ਪੇਸ਼ ਨੇ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। FM band 102.7 MHz ਤੇ ਸਵੇਰ ਦੇ ਸਫ਼ਰ ਦਾ ਆਗਾਜ਼ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ। 6:05 ਤੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਸੱਤ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 7:02 ਦੀ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਏਗਾ ਗੁੱਡ ਮਾਰਨਿੰਗ ਜਲੰਧਰ। ਅੱਠ 30 ਦੀ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖ਼ਬਰਾਂ ਸੁਣੋਗੇ। 8:40 ਤੇ ਪੰਜਾਬੀ ਗੀਤ ਸੰਗੀਤ ਦਾ ਸਫ਼ਰ ਹੋਏਗਾ, ਪ੍ਰੋਗਰਾਮ ਹੋਏਗਾ ਅੱਡੀ ਟੱਪਾ। 9:00 ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ। ਵਟਸਐਪ ਦੇ ਉੱਤੇ ਆਧਾਰਿਤ ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਜ਼ਰੀਏ ਤੁਸੀਂ ਆਡੀਓ, ਵੀਡੀਓ ਔਰ ਟੈਕਸਟ ਮੈਸੇਜਸ ਪ੍ਰੋਗਰਾਮ ਦੇ ਵਿੱਚ ਕਰ ਸਕੋਗੇ। ਦਸ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 10:02 ਤੇ ਹਿੰਦੀ ਗੀਤ ਸੰਗੀਤ ਦਾ ਸਿਲਸਿਲਾ ਹੋਏਗਾ, ਪ੍ਰੋਗਰਾਮ ਹੋਏਗਾ ਗੀਤ ਬਹਾਰ।

11 ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਔਰ 11:02 ਤੇ ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ, ਜਿਸ ਦੇ ਵਿੱਚ ਫੋਨ ਪ੍ਰੋਗਰਾਮ ਦੇ ਜ਼ਰੀਏ ਤੁਹਾਡੀ ਗੀਤਾਂ ਦੀ ਫਰਮਾਇਸ਼ ਨੂੰ ਕੀਤਾ ਜਾਏਗਾ ਪੂਰਾ। ਬਾਰਾਂ ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਔਰ 12:02 ਤੇ ਪ੍ਰੋਗਰਾਮ ਹੋਏਗਾ ਹੋਮ ਸਵੀਟ ਹੋਮ। ਘੜੀ ਦੀ ਸੂਈ 'ਤੇ ਜਿਵੇਂ ਹੀ ਵੱਜੇਗਾ ਇੱਕ, ਤੁਹਾਡੇ ਮੂਡ ਨੂੰ ਮੈਲੋਡੀਅਸ ਕਰਦਾ ਹੋਇਆ ਸਿਲਸਿਲਾ ਸ਼ੁਰੂ ਹੋ ਜਾਏਗਾ। ਪ੍ਰੋਗਰਾਮ ਹੋਏਗਾ ਮਿਡ ਡੇ ਮੈਲੋਡੀਜ਼, 1:40 'ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ, ਔਰ 1:50 'ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸੇ ਤਰ੍ਹਾਂ ਜਾਰੀ ਰਹੇਗਾ। ਤੁਹਾਡੇ ਦਿਲ ਦੇ ਅੰਦਰ ਦੇ ਸ਼ਾਇਰ ਨੂੰ ਜਗਾਏਗਾ। 2 ਵਜੇ ਸਿਲਸਿਲਾ ਹੋਏਗਾ ਦਿਲ ਆਜ ਸ਼ਾਇਰ ਹੈ। ਤਿੰਨ ਵਜੇ ਦਾ ਪ੍ਰਸਾਰਣ ਤੁਸੀਂ ਸੁਣੋਗੇ ਰੇਨਬੋ ਦਿੱਲੀ ਤੋਂ, ਔਰ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ। ਚਾਰ ਵਜੇ ਤੁਸੀਂ ਫਿਰ ਤੋਂ ਜੁੜ ਜਾਓਗੇ ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ, ਪ੍ਰੋਗਰਾਮ ਹੋਏਗਾ ਹੈਲੋ ਜਲੰਧਰ। ਪੰਜ ਵਜੇ ਯੁਵਾ ਵਰਗ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏਗਾ, ਪ੍ਰੋਗਰਾਮ ਹੋਏਗਾ ਯੁਵ ਵਾਣੀ।

ਦਿਨ ਦੇ ਸਫ਼ਰ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਜਪ ਔਰ ਸਿਮਰਨ ਦੇ ਨਾਲ ਜੇ ਕੀਤੀ ਜਾਏ ਤਾਂ ਦਿਨ ਦਾ ਸਫ਼ਰ ਸਾਰਾ ਦਿਨ ਹਰ ਪਲ ਹਰ ਘੜੀ ਬਹੁਤ ਹੀ ਖੂਬਸੂਰਤ ਲੰਘਣੀ ਹੈ।

ਆਪਣੇ ਜਿਸਮ ਨੂੰ ਨਾ ਸਵਾਰੋ, ਆਪਣੇ ਜਿਸਮ ਨੂੰ ਨਾ ਸਵਾਰੋ, ਮਿੱਟੀ ਵਿੱਚ ਮਿਲ ਜਾਣਾ ਹੈ, ਆਪਣੀ ਰੂਹ ਨੂੰ ਸਵਾਰੋ, ਜਿਸਨੇ ਰੱਬ ਦੇ ਘਰ ਵਿੱਚ ਜਾਣਾ ਹੈ, ਜਿਸਨੇ ਰੱਬ ਦੇ ਘਰ ਵਿੱਚ ਜਾਣਾ ਹੈ।

ਪਰਮਾਤਮਾ ਦੀ ਸਭ ਤੋਂ ਵੱਡੀ ਪੂਜਾ ਉਸ 'ਤੇ ਕੀਤਾ ਗਿਆ ਭਰੋਸਾ ਹੈ। ਜੇ ਅਸੀਂ ਪਰਮਾਤਮਾ 'ਤੇ ਆਪਣਾ ਭਰੋਸਾ ਅਤੇ ਵਿਸ਼ਵਾਸ ਪੱਕਾ ਰੱਖਦੇ ਹਾਂ ਤਾਂ ਇਹਦਾ ਮਤਲਬ

ਪਰਮਾਤਮਾ ਦਾ ਨਾਮ ਹੀ ਸੱਚ ਹੈ। ਜੇਕਰ ਅਸੀਂ ਹਰ ਘੜੀ ਹਰ ਪਲ ਉਸਦਾ ਸਿਮਰਨ ਕਰਨੇ ਆ ਤਾਂ ਸਾਨੂੰ ਸਾਰੀਆਂ ਚੀਜ਼ਾਂ ਆਪ ਮੁਹਾਰੇ ਸੌਖੇ ਅਤੇ ਸੋਹਣੇ ਤਰੀਕੇ ਦੇ ਨਾਲ ਮਿਲ ਜਾਂਦੀਆਂ ਨੇ।

0: ਪਰਮਾਤਮਾ ਨਾਲ ਪ੍ਰੀਤ ਗੂੜੀ ਅਤੇ ਪੱਕੀ ਹੋਣੀ ਚਾਹੀਦੀ ਹੈ। ਪ੍ਰੀਤ ਨਾ ਕੀਜੇ ਪੰਛੀ ਜੈਸੀ, ਪ੍ਰੀਤ ਨਾ ਕੀਜੇ ਪੰਛੀ ਜੈਸੀ, ਜਲ ਸੂਖੇ ਉੜ ਜਾਏ। ਪ੍ਰੀਤ ਜੋ ਕੀਜੇ ਮਛਲੀ ਜੈਸੀ, ਜਲ ਸੂਖੇ ਮਰ ਜਾਏ, ਜਲ ਸੂਖੇ ਮਰ ਜਾਏ।
1: ਰਾਮਚੰਦ੍ਰ ਕੀ ਜੈ।

ਭਗਤੀ ਹਮੇਸ਼ਾ ਇਨਸਾਨ ਨੂੰ ਸਵਾਰਨ ਦੇ ਵਿੱਚ ਉਸਦੀ ਮਦਦ ਕਰਦੀ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਭਗਤੀ ਬਿਖਰੇ ਹੋਏ ਇਨਸਾਨ ਨੂੰ ਫਿਰ ਤੋਂ ਨਿਖਾਰਨ ਦੇ ਵਿੱਚ ਉਹਦੀ ਪੂਰੀ ਦੀ ਪੂਰੀ ਮਦਦ ਕਰਦੀ ਹੈ। ਜ਼ਰੂਰਤ ਹੈ ਸਾਡੇ ਅੰਦਰ ਉਸ ਜੋਤ ਨੂੰ ਜਗਾਉਣ ਦੀ ਜਿਹੜੀ ਪਰਮਾਤਮਾ ਦੇ ਨਾਲ ਮਿਲ ਸਕੇ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਹੋਰਮੁਸ ਜਲਮਾਰਗ ਰਾਹੀਂ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਆਵਾਜਾਈ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਘਚੀ ਨੇ ਕਿਹਾ ਹੈ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਸੰਬੰਧੀ ਮਾਮਲੇ 'ਚ ਇੱਕ ਮੁੱਖ ਸਾਜ਼ਿਸ਼ਕਾਰ PV ਕੁਲਕਰਨੀ ਨੂੰ ਗ੍ਰਿਫਤਾਰ ਕੀਤਾ ਹੈ। ਮੱਧ ਪ੍ਰਦੇਸ਼ ਹਾਈਕੋਰਟ ਨੇ ਧਾਰਾ ਜ਼ਿਲ੍ਹੇ ਦੇ ਭੋਜਸ਼ਾਲਾ ਕੰਪਲੈਕਸ ਨੂੰ ਹਿੰਦੂ ਮੰਦਿਰ ਐਲਾਨ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਈਂਧਨ ਦੀ ਬੱਚਤ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। ਹਲਵਾਰਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਪਹਿਲੀ ਉਡਾਣ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈੱਟਵਰਕ ਨਾਲ ਜੁੜਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ 'ਚ ਟ੍ਰਿਬਿਊਨ ਚੌਂਕ ਫਲਾਈਓਵਰ ਲਈ ਦਰੱਖਤਾਂ ਦੀ ਕਟਾਈ 'ਤੇ ਰੋਕ ਲਗਾਈ ਹੈ। ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ 15 ਜੂਨ ਤੋਂ ਕਰਾਉਣ ਦਾ ਐਲਾਨ। ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਸਾਤਵਿਕ ਸਾਈਰਾਜ ਰਿੱਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਸ ਜੋੜੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਗਾਂਧੀਨਗਰ ਵਿੱਚ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਹਰਜਿੰਦਰ ਕੌਰ ਨੇ ਕਾਂਸੇ ਦਾ ਤਮਗ ਜਿੱਤਿਆ ਹੈ। ਤੇ ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 ਮੈਗਾਹਰਟਜ਼ ਤੇ 7:02 ਔਰ 30 ਸੈਕਿੰਡ ਹੋ ਰਹੇ ਨੇ ਔਰ ਵੇਲਾ ਹੋ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ।

अरे वाह, अरे वाह, आज ते सवेरे सवेरे आवाज कादी आई। अच्छा, ये आवाज सी मैनू लगदा है आवाज नु दोबारा तो सुन के देखिए कादी आवाज सी। अरे आवाज आवाज है, आहा, तुहाडी रसोई चो कुकर दी सीटी दी आवाज आ रही है मैनू। ਬਿਲਕੁਲ ਜੀ, ਬਿਲਕੁਲ ਬਿਲਕੁਲ, ਕੁਛ ਇਹੋ ਜਿਹੀਆਂ ਆਵਾਜ਼ਾਂ ਸਵੇਰੇ ਸਵੇਰੇ ਸਾਰਿਆਂ ਦੀ ਰਸੋਈ 'ਚੋਂ ਆਉਂਦੀਆਂ ਆ। ਕੁੱਕਰ ਦੀ ਸੀਟੀ, ਬਰਤਨਾਂ ਦੀ ਠੱਕ ਠੱਕ ਦੀ ਆਵਾਜ਼। ਔਰ ਪਰ ਮੇਰੇ ਸਟੂਡੀਓ ਦੇ ਵਿੱਚੋਂ ਆਵਾਜ਼ ਆ ਰਹੀ ਹੈ ਦਿਲ ਸੇ ਦਿਲ ਤੱਕ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀ ਆਵਾਜ਼। ਜੀ ਹਾਂ, ਬਿਲਕੁਲ ਨਿਸ਼ਾ, ਬਿਲਕੁਲ ਤਿਆਰ ਹੈ ਗੁੱਡ ਮਾਰਨਿੰਗ ਜਲੰਧਰ ਦਾ ਇਹ ਖੂਬਸੂਰਤ ਸਿਲਸਿਲਾ ਲੈ ਕੇ। ਕੁੱਕਰ ਦੀ ਸੀਟੀ ਦੀ ਆਵਾਜ਼, ਕੀ ਗੱਲ, ਅੱਜ ਆਲੂ ਵਾਲੇ ਪਰੌਂਠੇ ਬਣਨ ਲੱਗੇ ਨੇ ਸਵੇਰੇ ਸਵੇਰੇ, ਜਾਂ ਫਿਰ ਦਾਲ, ਜਾਂ ਫਿਰ ਘੀਆ, ਅਰੇ ਜਾਂ ਫਿਰ ਰਾਮਾ ਤੋਰੀ। ਆ ਹਾਂ, ਕੋਈ ਨਾ ਕੋਈ ਸਬਜ਼ੀ ਜਿਹੜੀ ਹੈ ਨਾ ਉਹ ਕੁੱਕਰ ਦੇ ਵਿੱਚ ਬੈਠੀ ਨਾ ਉਬਾਲੇ ਖਾ ਰਹੀ ਆ ਕਿ ਇਹ ਬਸ ਮੈਂ ਹੁਣ ਬਣਨ ਨੂੰ ਬਿਲਕੁਲ ਤਿਆਰ ਹਾਂ। ਜੀ ਬਿਲਕੁਲ, ਗੁੱਡ ਮਾਰਨਿੰਗ ਜਲੰਧਰ ਦਾ ਸਿਲਸਿਲਾ ਲੈ ਕੇ ਬਿਲਕੁਲ ਨਿਸ਼ਾ ਤੁਹਾਡੇ ਨਾਲ ਤਿਆਰ ਹੈ। ਔਰ ਇਹ ਖੂਬਸੂਰਤ ਸਿਲਸਿਲਾ ਤੁਸੀਂ ਆਪਣੀ ਦੋਸਤ ਨਿਸ਼ਾ ਦੇ ਨਾਲ ਇੰਜੋਏ ਕਰ ਰਹੇ ਹੋ ਔਰ ਕਰੋਗੇ ਵੀ। ਅਤੇ ਮੈਂ ਕਿਹਾ ਇਸ ਸਿਲਸਿਲੇ ਦੇ ਵਿੱਚ ਨਾ ਮੇਰੇ ਨਾਲ 102.7 FM ਨਾਲ ਦੇ ਨਾਲ 103.6 MHz ਔਰ ਨਿਊਜ਼ ਔਨ ਏਅਰ ਐਪ ਦੇ ਉੱਤੇ ਬਹੁਤ ਸਾਰੇ ਸਰੋਤੇ ਜਿਹੜੇ ਹੈ ਜੁੜ ਚੁੱਕੇ ਨੇ। ਉਹ ਲੱਭ ਗਏ ਲੱਭ ਗਏ ਲੱਭ ਗਏ ਸ਼ੂਜ਼ ਲੱਭ ਗਏ ਹੁਣ। ਆ ਹਾਂ, ਦੇਖਿਆ ਛੋਟੂ ਨੂੰ ਨਾ ਸਵੇਰ ਦੇ ਆਪਣੇ ਸ਼ੂਜ਼ ਨਹੀਂ ਸੀ ਲੱਭਦੇ ਪਏ ਅਤੇ ਰੌਲਾ ਪਾਇਆ ਹੋਇਆ ਸੀ ਪੂਰੇ ਘਰ ਦੇ ਵਿੱਚ ਕਿ ਮੇਰੇ ਬੂਟ ਕਿੱਥੇ ਗਏ, ਬੂਟ ਕਿੱਥੇ ਗਏ। ਸਕੂਲ ਜਾਣ ਵਾਸਤੇ ਲੇਟ ਹੋ ਜਾਊਂਗੇ, ਫਟਾਫਟ ਤੋਂ ਆਪਣੇ ਸ਼ੂਜ਼ ਪਾ ਲਓ। ਔਰ ਆਵਾਜ਼ ਆ ਗਈ ਹੈ ਕਿ ਦੁੱਧ ਦਾ ਗਲਾਸ ਬਿਲਕੁਲ ਤਿਆਰ ਹੈ। ਉਹ ਪਿੰਕ ਪਿੰਕ ਦੁੱਧ ਗਲਾਸ ਦੇ ਵਿੱਚ, ਵਾਹ ਜੀ ਵਾਹ, ਅੱਜ ਤਾਂ ਸਟ੍ਰੋਬੇਰੀ ਵਾਲਾ ਦੁੱਧ ਮਿਲਿਆ ਲੱਗਦਾ ਹੈ। ਕਿਉਂ ਛੋਟੂ, ਆ ਗਈ ਨਾ ਚਿਹਰੇ 'ਤੇ ਸਮਾਈਲ ਇੱਕ, ਅਰੇ ਵਾਹ। ਅਤੇ ਗੁੜੀਆ ਨੂੰ ਵੀ ਮਿਲ ਗਿਆ, ਅਰੇ ਗੁੜੀਆ ਦਾ ਫਲੇਵਰ ਚੋਕਲੇਟ, ਓਕੇ। ਕਹਿਣ ਦਾ ਮਤਲਬ ਕਿ ਇੱਕ ਦੁੱਧ ਦਾ ਗਲਾਸ ਜਿਹੜਾ ਹੈ ਨਾ ਸਵੇਰੇ ਸਵੇਰੇ ਹੱਥ ਵਿੱਚ ਆਇਆ ਹੈ ਅਤੇ ਪੂਰੀ ਦੀ ਪੂਰੀ ਤਾਕਤ ਲੈ ਕੇ ਸਕੂਲ ਜਾਣਾ ਹੈ ਬੱਚਿਓ। ਔਰ ਤੁਸੀਂ ਤੁਸੀਂ ਕੀ ਲੈ ਰਹੇ ਹੋ, ਚਾਹ ਦਾ ਕੱਪ? ਹੋਰ ਕੀ, ਸਾਡੀ ਤਾਂ ਚਾਹ ਦੇ ਨਾਲ ਹੀ ਜਿਹੜੀ ਐਨਰਜੀ ਹੈ ਨਾ ਉਹ ਥੋੜ੍ਹੀ ਅਪ ਹੁੰਦੀ ਹੈ। ਚਲੋ ਜੀ, ਸ਼੍ਰੀਮਤੀ ਜੀ ਦੇ ਹੱਥ ਦੀ ਚਾਹ ਦਾ ਪੂਰਾ ਪੂਰਾ ਆਨੰਦ ਮਾਣੋ ਔਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਇੱਕ ਖੂਬਸੂਰਤ ਸਿਲਸਿਲਾ ਸ਼ੁਰੂ ਕਰਦੇ ਹਾਂ ਇੱਕ ਬਿਊਟੀਫੁਲ ਜਿਹੇ ਮਿਊਜ਼ੀਕਲ ਟਰੈਕ ਦੇ ਨਾਲ। ਔਰ ਇਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਕਰਾਂਗੇ ਇਸੇ ਤਰ੍ਹਾਂ ਜਾਰੀ ਦਿਲ ਸੇ ਦਿਲ ਤੱਕ 102.7 FM 'ਤੇ। ਟੁੱਟਾ ਟੁੱਟਾ

ਬਿਲਕੁਲ ਜੀ, ਮੁਸਕਰਾਉਂਦੇ ਹੋਏ ਇਸ ਸਫ਼ਰ ਦੀ ਸ਼ੁਰੂਆਤ ਜਿਹੜੀ ਹੈ ਅਸੀਂ ਕਰ ਰਹੇ ਹਾਂ, ਔਰ ਮੁਸਕਰਾਉਂਦੇ ਹੱਸਦੇ ਹੋਏ ਹੋਣੀ ਚਾਹੀਦੀ ਵੀ ਹੈ। ਬਿਲਕੁਲ ਜੀ, ਕਿਤੇ ਸਵੇਰ ਦਾ ਸਮਾਂ, ਕਿਤੇ ਚਾਹ ਦੀ ਖੁਸ਼ਬੂ, ਕਿਤੇ ਮਾਂ ਦੀ ਆਵਾਜ਼, ਕਿਤੇ ਸਕੂਲ ਲਈ ਭੱਜਦੇ ਬੱਚੇ ਅਤੇ ਕਿਤੇ ਕੰਮ ਦੀ ਤਿਆਰੀ ਕਰਦੇ ਲੋਕ, ਪਰ ਇਹ ਸਾਰੇ ਸ਼ੋਰ ਵਿੱਚ ਇੱਕ ਆਵਾਜ਼ ਐਸੀ ਵੀ ਹੈ ਜੋ ਹਮੇਸ਼ਾ ਸਾਡੇ ਦਿਲ ਨਾਲ ਰਹਿੰਦੀ ਹੈ। ਦੱਸੋ ਕਿਹੜੀ ਆਵਾਜ਼? ਅਰੇ ਉਹੀ ਜੋ ਦਿਲ ਸੇ ਦਿਲ ਤੱਕ ਦੀ ਆਵਾਜ਼ ਹੈ। ਹਾਂਜੀ, ਉਹ ਹੈ ਸਾਡੇ ਦਿਲ ਦੀ ਧੜਕਣ, ਧੱਕ ਧੱਕ ਧੱਕ ਧੱਕ, ਜਿਹਨੂੰ ਅਸੀਂ ਮਹਿਸੂਸ ਕਰਦੇ ਹਾਂ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਖੂਬਸੂਰਤ ਮਿਊਜ਼ਿਕ ਕੋਈ ਗਾਣਾ ਨਹੀਂ ਹੈ, ਦੁਨੀਆ ਦਾ ਸਭ ਤੋਂ ਖੂਬਸੂਰਤ ਮਿਊਜ਼ਿਕ ਹੈ ਆਪਣੀ ਹੀ ਹਾਰਟ ਬੀਟ। ਯੈਸ, ਕਿਉਂਕਿ ਇਸਨੂੰ ਖੁਦ ਪਰਮਾਤਮਾ ਨੇ ਕੰਪੋਜ਼ ਕੀਤਾ ਹੈ। ਪਰਮਾਤਮਾ ਇਸਦਾ ਖੂਬਸੂਰਤ ਕੰਪੋਜ਼ਰ ਹੈ। ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਦਿਲ

ਤੇਜ਼ ਧੜਕਦਾ ਹੈ ਨਾ, ਡਰ ਲੱਗੇ ਤਾਂ ਇਹ ਸਾਨੂੰ ਸੰਭਾਲਦਾ ਵੀ ਹੈ, ਅਤੇ ਜਦੋਂ ਅਸੀਂ ਉਦਾਸ ਹੋ ਜਾਂਦੇ ਹਾਂ ਨਾ ਤਾਂ ਉਦੋਂ ਵੀ ਚੁੱਪ ਚਾਪ ਸਾਡਾ ਸਾਥ ਜਿਹੜਾ ਆ ਉਹ ਨਹੀਂ ਛੱਡਦਾ। ਹਾਂ ਹਾਂ, ਸਾਡੇ ਦਿਲ ਦੀ ਧੜਕਣ ਦੀ ਗੱਲ ਕਰ ਰਹੀ ਹਾਂ। ਅਕਸਰ ਲੋਕ ਦੂਜਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਨਾ ਆਪਣਾ ਦਿਲ ਜਿਹੜਾ ਹੈ ਨਾ ਉਹਨੂੰ ਥੋੜ੍ਹਾ ਦੁਖਾ ਲੈਂਦੇ ਨੇ। ਕੋਈ ਕਹਿੰਦਾ ਤੂੰ ਨਹੀਂ ਕਰ ਸਕਦਾ, ਕੋਈ ਕਹਿੰਦਾ ਲੋਕ ਕੀ ਕਹਿਣਗੇ, ਪਰ ਸੱਚ ਇਹ ਹੈ ਲਈ, ਸੱਚ ਇਹ ਹੈ ਮੇਰੇ ਪਿਆਰੇ ਲਿਸਨਰ, ਜਦੋਂ ਅੰਦਰੋਂ ਆਵਾਜ਼ ਆਵੇ ਨਾ ਕਿ ਮੈਂ ਕਰ ਸਕਦਾ ਹਾਂ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਕਿਉਂਕਿ ਬੈਸਟ ਮਿਊਜ਼ਿਕ ਜਿਹੜਾ ਆ ਨਾ ਉਹ ਸਾਡੇ ਦਿਲ ਦੀ ਧੜਕਣ ਹੈ ਔਰ ਉਹ ਸਾਨੂੰ ਕਦੇ ਧੋਖਾ ਨਹੀਂ ਦੇ ਸਕਦੀ। ਇੱਕ ਵਾਰ ਨਾ ਇੱਕ ਮੁੰਡਾ ਸੀਗਾ ਜਿਹਨੂੰ ਗਾਉਣ ਦਾ ਨਾ ਬਹੁਤ ਜ਼ਿਆਦਾ ਸ਼ੌਂਕ ਸੀ, ਉਹਨੂੰ ਬਹੁਤ ਜ਼ਿਆਦਾ ਗਾਣਾ ਪਸੰਦ ਸੀਗਾ। ਲੋਕ ਹੱਸਦੇ ਕਹਿੰਦੇ ਸੀ ਇਹ ਕਿ ਇਹਦੀ ਆਵਾਜ਼ ਚੰਗੀ ਨਹੀਂ ਹੈ, ਪਰ ਉਸਨੂੰ ਆਪਣੇ ਦਿਲ ਦੀ ਸੁਣੀ, ਉਹਨੇ ਆਪਣੀ ਦਿਲ ਦੀ ਸੁਣੀ, ਰੋਜ਼ ਮਿਹਨਤ ਕੀਤੀ, ਅੱਜ ਉਹੀ ਮੁੰਡਾ ਸਟੇਜ 'ਤੇ ਗਾਉਂਦਾ ਹੈ ਅਤੇ ਲੋਕ ਉਸਦੀ ਆਵਾਜ਼ ਦੇ ਦੀਵਾਨੇ ਵੀ ਨੇ। ਫਿਰ ਸਹੀ ਕਿਹਾ ਨਾ, ਇਸੇ ਤਰ੍ਹਾਂ ਜੇ ਕਿਸਾਨ ਆਪਣੇ ਦਿਲ ਦੀ ਨਹੀਂ ਸੁਣੇ ਤਾਂ ਬੀਜ ਹੀ ਨਾ ਬੋਵੇ, ਜੇ ਵਿਦਿਆਰਥੀ ਆਪਣੇ ਸੁਪਨਿਆਂ ਦੇ ਭਰੋਸੇ ਨਾ ਕਰੇ ਤਾਂ ਕਦੇ ਅੱਗੇ ਹੀ ਨਾ ਵਧੇ। ਹਰ ਵੱਡੀ ਕਾਮਯਾਬੀ ਦੀ ਸ਼ੁਰੂਆਤ ਦਿਲ ਦੀ ਇੱਕ ਛੋਟੀ ਜਿਹੀ ਆਵਾਜ਼ ਤੋਂ ਹੁੰਦੀ ਹੈ। ਪਰ ਇੱਕ ਗੱਲ ਹੋਰ ਯਾਦ ਰੱਖੋ, ਹਾਂ ਦਿਲ ਦੀ ਸੁਣੋ ਪਰ ਸੋਚ ਸਮਝ ਕੇ ਕਦਮ ਚੁੱਕੋ। ਜਜ਼ਬਾਤਾਂ ਦੇ ਨਾਲ ਨਾਲ ਨਾ ਸਮਝਦਾਰੀ ਜਿਹੜੀ ਹੈ ਨਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ, ਦੋਸਤਾਂ ਦੇ ਨਾਲ ਪਿਆਰ ਦੇ ਨਾਲ ਰਹੋ ਔਰ ਆਪਣੇ ਸੁਪਨਿਆਂ ਦੇ ਉੱਤੇ, ਆਪਣੇ ਖਿਆਲਾਂ ਦੇ ਉੱਤੇ ਯਕੀਨ ਜਿਹੜਾ ਆ ਨਾ ਉਹ ਪੱਕਾ ਹੋਣਾ ਚਾਹੀਦਾ ਹੈ। ਕਿਉਂਕਿ ਦੁਨੀਆ ਦਾ ਸਭ ਤੋਂ ਸੋਹਣਾ ਮਿਊਜ਼ਿਕ ਕਿਹੜਾ ਆ? ਅਰੇ ਸਾਡੀ ਹਾਰਟ ਬੀਟ, ਜਿਹੜੀ ਸਾਨੂੰ ਹਰ ਪਲ ਪਤਾ ਕਿਸ ਚੀਜ਼ ਦਾ ਅਹਿਸਾਸ ਕਰਾਉਂਦੀ ਹੈ, ਉਹ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਤੂੰ ਹਰ ਪਲ ਖਾਸ ਹੈ, ਤੂੰ ਹਰ ਕੰਮ ਕਰ ਸਕਦਾ ਹੈ, ਤੂੰ ਹਰ ਚੀਜ਼ ਦੇ ਲਈ ਮੇਰੇ ਲਈ ਖਾਸ ਹੈ। ਔਰ ਮਿਊਜ਼ਿਕ ਦੇ ਵਿੱਚ ਤਾਂ ਫਿਰ ਇਹੀ ਕਹਿ ਸਕਦੇ ਹਾਂ ਕਿ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ ਧੱਕ।

ਬਿਲਕੁਲ ਜੀ, ਮੈਂ ਤੁਹਾਡੇ ਨਾਲ ਹਾਂ ਤੇ ਤੁਸੀਂ ਮੇਰੇ ਨਾਲ ਹੋ। ਔਰ ਘੜੀ ਦੀ ਸੂਈ ਦੱਸ ਰਹੀ ਹੈ ਕਿ ਨਿਸ਼ਾ ਹੁਣ ਵੇਲਾ ਹੈ ਇਤਿਹਾਸ ਦੇ ਪੰਨਿਆਂ ਦੇ ਉੱਤੇ ਥੋੜ੍ਹੀ ਜਿਹੀ ਝਾਤੀ ਮਾਰਨ ਦਾ। ਥੋੜ੍ਹੀ ਕਿਉਂ, ਪੂਰੀ ਝਾਤੀ ਮਾਰਾਂਗੇ। ਇਤਿਹਾਸ ਜਿਹੜਾ ਹੈ ਨਾ, ਸਾਨੂੰ ਹਮੇਸ਼ਾ ਕੁਝ ਨਾ ਕੁਝ ਜ਼ਰੂਰ ਸਿਖਾਉਂਦਾ ਹੈ। ਔਰ ਅੱਜ ਯਾਨੀ ਕਿ 16 ਮਈ ਯਾਨੀ ਕਿ 16 ਮਈ ਦਿਨ ਹੈ ਸ਼ਨੀਵਾਰ, ਲੇਕਿਨ ਅਸੀਂ 16 ਮਈ ਦੇ ਇਤਿਹਾਸ ਦੀ ਗੱਲ ਕਰਾਂਗੇ। 16 ਮਈ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1839 ਦੇ ਵਿੱਚ ਆ ਜੀ, 1839। ਇਸ ਦਿਨ ਦੀ ਗੱਲ ਕਰੀਏ ਤਾਂ ਮਹਾਨ ਸਮਾਜ ਸੁਧਾਰਕ ਔਰ ਸ਼ਿਕਸ਼ਾਵਿਦ ਈਸ਼ਵਰ ਚੰਦਰ ਜੋ ਕੀ ਦੀ ਗੱਲ ਕਰੀਏ, ਜਿਹਨਾਂ ਨੇ ਕਿ ਹਿੰਦੂ ਲਾਅ ਬੋਰਡ ਦੀ ਪ੍ਰੀਖਿਆ ਦੇ ਵਿੱਚ ਸਭ ਤੋਂ ਵੱਧ ਅੰਕ ਲੈ ਕੇ ਨਾ ਵਿੱਦਿਆ ਸਾਗਰ ਦੀ ਉਪਾਧੀ ਤੋਂ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ। ਯਾਨੀ ਕਿ ਟੌਪ ਕਰਨ ਦੇ ਉੱਤੇ ਉਹਨਾਂ ਨੂੰ ਇੱਕ ਉਪਾਧੀ ਦਿੱਤੀ ਗਈ ਸੀ ਔਰ ਇਸ ਉਪਾਧੀ ਦੇ ਉਹ ਸਭ ਤੋਂ ਪਹਿਲੇ ਹੱਕਦਾਰ ਬਣੇ ਸੀ। ਔਰ 1960 ਦੇ ਵਿੱਚ ਭਾਰਤ ਔਰ ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲੀ ਵਾਰ ਟੈਲੈਕਸ ਸੇਵਾ ਜਿਹੜੀ ਹੈ ਉਹ ਸ਼ੁਰੂ ਹੋਈ ਸੀ। ਔਰ 1975 ਦੀ ਗੱਲ ਕਰੀਏ ਤਾਂ 1975 ਦੇ ਵਿੱਚ ਸਿੱਕਿਮ ਦੀ ਗੱਲ ਕਰੀਏ ਨਾ, ਸਿੱਕਿਮ ਨੂੰ ਅਧਿਕਾਰਿਕ ਤੌਰ ਦੇ ਉੱਤੇ ਭਾਰਤ ਦੇ 22ਵੇਂ ਰਾਜ ਦਾ ਦਰਜਾ ਜਿਹੜਾ ਆ ਅੱਜ ਹੀ ਦੇ ਦਿਨ ਹਾਸਲ ਹੋਇਆ ਸੀ। ਉੱਨੀ ਦੀ ਗੱਲ ਕਰੀਏ ਤਾਂ 1996 ਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਟਲ ਬਿਹਾਰੀ ਵਾਜਪੇਈ ਜੀ ਨੇ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਸ਼ਪਥ ਲਈ ਸੀ।

ਬਿਲਕੁਲ ਜੀ, ਜਸ਼ਨ ਦਾ ਮਾਹੌਲ ਤਾਂ ਬਣਦਾ ਹੈ ਔਰ ਜਸ਼ਨ ਦਾ ਇਹ ਮਾਹੌਲ ਬਣਨਾ ਵੀ ਚਾਹੀਦਾ ਹੈ, ਕਿਉਂਕਿ ਅੱਜ ਅਸੀਂ ਜਿਹੜੀ ਚੀਜ਼ ਸੈਲੀਬ੍ਰੇਟ ਕਰ ਰਹੇ ਹਾਂ, ਜਿਹੜੀ ਚੀਜ਼ ਬਣਾ ਰਹੇ ਹਾਂ, ਉਹ ਬਿਲਕੁਲ ਖਾਸ ਹੈ। ਦਿਲ ਤੋਂ ਦਿਲ ਤੱਕ ਦੀ ਇਸ ਕਨੈਕਸ਼ਨ ਦੀ ਗੱਲ ਕਰੀਏ ਤਾਂ ਇਹ ਆਪਣੇ ਆਪ ਦੇ ਵਿੱਚ ਵਾਕਈ ਖਾਸ ਹੈ। ਹਾਂਜੀ ਹਾਂਜੀ, ਜਿਹਨਾਂ ਨੇ ਹੁਣੇ ਹੁਣੇ ਟਿਊਨ ਕੀਤਾ ਹੈ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਪ੍ਰੋਗਰਾਮ ਜਿਹੜਾ ਹੈ ਚੱਲ ਰਿਹਾ ਹੈ ਗੁੱਡ ਮੋਰਨਿੰਗ ਜਲੰਧਰ। ਅਰੇ, ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚੋਂ ਨਾ ਸਵੇਰੇ ਸਵੇਰੇ ਚਾਹ ਦੀ ਖੁਸ਼ਬੂ ਦੇ ਨਾਲ ਨਾਲ ਰੇਡੀਓ ਦੀ ਮਿੱਠੀ ਜਿਹੀ ਆਵਾਜ਼ ਜਿਹੜੀ ਗੂੰਜਦੀ ਹੈ ਨਾ, ਅਤੇ ਗੁਆਂਢੀ ਵੀ ਆ ਕੇ ਪੁੱਛਦੇ ਕਿਹੜਾ ਸਟੇਸ਼ਨ ਸੁਣਦੇ ਪਏ ਹੋ। ਹਾਂ ਹਾਂ, ਅਤੇ ਤੁਸੀਂ ਫਿਰ ਬੜੇ ਰੀਝ ਦੇ ਨਾਲ, ਬੜੇ ਚਾਅ ਦੇ ਨਾਲ ਕਹਿ ਹੀ ਦਿੰਦੇ ਹੋ 102.7 FM ਆਕਾਸ਼ਵਾਣੀ ਜਲੰਧਰ ਸੁਣ ਰਹੇ ਹਾਂ ਅਸੀਂ। ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਹੈ ਆਪਣੇ ਆਪ ਦੇ ਵਿੱਚ ਖਾਸ, ਜਸ਼ਨ ਦਾ ਇਹ ਦਿਨ ਹੈ ਔਰ ਮਨਾਉਣਾ ਅਸੀਂ ਨਾਲੋ ਨਾਲ ਹੈ। 16 May 1948 ਨੂੰ ਸ਼ੁਰੂ ਹੋਇਆ ਸੀ ਇਹ ਕੇਂਦਰ, ਯਾਨੀ ਕਿ ਆਕਾਸ਼ਵਾਣੀ ਜਲੰਧਰ ਦੀ ਜਿਹੜੀ ਸਥਾਪਨਾ ਹੈ 16 May 1948 ਨੂੰ ਹੋਈ ਸੀ ਔਰ ਅੱਜ ਪੂਰੇ 78 ਸਾਲ ਹੋ ਗਏ ਤੁਹਾਡੇ ਸਾਰਿਆਂ ਦਾ ਪਿਆਰ ਲੈਂਦਿਆਂ ਲੈਂਦਿਆਂ। ਔਰ ਤੁਸੀਂ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਆਪਣੇ ਮੈਸੇਜਸ ਦੇ ਜ਼ਰੀਏ। 78 ਸਾਲ ਪੂਰੇ ਹੋਣ 'ਤੇ ਦੱਸ ਸਕਦੇ ਹੋ ਕਿ ਤੁਹਾਡੀ ਜਿਹੜੀ ਦੋਸਤੀ ਹੈ ਆਕਾਸ਼ਵਾਣੀ ਦੇ ਨਾਲ ਹੋਇਆ ਕਿੰਨੇ ਚਿਰ ਹੋ ਗਏ ਨੇ। ਚਲੋ ਗੱਲ ਕਰੀਏ, ਸਿਰਫ ਇੱਕ ਰੇਡੀਓ ਸਟੇਸ਼ਨ ਨਹੀਂ ਹੈ ਸਗੋਂ ਪੰਜਾਬ ਦੀ ਸੰਸਕ੍ਰਿਤੀ, ਬੋਲੀ, ਸੰਗੀਤ ਅਤੇ ਲੋਕਾਂ ਦੇ ਦਿਲ ਦੀ ਧੜਕਣ ਬਣ ਚੁੱਕਾ ਹੈ। ਆਕਾਸ਼ਵਾਣੀ ਜਲੰਧਰ ਦੀ ਗੱਲ ਕਰੀਏ ਤਾਂ ਪਿੰਡਾਂ ਦੀਆਂ ਗੱਲਾਂ ਤੋਂ ਲੈ ਕੇ ਸ਼ਹਿਰਾਂ ਤੱਕ ਜਿਹੜੀ ਇਹਦੀ ਪੂਰੀ ਦੀ ਪੂਰੀ ਰੌਣਕ ਹੈ ਬਰਕਰਾਰ ਹੈ। ਲੋਕ ਗਾਇਕੀ ਤੋਂ ਲੈ ਕੇ ਸਾਹਿਤਕ ਪ੍ਰੋਗਰਾਮ ਤੋਂ ਲੈ ਕੇ ਸਾਰੇ ਦੇ ਸਾਰੇ ਸਿਲਸਿਲੇ ਮਿਲਦੇ ਨਾਲੋਂ ਨਾਲ ਹੈ, ਯਾਨੀ ਕਿ ਕਹਿ ਸਕਦੇ ਹਾਂ ਕਿ ਹਰ ਉਮਰ ਦੇ ਸਰੋਤਿਆਂ ਦੇ ਦਿਲ ਦੇ ਵਿੱਚ ਆਪਣੀ ਇੱਕ ਖਾਸ ਥਾਂ ਜਿਹੜੀ ਹੈ ਨਾ ਉਹ ਬਣਾ ਕੇ ਰੱਖੀ ਹੋਈ ਹੈ ਆਕਾਸ਼ਵਾਣੀ ਜਲੰਧਰ ਨੇ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਟੈਲੀਵਿਜ਼ਨ ਘਰ ਨਹੀਂ ਨਾ ਹੁੰਦਾ ਸੀਗਾ ਤਾਂ ਇੱਥੇ ਲੋਕ ਰੇਡੀਓ ਦੇ ਆਲੇ ਦੁਆਲੇ ਬਹਿ ਕੇ ਖ਼ਬਰਾਂ, ਨਾਟਕ, ਕਿਸਾਨ ਦੇ ਪ੍ਰੋਗਰਾਮ, ਗੀਤ ਜਿਹੜੇ ਆ ਨਾ ਉਹ ਸੁਣਿਆ ਕਰਦੇ ਸੀਗੇ। ਪਰ ਕਈ ਪਰਿਵਾਰਾਂ ਦੇ ਲਈ ਰੇਡੀਓ ਹੀ ਮਨੋਰੰਜਨ ਅਤੇ ਜਾਣਕਾਰੀ ਦਾ ਸਭ ਤੋਂ ਵੱਡਾ ਸਾਧਨ ਸੀ। ਕੁਝ ਦਿਨ ਪਹਿਲਾਂ ਅਸੀਂ ਮਨਾ ਕੇ ਹਟੇ ਸੀ ਆਕਾਸ਼ਵਾਣੀ ਦੇ 90 ਸਾਲ, ਲੇਕਿਨ ਆਕਾਸ਼ਵਾਣੀ ਜਲੰਧਰ ਦੇ 78 ਸਾਲ ਅੱਜ ਪੂਰੇ ਹੋ ਗਏ ਨੇ ਅਤੇ ਤੁਹਾਨੂੰ ਸਾਰਿਆਂ ਨੂੰ ਇਸ 78 ਸਾਲ ਪੂਰੇ ਹੋਣ 'ਤੇ ਤਹਿ ਦਿਲੋਂ ਮੁਬਾਰਕਾਂ ਵੀ ਦਿੰਦੇ ਹਾਂ। ਸਮਾਂ ਬਦਲਿਆ, ਟੈਕਨੋਲੋਜੀ ਬਦਲੀ, ਮੋਬਾਈਲ ਅਤੇ ਇੰਟਰਨੈਟ ਦਾ ਜਿਹੜਾ ਆ ਇਹ ਪੂਰਾ ਦਾ ਪੂਰਾ ਕਹਿ ਸਕਦੇ ਹਾਂ ਯੁੱਗ ਚੱਲਿਆ, ਪਰ ਰੇਡੀਓ ਦੀ ਮਿਠਾਸ ਜਿਹੜੀ ਹੈ ਨਾ ਅੱਜ ਵੀ ਕਾਇਮ ਹੈ, ਉੱਥੇ ਦੀ ਉੱਥੇ ਹੀ ਹੈ। ਅੱਜ ਵੀ ਜਦੋਂ ਆਕਾਸ਼ਵਾਣੀ 'ਤੇ ਆਵਾਜ਼ ਗੂੰਜਦੀ ਹੈ ਨਾ ਤਾਂ ਇੱਕ ਅਲੱਗ ਜਿਹਾ ਆਪਣਾਪਨ ਮਹਿਸੂਸ ਹੁੰਦਾ ਹੈ, ਇਹ ਆਕਾਸ਼ਵਾਣੀ ਹੈ। ਅਤੇ ਅੱਜ ਇਸ ਖਾਸ ਮੌਕੇ 'ਤੇ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜੇ ਹੋਏ ਸਾਰੇ ਕਰਮਚਾਰੀ, ਕਲਾਕਾਰ ਅਤੇ ਸਰੋਤਿਆਂ ਵੱਲੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਤਹਿ ਦਿਲੋਂ ਵਧਾਈ ਦਿੰਦੇ ਹਾਂ। 78 ਸਾਲਾਂ ਦਾ ਇਹ ਸੋਹਣਾ ਜਿਹਾ ਸਫ਼ਰ ਇੰਝੀ ਚੱਲਦਾ ਰਹੇ, ਸੁਰਾਂ ਦੀ ਇਹ ਮੈਂ ਕਹਾਂ ਦਿਲ ਤੱਕ ਪਹੁੰਚੀ ਰਹੇ ਅਤੇ ਆਕਾਸ਼ਵਾਣੀ ਜਲੰਧਰ ਦਾ ਸਦਾ ਪੰਜਾਬ ਦੀ ਸ਼ਾਨ ਜਿਹੜੀ ਹੈ ਉਹ ਬਣੀ ਰਹੇ। ਲੋ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਜਲੰਧਰ ਔਰ ਇਸ 78 ਸਾਲ ਪੂਰੇ ਹੋਣ 'ਤੇ ਤੁਹਾਨੂੰ ਸਾਰਿਆਂ ਨੂੰ

0: ਫਿਰ ਤੋਂ ਮੁਬਾਰਕਾਂ ਦਿੰਦੇ ਹਾਂ ਔਰ ਨੱਚਦੇ ਟੱਪਦੇ ਹੋਏ ਅਸੀਂ ਅੱਗੇ ਜਾਵਾਂਗੇ। ਪਰ ਰੁਕੋ, ਮੈਂ ਇੰਤਜ਼ਾਰ ਕਰ ਰਹੀ ਹਾਂ ਤੁਹਾਡੇ ਮੈਸੇਜਿਸ ਦਾ। ਬਿਲਕੁਲ ਜੀ, ਅੱਜ ਪੂਰਾ ਦਿਨ ਤੁਹਾਡੇ ਮੈਸੇਜ ਜਿਹੜੇ ਆ ਨਾ, ਪੂਰੇ ਦੇ ਪੂਰੇ ਸਿਲਸਿਲੇ ਦੇ ਵਿੱਚ ਖੂਬ ਸਾਰੀ ਰੌਣਕ ਜਿਹੜੀ ਹੈ ਲੱਗਣੀ ਚਾਹੀਦੀ ਆ। ਤੁਹਾਡੇ ਮੈਸੇਜਿਸ ਜਿਹੜੇ ਆ ਸਾਡੇ ਕੋਲ 9855101027 ਦੇ ਉੱਤੇ ਆਉਣੇ ਚਾਹੀਦੇ ਆ, ਬਿਲਕੁਲ ਆਉਣੇ ਚਾਹੀਦੇ ਆ ਮੇਰੇ ਕੋਲ। ਕਿਉਂਕਿ ਜਦੋਂ ਤੁਹਾਡੇ ਮੈਸੇਜਿਸ ਆਉਣਗੇ, ਪ੍ਰੋਗਰਾਮ ਨੂੰ ਸੋਹਣਾ ਮੋਹਣਾ ਬਣਾਉਣਗੇ, ਤਾਂ ਫਿਰ ਦਿਲ ਕਰੇਗਾ ਨਾ ਕਿ ਅਸੀਂ ਸਾਰੇ ਜਣੇ ਨੱਚੀਏ, ਟੱਪੀਏ, ਗਾਈਏ ਅਤੇ ਖੂਬ ਸਾਰੀ ਮਸਤੀ ਦਾ ਇਹ ਮਾਹੌਲ ਜਿਹੜਾ ਆ ਉਹਨੂੰ ਬਰਕਰਾਰ ਰੱਖੀਏ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜਿਸ ਜਿਹੜੇ ਆ ਮੈਨੂੰ ਕਰਨੇ ਨੇ, ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ ਜੀ। ਤੁਸੀਂ ਮੈਸੇਜ ਕਰਨਾ ਹੈ 9855101027 ਔਰ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਵੀ ਤੁਹਾਡੇ ਘੱਲੇ ਹੋਏ ਮੈਸੇਜਿਸ ਨੂੰ ਸ਼ੇਅਰ ਕਰਨ ਦੀ ਪੂਰੀ ਕੋਸ਼ਿਸ਼ ਮੇਰੀ ਰਹੇਗੀ। ਫਿਲਹਾਲ ਇੱਕ ਨੱਚਦਾ ਟੱਪਦਾ ਔਰ ਮਸਤੀ ਭਰਿਆ ਗੀਤ ਹੋ ਜਾਵੇ। ਲਓ ਜੀ, ਦਿਲ ਸੇ ਦਿਲ ਤੱਕ ਆਪਾਂ ਕਰਦੇ ਹਾਂ ਪੂਰੀ ਦੀ ਪੂਰੀ ਮਸਤੀ ਪ੍ਰੋਗਰਾਮ ਦੇ ਵਿੱਚ, ਔਰ ਵਧਾਈਆਂ ਵੀ ਲੈਂਦੇ ਹਾਂ ਅਤੇ ਵਧਾਈਆਂ ਦੇਵਾਂਗੇ ਵੀ।
1: ਦੇਖੋ ਨੀ ਕੁੜੀਓ, ਕਿੰਨਾ ਸੋਹਣਾ ਮੁੰਡਾ ਖੜਾ। ਸੋਹਣਿਓ, ਤੁਹਾਡਾ ਨਾਮ ਕੀ ਹੈ?
2: ਨਾਮ ਤਾਂ ਮੇਰਾ ਜੱਸੀ ਸਿੱਧੂ ਆ। ਕਿਉਂ,
1: ਤੇ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ?
2: ਸ਼ਹਿਰ? ਸ਼ਹਿਰ ਤਾਂ ਸਾਡਾ ਜਲੰਧਰ ਹੈ।
1: ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ?

ਹਾਂਜੀ ਹਾਂਜੀ ਬਿਲਕੁਲ ਸਹੀ ਫ੍ਰੀਕੁਐਂਸੀ ਜਿਹੜੀ ਆ ਤੁਸੀਂ ਟਿਊਨ ਕੀਤੀ ਹੋਈ ਹੈ ਰੇਡੀਓ 'ਤੇ 102.7 ਮੈਗਾਹਰਟਜ਼ ਔਰ ਨਾਲ ਦੇ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਔਰ ਨਿਊਜ਼ ਔਨ ਯੂਅਰ ਐਮ ਦੇ ਉੱਤੇ ਬਣੇ ਹੋਏ ਸਰੋਤੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਵੈਲਕਮ ਹੈ ਜੀ। ਬਸ ਇਹ ਗੱਲ ਕਰ ਰਹੀ ਸੀਗੀ ਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਅੱਜ ਅਸੀਂ ਸਿੱਕਿਮ ਦਿਵਸ ਜਿਹੜਾ ਆ ਉਹ ਮਨਾ ਰਹੇ ਹਾਂ ਅਤੇ ਸਿੱਕਿਮ ਦਿਵਸ ਯਾਨੀ 16 ਮਈ 1975 ਨੂੰ ਸਿੱਕਿਮ ਨੂੰ ਭਾਰਤ ਦਾ 22ਵਾਂ ਰਾਜ ਜਿਹੜਾ ਆ ਉਹ ਬਣ ਗਿਆ ਸੀ ਔਰ ਇਸ ਕਰਕੇ ਅੱਜ ਦਾ ਇਹ ਦਿਨ ਜਿਹੜਾ ਆ ਮਨਾਇਆ ਜਾਂਦਾ ਹੈ। ਸਿੱਕਿਮ ਦੀ ਗੱਲ ਕਰੀਏ ਤਾਂ ਬਰਫ਼ ਨਾਲ ਢੱਕੇ ਹੋਏ ਪਹਾੜ, ਰੰਗ ਬਿਰੰਗੇ ਫੁੱਲ ਔਰ ਬੁੱਧ ਮੱਠਾਂ ਦੀ ਸ਼ਾਂਤੀ ਅਤੇ ਕੁਦਰਤ ਦੀ ਅਦਭੁਤ ਸੁੰਦਰਤਾ ਦੀ ਗੱਲ ਕਰੀਏ ਨਾ ਤਾਂ ਇਹ ਸਿੱਕਿਮ ਦੀ ਖਾਸ ਪਹਿਚਾਣ ਹੈ। ਸਿੱਕਿਮ ਨੂੰ ਔਰਗੈਨਿਕ ਸਟੇਟ ਜਿਹੜਾ ਆ ਉਹ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਜਿਹੜੀ ਖੇਤੀ ਹੈ ਉਹ ਰਸਾਇਣਾਂ ਦੀ ਥਾਂ 'ਤੇ ਕੁਦਰਤੀ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ। ਅਤੇ ਫਿਰ ਇਸ ਮੌਕੇ 'ਤੇ ਸਿੱਕਿਮ ਦੇ ਕੋਲੋਂ ਸਿੱਖਣ ਨੂੰ ਕੀ ਮਿਲਿਆ? ਦੱਸੋ ਕੀ ਮਿਲਿਆ ਸਿੱਖਣ ਨੂੰ? ਬਿਲਕੁਲ ਜੀ, ਸਿੱਖਣ ਨੂੰ ਤਾਂ ਸਾਨੂੰ ਇਹ ਮਿਲਦਾ ਹੈ ਕਿ ਕੁਦਰਤ ਦੇ ਨਾਲ ਪਿਆਰ ਕਰਕੇ ਤਰੱਕੀ ਕੀਤੀ ਜਾ ਸਕਦੀ ਹੈ। ਬਿਲਕੁਲ ਜੀ, ਔਰ ਕੁਦਰਤ ਦੇ ਨਾਲ ਜਦੋਂ ਅਸੀਂ ਪਿਆਰ ਕਰਾਂਗੇ ਤਾਂ ਆਪਾਂ ਬਹੁਤ ਸਾਰੀ ਤਰੱਕੀ ਜਿਹੜੀ ਹੈ ਬਹੁਤ ਸਾਰੀ ਉਚਾਈਆਂ ਤੱਕ ਆਪਣੇ ਆਪ ਪਹੁੰਚ ਜਾਵਾਂਗੇ ਜਦੋਂ ਅਸੀਂ ਕੁਦਰਤ ਦੇ ਨਾਲ ਪਿਆਰ ਕਰਾਂਗੇ ਔਰਗੈਨਿਕ

ਸਟੇਟ ਐਵੇਂ ਨਹੀਂ ਕਿਹਾ ਜਾਂਦਾ ਸਿੱਕਮ ਨੂੰ। ਚਲੋ ਅੱਜ ਇੱਕ ਹੋਰ ਖਾਸ ਦਿਨ ਜਿਹੜਾ ਆ ਉਹ ਮਨਾਇਆ ਜਾਂਦਾ ਹੈ, ਉਹਦੀ ਵੀ ਗੱਲ ਕਰ ਲੈਂਦੇ ਹਾਂ। ਅੰਤਰਰਾਸ਼ਟਰੀ ਸ਼ਾਂਤੀ ਨਾਲ ਇਕੱਠੇ ਜਿਉਣ ਦਾ ਦਿਹਾੜਾ। ਹਾਂ ਬਿਲਕੁਲ ਜੀ, ਬਿਲਕੁਲ ਸਹੀ ਸੁਣਿਆ, ਇੰਟਰਨੈਸ਼ਨਲ ਡੇ ਆਫ ਲਿਵਿੰਗ ਟੂਗੈਦਰ ਇਨ ਪੀਸ। ਇਹ ਦਿਨ ਵੀ ਅੱਜ ਦੇ ਦਿਨ ਮਨਾਇਆ ਜਾਂਦਾ ਹੈ, ਯਾਨੀ 16 ਮਈ ਨੂੰ ਜਿਹੜਾ ਇਹ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ, ਮਨਾਇਆ ਜਾਂਦਾ ਹੈ। ਹੁਣ ਜ਼ਰਾ ਸੋਚੋ ਜੇ ਘਰ ਦੇ ਵਿੱਚ ਦੋ ਬੰਦੇ ਆਪਸ 'ਚ ਨਾ ਬਣਨ ਤਾਂ ਘਰ ਦਾ ਮਾਹੌਲ ਕਿਹੋ ਜਿਹਾ ਹੋ ਜਾਂਦਾ, ਦੱਸੋ ਜ਼ਰਾ ਕਿਹੋ ਜਿਹਾ ਹੋ ਜਾਂਦਾ। ਖੁਸ਼ਨੁਮਾ ਰਹਿ ਪੈਂਦਾ ਮਾਹੌਲ? ਨਾ ਜੀ ਨਾ, ਬਿਲਕੁਲ ਜੀ, ਮਾਹੌਲ ਜਿਹੜਾ ਹੈ ਨਾ ਐਵੇਂ ਹੀ ਜਿਹਾ ਹੋ ਜਾਂਦਾ ਹੈ ਨਾ। ਔਰ ਅਤੇ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਸਮਾਜ ਦੇ ਵਿੱਚ ਲੋਕ ਇੱਕ ਦੂਜੇ ਦੀ ਇੱਜ਼ਤ ਨਾ ਕਰਨ ਤਾਂ ਸ਼ਾਂਤੀ ਕਿਵੇਂ ਰਹੇਗੀ, ਦੱਸੋ ਮੈਨੂੰ ਕਿਵੇਂ ਰਹੇਗੀ। ਇਸ ਲਈ ਯੂਨਾਈਟਿਡ ਨੇਸ਼ਨਸ ਨੇ ਇਸ ਦਿਨ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਸੀ ਤਾਂ ਜੋ ਲੋਕ ਧਰਮ, ਭਾਸ਼ਾ, ਰੰਗ ਜਾਂ ਵਿਚਾਰਾਂ ਦੇ ਫਰਕ ਨੂੰ ਭੁੱਲ ਕੇ ਇਕੱਠੇ ਰਹਿਣਾ ਸਿੱਖਣ, ਇਕੱਠੇ ਬਹਿਣਾ ਸਿੱਖਣ। ਇਸੇ ਲਈ ਇੰਟਰਨੈਸ਼ਨਲ ਡੇ ਆਫ ਲਿਵਿੰਗ ਟੂਗੈਦਰ ਇਨ ਪੀਸ ਜਿਹੜਾ ਆ ਮਨਾਇਆ ਜਾਂਦਾ ਹੈ, ਯਾਨੀ ਕਿ ਅੰਤਰਰਾਸ਼ਟਰੀ ਸ਼ਾਂਤੀ ਨਾਲ ਇਕੱਠੇ ਜਿਉਣ ਦਾ ਦਿਹਾੜਾ। ਹਾਂ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਛੋਟੀ ਜਿਹੀ ਅਫਵਾਹ ਵੀ ਵੱਡਾ ਜਿਹਾ ਝਗੜਾ ਬਣ ਜਾਂਦੀ ਹੈ, ਪਤਾ ਨਾ ਤੁਹਾਨੂੰ। ਕਈ ਵਾਰ ਲੋਕ ਪੂਰੀ ਗੱਲ ਜਾਣੇ ਬਿਨਾਂ ਹੀ ਗੁੱਸਾ ਕਰਨ ਲੱਗ ਜਾਂਦੇ ਆ, ਪਰ ਮਾਈ ਡੀਅਰ ਪਿਆਰੇ ਪਿਆਰੇ ਲਿਸਨਰਸ, ਮੇਰੇ ਪਿਆਰੇ ਪਿਆਰੇ ਸਰੋਤਿਓ, ਗੱਲਬਾਤ ਨਾਲ ਹਰ ਮੁੱਦੇ ਦਾ ਹੱਲ ਜਿਹੜਾ ਆ ਉਹ ਕੱਢਿਆ ਜਾ ਸਕਦਾ ਹੈ। ਜੇ ਅਸੀਂ ਦੂਜਿਆਂ ਦੀ ਇੱਜ਼ਤ ਕਰੀਏ, ਛੋਟਿਆਂ ਨਾਲ ਪਿਆਰ ਕਰੀਏ, ਵੱਡਿਆਂ ਦੀ ਸਲਾਹ ਸੁਣੀਏ ਅਤੇ ਲੋੜਵੰਦ ਦੀ ਮਦਦ ਕਰੀਏ ਤਾਂ ਸਮਾਜ ਜਿਹੜਾ ਆ ਆਪੇ ਸੋਹਣਾ ਮੁਣਾ ਬਣ ਜਾਏਗਾ। ਸ਼ਾਂਤੀ ਸਿਰਫ ਜੰਗ ਨਾ ਹੋਣ ਦਾ ਨਾਮ ਨਹੀਂ ਹੈ, ਸ਼ਾਂਤੀ ਸਿਰਫ ਜੰਗ ਨਾ ਹੋਣ ਦਾ ਨਾਮ ਨਹੀਂ ਹੈ, ਸ਼ਾਂਤੀ ਉਹ ਹੈ ਜਿੱਥੇ ਹਰ ਚਿਹਰੇ ਦੇ ਉੱਤੇ ਸਕੂਨ ਹੋਵੇ ਅਤੇ ਹਰ ਚਿਹਰੇ ਦੇ ਉੱਤੇ ਇੱਕ ਪਿਆਰੀ ਜੀ ਮੁਸਕਰਾਹਟ ਹੋਵੇ। ਇਸ ਦੇ ਲਈ ਇਹ ਦਿਨ ਜਿਹੜਾ ਆ ਖਾਸ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਔਰ ਮੈਂ ਦੁਆ ਕਰਦੀ ਹਾਂ ਔਰ ਖੈਰ ਮੰਗਦੀ ਹਾਂ ਤੁਹਾਡੇ ਸਾਰਿਆਂ ਦੀ ਕਿ ਤੁਸੀਂ ਸਾਰੇ ਵੀ ਰਲ ਮਿਲ ਕੇ ਇੱਕ ਦੂਸਰੇ ਦੇ ਨਾਲ ਪਿਆਰ ਭਰੇ ਰਿਸ਼ਤੇ ਨੂੰ ਨਿਭਾਉਂਦੇ ਹੋਏ ਰਹਿ ਜਾਓ।

0: ਬਿਲਕੁਲ ਜੀ, ਤੁਸੀਂ ਵੀ ਖੈਰ ਮੰਗ ਰਹੇ ਹੋ ਔਰ ਮੈਂ ਵੀ ਜਿਹੜੀ ਹੈ ਖੈਰ ਇਹੀ ਮੰਗਦੀ ਹਾਂ ਕਿ ਸਾਡੇ ਦੋਸਤਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਜਿਹੜੀ ਹੈ ਬਰਕਰਾਰ ਰਹੇ। 78 ਸਾਲ ਆਕਾਸ਼ਵਾਣੀ ਜਲੰਧਰ ਨੇ ਆਪਣੇ ਪੂਰੇ ਕਰ ਲਏ ਨੇ ਔਰ ਇਸ ਸਫ਼ਰ ਦੇ ਵਿੱਚ ਆਕਾਸ਼ਵਾਣੀ ਨੇ ਨਾ ਸਿਰਫ਼ ਅਤੇ ਸਿਰਫ ਲੋਕਾਂ ਨੂੰ ਮਨੋਰੰਜਨ ਹੀ ਨਹੀਂ ਦਿੱਤਾ ਸਗੋਂ ਕਿ ਇੱਕ ਸਮਾਜਿਕ ਜਾਗਰੂਕਤਾ ਫੈਲਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਜਿਹੜੀ ਹੈ ਨਿਭਾਈ ਹੈ। ਸਿੱਖਿਆ ਦਾ ਖੇਤਰ ਹੋਵੇ, ਸਿਹਤ ਹੋਵੇ, ਵੋਟਿੰਗ ਹੋਵੇ, ਸਾਫ਼ ਸਫਾਈ ਹੋਵੇ, ਮਹਿਲਾ ਸਸ਼ਕਤੀਕਰਨ ਹੋਵੇ, ਰਾਸ਼ਟਰੀ ਏਕਤਾ ਹੋਵੇ, ਪ੍ਰੋਗਰਾਮਾਂ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ। ਮਨੋਰੰਜਨ ਦੇ ਨਾਲ ਨਾਲ ਜਾਣਕਾਰੀ ਵੀ ਜਿਹੜੀ ਹੈ ਉਹ ਮਿਲਦੀ ਰਹੀ ਹੈ। ਮੁਸ਼ਕਲ ਸਮਿਆਂ ਦੇ ਵਿੱਚ ਇਹ ਕੇਂਦਰ ਲੋਕਾਂ ਦੀ ਆਵਾਜ਼ ਬਣਿਆ ਰਹੇ, ਚਾਹੇ ਕੁਦਰਤੀ ਆਫਤਾਂ ਹੋਣ ਜਾਂ ਦੇਸ਼ ਦੀ ਕੋਈ ਮਹੱਤਵਪੂਰਨ ਪਲ ਹੋਣ, ਆਕਾਸ਼ਵਾਣੀ ਜਲੰਧਰ ਦਾ ਸਾਥ ਜਿਹੜਾ ਆ ਹਮੇਸ਼ਾ ਲੋਕਾਂ ਦੇ ਨਾਲ ਬਰਕਰਾਰ ਰਿਹਾ ਹੈ। ਔਰ ਜਿਨ੍ਹਾਂ ਨੇ ਹੁਣੇ ਹੁਣੇ ਟਿਊਨ ਕੀਤਾ ਹੈ ਸੁਰਾਂ ਦਾ ਇਹ ਕਾਰਵਾਂ, ਯਾਨੀ ਕਿ ਆਕਾਸ਼ਵਾਣੀ ਜਲੰਧਰ 102.7 ਮੈਗਾਹਰਟਜ਼ ਐਵੇਂ ਨਹੀਂ ਚੱਲਦਾ, ਦਿਲ ਸੇ ਦਿਲ ਤੱਕ ਦਾ ਕਨੈਕਸ਼ਨ ਹੈ ਤਾਂ ਹੀ ਉਹ ਚੱਲਦਾ ਹੈ। ਸੁਰਾਂ ਦਾ ਇਹ ਕਾਰਵਾਂ ਇਸੇ ਤਰ੍ਹਾਂ ਚੱਲਦਾ ਰਹੇ, ਪੰਜਾਬੀ ਮਿੱਟੀ ਦੀ ਖੁਸ਼ਬੂ ਦੁਨੀਆ ਭਰ ਦੇ ਵਿੱਚ ਫੈਲਦੀ ਰਹੇ ਅਤੇ ਆਕਾਸ਼ਵਾਣੀ ਜਲੰਧਰ ਦਾ ਸਦਾ ਹਰ ਦਿਲ ਦੀ ਧੜਕਣ ਜਿਹੜਾ ਆ ਉਹ ਬਣਿਆ ਰਹੇ, ਬਰਕਰਾਰ ਰਹੇ। ਅੱਛਾ, ਕਦੇ ਕਦੇ ਇੱਦਾਂ ਹੁੰਦਾ ਨਾ ਕਿ ਰੇਡੀਓ ਦੇ ਉੱਤੇ ਜਦੋਂ ਪੁਰਾਣਾ ਕੋਈ ਗਾਣਾ ਸੁਣ ਲੈਂਦੇ ਹਾਂ, ਪੁਰਾਣੀ ਕੋਈ ਆਵਾਜ਼ ਸੁਣ ਲੈਂਦੇ ਹਾਂ, ਅਰੇ ਆਹ ਤਾਂ ਬਹੁਤ ਪੁਰਾਣਾ ਗਾਣਾ ਸੀ, ਅਰੇ ਆਹ ਤਾਂ ਆਵਾਜ਼ ਮੈਂ ਪਛਾਣ ਲਈ, ਇਹੋ ਜਿਹੇ ਹਾਵ ਭਾਵ ਤੁਹਾਡੇ ਸਾਰਿਆਂ ਦੇ ਹੋ ਜਾਂਦੇ ਨੇ। ਆਕਾਸ਼ਵਾਣੀ ਦੇ ਨਾਲ ਤੁਹਾਡਾ ਰਿਸ਼ਤਾ ਕਿੰਨੇ ਸਾਲ ਪੁਰਾਣਾ ਤੁਸੀਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਬਿਲਕੁਲ ਸਾਂਝਾ ਕਰ ਸਕਦੇ ਹੋ। 9855100107 ਪੁਰਾਣੀ ਆਵਾਜ਼ ਅਤੇ ਪੁਰਾਣੇ ਗੀਤ ਦੀ ਗੱਲ ਕਰ ਰਹੀ ਸੀ ਕਿ ਕਈ ਵਾਰ ਜਦੋਂ ਅਸੀਂ ਪੁਰਾ ਰੇਡੀਓ ਦੇ ਉੱਤੇ ਪੁਰਾਣੀ ਆਵਾਜ਼ ਸੁਣਦੇ ਹਾਂ ਤਾਂ ਯਾਦਾਂ ਜਿਹੜੀਆਂ ਨਾ ਉਹ ਤਾਰੋ ਤਾਜ਼ਾ ਹੋ ਜਾਂਦੀਆਂ ਨੇ, ਬਚਪਨ ਦੀਆਂ ਉਹ ਯਾਦਾਂ ਆਪਣੇ ਆਪ ਦੇ ਵਿੱਚ ਨਾ ਖੂਬਸੂਰਤ ਗੱਲਾਂ ਦਾ ਅਹਿਸਾਸ ਕਰਾ ਦਿੰਦੀਆਂ ਨੇ। ਦਾਦਾ ਦਾਦੀ ਦੀਆਂ ਗੱਲਾਂ, ਗਰਮ ਚਾਹ ਅਤੇ ਆਕਾਸ਼ਵਾਣੀ ਅਤੇ ਮਿੱਠਾ ਪ੍ਰੋਗਰਾਮ, ਇਹ ਆਕਾਸ਼ਵਾਣੀ ਹੈ।
1: ਗਾਣਾ ਨ ਆਇਆ ਬਜਾਨਾ ਨ ਆਇਆ ਦਿਲ

ਜਾਨਨਾਇਆ ਬਜਾਨਨਾਇਆ, ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਇਸ ਗੀਤ ਨੇ ਸਾਰਾ ਉਹ ਸਫ਼ਰ ਜਿਹੜਾ ਹੈ ਨਾ ਤਰੋ ਤਾਜ਼ਾ ਕਰ ਦਿੱਤਾ, ਜਿਹੜਾ ਸਫ਼ਰ ਹਮੇਸ਼ਾ ਆਕਾਸ਼ਵਾਣੀ ਦੇ ਨਾਲ ਬਣਿਆ ਰਹਿੰਦਾ ਹੈ। ਹੋ ਗਈਆਂ ਨਾ ਪੁਰਾਣੀਆਂ ਯਾਦਾਂ ਤਾਜ਼ਾ, ਹੋ ਗਈਆਂ ਨਾ? ਹਾਂ, ਲੇਕਿਨ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਸ਼ਰਾਰਤੀ ਅਤੇ ਨਟਖਟ ਜਿਹੇ ਗਾਣੇ ਨੇ ਦੱਸ ਹੀ ਦਿੱਤਾ ਕਿ ਸਾਨੂੰ ਹਜੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਆਉਂਦੀਆਂ ਹੀ ਨਹੀਂ ਹੈਗੀਆਂ। ਕੋਈ ਗੱਲ ਨਹੀਂ, ਸਿੱਖਾਂਗੇ ਤਾਂ ਆ ਵੀ ਜਾਣਗੀਆਂ। ਲੇਕਿਨ ਮੈਂ ਕਿਆ ਇਨਫੋਰਮੇਸ਼ਨ ਦੇ ਨਾਲ ਨਾਲ ਨਾ ਤੁਹਾਨੂੰ ਅਵੇਅਰ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਵੈਲ ਮਾਈ ਡੀਅਰ ਪਿਆਰੇ ਪਿਆਰੇ ਸਰੋਤਿਓ, ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਦੇਸ਼ ਦੇ ਵਿੱਚ ਜਨਗਣਨਾ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ, ਸ਼ੁਰੂ ਹੋ ਚੁੱਕੀ ਹੈ। ਔਰ ਉੱਥੇ ਹੀ ਕੁਝ ਸ਼ਰਾਰਤੀ ਲੋਕ ਜਿਹੜੇ ਨੇ ਨਾ, ਜਿਹੜੇ ਵਿਹਲੇ ਦਿਮਾਗ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹਨਾਂ ਦਾ ਦਿਮਾਗ ਨਾ ਸ਼ੈਤਾਨੀ ਰੂਪ ਜਿਹੜਾ ਹੈ ਧਾਰਨ ਕਰ ਲੈਂਦਾ। ਸਮਝ ਗਏ ਨਾ ਮੇਰਾ ਇਸ਼ਾਰਾ ਕੀ ਹੈ? ਹਾਂ ਹਾਂ, ਉੱਥੇ ਹੀ ਕੁਝ ਸ਼ਰਾਰਤੀ ਲੋਕ ਠੱਗੀਆਂ ਕਰਨ ਦੇ ਨਾ ਨਵੇਂ ਨਵੇਂ ਤਰੀਕੇ ਜਿਹੜੇ ਆ ਉਹ ਲੱਭਣੇ ਸ਼ੁਰੂ ਕਰ ਦਿੰਦੇ ਨੇ। ਕਦੇ ਫੋਨ ਰਾਹੀਂ, ਕਦੇ ਮੈਸੇਜ ਰਾਹੀਂ, ਕਦੇ ਘਰ ਆ ਕੇ ਲੋਕਾਂ ਨੂੰ ਠੱਗਣ ਦੀ ਕੀਤੀ ਕੋਸ਼ਿਸ਼ ਜਾਂਦੀ ਹੈ। ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਨਗਣਨਾ ਦੀ ਗੱਲ ਕਰੀਏ ਤਾਂ ਅਸਲੀ ਜਨਗਣਨਾ ਜਿਹੜੇ ਅਧਿਕਾਰੀ ਨੇ ਉਹ ਤੁਹਾਡੇ ਵਿਹੜੇ ਜਦੋਂ ਵੀ ਆਉਣਗੇ, ਉਹ ਤੁਹਾਡੇ ਕੋਲੋਂ ਨਾ ਹੀ ਤੁਹਾਡੇ ਬੈਂਕ ਦਾ ਖਾਤਾ ਨੰਬਰ ਮੰਗਣਗੇ, ਨਾ ਹੀ ਉਹ ਤੁਹਾਡੇ ਕੋਲੋਂ ਤੁਹਾਡੇ ਏਟੀਐਮ ਦਾ ਪਿੰਨ ਨੰਬਰ ਮੰਗਣਗੇ, ਨਾ ਹੀ ਉਹ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦਾ ਓਟੀਪੀ ਮੰਗਣਗੇ। ਕਹਿਣ ਦਾ ਮਤਲਬ

ਮਤਲਬ ਕਿ ਜੋ ਵੀ ਤੁਹਾਡੀ ਜਨਗਣਨਾ ਦੀ ਰਜਿਸਟ੍ਰੇਸ਼ਨ ਹੈ ਉਹ ਜਿਹੜੀ ਹੈ ਉਹ ਸੇਫ ਹੁੰਦੀ ਹੈ ਨਾ। ਸਾਡੇ ਕੋਲ ਆ ਕੇ ਜੇਕਰ ਤੁਹਾਨੂੰ ਕੋਈ ਕਹਿੰਦਾ ਹੈ ਕਿ ਜਨਗਣਨਾ ਦੀ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਆਪਣਾ ਓ ਟੀ ਪੀ ਦੱਸੋ, ਤੁਹਾਡੀ ਜਾਣਕਾਰੀ ਅਪਡੇਟ ਕਰਨੀ ਹੈ, ਫੋਨ 'ਤੇ ਕੋਡ ਦੱਸੋ, ਤਾਂ ਤੁਸੀਂ ਉਸੇ ਵੇਲੇ ਅਵੇਅਰ ਹੋ ਜਾਣਾ, ਸਾਵਧਾਨ ਹੋ ਜਾਣਾ। ਇਹ ਇੱਕ ਠੱਗੀ ਹੋ ਸਕਦੀ ਹੈ, ਇਹ ਇੱਕ ਚੀਟਿੰਗ ਹੋ ਸਕਦੀ ਹੈ ਜਿਹੜੀ ਕਿ ਸ਼ਾਇਦ ਤੋਂ ਤੁਹਾਨੂੰ ਪਤਾ ਵੀ ਨਾ ਲੱਗੇ, ਕਿਉਂਕਿ ਸਭ ਜਾਣਦੇ ਨੇ ਇਸ ਵੇਲੇ ਕਿ ਜਨਗਣਨਾ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਇਸ ਪ੍ਰੋਸੈਸ ਦੇ ਦੌਰਾਨ ਤੁਹਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਓ ਟੀ ਪੀ ਹੈ ਰਜਿਸਟ੍ਰੇਸ਼ਨ ਦੇ ਲਈ ਨਹੀਂ ਮੰਗੀ ਜਾਏਗੀ, ਏ ਟੀ ਐੱਮ ਦਾ ਪਿੰਨ ਨਹੀਂ ਮੰਗਿਆ ਜਾਏਗਾ, ਤੁਹਾਡੀ ਬੈਂਕ ਅਕਾਊਂਟ ਦੇ ਨਾਲ ਰਿਲੇਟਿਡ ਕੋਈ ਵੀ ਚੀਜ਼ ਜਿਹੜੀ ਹੈ ਉਹ ਤੁਹਾਡੇ ਕੋਲੋਂ ਨਹੀਂ ਮੰਗੀ ਜਾਏਗੀ। ਐਕਚੁਅਲ ਦੇ ਵਿੱਚ ਜਨਗਣਨਾ ਸਿਰਫ ਪਰਿਵਾਰ, ਸਿੱਖਿਆ, ਰੋਜ਼ਗਾਰ ਅਤੇ ਆਬਾਦੀ ਦੇ ਨਾਲ ਸੰਬੰਧਿਤ ਇੱਕ ਆਮ ਜਾਣਕਾਰੀ ਦੇ ਲਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਇਸ ਤਾਂ ਤੁਹਾਡੇ ਬੈਂਕ ਦੇ ਖਾਤੇ ਪੈਸਿਆਂ ਦੇ ਨਾਲ ਕੋਈ ਵੀ ਲੈਣਾ ਦੇਣਾ ਜਿਹੜਾ ਆ ਨਹੀਂ ਜੇ ਹੁੰਦਾ। ਕੋਈ ਅਣਜਾਣ ਪਰਸਨ ਤੁਹਾਡੇ ਕੋਲ ਆ ਜਾਂਦਾ ਆਪਣਾ ਓ ਟੀ ਪੀ, ਉਹਦੇ ਨਾਲ ਬਿਲਕੁਲ ਵੀ ਤੁਸੀਂ ਸਾਂਝਾ ਜਿਹੜਾ ਆ ਨਹੀਂ ਕਰਨਾ। ਬਾਕੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਲੱਗਦਾ ਕਿ ਹਾਂ ਇਹ ਉਸ ਚੀਜ਼ ਦੇ ਨਾਲ ਰਿਲੇਟਡ ਪਰਸਨ ਜਿਹੜਾ ਆ ਤੁਹਾਡੇ ਕੋਲ ਨਹੀਂ ਆਇਆ, ਤਾਂ ਤੁਸੀਂ ਉਹਨਾਂ ਦੇ ਕੋਲੋਂ ਉਹਨਾਂ ਦਾ ਪਛਾਣ ਪੱਤਨ ਜਿਹੜਾ ਹੈ ਉਹ ਜ਼ਰੂਰ ਲੈ ਸਕਦੇ ਹੋ। ਬਾਕੀ ਜੇ ਤੁਹਾਨੂੰ ਹੋਰ ਵੀ ਜ਼ਿਆਦਾ ਡਾਊਟ ਹੋ ਜਾਂਦਾ, ਤੁਸੀਂ ਆਪਣੇ ਪਰਿਵਾਰ ਦੇ ਮੈਂਬਰਸ ਦੇ, ਸਥਾਨਕ ਜਿਹੜਾ ਪ੍ਰਸ਼ਾਸਨ ਹੈ ਜਾਂ ਪੁਲਿਸ ਦੇ ਨਾਲ ਵੀ ਸੰਪਰਕ ਜਿਹੜਾ ਹੈ ਉਹ ਕਰ ਸਕਦੇ ਹੋ। ਸੋਸ਼ਲ ਮੀਡੀਆ 'ਤੇ ਆ ਰਹੀਆਂ ਜਿਹੜੀਆਂ ਅਫਵਾਹਾਂ ਆ ਉਹਦੇ 'ਤੇ ਬਿਲਕੁਲ ਵੀ ਰੱਤੀ ਭਰ ਦਾ ਵੀ ਭਰੋਸਾ ਨਹੀਂ ਜੇ ਕਰਨਾ, ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈ ਨਾ ਉਹ ਸਾਨੂੰ ਕੁਛ ਹੋਰ ਦਿਖਾਉਂਦਾ ਔਰ ਅਸੀਂ ਕਿਤੇ ਕਿਤੇ ਕੁਛ ਹੋਰ ਦੇਖ ਲੈਂਦੇ ਹਾਂ। ਸੋ ਮੇਰੇ ਕਹਿਣ ਦਾ ਮਤਲਬ ਇੱਥੇ ਇਹੀ ਆ ਕਿ ਸਮਝਦਾਰ ਬਣੋ, ਸੁਰੱਖਿਅਤ ਰਹੋ ਅਤੇ ਜਨਗਣਨਾ ਦੇ ਨਾਲ ਜੁੜੀ ਸਹੀ ਜਾਣਕਾਰੀ ਹੀ ਹੋਰਨਾਂ ਤੱਕ ਪਹੁੰਚਾਓ। ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਰੇਡੀਓ ਸਟੇਸ਼ਨ ਅੱਜ ਆਕਾਸ਼ਵਾਣੀ ਜਲੰਧਰ ਆਪਣੇ 78 ਸਾਲ ਪੂਰੇ ਕਰ ਰਿਹਾ ਹੈ। ਔਰ ਅੱਜ ਦੇ ਦਿਨ ਤੁਸੀਂ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਮੈਸੇਜਸ ਕਰਨੇ ਨੇ 9855101027 ਅਤੇ ਅਵੇਅਰਨੈਸ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਜਾਣਕਾਰੀ ਜਿਹੜੀ ਹੈ ਤੁਹਾਡੇ ਜ਼ਰੂਰ ਜ਼ਰੂਰ ਜ਼ਰੂਰ ਕੰਮ ਆਏਗੀ।

ਇਸ ਸਾਈਨ ਦੇ ਵਿੱਚ ਕਿ ਜਿਹੜੇ ਚੱਲ ਰਹੇ ਹੋਣ, ਯਾਨੀ ਕਿ ਇਹ ਨਿਸ਼ਾਨ ਜਿਹੜਾ ਆ ਉੱਥੇ ਪੈਦਲ ਚੱਲਣ ਵਾਲਿਆਂ ਵਾਸਤੇ ਰਾਹ ਦਿੱਤਾ ਗਿਆ ਹੁੰਦਾ ਹੈ। ਹੈਲਮਟ ਸੀਟ ਬੈਲਟ ਕੋਈ ਫੈਸ਼ਨ ਨਹੀਂ ਹੈ, ਇਹ ਤੁਹਾਡੀ ਸੁਰੱਖਿਆ ਦੀ ਇੱਕ ਢਾਲ ਹੁੰਦੀ ਹੈ। ਇਸ ਲਈ ਇਹਨੂੰ ਜਦੋਂ ਵੀ ਤੁਸੀਂ ਔਨ ਰੋਡ ਜਾਓ ਜ਼ਰੂਰ ਪਾਓ, ਜ਼ਰੂਰ ਪਾਓ, ਜ਼ਰੂਰ ਪਾਓ। ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ, ਕਿਉਂਕਿ ਇੱਕ ਸੈਕਿੰਡ, ਇੱਕ ਨੈਨੋ ਸੈਕਿੰਡ ਦੀ ਲਾਪਰਵਾਹੀ ਜਿਹੜੀ ਹੈ ਨਾ, ਸਾਰੀ ਉਮਰ ਦਾ ਪਛਤਾਵਾ ਜਿਹੜਾ ਬਣ ਸਕਦੀ ਹੈ। ਇਸ ਲਈ ਕਹਿ ਰਹੀ ਹਾਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਹੈ ਜ਼ਰੂਰ ਕਰੋ, ਆਪਣੀ ਵੀ ਸੁਰੱਖਿਆ ਕਰੋ ਅਤੇ ਹੋਰਾਂ ਦੀ ਵੀ ਸੁਰੱਖਿਆ ਕਰੋ। ਸੜਕ 'ਤੇ ਸਮਝਦਾਰੀ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਰੇਡੀਓ ਸਟੇਸ਼ਨ 102.7 FM ਰੇਨਬੋ, ਦਿਲ ਸੇ ਦਿਲ ਤੱਕ ਦਾ ਸਿਲਸਿਲਾ ਚੱਲ ਰਿਹਾ ਹੈ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਇਨਫੋਟੇਨਮੈਂਟ ਦਾ ਖਜ਼ਾਨਾ ਹੈ ਜੀ, ਐਵੇਂ ਨਹੀਂ ਕਿਹਾ ਜਾਂਦਾ ਇਹਨੂੰ। ਔਰ ਇਨਫੋਟੇਨਮੈਂਟ ਇਸ ਖਜ਼ਾਨੇ ਦੇ ਵਿੱਚ ਸਮਾਂ ਹੋ ਰਿਹਾ ਹੈ ਤੁਹਾਨੂੰ ਇੰਟਰਟੇਨਮੈਂਟ ਇਸ ਡੋਜ਼ ਦੇ ਨਾਲ ਜੁੜਨ ਦਾ।

वाह जी वाह, तुसी सुन रहे हो 102.7 मेगाहर्ट्ज़। गुड मॉर्निंग जलंधर का सिलसिला चल रहा जी। मन पसंदीदा प्रोग्राम चल रहा है रोजाना दिया आम गल्लां दे पिछे एक लुकिया हुंदा विज्ञान, आसान बोली विच असी समझ लैंदे आ। मैनूं थोड़ी जी प्यास लगी सी, मैं क्या चल पानी पी लवां, मैं ते पानी पी के तुहाडे नाल गल्लां करांगी। तुहानूं पता है कि रोब मारन वाला किहड़ा स्टाइल हुंदा? ਕੁੜੀਆਂ ਦਾ ਤਾਂ ਹੁੰਦਾ ਕਿ ਅੱਛੀ ਅੱਛੀ ਡਰੈਸਿਸ ਪਾ ਲਈਆਂ ਔਰ ਮੇਕਅਪ ਕਰ ਲਿਆ, ਲੇਕਿਨ ਗੱਭਰੂਆਂ ਦਾ ਕਿਹੜਾ ਸਟਾਈਲ ਹੁੰਦਾ? ਆਹ ਮੁੱਛ ਨੂੰ ਵੱਟ ਦੇਣਾ। ਹਾਂਜੀ ਬਿਲਕੁਲ ਜੀ, ਇਹੋ ਜਿਹੀ ਚੀਜ਼ ਜਿਹਨੂੰ ਲੋਕ ਅਕਸਰ ਰੋਬ ਵੀ ਕਹਿੰਦੇ ਨੇ, ਸਟਾਈਲ ਵੀ ਕਹਿੰਦੇ ਨੇ, ਮਰਦਾਨਗੀ ਦੀ ਨਿਸ਼ਾਨੀ ਵੀ ਮੰਨਦੇ ਨੇ। ਜੀ ਹਾਂ, ਗੱਲ ਕਰੀਏ ਮੁੱਛਾਂ ਦੀ। ਆਹ ਮੁੱਛਾਂ, ਪਰ ਕੀ ਤੁਸੀਂ ਜਾਣਦੇ ਹੋ ਮੁੱਛਾਂ ਸਿਰਫ ਚਿਹਰੇ ਦੀ ਸ਼ਾਨ ਨਹੀਂ ਹੁੰਦੀ, ਸਗੋਂ ਇਹ ਸਾਡੇ ਸਰੀਰ ਦਾ ਇੱਕ ਕੁਦਰਤੀ ਸੁਰੱਖਿਆ ਕਵਚ ਵੀ ਹੁੰਦੀਆਂ ਨੇ। ਸਮਝ ਗਏ ਨਾ ਤੁਸੀਂ? ਹਾਂ ਸਿਆਣੇ ਹੋ। ਅੱਛਾ ਹੁਣ ਆਪਣੀ ਆਪਣੀ ਮੁੱਛਾਂ ਨੂੰ ਹੱਥ ਲਗਾ ਕੇ ਦੇਖਦੇ ਹੋ ਕਿ ਮੇਰੀ ਮੁੱਛਾਂ ਕਿੰਨੀਆਂ ਕਿੰਨੀਆਂ ਨੇ। ਆਹ ਹਾਂ ਹੈਗੀਆਂ ਜੀ, ਹੈਗੀਆਂ, ਵਾਧੂ ਮੁੱਛਾਂ ਆ, ਵਾਧੂ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਧੂੜ ਅਤੇ ਪ੍ਰਦੂਸ਼ਣ ਤੋਂ ਬਚਾਅ ਕਰਾਉਂਦੀਆਂ ਨੇ। ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਜਾਂ ਖੇਤਾਂ ਵਿੱਚ, ਸੜਕਾਂ 'ਤੇ, ਬਾਜ਼ਾਰਾਂ ਵਿੱਚ, ਹਵਾ ਵਿੱਚ ਮੌਜੂਦ ਜਿਹੜੀ ਧੂੜ ਹੁੰਦੀ ਹੈ, ਮਿੱਟੀ ਹੁੰਦੀ ਹੈ, ਛੋਟੇ ਛੋਟੇ ਕਣ ਹੁੰਦੇ ਨੇ, ਸਾਡੀ ਸਾਹ ਦੇ ਨਾਲ ਸਰੀਰ ਦੇ ਅੰਦਰ ਜਾਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਨੇ। ਪਰ ਮੁੱਛਾਂ ਮੁਸਟੈਕਸਿਸ ਇੱਕ ਕੁਦਰਤੀ ਏਅਰ ਫਿਲਟਰ ਦਾ ਕੰਮ ਕਰਦਾ ਹੈ। ਬਿਲਕੁਲ ਜੀ, ਮੁੱਛਾਂ ਦੇ ਨਾਲ ਜਿਹੜੇ ਮੁੱਛਾਂ ਦੇ ਅਸੀਂ ਵਾਲ ਹੈ ਉਹਨਾਂ ਦੀ ਗੱਲ ਕਰੀਏ, ਕਈ ਧੂੜ ਦੇ ਕਣਾਂ ਨੂੰ ਰੋਕ ਲੈਂਦੇ ਨੇ, ਜਿਸ ਦੇ ਨਾਲ ਫੇਫੜਿਆਂ ਤੱਕ ਘੱਟ ਗੰਦਗੀ ਪਹੁੰਚਦੀ ਹੈ। ਇਸ ਕਰਕੇ ਕੁਝ ਲੋਕਾਂ ਨੂੰ ਐਲਰਜੀ, ਛਿੱਕਾਂ ਅਤੇ ਧੂੜ ਨਾਲ ਹੋਣ ਵਾਲੀ ਤਕਲੀਫ ਤੋਂ ਵੀ ਕੁਛ ਹੱਦ ਤੱਕ ਰਾਹਤ ਮਿਲ ਜਾਂਦੀ ਹੈ, ਜਿਨ੍ਹਾਂ ਨੇ ਸੋਹਣੀਆਂ ਜਿਹੀਆਂ ਮੁੱਛਾਂ ਨੂੰ ਰੱਖਿਆ ਤਾਓ ਦਿੰਦੇ ਨੇ। ਇੰਨਾ ਹੀ ਨਹੀਂ, ਮੁੱਛਾਂ ਨੱਕ ਦੇ ਆਲੇ ਦੁਆਲੇ ਨਮੀ ਬਣਾਉਣ ਦੇ ਵਿੱਚ ਵੀ ਪੂਰੀ ਦੀ ਪੂਰੀ ਮਦਦ ਕਰਦੀਆਂ ਨੇ। ਸਰਦੀਆਂ ਜਾਂ ਸੁੱਕੀ ਹਵਾ ਵਿੱਚ ਜਿਹੜੀ ਸਾਡੀ ਸਕਿਨ ਹੁੰਦੀ ਹੈ, ਉਸਨੂੰ ਸੁੱਕਣ ਤੋਂ, ਜਲਨ ਤੋਂ ਵੀ ਬਚਾਉਂਦੀਆਂ ਨੇ। ਹੁਣ ਜ਼ਰਾ ਧੁੱਪ ਦੀ ਗੱਲ ਕਰੀਏ, ਬੜੀ ਤਿੱਖੀ ਤਿੱਖੀ ਨਿਕਲੀ ਹੋ ਜਾਂਦੀ ਹੈ। ਹਾਏ ਹੋਏ ਧੁੱਪ, ਹੈ ਨਾ। ਖੋਜ ਜਿਹੜੀ ਹੈ, ਬਹੁਤ ਸਾਰੀ ਖੋਜਾਂ ਜਿਹੜੀਆਂ ਆ ਉਹਨਾਂ ਦੀ ਗੱਲ ਕਰੀਏ ਤਾਂ ਉਹ ਦੱਸਦੀਆਂ ਨੇ ਕਿ ਘਣੀਆਂ ਮੁੱਛਾਂ ਜਿਹੜੀਆਂ ਹੁੰਦੀਆਂ ਨੇ ਨਾ, ਸੂਰਜ ਦੀਆਂ ਹਾਨੀਕਾਰਕ ਯਾਨੀ ਕਿ UV ਕਿਰਨਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹਨੂੰ ਕਾਫੀ ਹੱਦ ਤੱਕ ਰੋਕ ਲੈਂਦੀਆਂ ਨੇ, ਰੋਕ ਸਕਦੀਆਂ ਨੇ। ਭਾਵ ਕਿ ਸਾਡੇ ਜਿਹੜੇ ਲਿਪਸ ਹੁੰਦੇ ਨੇ ਉਹਨਾਂ ਦੇ ਉੱਪਰ ਵਾਲੀ ਜਿਹੜੀ ਇੱਕ ਸੋਫਟ ਸਕਿਨ ਹੁੰਦੀ ਹੈ, ਉਹਨੂੰ ਇੱਕ ਕੁਦਰਤੀ ਸੁਰੱਖਿਆ ਜਿਹੜੀ ਹੈ ਉਹ ਮਿਲ ਜਾਂਦੀ ਹੈ। ਸੋਚੋ, ਜਿਸਨੂੰ ਅਸੀਂ ਸਿਰਫ ਫੈਸ਼ਨ ਸਮਝਦੇ ਹਾਂ, ਉਹ ਸਾਡੇ ਲਈ ਕੁਦਰਤੀ ਸਨਸਕ੍ਰੀਨ ਵੀ ਹੋ ਸਕਦੀ ਹੈ। ਤੇ ਮੁੱਛਾਂ ਚਮੜੀ ਦੀ ਨਮੀ ਬਣਾਈ ਰੱਖਣ ਦੇ ਵਿੱਚ ਮਦਦ ਕਰਦੀਆਂ ਨੇ। ਚਮੜੀ ਦੀ ਦਾ ਕੁਦਰਤੀ ਤੇਲ ਜ਼ਿਆਦਾ ਤੇਜ਼ੀ ਨਾਲ ਸੁੱਕਦਾ ਨਹੀਂ ਹੈ, ਜਿਸ ਨਾਲ ਚਮੜੀ ਜਿਹੜੀ ਹੈ, ਸਕਿਨ ਜਿਹੜੀ ਹੈ, ਉਹ ਸੌਫਟ ਬਣੀ ਰਹਿੰਦੀ ਹੈ। ਪਰ ਹਰ ਚੀਜ਼ ਦੀ ਤਰ੍ਹਾਂ ਮੁੱਛਾਂ ਵੀ ਸਫਾਈ ਜ਼ਰੂਰ ਮੰਗਦੀ ਹੈ।

ਕਿ ਧੂੜ ਦੀ ਗੰਦਗੀ ਮੁੱਛਾਂ ਨੂੰ ਸਾਫ਼ ਜਿਹੜੀ ਹੈ ਨਾ ਉਹਨਾਂ ਦੇ ਵਿੱਚ ਫਸ ਜਾਂਦੀ ਹੈ, ਜਿਸ ਦੇ ਲਈ ਸਫਾਈ ਨਾ ਰੱਖੀ ਜਾਵੇ ਤਾਂ ਇਹ ਬੈਕਟੀਰੀਆ ਦਾ ਠਿਕਾਣਾ ਵੀ ਬਣ ਸਕਦੀ ਹੈ। ਯਾਨੀ ਕਿ ਦੋਵੇਂ ਪੱਖ ਜਿਹੜੇ ਆ ਰੱਖਣੇ ਆ ਆਪਾਂ, ਇਹਦਾ ਫਾਇਦਾ ਵੀ ਦੱਸਣਾ ਤੇ ਇਹਦਾ ਨੁਕਸਾਨ ਵੀ ਦੱਸਣਾ, ਹੈ ਨਾ। ਤੇ ਫਿਰ ਤੇ ਮੈਨੂੰ ਲੱਗਿਆ ਕਿ ਅੱਜ ਮੁੱਛਾਂ ਸਿਰਫ ਚਿਹਰੇ ਦੀ ਸ਼ਾਨ ਨਹੀਂ, ਸਗੋਂ ਕੁਦਰਤ ਵੱਲੋਂ ਦਿੱਤਾ ਗਿਆ ਇੱਕ ਛੋਟਾ ਜਿਹਾ ਇਹੋ ਜਿਹਾ ਤੋਹਫਾ ਹੈ ਜਿਹੜਾ ਇੱਕ ਸੁਰੱਖਿਆ ਕਵਚ ਹੈ। ਔਰ ਇਹ ਸੁਰੱਖਿਆ ਕਵਚ ਜਿਹੜਾ ਹੈ ਤੌਰ ਵੀ ਬਣਾਉਂਦਾ ਤੇ ਸਾਡੀ ਸੁਰੱਖਿਆ ਵੀ ਕਰਦਾ। ਵੈਸੇ ਕੁਦਰਤ ਨੇ ਸਾਨੂੰ ਹਰ ਇੱਕ ਅੰਗ ਦੀ ਆਪਣੀ ਖਾਸੀਅਤ ਜਿਹੜੀ ਹੈ ਉਹ ਸਾਡੇ ਲਈ ਬਣਾ ਕੇ ਰੱਖੀ ਹੈ, ਪਰ ਅਸੀਂ ਉਹਦਾ ਜਿਹੜਾ ਨਾ ਮਿਸਯੂਜ਼ ਕਿਤੇ ਨਾ ਕਿਤੇ ਕਰ ਲੈਂਦੇ ਹਾਂ। ਇਸ ਲਈ ਬਈ ਅੱਜ ਤਾਂ ਅਸੀਂ ਗੱਲ ਗੱਭਰੂਆਂ ਦੀ ਵੀ ਕਰ ਲਈ ਨਾ, ਹਮੇਸ਼ਾ ਇਹ ਕਹਿੰਦੇ ਉਹਨਾਂ ਨੂੰ ਕਿ ਸੋਹਣੀਆਂ ਸੋਹਣੀਆਂ ਕੁੜੀਆਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ, ਗੱਭਰੂਆਂ ਦੀ ਗੱਲ ਤਾਂ ਕੋਈ ਕਰਦਾ ਹੀ ਨਹੀਂ ਹੈ। ਮੈਂ ਤਾਂ ਅੱਜ ਗੱਭਰੂਆਂ ਦੀ ਵੀ ਗੱਲ ਕਰ ਦਿੱਤੀ ਹਾਂ, ਦੇਖੋ ਦੇਖੋ ਦੇਖੋ ਮੁੱਛਾਂ ਨੂੰ ਕਿਵੇਂ ਵੱਟ ਚੜ੍ਹਦੇ ਆਏ ਹਾਏ ਹਾਏ। ਹਾਂਜੀ ਚੜਨਗੇ, ਇੰਨੀ ਅੱਛੀ ਇਨਫੋਰਮੇਸ਼ਨ ਜੋ ਮਿਲ ਗਈ ਹੈ, ਹੈਂ ਮਿਲ ਗਈ ਹੈ ਨਾ। ਲਓ ਜੀ ਲਓ, ਤੁਸੀਂ ਇੰਨੀ ਅੱਛੀ ਇਨਫੋਰਮੇਸ਼ਨ ਲਿੱਤੀ ਹੈ ਅਤੇ ਇਸ ਖੁਸ਼ੀ ਦੇ ਵਿੱਚ ਮੈਂ ਕਿਹਾ ਇੱਕ ਗਾਣਾ ਹੋ ਜਾਵੇ, ਫਿਰ ਮੈਂ ਕਿਹਾ ਜੀ ਹੋ ਜਾਵੇ, ਫਿਰ ਹੋ ਜਾਵੇ ਇੱਕ ਗਾਣਾ ਹੋ ਜਾਵੇ। ਲਓ ਜੀ ਸੁਣਦੇ ਹਾਂ, ਦਿਲ ਤੇ ਦਿਲ ਤੱਕ ਆਕਾਸ਼ਵਾਣੀ ਦੀ 102.7 ਮੈਗਾਹਰਟਜ਼ ਦੇ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਆਕਾਸ਼ਵਾਣੀ ਜਲੰਧਰ ਨੇ ਅੱਜ ਆਪਣੇ ਪੂਰੇ 78 ਸਾਲ ਕਰ ਲਏ ਨੇ। ਹੈਪੀ ਬਰਥਡੇ ਟੂ ਯੂ ਹੈ।

FM ব্যান্ড 102.2 সাত মেগাহার্জ সে আকাশবাণী রেনফুদাই চলেন্দর কেন্দ্র 8:03 ਹੋਣ ਜਾ ਰਹੇ ਨੇ ਕੁਝ ਪਲਾਂ ਬਾਅਦ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ।

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਦੇ ਨਾਲ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਅਤੇ ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਸੁਦੀਨ ਅਤੇ ਗੋ ਸੇਫੇਈ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਇਹ ਸਮਝੌਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਆਬੂਧਾਬੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਵਿਚਕਾਰ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਹੋਏ ਨੇ। UAE ਨੇ ਭਾਰਤ ਵਿੱਚ 5 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਇਹਨਾਂ ਸਮਝੌਤਿਆਂ ਵਿੱਚ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਅਤੇ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਵਿਚਕਾਰ ਇੱਕ ਰਣਨੀਤਿਕ ਸਹਿਯੋਗ ਸਮਝੌਤਾ ਸ਼ਾਮਲ ਹੈ। ਇਸ ਵਿੱਚ ਪੈਟਰੋਲੀਅਮ ਭੰਡਾਰਾਂ ਵਿੱਚ ਸਹਿਯੋਗ ਅਤੇ ਤਰਲ ਕੁਦਰਤੀ ਗੈਸ ਅਤੇ LPG ਭੰਡਾਰਨ ਸਹੂਲਤਾਂ ਸੰਬੰਧੀ ਸਹਿਯੋਗ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਰਣਨੀਤਿਕ ਪੈਟਰੋਲੀਅਮ ਭੰਡਾਰਾਂ ਵਿੱਚ UAE ਦੇ ਹਿੱਸੇ ਨੂੰ 3 ਕਰੋੜ ਬੈਰਲ ਤੱਕ ਵਧਾ ਦੇਵੇਗਾ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਇੱਕ ਰਣਨੀਤਿਕ ਰੱਖਿਆ ਭਾਈ ਵਾਲੀ ਢਾਂਚਾ ਸਮਝੌਤੇ 'ਤੇ ਵੀ ਦਸਤਖਤ ਕੀਤੇ ਨੇ ਜੋ ਰੱਖਿਆ ਉਦਯੋਗ ਸਹਿਯੋਗ ਤਕਨੋਲੋਜੀ ਸਾਂਝੀਕਰਨ ਨਵੀਨਤਾ ਅਤੇ ਖੇਤਰੀ ਸੁਰੱਖਿਆ ਸਹਿਯੋਗ 'ਤੇ ਕੇਂਦਰਿਤ ਹੈ। ਗੱਲਬਾਤ ਦੌਰਾਨ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਜ਼ਾਇਦ ਅਲ ਨਹਾਇਨ ਨੇ ਪੱਛਮੀ ਏਸ਼ੀਆ ਦੇ ਸੰਕਟ ਬਾਰੇ ਵੀ ਚਰਚਾ ਕੀਤੀ। ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ UAE 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਸ਼੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਪੜਾਅ 'ਤੇ ਕੱਲ੍ਹ ਨੀਦਰਲੈਂਡਸ ਪਹੁੰਚੇ। ਇਸ ਦੌਰੇ ਦਾ ਉਦੇਸ਼ ਯੂਰਪੀ ਦੇਸ਼ਾਂ ਨਾਲ ਭਾਰਤ ਦੇ ਰਣਨੀਤਿਕ ਅਤੇ ਆਰਥਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਐਮਸਟਰਡਮ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਟੌਮ ਬ੍ਰੈਂਟਸਨ ਨੇ ਸ਼੍ਰੀ ਮੋਦੀ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਸੰਯੁਕਤ ਅਰਬ ਅਮੀਰਾਤ ਤੋਂ ਨੀਦਰਲੈਂਡਸ ਪਹੁੰਚੇ ਨੇ, ਜਿੱਥੇ ਉਨ੍ਹਾਂ ਨੇ ਆਬੂਧਾਬੀ ਵਿੱਚ UAE ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਗੱਲਬਾਤ ਕੀਤੀ। ਹੇਗ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਰਕਾਰ ਨੇ ਪੈਟਰੋਲ ਦੀ ਬਰਾਮਦ 'ਤੇ ਫੀ ਲੀਟਰ 3 ਰੁਪਏ ਦੀ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਲਾਈ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧੀ ਕੱਲ੍ਹ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਡੀਜ਼ਲ ਦੀ ਬਰਾਮਦ 'ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ 23 ਰੁਪਏ ਫੀ ਲੀਟਰ ਤੋਂ ਘਟਾ ਕੇ 16.5 ਰੁਪਏ ਫੀ ਲੀਟਰ ਕਰ ਦਿੱਤੀ ਗਈ ਹੈ। ਹਵਾਈ ਈਂਧਨ 'ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਵੀ 33 ਰੁਪਏ ਤੋਂ ਘਟਾ ਕੇ 16 ਰੁਪਏ ਫੀ ਲੀਟਰ ਕਰ ਦਿੱਤੀ ਗਈ ਹੈ। ਸੋਧੀਆਂ ਦਰਾਂ ਅੱਜ ਤੋਂ ਅਗਲੇ 2 ਹਫ਼ਤਿਆਂ ਲਈ ਲਾਗੂ ਹੋਣਗੀਆਂ। ਘਰੇਲੂ ਖਪਤ ਲਈ ਪੈਟਰੋਲ ਅਤੇ ਡੀਜ਼ਲ 'ਤੇ ਮੌਜੂਦਾ ਐਕਸਾਈਜ਼ ਡਿਊਟੀ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ PV ਕੁਲਕਰਨੀ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਕੁਲਕਰਨੀ ਕੈਮਿਸਟਰੀ ਦਾ ਲੈਕਚਰਰ ਹੈ ਅਤੇ ਨੈਸ਼ਨਲ ਟੈਸਟਿੰਗ ਏਜੰਸੀ NTA ਦੀ ਪ੍ਰੀਖਿਆ ਪ੍ਰਕਿਰਿਆ ਵਿੱਚ ਸ਼ਾਮਲ ਸੀ। ਉਸ ਦੀ ਪ੍ਰਸ਼ਨ ਪੱਤਰਾਂ ਤੱਕ ਪਹੁੰਚ ਸੀ। ਏਜੰਸੀ ਨੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਕਈ

ਅਤੇ ਤਲਾਸ਼ੀ ਲਈ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼ ਇਲੈਕਟ੍ਰੋਨਿਕ ਡਿਵਾਈਸ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ CBSE ਨੇ ਨਤੀਜੇ ਐਲਾਨੇ ਜਾਣ ਤੋਂ ਬਾਅਦ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਹੂਲਤਾਂ ਬਾਰੇ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਨੇ ਇੱਕ ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਨੋਟਿਸ ਵਿੱਚ CBSE ਨੇ ਕਿਹਾ ਕਿ ਜੋ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਨੇ ਉਹ ਦੋ ਪੜਾਵਾਂ ਦੀ ਸਮੀਖਿਆ ਪ੍ਰਣਾਲੀ ਦਾ ਲਾਭ ਲੈ ਸਕਦੇ ਨੇ। ਪਹਿਲੇ ਪੜਾਅ ਵਿੱਚ ਵਿਦਿਆਰਥੀ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਦੀ ਮੰਗ ਕਰ ਸਕਦੇ ਨੇ। ਦੂਜੇ ਪੜਾਅ ਵਿੱਚ ਵਿਦਿਆਰਥੀ ਖਾਮੀਆਂ ਦੀ ਤਸਦੀਕ ਲਈ ਅਰਜ਼ੀ ਦੇ ਸਕਦੇ ਨੇ ਜਾਂ ਮਾਰਕਿੰਗ ਸਕੀਮ ਦੇ ਆਧਾਰ 'ਤੇ ਖਾਸ ਉੱਤਰਾਂ ਦੇ ਮੁੜ ਮੁਲਾਂਕਣ ਦੀ ਬੇਨਤੀ ਕਰ ਸਕਦੇ ਨੇ। ਬੋਰਡ ਨੇ ਕਿਹਾ ਕਿ ਸਾਰੀਆਂ ਅਰਜ਼ੀਆਂ ਨਿਰਧਾਰਿਤ ਸਮੇਂ ਸੀਮਾ ਅੰਦਰ ਆਨਲਾਈਨ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਹਰੇਕ ਪੜਾਅ ਲਈ ਸਿਰਫ ਇੱਕ ਅਰਜ਼ੀ ਸਵੀਕਾਰ ਕੀਤੀ ਜਾਏਗੀ। ਵਿਦਿਆਰਥੀ 19 ਮਈ ਤੋਂ 22 ਮਈ ਵਿਚਕਾਰ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੁਸਤਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਲਈ ਪ੍ਰਤੀ ਵਿਸ਼ਾ 700 ਰੁਪਏ ਦੀ ਫੀਸ ਨਾਲ ਆਨਲਾਈਨ ਅਰਜ਼ੀ ਦੇ ਸਕਦੇ ਨੇ। ਸਮੱਸਿਆਵਾਂ ਦੀ ਤਸਦੀਕ ਅਤੇ ਮੁੜ ਮੁਲਾਂਕਣ ਲਈ ਅਰਜ਼ੀਆਂ 26 ਮਈ ਤੋਂ 29 ਮਈ ਵਿਚਕਾਰ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਕਥਿਤ ਤੌਰ 'ਤੇ ਫਰਜ਼ੀ ਕਾਲ ਸੈਂਟਰ ਚਲਾਉਣ ਵਿੱਚ ਸ਼ਾਮਲ ਸਨ ਜੋ ਪੌਪਅਪ ਘੁਟਾਲਿਆਂ, ਰਿਮੋਟ ਐਕਸੈਸ ਅਤੇ ਨਕਲੀ ਬੈਂਕ ਸੁਰੱਖਿਆ ਅਲਰਟ ਰਾਹੀਂ ਵਿਦੇਸ਼ੀ ਨਾਗਰਿਕਾਂ ਸਮੇਤ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਲੁਧਿਆਣਾ ਪੁਲਿਸ ਦੇ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਗਰੋਹ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ, 98 ਲੈਪਟਾਪ, 229 ਮੋਬਾਈਲ ਫੋਨ ਅਤੇ 19 ਲਗਜ਼ਰੀ ਵਾਹਨ ਬਰਾਮਦ ਕੀਤੇ ਨੇ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਅਤੇ ਦੱਖਣੀ ਭਾਰਤ ਤੋਂ ਨੇ। ਧੋਖਾਧੜੀ ਕਰਨ ਵਾਲੇ ਕਈ ਵਾਰ ਬੈਂਕ ਅਧਿਕਾਰੀਆਂ ਦਾ ਭੇਸ ਧਾਰ ਕੇ ਲੋਕਾਂ ਨੂੰ ਆਪਣੇ ਪੈਸੇ ਫਰਜ਼ੀ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਦੀ ਨਿਸ਼ਾਨਾ ਬਣਾਉਂਦੇ ਸਨ। ਹੋਰ ਜਾਂਚ ਜਾਰੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ 2047 ਤੱਕ ਨਸ਼ਾ ਮੁਕਤ ਭਾਰਤ ਦਾ ਰਾਸ਼ਟਰੀ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਏਜੰਸੀਆਂ ਨੇ ਨਸ਼ਾ ਗਿਰੋਹਾਂ ਨੂੰ ਖਤਮ ਕਰਨ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਦਿਸ਼ਾ ਵੱਲ ਕੰਮ ਕਰ ਰਹੀਆਂ ਨੇ। ਕੱਲ੍ਹ ਨਵੀਂ ਦਿੱਲੀ ਵਿੱਚ RNCO ਮੈਮੋਰੀਅਲ ਲੈਕਚਰ 'ਚ ਸ਼੍ਰੀ ਸ਼ਾਹ ਨੇ ਕਿਹਾ ਕਿ ਨਸ਼ਾ ਤਸਕਰੀ ਸਿਰਫ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ, ਸਗੋਂ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ 'ਤੇ ਲੰਮੇ ਸਮੇਂ ਦੇ ਅਸਰ ਵਾਲਾ ਮੁੱਦਾ ਹੈ ਅਤੇ ਇਸ 'ਤੇ ਵਿਆਪਕ ਹੱਲ ਦੀ ਲੋੜ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਕਥਿਤ ਭੜਕਾਊ ਟਿੱਪਣੀਆਂ ਦੇ ਸੰਬੰਧ ਵਿੱਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵਿਰੁੱਧ ਇੱਕ FIR ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀਆਂ ਗਈਆਂ। ਇਸ ਦੌਰਾਨ ਇੱਕ ਵੱਖਰੇ ਘਟਨਾਕ੍ਰਮ ਵਿੱਚ ਪੱਛਮੀ ਬੰਗਾਲ ਸਰਕਾਰ ਨੇ RGCAR ਮੈਡੀਕਲ ਕਾਲਜ ਬਲਾਤਕਾਰ ਅਤੇ ਕਤਲ ਮਾਮਲੇ ਦੀ ਜਾਂਚ ਵਿੱਚ ਲਾਪਰਵਾਹੀ ਲਈ ਕੋਲਕਾਤਾ ਦੇ ਸਾਬਕ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਸਮੇਤ 3 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਖਬਰ ਦਿੱਤੀ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਵਾਸ਼ਿੰਗਟਨ ਵਿੱਚ ਇੱਕ ਹੋਰ ਗੇੜ ਦੀ ਗੱਲਬਾਤ ਤੋਂ ਬਾਅਦ 45 ਦਿਨਾਂ ਲਈ ਜੰਗਬੰਦੀ ਵਧਾਉਣ ਲਈ ਸਹਿਮਤ ਹੋ ਗਏ ਨੇ। ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕਿਹਾ ਹੈ ਕਿ 2 ਦਿਨਾਂ ਦੀ ਸਫਲ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਹੋਇਆ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 2 ਅਤੇ 3 ਜੂਨ ਨੂੰ ਅੱਗੋਂ ਦੀ ਗੱਲਬਾਤ ਹੋਏਗੀ। ਦੋਹਾਂ ਦੇਸ਼ਾਂ ਦੇ ਫੌਜੀ ਨੁਮਾਇੰਦਿਆਂ ਵਿਚਕਾਰ ਇੱਕ ਸੁਰੱਖਿਆ ਗੱਲਬਾਤ ਵੀ 29 ਮਈ ਨੂੰ ਪੈਂਟਾਗਨ ਵਿੱਚ ਹੋਏਗੀ। ਇਸ ਦੌਰਾਨ ਇਜ਼ਰਾਈਲੀ ਹਵਾਈ ਫੌਜ ਨੇ ਲੈਬਨਾਨ ਵਿੱਚ ਈਰਾਨ ਸਮਰਥਿਤ ਹਥਿਆਰਬੰਦ ਧੜੇ ਹਿਜ਼ਬੁੱਲਾ ਨਾਲ ਸੰਬੰਧਿਤ ਬੁਨਿਆਦੀ ਢਾਂਚੇ 'ਤੇ ਆਪਣੇ ਹਮਲੇ ਜਾਰੀ ਰੱਖੇ ਨੇ। ਇਜ਼ਰਾਈਲੀ ਹਵਾਈ ਫੌਜ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਦੌਰਾਨ ਉਸਨੇ ਦੱਖਣੀ ਲੈਬਨਾਨ ਦੇ ਵੱਖ ਵੱਖ ਇਲਾਕਿਆਂ ਵਿੱਚ 440 ਤੋਂ ਵੱਧ ਹਿਜ਼ਬੁੱਲਾ ਟਿਕਾਣੇ 'ਤੇ ਹਮਲਾ ਕੀਤਾ, ਜਿਸ ਨਾਲ 220 ਤੋਂ ਵੱਧ ਹਿਜ਼ਬੁੱਲਾ ਅੱਤਵਾਦੀ ਮਾਰੇ ਗਏ। ਬੈਡਮਿੰਟਨ ਵਿੱਚ ਸਾਤਵਿਕ ਸਾਈ ਰਾਂਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਡਬਲ ਜੋੜੀ ਅੱਜ ਬੈਂਕਾਕ ਵਿੱਚ ਥਾਈਲੈਂਡ ਓਪਨ ਦੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ ਨੂਰ ਇਸੂਦੀਨ ਅਤੇ ਗੋ ਸੇਫੇਈ ਖਿਲਾਫ ਖੇਡੇਗੀ। ਪਹਿਲਾਂ ਭਾਰਤੀ ਜੋੜੀ ਨੇ ਕੱਲ੍ਹ ਕੁਆਟਰ ਫਾਈਨਲ ਵਿੱਚ ਤਾਕੂਮੀ ਨੋਮੂਰਾ ਅਤੇ ਯੂਚੀ ਸ਼ਿਮੋਗਾਮੀ ਦੀ ਜਪਾਨੀ ਜੋੜੀ ਨੂੰ 21-12, 21-13 ਨਾਲ ਹਰਾਇਆ ਸੀ। ਇਸ ਦੌਰਾਨ ਪੀਵੀ ਸਿੰਧੂ ਅਤੇ ਲਕਸ਼ਯ ਸੇਨ ਸਮੇਤ ਹੋਰ ਭਾਰਤੀ ਖਿਡਾਰੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਨੇ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ 'ਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਲਖਨਊ ਸੁਪਰ ਜਾਇੰਟਸ ਨੇ 97ਵੇਂ ਓਵਰ ਵਿੱਚ 188 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਸੁਪਰ ਕਿੰਗਜ਼ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 187 ਦੌੜਾਂ ਬਣਾਈਆਂ। ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ

7 ਵਜੇ ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ, ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਅਤੇ ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈਰਾਜ ਰਣਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਸੁਦੀਨ ਅਤੇ ਗੋ ਸੇਫੇਈ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਪੈ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ।

ਹਾਲ ਦੋਸਤੀ ਕਿੰਨੀ ਪੁਰਾਣੀ ਹੈ, ਕਿੰਨੀ ਗਹਿਰੀ ਹੈ। ਅਰੇ ਵਾਹ ਜੀ ਵਾਹ, ਤੁਸੀਂ ਤਾਂ ਬੜੇ ਪੁਰਾਣੇ ਦੋਸਤ ਹੋ। ਔਰ ਇੰਨੀ ਪੁਰਾਣੀ ਗਹਿਰੀ ਦੋਸਤੀ ਦੇ ਨਾਲ ਕੋਈ ਇਹੋ ਜਿਹੀ ਯਾਦ ਜੁੜੀ ਹੋਵੇ ਜਾਂ ਫਿਰ ਪਹਿਲੀ ਵਾਰ ਤੁਹਾਡਾ ਕਦੇ ਫੋਨ ਲੱਗਿਆ ਹੋਵੇ, ਪਹਿਲੀ ਵਾਰ ਤੁਹਾਡੀ ਚਿੱਠੀ ਜਿਹੜੀ ਹੈ ਉਹ ਆਕਾਸ਼ਵਾਣੀ ਦੇ ਵਿਹੜੇ 'ਚ ਪੜ੍ਹੀ ਗਈ ਹੋਵੇ। ਵਾਹ ਜੀ ਵਾਹ, ਮਤਲਬ ਕਹਿਣ ਦਾ ਕਿ ਕੋਈ ਇਹੋ ਜਿਹੀ ਯਾਦ ਜਿਹੜੀ ਤੁਹਾਡੇ ਚਿਹਰੇ ਦੇ ਉੱਤੇ ਆਕਾਸ਼ਵਾਣੀ ਦੇ ਨਾਲ ਜੁੜੀ ਹੋਈ ਮੁਸਕਰਾਹਟ ਲੈ ਕੇ ਆਉਂਦੀ ਹੋਵੇ। ਤੁਸੀਂ ਅੱਜ ਆਪਣੇ ਪ੍ਰੋਗਰਾਮ ਯਾਨੀ ਤੁਹਾਡਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਆਪਣੀ ਦੋਸਤ ਨਿਸ਼ਾ ਦੇ ਨਾਲ ਸਾਂਝੀ ਕਰ ਰਹੇ। ਤੁਹਾਡੇ ਇਕੱਲੇ ਹੋਏ ਮੈਸੇਜਸ ਪ੍ਰੋਗਰਾਮ 'ਚ ਸਾਂਝਿਆਂ ਕਰਕੇ ਤੁਹਾਡੇ ਚਿਹਰੇ ਦੀ ਜਿਹੜੀ ਖੁਸ਼ੀ ਹੋਏਗੀ, ਤੁਹਾਡੇ ਚਿਹਰੇ ਦੇ ਜਿਹੜੇ ਅਲਫਾਜ਼ ਯਾਨੀ ਸ਼ਬਦਾਂ ਦੀ ਜਿਹੜੀ ਖੇਲ ਹੋਏਗੀ ਨਾ ਤੁਹਾਡੀ ਅਤੇ ਸਾਡੀ, ਉਹ ਸਾਂਝੀ ਕਰਾਂਗੀ ਪ੍ਰੋਗਰਾਮ ਦੇ ਵਿੱਚ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਗੱਲਾਂ ਬਾਤਾਂ ਇਸ ਤਰ੍ਹਾਂ ਹੋਣਗੀਆਂ ਕਿਉਂਕਿ ਤੁਸੀਂ ਸਾਰੇ ਜਣੇ ਜਦੋਂ ਮੇਰੇ ਨਾਲ ਜੁੜੋਗੇ ਤੁਹਾਡੀ ਫਰਮਾਇਸ਼ਾਂ ਤਾਂ ਮੈਂ ਨਹੀਂ ਪੂਰੀਆਂ ਕਰਾਂਗੀ ਫਿਲਹਾਲ ਦੇ ਲਈ, ਲੇਕਿਨ ਤੁਹਾਡਾ ਪਿਆਰ ਜਿਹੜਾ ਹੈ ਨਾ ਉਹ ਨਾਲ ਦੇ ਨਾਲ ਚੱਲਦਾ ਰਹੇਗਾ। ਬਾਕੀ ਕੋਈ ਆਪਣਾ ਹੁਨਰ, ਕੋਈ ਆਪਣਾ ਟੈਲੈਂਟ ਜਿਹੜਾ ਹੈ ਤੁਸੀਂ ਦਿਖਾਉਣਾ ਚਾਹੁੰਦੇ ਹੋ ਤਾਂ ਦਿਖਾ ਸਕਦੇ ਹੋ। ਯਾਨੀ ਕਿ ਤੁਹਾਡੇ ਦਿਲ ਦੇ ਵਿੱਚ ਜੋ ਵੀ ਆ ਨਾ, ਦਿਲ ਆਪਣਾ ਪੰਜਾਬੀ ਦੇ ਵਿੱਚ ਤੁਸੀਂ ਆਪਣੀ ਦੋਸਤ ਨਿਸ਼ਾ ਦੇ ਨਾਲ ਸਾਂਝਾ ਕਰ ਲਓ, ਕਿਉਂਕਿ ਤੁਸੀਂ ਜਦੋਂ ਸਾਂਝਾ ਕਰ ਲਓਗੇ ਨਾ ਮੇਰਾ ਦਿਲ ਕਰੇਗਾ ਕਿ ਲੈ ਜੀ ਲੈ ਹੋਰ ਹੋ ਜਾਵੇ, ਫਿਰ ਹੋਰ ਹੋ ਜਾਵੇ, ਹੋਰ ਹੋ ਜਾਵੇ। ਅਤੇ ਇਹ ਸਾਜ਼ ਜਿਹੜੇ ਆ ਅਸੀਂ ਕਰਨੇ ਨੇ ਸਾਂਝੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਅਤੇ ਫਿਲਹਾਲ ਪ੍ਰੋਗਰਾਮ ਦੇ ਸਫ਼ਰ ਦਾ ਆਗਾਜ਼ ਕਰਾਂਗੇ ਬਹੁਤ ਹੀ ਸੋਹਣੇ ਜਿਹੇ ਗਾਣੇ ਦੇ ਨਾਲ। ਨੱਚਾਂਗੇ ਟੱਪਾਂਗੇ ਮਸਤੀ ਕਰਾਂਗੇ ਔਰ ਬਣਾਵਾਂਗੇ ਖੁਸ਼ਨੁਮਾ ਮਾਹੌਲ। ਕੱਲ ਦਿਓ ਮੈਸੇਜ 9855101027 ਦਿਲ ਸੇ ਦਿਲ ਤੱਕ। ਆਹਾ, ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਨੇ, ਉਹ ਵੀ ਕਰ ਸਕਦੇ ਨੇ 103.6 MHz ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ। ਬਸ ਸਾਰੇ ਦੇ ਸਾਰੇ ਇਕੱਲੀ ਜਾਓ, ਕਰਾਂਗੇ ਸ਼ਾਮਿਲ।

0: ਹਾਏ ਓ ਰੱਬਾ ਹਾਏ ਓ ਰੱਬਾ ਕਰਦੇ ਕਰਦੇ ਮੈਂ ਵੀ ਆ ਗਈ ਅਤੇ ਤੁਸੀਂ ਵੀ ਆ ਗਏ, ਮੈਨੂੰ ਪਤਾ ਹੈ ਕਿਉਂਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਸਾਡੇ ਮੈਸੇਜਸ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣ ਅਤੇ ਪ੍ਰੋਗਰਾਮ ਦੇ ਵਿੱਚ ਸਾਡੀ ਆਵਾਜ਼ ਗੁਣਗੁਣਾਏ। ਲਓ ਜੀ ਮੈਸੇਜ ਆਇਆ ਹੈ, ਗੁੱਡ ਮਾਰਨਿੰਗ ਮੈਡਮ ਜੀ, ਇਹ ਸਾਨੂੰ ਮੈਸੇਜ ਕਰ ਰਹੇ ਨੇ ਸੁਨੀਲ ਕੁਮਾਰ ਜੰਮੂ ਐਂਡ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਜਿਤਨੀ ਖੂਬਸੂਰਤੀ ਸੇ ਗੁਲਾਬੀ ਸੁਬਹਾ ਹੈ ਉਤਨਾ ਹੀ ਖੂਬਸੂਰਤ ਆਪਕਾ ਹਰ ਪਲ ਹੋ, ਜਿਤਨੀ ਵੀ ਖੁਸ਼ੀਆਂ ਅੱਜ ਆਪਕੇ ਪਾਸ ਹੈ ਉਸਸੇ ਜ਼ਿਆਦਾ ਆਨੇ ਵਾਲਾ ਕੱਲ ਹੋ। ਬਹੁਤ ਬਹੁਤ ਸ਼ੁਕਰੀਆ ਆਪਣੀਆਂ ਦੁਆਵਾਂ ਦੇ ਵਿੱਚ ਸ਼ਾਮਿਲ ਕਰਨ ਦੇ ਲਈ। ਅੱਛਾ ਦੋਸਤੋ, ਜਦੋਂ ਤੁਸੀਂ ਕੋਈ ਵੀ ਮੈਸੇਜ ਰਿਕਾਰਡ ਕਰ ਰਹੇ ਹੁੰਦੇ ਹੋ ਨਾ, ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਮੈਸੇਜ ਰਿਕਾਰਡ ਕਰੋ ਪੰਖੇ ਦੀ ਆਵਾਜ਼ ਨਾ ਹੋਵੇ, ਜਾਂ ਫਿਰ ਤੁਸੀਂ ਅਗਰ ਕੂਲਰ ਦੇ ਅੱਗੇ ਬੈਠੇ ਹੋ ਜਾਂ ਤੇਜ਼ ਪੰਖੇ ਦੇ ਅੱਗੇ ਬੈਠੇ ਹੋ। ਰੇਡੀਓ ਸੈੱਟ ਦੇ ਲਾਗੇ ਬੈਠੋ, ਹੈ ਨਾ, ਥੋੜ੍ਹਾ ਜਿਹਾ ਵੋਲੀਅਮ ਘੱਟ ਕਰ ਲਓ ਜਾਂ ਫਿਰ ਉਸ ਪੰਖੇ ਜਾਂ ਉਸ ਕੂਲਰ ਦੀ ਆਵਾਜ਼ ਤੋਂ ਦੂਰ ਹੋ ਜਾਓ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਸਾਡੇ ਤੱਕ ਸਾਫ਼ ਸੁਥਰੇ ਤਰੀਕੇ ਨਾਲ ਪਹੁੰਚ ਸਕੇ। ਤੁਹਾਡੀ ਆਵਾਜ਼ ਜਿਹੜੀ ਹੈ ਪ੍ਰੋਗਰਾਮ 'ਚ ਜਦੋਂ ਵੀ ਅਸੀਂ ਚਲਾਈਏ ਤਾਂ ਇਹ ਬਹੁਤ ਹੀ ਕਲੀਅਰਲੀ ਜਿਹੜੀ ਹੈ ਬਾਕੀ ਦੇ ਦੋਸਤਾਂ ਨੂੰ ਸੁਣਾਈ ਦੇ ਸਕੇ। ਇਸ ਪ੍ਰੋਗਰਾਮ 'ਚ ਸ਼ਾਮਿਲ ਕਰਨੇ ਆ ਇੱਕ ਦੋਸਤ ਦਾ ਵੀਡੀਓ ਕਮ ਆਡੀਓ ਮੈਸੇਜ।
1: ਕੱਲ ਮੈਂ ਕਪੂਰਥਲੇ ਗਿਆ ਸੀ ਗੱਡੀ ਲੈ ਕੇ, ਜਦੋਂ ਵਾਪਸੀ ਮੈਂ ਗੋਂਦਵਾਲ ਦੇ ਲਾਗੇ ਆਇਆ ਤੇ ਗੋਂਦਵਾਲ ਪਾਰ ਕਰਕੇ ਜਦੋਂ ਫਤਿਹਾਬਾਦ ਨੂੰ ਆ ਰਿਹਾ ਸੀ, ਇੱਕ ਬਜ਼ੁਰਗ ਸੀ, ਮੈਂ ਉਹਦੀ ਉਮਰ 80-85 ਸਾਲ ਸੀ,
0: ਤੇ
1: ਚਾਰ ਜਵਾਕ ਪਾਏ ਉਹਨੇ ਤੇ ਕੁਰਤੀ ਮੈਂ 50-60 ਤੇ ਆਉਣ ਡਿਆ ਸੀ, ਹੌਲੀ ਰਾਸ਼ ਸੀ। ਉਹ ਬਾਪੂ ਨੇ ਅੱਗਾ ਨਹੀਂ ਵੇਖਿਆ ਪਿੱਛਾ ਨਹੀਂ ਵੇਖਿਆ ਤੇ ਆਪਣੇ ਘਰ ਵੱਲ ਪਏ ਨੂੰ ਜਦੋਂ ਮੁੜਨਾ ਸੀ ਉਹਨੇ ਇੱਕਦਮ ਦੂਜੇ ਸਾਈਡ ਤੋਂ ਦੂਜੇ ਸਾਈਡ ਮੋੜਤਾ। ਇੱਕ ਗੱਡੀ ਵਾਲਾ ਮੈਨੂੰ ਵੀ ਪਾਸ ਕਰਨ ਲੱਗਾ ਸੀ ਤੇ ਸਾਡੀਆਂ ਦੋਵਾਂ ਦੀਆਂ ਜ਼ੋਰ ਦੀ ਬ੍ਰੇਕਾਂ ਵੱਜੀਆਂ, ਉਹਨੂੰ ਬਚਾਇਆ ਪਰ ਉਹ ਬਾਪੂ ਨੇ ਨਹੀਂ ਅੱਗਾ ਪਿੱਛਾ ਵੇਖਿਆ। ਆਪਾਂ ਕਹਿ ਤਾਂ ਦਿੰਦੇ ਹਾਂ ਜਾਂ ਬਾਪੂ ਜੀ ਬੱਚੇ ਸਕੂਲੇ ਛੱਡਿਓ ਜਾਂ ਬੱਚੇ ਲਾਇਓ ਟਿਊਸ਼ਨ ਤੋਂ, ਤੁਸੀਂ ਸਿਆਣੇ ਬਣੋ, ਬਾਪੂ ਹੁਣੇ ਉਮਰ ਤੇ 48 ਆ, ਅਗਾਂਹ ਬੱਚਿਆਂ ਦੇ ਬਾਰੇ ਸੋਚੋ, ਬੱਚਿਆਂ ਨੂੰ ਬਾਪੂ ਨੂੰ ਭੇਜਿਆ ਕਰੋ, ਆਪ ਛੱਡ ਕੇ ਆਓ, ਆਪ ਲੈ ਕੇ ਆਓ, ਇਹਨਾਂ ਦੀ ਉਮਰ ਵੱਡੀ ਹੋ ਗਈ ਆ, ਹੁਣ ਇਹਨਾਂ ਨੂੰ ਅੱਗਾ ਪਿੱਛਾ ਦਾ ਨਹੀਂ ਕਦੇ ਪਤਾ ਲੱਗਦਾ, ਜਾਣੇ ਆ ਪਰ ਨਹੀਂ ਅੱਗਾ ਪਿੱਛਾ ਵੇਖ ਕੇ ਮੋੜਦੇ। ਕੱਲ ਨੂੰ ਕਦੇ ਆਪਣੇ ਬੱਚਿਆਂ ਨਾਲ ਨੁਕਸਾਨ ਹੋਊਗਾ, ਬਾਪੂ ਦਾ ਹੋਊਗਾ। ਹੁਣ ਬਾਪੂ ਨੂੰ ਕਹੋ ਬਾਪੂ ਤੂੰ ਹੁਣ ਘਰ ਬਹਿ ਤੇ ਤੁਸੀਂ ਟਿਊਸ਼ਨ ਛੱਡ ਕੇ ਆਓ, ਬੱਚੇ ਤੇ ਬੱਚੇ ਆਪ ਲੈ ਕੇ ਆਓ ਸਕੂਲੋਂ, ਬਾਪੂ ਹੁਣ ਉਹਨਾਂ ਭੇਜੋ ਵੀ ਬਾਪੂ ਹੁਣ 5ਵਾਂ ਟਾਇਰ ਆ ਤੇ ਬਾਪੂ ਜਾ ਕੇ ਲਾਇਆ ਕਰੇ ਤੇ ਬਾਪੂ ਕਰਿਆ ਕਰੇ, ਕੱਲ ਜਿੱਦਾਂ ਚਾਂਸ ਹੋ ਸਕਦਾ ਸੀ। ਮਹਾਰਾਜ ਹੀ ਰੱਖ ਗਿਆ ਸਾਰਿਆਂ ਨੂੰ। ਚਲੋ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਚੰਗੀ ਲੱਗੇ ਗੱਲ ਤੇ ਠੀਕ ਆ, ਹੋਰ ਠੀਕ ਠਾਕ ਮੇਰੇ ਵੀਰ ਸਾਰੇ।
0: ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਵਧੀਆ ਇੱਕ ਐਡਵਾਈਸ ਦਿੱਤੀ ਹੈ ਕਿ ਜਦੋਂ ਅਸੀਂ ਘਰ ਦੇ ਬਜ਼ੁਰਗਾਂ ਨੂੰ ਇਕੱਲੇ 2-ਵੀਲਰਸ ਦੇ ਉੱਤੇ ਭੇਜ ਦਿੰਦੇ ਹਾਂ ਅਤੇ ਕਦੇ ਇੱਦਾਂ ਵੀ ਹੋ ਸਕਦਾ ਕਿ ਬਾਡੀ ਦਾ ਬੈਲੈਂਸ ਜਿਹੜਾ ਵਿਗੜ ਜਾਵੇ, ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਘਰ ਦੇ ਬਜ਼ੁਰਗਾਂ ਨੂੰ ਅਤੇ ਉਹਨਾਂ ਦੇ ਨਾਲ ਜਦੋਂ ਅਸੀਂ ਬੱਚਿਆਂ ਨੂੰ ਭੇਜ ਦਿੰਦੇ ਹਾਂ ਦੋਵਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੋਵਾਂ 'ਚੋਂ ਕਿਸੇ ਇੱਕ ਦੇ ਵੀ ਸੱਟ ਵੱਜ ਜਾਂਦੀ ਹੈ ਤਾਂ ਦਿੱਕਤ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਸਾਰਿਆਂ ਨੂੰ, ਫਿਰ ਜਦੋਂ ਉਹਨਾਂ ਨੂੰ ਸਾਂਭਣਾ ਪੈਂਦਾ ਉਹ ਤਾਂ ਅਲੱਗ ਚੀਜ਼ ਹੋ ਜਾਂਦੀ ਹੈ, ਲੇਕਿਨ ਜਿਹੜੀ ਇੱਕ ਸਰੀਰਕ ਪੀੜਾ ਹੁੰਦੀ ਹੈ ਨਾ ਉਹ ਵੀ ਸਾਂਭਣੀ ਔਖੀ ਹੋ ਜਾਂਦੀ ਹੈ। ਇਸ ਲਈ

0: ਬਿਲਕੁਲ ਸਹੀ ਕਿਹਾ ਕਿ ਬਜ਼ੁਰਗਾਂ ਦਾ ਖਿਆਲ ਰੱਖਣਾ ਸਾਡੀ ਹੀ ਇੱਕ ਜ਼ਿੰਮੇਵਾਰੀ ਬਣਦੀ ਹੈ। ਸੋ ਬਹੁਤ ਬਹੁਤ ਅੱਛਾ ਮੈਸੇਜ ਤੁਸੀਂ ਸਾਡੇ ਦੋਸਤਾਂ ਨੂੰ ਭੇਜਿਆ, ਔਰ ਅਗਲਾ ਮੈਸੇਜ ਲੈ ਲੈਂਦੇ ਹਾਂ, ਕੌਣ ਆਏ ਨੇ ਦੇਖਦੇ ਹਾਂ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਆਕਾਸ਼ਵਾਣੀ ਦਾ ਗਿਆਨ, ਦੇਸ਼ ਦੁਨੀਆ ਦੀਆਂ ਖਬਰਾਂ ਤੇ ਜਾਣਕਾਰੀਆਂ ਦੇਣ ਦੇ ਨਾਲ ਨਾਲ ਮਨੋਰੰਜਨ ਕਰਨ ਵਾਲਾ ਇੱਕੋ ਇੱਕ ਚੈਨਲ ਰੇਡੀਓ ਰੇਨਬੋ ਐਫਐਮ ਦੀ ਸਾਰੀ ਟੀਮ ਨੂੰ ਤੇ ਸਰੋਤਿਆਂ ਨੂੰ ਸ਼ਨੀਵਾਰ ਦੀ ਰਾਮ ਰਾਮ, ਸਤਿ ਸ੍ਰੀ ਅਕਾਲ ਤੇ ਆਦਾਬ ਆਖਦਾ ਹਾਂ, ਸਵੀਕਾਰ ਕਰਿਆ ਜੀ
0: ਰਾਮ ਰਾਮ।
1: ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰਨ ਦੀ ਕਮਾਨ ਸਾਡੀ ਧੀ ਰਾਣੀ ਨਿਸ਼ਾ ਜੀ ਨੇ ਸੰਭਾਲੀ ਤੇ ਵਧੀਆ ਸੰਭਾਲੀ। ਵੰਦਨਾ ਪ੍ਰੋਗਰਾਮ ਵਿੱਚ ਭਜਨ ਸ਼ਬਦ ਸੁਣਾਉਣ ਦੇ ਨਾਲ ਨਾਲ ਪ੍ਰਵਚਨ ਵੀ ਦਿੱਤੇ, ਜਿਸ ਤਰ੍ਹਾਂ ਆਖਿਆ ਉਸ ਈਸ਼ਵਰ ਤੇ ਪੱਕਾ ਵਿਸ਼ਵਾਸ ਹੀ ਪੂਜਾ ਹੁੰਦਾ ਹੈ। ਸਾਡੀ ਧੀ ਰਾਣੀ ਨਿਸ਼ਾ ਜੀ ਬੈਠੇ ਨੇ ਸਟੂਡੀਓ ਦੇ ਅੰਦਰ ਤੇ ਹੱਸਦਾ ਤੇ ਗੁਦਗੁਦਾਂਦਾ ਸ਼ਨੀਵਾਰ ਲੈ ਕੇ ਆ ਗਿਆ ਜੇ ਨਿਮਾਣਾ ਜਾਂ ਸਰੋਤਾ ਉਹਦੇ ਚ ਅੰਦਰ। ਇੱਕ ਜਨਾਨੀ ਆਪਣੀ ਗੁਆਂਢ ਨਾਲ ਆਪਣੇ ਦੁੱਖ ਸੁੱਖ ਫੋਲਦੀ ਪਈ ਸੀ। ਉਹ ਆਖ ਰਹੀ ਸੀ, ਕੁੜੀ ਦਾ ਪਹਿਲਾ ਪਿਆਰ ਉਹਦਾ ਪਿਓ ਹੁੰਦਾ ਏ ਤੇ ਆਖਰੀ ਪਿਆਰ ਉਹਦਾ ਪੁੱਤਰ ਹੁੰਦਾ ਏ, ਤੇ ਵਿਚਕਾਰ ਵਾਲਾ ਇਹ ਜਿਹੜਾ ਸੰਧੂਰ ਲਾਲ ਵਾਲਾ ਆਉਂਦਾ ਨਾ, ਇਹ ਤੇ ਜ਼ਿੰਦਗੀ ਦੀ ਝਾਂਡੀ ਕਰਕੇ ਰੱਖ ਦਿੰਦਾ ਏ, ਰਾਣੀ ਤੋਂ ਨੁਕਰਾਣੀ ਬਣਾ ਕੇ ਰੱਖ ਦਿੰਦਾ ਏ। ਗੁਆਂਢ ਨੇ ਬੋਲੀ, ਠੀਕ ਕਹਿਣ ਡਈ ਆ ਭੈਣੇ, ਹੁਣ ਕੀ ਹੋ ਸਕਦਾ, ਬਿਊਟੀ ਪਾਰਲਰ ਵਾਲੀਆਂ ਵੀ ਕਮਾਲ ਹੀ ਕਰ ਛੱਡਦੀਆਂ ਨੇ, ਨੋਕੀਆ ਦੇ ਮੋਬਾਈਲ ਨੂੰ ਐਪਲ ਦਾ ਮੋਬਾਈਲ ਬਣਾ ਦਿੰਦੀਆਂ ਨੇ। ਵਿਆਹ ਹੋਇਆ ਤੇ ਸਵੇਰੇ ਲਾੜੇ ਦੇ ਦੋਸਤਾਂ ਨੇ ਆਪਣੀ ਭਾਬੀ ਬਾਰੇ ਪੁੱਛਿਆ ਨਹੀਂ, ਸਗੋਂ ਦੱਸਿਆ, ਬੋਲੇ ਉਹ ਤੂੰ ਯਾਰਾ ਬੜਾ ਹੀ ਭਾਗਾਂ ਵਾਲਾ ਏ, ਰਾਤੀ ਵਿਆਹ ਵਿੱਚ ਭਾਬੀ ਸੋਹਣੀ ਸੀ ਕਿਤੇ, ਕਮਾਲ ਹੀ ਹੋ ਗਿਆ, ਇਹੋ ਜਿਹੀ ਤੇ ਸਿਰਫ ਹੂਰ ਹੀ ਹੋ ਸਕਦੀ ਏ। ਯਾਰਾਂ ਦੀ ਗੱਲ ਸੁਣ ਕੇ ਲਾੜਾ ਬੋਲਿਆ, ਜੋ ਸ਼ਾਇਰ ਸੀ, ਮੈਂ ਜਲਦ ਬਾਜ਼ ਥਾ, ਜਲਦੀ ਮੈਂ ਹੂਰ ਕਾ ਸੋਚਾ, ਉਸੇ ਕਰੀਬ ਸੇ ਦੇਖਾ ਤੋ ਦੂਰ ਕਾ ਸੋਚਾ, ਕਰ ਲੋ ਘਿਓ ਨੂੰ ਭਾਂਡਾ। ਮੇਰੇ ਤੇ ਮਾਂ ਲਕਸ਼ਮੀ ਜੀ ਦੀ ਬੜੀ ਅਪਾਰ ਕਿਰਪਾ ਹੈਗੀ ਏ, ਖਰੀਦਣ ਨੂੰ ਮੈਂ ਹੈਲੀਕਾਪਟਰ ਵੀ ਖਰੀਦ ਸਕਣਾ ਵਾ, ਸਿਰਫ ਇੱਕ ਗੱਲ ਕਰਕੇ ਮੈਂ ਨੀ ਖਰੀਦਦਾ ਪਿਆ, ਕਿ ਰਿਸ਼ਤੇਦਾਰ ਤਾਨੇ ਮਾਰਨਗੇ ਕਿ ਉਪਰੋਂ ਲੰਘ ਜਾਂਦਾ, ਮਿਲ ਕੇ ਜਾਂਦਾ ਹੀ ਨਹੀਂ। ਹਾਂਜੀ, ਵਾਈਫ ਨੇ ਆਪਣੇ ਹਸਬੈਂਡ ਦੇ ਨੇੜੇ ਹੋ ਕੇ ਪੁੱਛਿਆ, ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਜੀ? ਹਸਬੈਂਡ ਬੋਲਿਆ, ਹੋਇਆ ਵੀ ਕੋਈ ਪੁੱਛਣ ਵਾਲੀ ਗੱਲ ਏ, ਉਹ ਤੇਰੇ ਤੋਂ ਸਿਵਾ ਮੈਂ ਕਿਸੇ ਹੋਰ ਨੂੰ ਪਿਆਰ ਕਰ ਹੀ ਨੀ ਸਕਦਾ, ਨਾ ਕਰਨਾ ਵਾ। ਵਾਈਫ ਬੋਲੀ, ਉਹ ਦੱਸੋ ਤੇ ਸਹੀ, ਕੋਈ ਮਿਸਾਲ ਹੀ ਦੇ ਦਿਓ ਜਿਸ ਨੂੰ ਸੁਣ ਕੇ ਯਕੀਨ ਹੋ ਜਾਵੇ। ਹਸਬੈਂਡ ਬੋਲਿਆ, ਲੈ ਸੁਣ ਫਿਰ, ਜਿਸ ਤਰ੍ਹਾਂ ਸਿਮ ਕਾਰਡ ਤੋਂ ਬਿਨਾਂ ਮੋਬਾਈਲ ਨਹੀਂ ਚੱਲ ਸਕਦਾ, ਉਸ ਦੀ ਕੀਮਤ ਕੁਝ ਵੀ ਨਹੀਂ ਰਹਿ ਜਾਂਦੀ, ਮੈਂ ਮੋਬਾਈਲ ਹਾਂ ਤੇ ਤੂੰ ਮੇਰਾ ਸਿਮ ਕਾਰਡ ਹੈਗੀ ਏ। ਵਾਈਫ ਖੁਸ਼ ਹੁੰਦਿਆਂ ਬੋਲੀ, ਹਾਏ ਸੱਚੀ, ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ, ਤੁਸੀਂ ਤੇ ਮੇਰਾ ਮਨ ਹੀ ਖੁਸ਼ ਕਰ ਦਿੱਤਾ ਹੈਗਾ ਏ, ਅੱਜ ਤੋਂ ਮੇਰੇ ਦਿਲ ਵਿੱਚ ਆਪ ਜੀ ਵਾਸਤੇ ਕਦੀ ਵੀ ਤੇ ਕੋਈ ਵੀ ਸ਼ੱਕ ਕਰ ਨਹੀਂ ਕਰੇਗਾ, ਤੁਸੀਂ ਬੈਠੋ, ਮੈਂ ਤੁਹਾਡੇ ਵਾਸਤੇ ਚਾਹ ਦੇ ਨਾਲ ਪਾਲਕ ਦੇ ਪਕੌੜੇ ਵੀ ਲੈ ਕੇ ਆਉਣੀ ਆ। ਵਾਈਫ ਦੇ ਉੱਠ ਕੇ ਜਾਂਦੇ ਪਤੀ ਮੂੰਹ ਚ ਬੋਲਿਆ, ਉਹ ਸ਼ੁਕਰ ਏ ਭਰਾਵਾ ਰੱਬ ਦਾ, ਇਹਨੂੰ ਇਹ ਨੀ ਪਤਾ ਕਿ ਚਾਈਨਾ ਦੇ ਮੋਬਾਈਲ ਵਿੱਚ ਤਿੰਨ ਤਿੰਨ ਸਿਮ ਕਾਰਡ ਵੀ ਪੈ ਜਾਂਦੇ ਨੇ, ਲੋ ਫਿਰ ਕਰ ਲੋ ਕਿ ਉਹਨੂੰ ਭਾਂਡਾ, ਰੱਬ ਰਾਖਾ ਰੱਬ ਰਾਖਾ ਰੱਬ ਰਾਖਾ।
0: ਬਿਲਕੁਲ ਜੀ, ਉਦੇ ਸੁੰਦਰ ਜੀ ਦਾ ਲਾਫਿੰਗ ਸੈਟਰਡੇ ਸਾਰੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਜਿਹੜੀ ਹੈ ਜ਼ਰੂਰ ਲੈ ਕੇ ਆਇਆ ਹੋਵੇਗਾ, ਔਰ ਕੋਈ ਨਾ ਕੋਈ ਖਾਸ ਚੀਜ਼, ਖਾਸ ਪਲ ਜਿਹੜੇ ਆ ਬਹੁਤ ਹੀ ਖੂਬਸੂਰਤ ਹੋ ਜਾਂਦੇ ਨੇ ਜਦੋਂ ਤੁਸੀਂ ਚੁਟਕਲੇ ਸੁਣਾ ਕੇ ਸਾਰੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਆਉਂਦੇ। ਪ੍ਰੋਗਰਾਮ ਚੱਲ ਰਿਹਾ ਹੈ ਜੀ ਦਿਲ ਆਪਣਾ ਪੰਜਾਬੀ, ਔਰ ਪੰਜਾਬੀ ਦੋਸਤਾਂ ਦੀ ਪੰਜਾਬੀ ਕਵਿਤਾ ਜਿਹੜੀ ਹੈ ਪਹੁੰਚ ਗਈ ਹੈ। ਨਮਸਕਾਰ ਮੈਡਮ ਨਿਸ਼ਾ ਜੀ, ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ ਮੈਸੇਜ ਕਰ ਰਹੇ ਨੇ, ਅਵੋਇਡ ਫਰੋਮ ਹੀਟ ਵੇਵਸ, ਬਹੁਤ ਹੀ ਖੂਬਸੂਰਤ ਕਵਿਤਾ ਲਿਖ ਕੇ ਇਹਨਾਂ ਨੇ ਘੱਲੀ ਹੈ। ਗਰਮੀ ਵੱਧ ਗਈ ਹੈ ਹੁਣ ਬੜੀ, ਗਰਮੀ ਵੱਧ ਗਈ ਹੈ ਹੁਣ ਬੜੀ, ਹਰ ਇੱਕ ਚੀਜ਼ ਜਾਂਦੀ ਹੈ ਸੜੀ, ਪਾਣੀ ਕਰੋ ਜ਼ਿਆਦਾ ਇਸਤੇਮਾਲ, ਆਪਣੀ ਸਿਹਤ ਦਾ ਰੱਖੋ ਖਿਆਲ, ਦਿਨ ਵਿੱਚ ਦੋ ਵਾਰ ਕਰੋ ਇਸ਼ਨਾਨ ਤਾਂ ਜੋ ਮਿਲੇ ਸਰੀਰ ਨੂੰ ਆਰਾਮ, ਨਾਲੇ ਖਾਓ ਰੋਜ਼ ਤਰਬੂਜ ਖਰਬੂਜੇ, ਵਰਤਿਆ ਕਰੋ ਜੂਸ ਵੀ ਦੂਜੇ ਦੂਜੇ, ਗੰਨੇ ਦਾ ਰਸ ਪੀਣਾ ਵੀ ਹੈ ਚੰਗਾ, ਪਰ ਵੇਖ ਲਿਆ ਕਰੋ ਕੀਟ ਪਤੰਗਾ, ਬਾਕੀ ਚੌਲ ਵਗੈਰ ਵੀ ਖਾਓ, ਚੌਲ ਵਗੈਰਾ ਵੀ ਖਾਓ, ਰੋਟੀਆਂ ਨਾਲ ਨਾ ਪੇਟ ਵਧਾਓ, ਨਿੰਬੂ ਪਾਣੀ ਵੀ ਵਿੱਚ ਪਾਓ, ਰਾਜ਼ੀ ਖੁਸ਼ੀ ਤੁਸੀਂ ਸਾਰੇ ਹੀ ਜੀਓ, ਲੋੜ ਪੈਣ ਤੇ ਘਰੋਂ ਜਾਓ ਬਾਹਰ, ਨਹੀਂ ਤੇ ਵੇਖੋ ਜਗ੍ਹਾ ਠੰਡੀ ਠਾਰ, ਉੱਥੇ ਹੀ ਕਰੋ ਆਪਣਾ ਕੰਮ ਕਾਰ, ਮੇਰੇ ਤਾਂ ਇਹੋ ਹੈ ਦੋਸਤ ਵਿਚਾਰ, ਐਵੇਂ ਕਿਉਂ ਨਾ ਹੋਣ ਇਹ ਬਿਮਾਰ। ਭੁਪਿੰਦਰ ਸਿੰਘ ਤੁਹਾਡਾ ਪੱਕਾ ਯਾਰ, ਕਰਦਾ ਹਰ ਵੇਲੇ ਤੁਹਾਨੂੰ ਪੁਕਾਰ।

0: ਆਪਾਂ ਸਭ ਨੇ ਰੱਖਣਾ ਸਭ ਦਾ ਖਿਆਲ, ਕਿਉਂਕਿ ਇਹੋ ਹੈ ਹੁਣ ਸਮੇਂ ਦੀ ਚਾਲ। ਨਹੀਂ ਈਰਖਾ ਦੀ ਅੱਗ ਵਿੱਚ ਸੜਨਾ, ਆਪਾਂ ਨਹੀਂ ਗਰਮੀ ਦੇ ਵਿੱਚ ਕੜਨਾ, ਆਪਾਂ ਤਾਂ ਆਪਣੀ ਸਾਂਝ ਦਾ ਸਬਕ ਹੈ ਪੜ੍ਹਨਾ। ਮੂਰਖਾਂ ਦਾ ਕੰਮ ਹੁੰਦਾ ਹੈ ਲੜਨਾ, ਆਪਾਂ ਤਾਂ ਗਰਮੀ ਤੋਂ ਬਚਾਅ ਹੈ ਕਰਨਾ। ਨਹੀਂ ਲੂਹ ਦੇ ਨਹੀਂ ਲੂਹਾਂ ਦੇ ਵਿੱਚ ਐਵੇਂ ਸੜਨਾ, ਬਾਕੀ ਸਿਹਤ ਤੋਂ ਵੱਡਾ ਕੋਈ ਧਨ ਨਹੀਂ ਮਾੜੀ ਸੋਚ ਵਾਲਾ। ਭੁਪਿੰਦਰ ਦਾ ਮਨ ਨਹੀਂ, ਜਿਹੜੇ ਸੋਚਦੇ ਨੇ ਹਮੇਸ਼ਾ ਮਾੜਾ, ਉਹਨਾਂ ਨੂੰ ਗਰਮੀ ਨਾਲੋਂ ਵੀ ਤੰਗ ਕਰਦਾ ਕਿਤੇ ਜ਼ਿਆਦਾ ਮਨ ਦਾ ਸਾੜਾ। ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ ਬਹੁਤ ਹੀ ਖੂਬਸੂਰਤ ਮੈਸੇਜ ਉਹਨਾਂ ਨੇ ਸਾਨੂੰ ਭੇਜਿਆ। ਅਮਰਜੀਤ ਜਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਮੈਸੇਜ ਆਇਆ ਹੈ ਜੀ, ਜ਼ਿੰਦਗੀ ਇੱਕ ਵਾਰ ਮਿਲਦੀ ਹੈ। ਬਿਲਕੁਲ ਗਲਤ ਹੈ, ਜ਼ਿੰਦਗੀ ਇੱਕ ਵਾਰ ਮਿਲਦੀ ਹੈ ਬਿਲਕੁਲ ਗਲਤ ਹੈ। ਸਿਰਫ ਮੌਤ ਇੱਕ ਵਾਰ ਮਿਲਦੀ ਹੈ, ਜ਼ਿੰਦਗੀ ਤਾਂ ਹਰ ਰੋਜ਼ ਮਿਲਦੀ ਹੈ, ਬਸ ਜਿਉਣਾ ਆਉਣਾ ਚਾਹੀਦਾ। ਬਿਲਕੁਲ ਸਹੀ ਗੱਲ ਕਹੀ ਹੈ। ਅਕਸਰ ਅਸੀਂ ਕਹਿ ਦਿੰਦੇ ਹਾਂ ਨਾ ਕਿ ਜ਼ਿੰਦਗੀ ਤਾਂ ਸਿਰਫ ਇੱਕ ਵਾਰ ਹੀ ਮਿਲੀ ਹੈ, ਲੇਕਿਨ ਜ਼ਿੰਦਗੀ ਵਾਕਈ ਦੇ ਵਿੱਚ ਰੋਜ਼ ਰੋਜ਼ ਮਿਲਦੀ ਹੈ। ਮਰਨਾ ਹੀ ਇੱਕ ਵਾਰ ਹੁੰਦਾ, ਔਰ ਇਸ ਰੋਜ਼ ਰੋਜ਼ ਮਿਲਣ ਵਾਲੀ ਜ਼ਿੰਦਗੀ ਨੂੰ ਜੇ ਅਸੀਂ ਖੁਸ਼ਨੁਮਾ ਤਰੀਕੇ ਦੇ ਨਾਲ ਜੀਨੇ ਹਾਂ ਤਾਂ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੋ ਜਾਂਦੀ ਹੈ। ਔਰ ਅਗਲੇ ਚਲੇ ਜਾਈਏ ਤਾਂ ਇੱਕ ਹੋਰ ਮੈਸੇਜ ਪ੍ਰੋਗਰਾਮ ਦੇ ਵਿੱਚ ਆਇਆ ਹੈ।
1: ਹੈਲੋ
0: ਜੀ,
1: ਮੈਡਮ ਮੈਂ ਰਿਸ਼ਨ ਸਿੰਘਲ ਪਿੰਡ ਚੱਕੋੜਾ ਨੇੜੇ ਸੁਲਤਾਨਪੁਰ ਲੋਧੀ
0: ਜੀ।
1: ਮੈਡਮ ਮੇਰੇ ਦੋਸਤਾਂ ਨੇ ਮੈਨੂੰ ਸਟੇਜ ਤੇ ਬੋਲਣ ਦਾ ਨੁਕਤਾ ਦੱਸਿਆ ਸੀ, ਮੈਂ ਉਹਨਾਂ ਨੂੰ ਮਨਾ ਕੀਤਾ ਸੀ ਕਿ ਮੈਂ ਸਟੇਜ ਤੇ ਨਹੀਂ ਬੋਲ ਸਕਦਾ, ਲੇਕਿਨ ਉਹਨਾਂ ਨੇ ਮੈਨੂੰ ਨੁਕਤਾ ਦੱਸਿਆ ਤੇ ਮੈਂ ਪਰਫੈਕਟ ਹੋ ਗਿਆ ਉਹਨਾਂ ਦੀ ਗੱਲ ਮੰਨ ਕੇ।
0: ਓਕੇ,
1: ਤੇ ਸਟੇਜ ਲੱਗੀ ਉਹਨਾਂ ਦੇ ਪਿੰਡ ਦੇ ਵਿੱਚ, ਸਟੇਜ ਲੱਗੀ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਮੇਰਾ ਨਾਮ ਅਨਾਊਂਸ ਕੀਤਾ ਤੇ ਜਿਹੜਾ ਮੈਨੂੰ ਟੌਪਿਕ ਦਿੱਤਾ ਗਿਆ ਉਹ ਟੌਪਿਕ ਕੁਛ ਇਸ ਤਰ੍ਹਾਂ ਦਾ ਸੀਗਾ ਕਿ ਕੋਈ MLA ਹੁੰਦਾ, ਔਰ MLA ਵੀ ਸਿਆਣੀ ਉਮਰ ਦਾ ਹੋ ਗਿਆ ਤੇ ਬਿਮਾਰ ਬਹੁਤ ਰਹਿੰਦਾ ਸੀ, ਉਹਨੂੰ ਅਗਲਾ ਵਾਰ ਸਰੀਦਾ ਸੀ, ਯਾਨੀ ਕਿ ਉਹਦਾ ਐਂਡ ਸੀ ਥੋੜੇ ਚਿਰ ਤੱਕ। ਇਲੈਕਸ਼ਨ ਸਿਰ ਤੇ ਆ ਗਈ, ਆਪਣੇ ਮੁੰਡੇ ਨੂੰ ਕਹਿੰਦਾ ਕਾਕਾ ਤੂੰ ਇਲੈਕਸ਼ਨ ਦੇ ਐਤਕੀ ਖੜਾ ਕਰਨਾ, ਮੁੰਡਾ ਮਨਾ ਕਰ ਗਿਆ, ਕਹਿੰਦਾ ਜੀ ਡੈਡੀ ਮੈਂ ਨਹੀਂ ਬੋਲ ਸਕਦਾ ਸਟੇਜ ਤੇ, ਨਾ ਮੈਂ ਕਦੀ ਬੋਲਿਆ ਤੇ ਕਿੱਦਾਂ ਚੋਣ ਪ੍ਰਚਾਰ ਕਰਿਆ ਕਰੂੰਗਾ ਤੇ ਕਿੱਦਾਂ ਸਟੇਜ ਤੇ ਬੋਲਿਆ ਕਰੂੰਗਾ। ਕਹਿੰਦਾ ਕਾਕਾ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ, ਮੈਂ ਵੀ ਏਦਾਂ ਹੀ ਸਿੱਖਿਆ ਵਾ, ਬਸ ਇੱਕ ਵਾਰੀ ਬੋਲਣਾ ਸ਼ੁਰੂ ਕਰ ਦੋ, ਗੱਲ ਨਾ ਮਿਲਦੀ ਆਪੇ, ਕਹਿੰਦਾ ਆਉਂਦੀ ਨਹੀਂ ਹੁੰਦੀ ਆ, ਬਸ ਸ਼ੁਰੂ ਕਰ ਦੋ ਇੱਕ ਵਾਰੀ ਬੋਲਣਾ। ਲਓ ਜੀ ਉਹਨੇ ਇੰਨਾ ਮਜਬੂਰ ਕੀਤਾ ਮੁੰਡੇ ਨੂੰ, ਉਹਦੀ ਗੱਲ ਮੰਨੀ ਪਈ ਤੇ ਚੋਣ ਪ੍ਰਚਾਰ ਕਰਨ ਵਾਸਤੇ ਕਿਸੇ ਪਿੰਡ ਵਿੱਚ ਗਿਆ, ਪਹਿਲੇ ਦਿਨ ਜਾ ਕੇ ਸਟੇਜ ਤੇ ਕਿੱਦਾਂ ਬੋਲਦਾ। ਕਹਿੰਦਾ ਪਰਮ ਸਤਿਕਾਰਯੋਗ ਭੈਣੋ ਭਾਈਓ ਮਾਈਓ ਬਾਈਓ ਚਾਚੀਓ ਤਾਈਓ ਤੇ ਭਰਜਾਈਓ, ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਨੀ ਆ, ਛੋਟੀ ਜਿੱਦਾਂ ਛੋਟਾ ਜਿਹਾ ਮੇਰੇ ਸਾਹਮਣੇ ਮਾਈਕ ਆ, ਮਾਈਕ ਦੇ ਪਿੱਛੇ ਤਾਰ ਲੱਗੀ ਹੋਈ ਆ, ਇਹ ਤਾਰ ਤੁਹਾਡੇ ਵਿੱਚ ਦੀ ਹੁੰਦੀ ਹੋਈ ਉਹ ਸਪੀਕਰ ਤੱਕ ਪਹੁੰਚਦੀ ਹੈ। ਸਪੀਕਰ ਦੋ ਪ੍ਰਕਾਰ ਦੇ ਹੁੰਦੇ ਨੇ ਲੋਕਾਂ ਵਾਸਤੇ, ਇੱਕ ਲੋਕ ਸਭਾ ਦੇ ਸਪੀਕਰ ਔਰ ਦੂਜੇ ਲਾਊਡ ਸਪੀਕਰ। ਲੋਕ ਸਭਾ ਦੇ ਸਪੀਕਰਾਂ ਦੇ ਗਲਾਂ ਵਿੱਚ ਹਾਰ ਪਾਏ ਜਾਂਦੇ, ਹਾਰ ਜਿੱਦਾਂ ਮੇਰੇ ਪਾਇਆ ਹਾਰ, ਹਾਰ ਵੀ ਦੋ ਪ੍ਰਕਾਰ ਦੇ ਹੁੰਦੇ ਹਨ, ਇੱਕ ਫੁੱਲਾਂ ਦੇ ਔਰ ਦੂਜੇ ਤੁਹਾਨੂੰ ਪਤਾ ਹੀ ਆ। ਅੱਛਾ ਫੁੱਲਾਂ ਦੀ ਗੱਲ ਚੱਲੀ ਹੈ ਤੇ ਫੁੱਲਾਂ ਦੀਆਂ ਬਹੁਤ ਕਿਸਮਾਂ ਹੁੰਦੀਆਂ, ਜਿੱਦਾਂ ਗੇਂਦੇ ਦਾ ਫੁੱਲ, ਤੋੜੀ ਦਾ ਫੁੱਲ, ਸੂਰਜਮੁਖੀ ਦਾ ਫੁੱਲ, ਗੁਲਾਬ ਦਾ ਫੁੱਲ ਤੇ ਹੋਰ ਪਤਾ ਨਹੀਂ ਕਿੰਨੇ ਕੁ, ਲੇਕਿਨ ਜਿਹੜਾ ਗੁਲਾਬ ਦਾ ਫੁੱਲ ਹੁੰਦਾ ਨਾ ਬਹੁਤ ਵਧੀਆ ਹੁੰਦਾ, ਮੈਂ ਇਸ ਬਹੁਤ ਵਧੀਆ ਇਸ ਕਰਕੇ ਮੰਨਿਆ ਗਿਆ ਕਿਉਂਕਿ ਗੁਲਾਬ ਦੇ ਫੁੱਲ ਦੀ ਗੁਲਕੰਦ ਬਣਦੀ ਹੈ, ਗੁਲਕੰਦ ਸਾਡੀਆਂ ਕਈ ਬਿਮਾਰੀਆਂ ਦੂਰ ਕਰਦਾ। ਅੱਛਾ ਬਿਮਾਰੀ ਦੀ ਗੱਲ ਚੱਲੀ ਹੈ, ਬਿਮਾਰੀਆਂ ਤਾਂ ਬਹੁਤ ਹੁੰਦੀਆਂ ਪਤਾ ਨਹੀਂ ਕਿੰਨੀਆਂ ਕੁ, ਲੇਕਿਨ ਜਿਹੜੀ ਬਿਮਾਰੀ ਕਬਜ਼ ਦੀ ਹੁੰਦੀ ਨਾ ਬਹੁਤ ਭੜੀ ਮੰਨੀ ਗਈ ਹੈ, ਬਹੁਤ ਭੜੀ ਇਸ ਕਰਕੇ ਮੰਨੀ ਗਈ ਹੈ ਕਿਉਂਕਿ ਇਹ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੁੰਦੀ ਹੈ। ਅੱਛਾ ਜੜ੍ਹਾਂ ਦੀ ਗੱਲ ਕਰੀਏ ਤੇ ਕਹਿੰਦੇ ਖਰਬੂਜੇ ਦੀ ਜੜ੍ਹ ਬਹੁਤ ਲੰਬੀ ਹੁੰਦੀ ਹੈ, ਜਿੱਦਾਂ ਸਿਆਣੇ ਕਹਿੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ। ਰੰਗਾਂ ਦੀ ਗੱਲ ਕਰੀਏ ਤੇ ਕਹਿੰਦੇ ਜਰਮਨ ਦੇ ਰੰਗ ਬਹੁਤ ਹਿੱਟ ਮੰਨੇ ਗਏ, ਉਹ ਜਰਮਨ ਜਿੱਥੋਂ ਦਾ ਹਿਟਲਰ ਹੋਇਆ ਸੀ, ਹਿਟਲਰ ਨੇ ਆਪਣੀ ਜ਼ਿੰਦਗੀ ਕਈ ਲੜਾਈਆਂ ਲੜੀਆਂ, ਲੜਾਈਆਂ ਨੂੰ ਅੰਗਰੇਜ਼ੀ 'ਚ ਵਾਰ ਕਿਹਾ ਜਾਂਦਾ, ਵਾਰ ਜਿੱਦਾਂ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ, ਇਹਨਾਂ ਸੱਤਾਂ ਵਾਰਾਂ ਨੂੰ ਮਿਲਾ ਕੇ ਇੱਕ ਹਫ਼ਤਾ ਬਣਦਾ ਮਿੱਤਰੋ, ਉਹ ਹਫ਼ਤਾ ਜਿਹੜਾ ਵੋਟਾਂ 'ਚ ਰਹਿੰਦਾ ਆਪਣਾ, ਔਰ ਆਪਣੇ ਇਸ ਇਲਾਕੇ ਦਾ ਉੱਲੂ ਸਿੱਧਾ ਕਰਨ ਵਾਸਤੇ ਚੋਣ ਨਿਸ਼ਾਨ ਉੱਲੂ ਤੇ ਮੋਹਰਾਂ ਲਾ ਕੇ ਉੱਲੂ ਨੂੰ ਕਾਮਯਾਬ ਬਣਾਓ ਭਰਾਵੋ, ਉੱਲੂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਪੰਜਾਬੀ ਹੋਊਗੀ, ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਬਹੁਤ ਮਿਹਰਬਾਨੀ, ਸ਼ੁਕਰੀਆ ਜੀ।
0: ਬਾਤ ਬਹੁਤ ਹੀ ਅੱਛਾ ਲੱਗਾ ਕਿ ਚੋਣ ਦਾ ਜਿਹੜਾ ਪ੍ਰਚਾਰ ਸੀਗਾ ਵਾਕਈ ਬੜਾ ਹੀ ਖੁਸ਼ਨੁਮਾ ਸੀਗਾ, ਕਿੱਥੋਂ ਲੈ ਕੇ ਗੱਲ ਕਿੱਥੇ ਪਹੁੰਚੀ ਅਤੇ ਕਿੱਥੇ ਉਤਰੀ ਅਤੇ ਕਿੱਥੇ ਚੜ੍ਹੀ ਕੁਝ ਪਤਾ ਹੀ ਨਹੀਂ ਲੱਗਾ। ਬਹੁਤ ਹੀ ਖੂਬਸੂਰਤ ਮੈਸੇਜ ਪ੍ਰੋਗਰਾਮ ਦੇ ਵਿੱਚ ਇਹੋ ਜਿਹੇ ਮੈਸੇਜਿਸ ਸੀ ਜਿਹੜੇ ਨੇ ਰੌਣਕਾਂ ਲਗਾਉਂਦੇ ਨੇ। ਤੁਸੀਂ ਵੀ ਕੱਲ੍ਹ ਦਿਓ, ਤੁਸੀਂ ਕੀ ਸੋਚੀ ਜਾਂਦੇ ਪਏ ਆ ਕਿ ਪ੍ਰੋਗਰਾਮ ਦੇ ਵਿੱਚ ਕਦੋਂ ਮੈਸੇਜ ਭੇਜਾਂਗੇ, ਕਦੋਂ ਤੁਹਾਡਾ ਮੈਸੇਜ ਚੱਲੇਗਾ। ਅਰੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜ ਸਕਦੇ ਹੋ,

9855 1 0 1 0 2 7 ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਆ ਕੱਲ੍ਹ ਸਕਦੇ ਹੋ, ਔਰ ਤੁਹਾਡੇ ਇਕੱਲੇ ਹੋਏ ਮੈਸੇਜਸ ਪ੍ਰੋਗਰਾਮ ਨੂੰ ਸੋਹਣਾ ਵੀ ਬਣਾਉਣਗੇ, ਖੂਬਸੂਰਤ ਵੀ ਬਣਾਉਣਗੇ। ਸੋ ਜੀ

0: ਬੂਟ ਪਾਲਿਸ਼, ਤੇਲ ਮਾਲਿਸ਼, ਇੱਕ ਪੈਨ ਦੇ ਨਾਲ ਚਾਰ ਪੈਨ ਫ੍ਰੀ।
1: ਤਾਜੀ ਕਰੀ ਛੱਲੀ 5 ਰੁਪਏ।
2: ਉਹ ਆ ਜਾਓ ਵੀ ਰਾਮਾ ਮੰਡੀ ਤਲਨ ਉੱਚਾ ਕੋਟ ਲਈ ਮੂਸਾਪੁਰ ਮੇਲੀ ਰਾਣਾ ਜੱਟਾ ਬੜਾ ਪਿੰਡ ਸਲੇਤਾ ਗਲਾਇਆ ਫਲੋਰ ਆਪਣਾ ਸਮਰਾੜੀ ਵਾਲੇ। ਉਹ ਆ ਜਾਓ ਭੈਣ ਜੀ ਸਮਾਨ ਲੱਦੋ ਜੀ।
3: ਪਰ ਵੀਰੇ ਬਸ ਚੱਲਣੀ ਕਦੋਂ? ਮੇਰੇ ਨਾਲ ਗੱਲੀ ਪੈਣ ਨੂੰ ਵੀ ਕੋਈ ਨਾ।
4: ਉਹ ਫਿਕਰ ਨਾ ਕਰੋ ਜੀ, ਸਫ਼ਰ ਤੇ ਚੱਲਿਓ ਤਾਂ ਬਸ ਆਪਣਾ ਸਾਥੀ ਬਣਾ ਲਓ। ਐਫਐਮ ਰੇਨਬੋ ਨੂੰ ਟਾਈਮ ਕਿਦਾਂ ਲੰਘ ਜੂ ਪਤਾ ਵੀ ਨਾ ਚੱਲੂ। ਹੇਅਰ ਵੀ ਗੋ ਵਿਦ ਐਫਐਮ ਰੇਨਬੋ।

ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ। ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

बिल्कुल जी, दिल से दिल तक आकाशवाणी 102.7 मेगाहर्ट्ज़ से तुसी बने हुए सारे नाल। और आकाशवाणी जलंधर अपना मना रहा है 78वां साल। और इस आकाशवाणी जलंधर दे 78 साल पूरे होने दे मौके ते तुसी सारे जने बड़े ही अच्छे अच्छे मैसेजेस जिहड़े आ कर रहे हो, थोड़ियां दुआवां, थोड़ा प्यार ही है जिहदे सदके असीं इन्ने साल जिहड़े आ ओह कढ ले। थोड़ा आकाशवाणी दे नाल रिश्ता किन्ना पुराना, किन्ने साल हो गए तुहानूं इस परिवार दे नाल जुड़े आ, इस चीज़ नूं भी जरूर साझा करो ताकि सानू पता चल सके कि साडे स्रोते जिहड़े ने किन्ने पुराने ने ते किन्ने खूबसूरत एहसास, किन्नियां खूबसूरत यादां जिहड़ियां ने उहनां दीआं भी साडे नाल जुड़ियां होईआं ने। ਹਲੋ ਜੀ, ਤੁਹਾਡੇ ਘੱਲੇ ਹੋਏ ਮੈਸੇਜਿਸ ਨੂੰ ਹੋਰ ਵੀ ਜ਼ਿਆਦਾ ਰੌਣਕ ਦੇ ਨਾਲ ਭਰਿਆ ਹੋਇਆ ਬਣਾਉਣ ਦੇ ਲਈ ਗੱਲ ਕਰੀਏ ਤਾਂ ਦੋਸਤੋ ਕਹਿ ਰਹੇ ਨੇ ਜੀ, ਭੁਪਿੰਦਰ ਸਿੰਘ ਚੀਚਾ ਜੀ ਦਾ ਮੈਸੇਜ ਹੈ ਕਿ ਕਹਿੰਦੇ ਨੇ ਕਿ ਜਿਹੜੇ ਦੋਸਤ ਨੇ ਬਿਲਕੁਲ ਇੱਕ ਆਪ ਬੀਤੀ ਜਿਹੜੀ ਅੱਖਾਂ ਦੇ ਅੱਗੇ ਬੀਤੀ ਹੋਈ ਗੱਲ ਸਾਂਝੀ ਕੀਤੀ ਸੀ ਕਿ ਬਾਪੂ ਵਾਲੀ, ਜਿਹਦੇ ਵਿੱਚ ਬਾਪੂ ਸਕੂਟੀ 'ਤੇ ਚਾਰ ਗੱਡੀ 'ਤੇ ਲਈ ਜਾਂਦਾ ਸੀਗਾ ਦੋ ਪਹੀਆ ਵਾਹਨ ਦੇ ਉੱਤੇ ਬੱਚਿਆਂ ਨੂੰ ਟਿਊਸ਼ਨ ਛੱਡਣ ਜਾ ਰਹੇ ਸੀ ਕਿ ਕਿੱਥੇ ਜਾ ਰਹੇ ਸੀ, ਨਾ ਆਲਾ ਦੇਖ ਰਹੇ ਸੀ ਨਾ ਦੁਆਲਾ ਦੇਖ ਰਹੇ ਸੀ, ਬਸ ਚੱਲੀ ਜਾ ਰਹੇ ਸੀ। ਬਈ ਉਹਨਾਂ ਨੇ ਕਿਹਾ ਕਿ ਬਾਪੂ, ਮੈਡਮ ਜੀ ਕਈ ਵਾਰ ਬਾਪੂ ਵੀ ਜਿਹੜੇ ਆ ਉਹ ਨਹੀਂ ਬਹਿੰਦੇ ਟੇਕੇ, ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਇਸੇ ਤਰ੍ਹਾਂ ਰਵਾਂਗੇ ਤਾਂ ਸਾਡਾ ਕੰਮ ਜਿਹੜਾ ਹੈ ਬਰਕਰਾਰ ਰਹੇਗਾ। ਸੋ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ। ਦਿਲ ਸੇ ਦਿਲ ਤੱਕ ਆਕਾਸ਼ਵਾਣੀ ਦੀ 102.7 ਮੈਗਾਹਰਟਜ਼ ਤੇ ਤੁਹਾਡੇ ਮੈਸੇਜਸ 9855101027 ਦਸਤਕ ਜਿਹੜੀ ਹੈ ਜ਼ਰੂਰ ਦਿਓ ਤਾਂ ਕਿ ਤੁਹਾਡੇ ਭੇਜੇ ਹੋਏ ਮੈਸੇਜਿਸ ਜਿਹੜੇ ਨੇ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਸਕਣ ਅਤੇ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਸਕਣ। ਇਸ ਵੇਲੇ ਮੇਰੇ ਕੋਲ ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਜਿਹੜੇ ਹੈ ਆ ਰਹੇ ਨੇ ਔਰ ਵਧਾਈਆਂ ਜਿਹੜੀਆਂ ਆ ਸਾਡੇ ਦੋਸਤ ਸਾਨੂੰ ਦੇ ਰਹੇ ਨੇ ਔਰ ਇਹਨਾਂ ਦੀਆਂ ਵਧਾਈਆਂ ਜਿਹੜੀਆਂ ਅਸੀਂ ਖੇੜੇ ਮੱਥੇ ਸਵੀਕਾਰ ਕਰ ਰਹੇ ਹਾਂ ਕਿਉਂਕਿ ਇਹਨਾਂ ਦੀਆਂ ਦਿੱਤੀਆਂ ਹੋਈਆਂ ਵਧਾਈਆਂ ਇਹਨਾਂ ਦਾ ਦਿੱਤਾ ਹੋਇਆ ਪਿਆਰ ਹੀ ਹੈ ਜਿਹੜਾ ਪ੍ਰੋਗਰਾਮ ਨੂੰ ਖੂਬਸੂਰਤ ਵੀ ਬਣਾ ਰਿਹਾ ਅਤੇ ਪ੍ਰੋਗਰਾਮ ਨੂੰ ਸੋਹਣਾ ਵੀ ਬਣਾ ਰਿਹਾ ਹੈ। ਔਰ ਦੋਸਤ ਕਹਿ ਰਹੇ ਨੇ ਕਿ ਇੰਨਾ ਸੋਹਣਾ ਭਾਸ਼ਣ, ਇੰਨਾ ਸੋਹਣਾ ਭਾਸ਼ਣ ਦਿੱਤਾ ਉਹਨਾਂ ਨੇ, ਗੱਲ ਕਿਹੜੀ ਕਿੱਥੇ ਕਿੱਥੇ ਕਿੱਧਰੋਂ ਘੁਮਾ ਘੁਫਰਾ ਕੇ ਲੈ ਆਏ ਕਿ ਵੋਟਾਂ ਦਾ ਪ੍ਰਚਾਰ ਜਿਹੜਾ ਉਹਨਾਂ ਨੇ ਬਹੁਤ ਹੀ ਖੂਬਸੂਰਤ ਕੀਤਾ। ਚੋਣਾਂ ਦਾ ਪ੍ਰਚਾਰ ਕਰਨ ਵਾਸਤੇ ਬਾਪੂ ਦਾ ਜਿਹੜਾ ਇੱਕ ਆਰਡਰ ਹੋਇਆ ਸੀਗਾ ਉਹ ਪੁੱਤ ਨੇ ਤਾਂ ਮੰਨ ਲਿਆ, ਮਾਈਕ 'ਤੇ ਹੱਥ ਫੜ ਲਿਆ, ਲੇਕਿਨ ਉਹ ਕਿੱਥੇ ਦੀ ਕਿੱਥੇ ਪਹੁੰਚ ਗਏ ਪਤਾ ਹੀ ਨਹੀਂ ਲੱਗਿਆ। ਲਓ ਜੀ, ਤੁਹਾਡੇ ਮੈਸੇਜਿਸ ਹੀ ਨੇ ਜਿਹੜੇ ਪ੍ਰੋਗਰਾਮ ਨੂੰ ਬਹੁਤ ਹੀ ਖੂਬਸੂਰਤ ਬਣਾਉਣਗੇ। ਔਰ ਤੁਹਾਡੇ ਇਕੱਲੇ ਹੋਏ ਮੈਸੇਜਿਸ ਕਹਿੰਦੇ ਨੇ ਕਿ ਜ਼ਿੰਦਗੀ ਜਿਹੜੀ ਹੈ ਨਾ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਔਰ ਇਸ ਖੂਬਸੂਰਤ ਜ਼ਿੰਦਗੀ ਦੇ ਵਿੱਚ ਹਰ ਇੱਕ ਪਲ ਉਹ ਖੂਬਸੂਰਤ ਹੈ ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ ਰਹਿੰਦੇ ਹਾਂ ਔਰ ਇਹ ਪਿਆਰ ਦੇ ਸਦਕੇ ਹੀ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਜਾਂਦੇ ਹਾਂ। ਅੱਛੀ ਰਾਏ ਔਰ ਅੱਛੀ ਚਾਏ ਸਿਰਫ ਕਹੀਂ ਕਹੀਂ ਮਿਲਦੀ ਹੈ। ਸਹੀ ਕਿਹਾ ਵੈਸੇ, ਅੱਛੀ ਰਾਏ ਔਰ ਅੱਛੀ ਚਾਏ ਸਿਰਫ ਕਹੀਂ ਕਹੀਂ ਮਿਲਤੀ ਹੈ, ਚਾਏ ਪੀ ਕਰ ਖੁਸ਼ ਰਹਾ ਕਰੋ, ਜ਼ਿੰਦਗੀ ਕਾ ਕਿਆ ਹੈ ਯੇ ਤੋ ਵੈਸੇ ਹੀ ਉਬਲ ਰਹੀ ਹੈ। ਬਿਲਕੁਲ ਜੀ, ਵੈਸੇ ਵੀ ਗਰਮੀ ਜਿਹੜੀ ਹੈ ਜ਼ਿਆਦਾ, ਇਸ ਲਈ ਜ਼ਿੰਦਗੀ ਐਵੇਂ ਹੀ ਉਬਲੀ ਜਾ ਰਹੀ ਆ, ਉਬਲੀ ਜਾ ਰਹੀ ਹੈ, ਤੱਤੀ ਹੋਈ ਪਈ ਹੈ ਨਾ। ਅਜੇ ਪ੍ਰੋਗਰਾਮ ਦੇ ਵਿੱਚ ਨਾ ਜਦੋਂ ਤੁਹਾਡੇ ਮੈਸੇਜਸ ਜਿਹੜੇ ਆ ਵਧਾਈਆਂ ਵਾਲੇ ਮੇਰੇ ਕੋਲ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਇਹਨਾਂ ਦੁਆਵਾਂ ਨੂੰ ਦੇਣ ਲਈ, ਕਿਉਂਕਿ ਜਦੋਂ ਤੁਹਾਡੇ

ਦੁਆਵਾਂ ਵਾਲੇ ਮੈਸੇਜ ਸਾਡੇ ਕੋਲ ਪਹੁੰਚਦੇ ਨੇ ਨਾ, ਤੇ ਇਹ ਦੁਆਵਾਂ ਦੇ ਸਦਕੇ ਹੀ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਹਨਾ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਅਗਲੇ ਮੈਸੇਜ ਨੂੰ ਕਰਨੇ ਆ ਸ਼ਾਮਿਲ।

0: ਲਓ ਜੀ, ਦੁਆਵਾਂ ਨਾਲ ਭਰੇ ਹੋਏ ਸੁਨੇਹੇ ਹੀ ਸਾਡੇ ਦੋਸਤ ਜਿਹੜੇ ਆ ਪ੍ਰੋਗਰਾਮ 'ਚ ਭੇਜ ਰਹੇ ਨੇ। ਅੱਛਾ, ਮੈਨੂੰ ਇੱਕ ਗੱਲ ਦੱਸੋ ਕਿ ਸਾਡੇ ਨਾ ਸੱਭਿਆਚਾਰ ਦੇ ਵਿੱਚ ਸਾਡੀ ਪਛਾਣ ਜਿਹੜੀ ਹੈ ਨਾ, ਉਹਨਾਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਯਾਦ ਕਰਾਉਂਦੀਆਂ ਨੇ ਕਿ ਅਸੀਂ ਕਦੋਂ ਕਦੋਂ ਜਿਹੜੇ ਆ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲ ਜਿਹੜੇ ਆ ਜਿਉਂਦੇ ਹਾਂ। ਅਸੀਂ ਪੁਰਾਣੇ ਸਮੇਂ ਦੇ ਵਿੱਚ ਅਗਰ ਚਲੇ ਜਾਈਏ, ਪੁਰਾਣੇ ਸਮੇਂ ਦੇ ਵਿੱਚ ਨਾ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀਗੀਆਂ ਜਿਨ੍ਹਾਂ ਦਾ ਕੋਈ ਨਾ ਕੋਈ ਲੌਜਿਕ ਜਿਹੜਾ ਉਹ ਜ਼ਰੂਰ ਹੁੰਦਾ ਸੀਗਾ, ਹੈ ਨਾ। ਪੁਰਾਣੇ ਸਮੇਂ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ ਕਿ ਰਾਤ ਨੂੰ ਜਿਹੜਾ ਆ ਉਹ ਝਾੜੂ ਜਿਹੜਾ ਆ ਉਹ ਨਹੀਂ ਮਾਰਿਆ ਜਾਂਦਾ, ਹੈ ਨਾ। ਔਰ ਅੱਜ ਵੀ ਅਸੀਂ ਉਸ ਚੀਜ਼ ਨੂੰ ਫੋਲੋ ਕਰਦੇ ਹਾਂ, ਉਸ ਚੀਜ਼ ਦੇ ਮੰਨਦੇ ਹਾਂ ਕਿ ਰਾਤ ਨੂੰ ਝਾੜੂ ਮਾਰਨਾ ਸ਼ੁੱਭ ਨਹੀਂ ਹੁੰਦਾ, ਹੈ ਨਾ। ਲੇਕਿਨ ਪੁਰਾਣੇ ਸਮੇਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ, ਸਾਡੇ ਜਿਹੜੇ ਸਿਆਣੇ ਹੁੰਦੇ ਸੀ, ਉਹ ਕਹਿੰਦੇ ਸੀ ਕਿ ਝਾੜੂ ਜਿਹੜਾ ਰਾਤ ਨੂੰ ਇਸ ਕਰਕੇ ਨਹੀਂ ਸੀ ਮਾਰਿਆ ਜਾਂਦਾ ਕਿਉਂਕਿ ਉਸ ਸਮੇਂ ਦੇ ਉੱਤੇ ਬਿਜਲੀ ਦੀ, ਯਾਨੀ ਕਿ ਇਲੈਕਟ੍ਰਿਸਿਟੀ ਦੀ ਇੰਨੀ ਜ਼ਿਆਦਾ ਫੈਸਿਲਿਟੀ ਜਿਹੜੀ ਹੈ ਉਹ ਨਹੀਂ ਹੁੰਦੀ ਸੀ। ਰਾਤ ਨੂੰ ਜਾਣੇ ਅਣਜਾਣੇ ਕੋਈ ਕੀਮਤੀ ਚੀਜ਼ ਘਰੋਂ ਬਾਹਰ ਨਾ ਚਲੀ ਜਾਏ, ਇਸ ਲਈ ਰਾਤ ਨੂੰ ਝਾੜੂ ਜਿਹੜਾ ਆ ਉਹ ਨਹੀਂ ਸੀ ਮਾਰਿਆ ਜਾਂਦਾ, ਠੀਕ ਹੈ। ਔਰ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਇਹੋ ਜਿਹਾ ਲੌਜਿਕ ਜਿਹੜਾ ਹੈ ਜ਼ਰੂਰ ਹੁੰਦਾ, ਜਿਹੜਾ ਕਿ ਮਾਇਨੇ ਰੱਖਦਾ ਹੁੰਦਾ ਕਿਸੇ ਨਾ ਕਿਸੇ ਚੀਜ਼ ਦੇ ਲਈ, ਕਿਸੇ ਨਾ ਕਿਸੇ ਗੱਲ ਦੇ ਲਈ। ਸੋ ਵਹਿਮਾਂ ਭਰਮਾਂ ਦੇ ਵਿੱਚ ਬਿਲਕੁਲ ਨਹੀਂ ਜੇ ਆਉਣਾ। ਲਓ ਪ੍ਰੋਗਰਾਮ 'ਚ ਸੁਣਨੇ ਆ ਅਗਲਾ ਮੈਸੇਜ। ਦਿਲ ਸਹੀ ਦਿਲ ਤੈਗ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ।
1: ਨਿਸ਼ਾ ਮੈਮ, ਤੁਹਾਨੂੰ ਤੇ ਸਾਡੇ ਤਮਾਮ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਜਿਵੇਂ ਅੱਜ ਤੁਸੀਂ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਦੱਸ ਰਹੇ ਸੀ ਕਿ ਆਕਾਸ਼ਵਾਣੀ ਜਲੰਧਰ ਨੂੰ 78 ਸਾਲ ਹੋ ਗਏ ਨੇ
0: ਜੀ,
1: ਸਰੋਤਿਆਂ ਦਾ ਮਨੋਰੰਜਨ ਤੇ ਉਹਨਾਂ ਨੂੰ ਜਾਣਕਾਰੀ ਦਿੰਦੇ ਆ, ਤੇ ਇਸ ਦੇ ਲਈ ਸਾਰੇ ਹੀ ਆਕਾਸ਼ਵਾਣੀ ਪਰਿਵਾਰ ਨੂੰ, ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਸਿਲਸਿਲਾ ਜਿਹੜਾ ਏਦਾਂ ਹੀ ਜਾਰੀ ਰਹੇ
0: ਜੀ, ਬਹੁਤ ਬਹੁਤ ਸ਼ੁਕਰੀਆ।
1: ਇਸ ਤੋਂ ਬਿਨਾਂ ਤੁਸੀਂ ਗੱਲ ਕੀਤੀ ਸੀ ਕਿ ਦਿਲ ਆਪਣਾ ਪੰਜਾਬੀ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਕਿ ਸਾਡਾ ਸਫ਼ਰ ਇਹ ਕਦੋਂ ਤੋਂ ਸ਼ੁਰੂ ਹੋਇਆ
0: ਜੀ,
1: ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਦੋਂ ਮੈਂ 8ਵੀਂ ਕਲਾਸ ਦੇ ਵਿੱਚ ਸੀਗਾ।
0: ਓਕੇ।
1: ਤੇ ਜਦੋਂ ਪਹਿਲੀ ਵਾਰੀ ਡੀਟੀਐਚ ਤੇ ਇੱਕ ਪ੍ਰੋਗਰਾਮ ਰਾਤ ਨੂੰ ਆਇਆ ਕਰਦਾ ਸੀ, ਸ਼ਾਮ ਨੂੰ ਫਰਮੈਸ਼ੀ ਪ੍ਰੋਗਰਾਮ 8 ਤੋਂ 9 ਵਜੇ
0: ਜੀ,
1: ਤੇ ਉਹਦੇ ਵਿੱਚ ਪਹਿਲੀ ਵਾਰ ਕਾਲ ਮਿਲਾਈ ਸੀ ਤੇ ਸੁਣਿਆ ਵੀ ਸ਼ਾਇਦ ਮੈਂ ਉਦੋਂ ਹੀ ਸੀ ਜਾਂ ਫਿਰ ਪਹਿਲਾਂ ਸੁਣਿਆ ਕਰਦੇ ਸੀ ਜਦੋਂ ਇੰਡੀਆ ਦਾ ਕ੍ਰਿਕਟ ਮੈਚ ਹੁੰਦਾ ਸੀ ਤੇ ਉਹਦੀ ਕਮੈਂਟਰੀ ਰੇਡੀਓ ਤੇ ਆਇਆ ਕਰਦੀ ਸੀ
0: ਜੀ,
1: ਤੇ ਕਈ ਵਾਰ ਉਹ ਜਿਹੜਾ ਪ੍ਰਸਾਰਣਾ ਡੀਡੀ ਨੈਸ਼ਨਲ ਦੇ ਉੱਤੇ ਰਾਸ਼ਟਰੀ ਚੈਨਲ ਦੇ ਉੱਤੇ ਨਹੀਂ ਸੀ ਹੁੰਦਾ ਤਾਂ ਫਿਰ ਅਸੀਂ ਰੇਡੀਓ ਦੇ ਉੱਤੇ ਕਮੈਂਟਰੀ ਜ਼ਰੂਰ ਸੁਣਿਆ ਕਰਦੇ ਸੀ, ਤੇ ਉਹ ਕਮੈਂਟਰੀ ਦੇ ਵਿੱਚ ਮੈਂ ਵੀਰੇਂਦਰ ਸਰ ਨੂੰ ਪਹਿਲਾਂ ਤੋਂ ਹੀ ਸੁਣਦਾ ਰਿਹਾ ਤੇ ਹੁਣ ਵੀ ਕਦੇ ਕਦੇ ਮੈਚ ਦੀ ਕਮੈਂਟਰੀ ਸੁਣੀ ਦੀ ਆ ਵੀਰੇਂਦਰ ਸਰ ਕਰ ਰਹੇ ਹੁੰਦੇ ਨੇ ਤਾਂ ਹੋਰ ਵਧੀਆ ਲੱਗਦਾ ਸੁਣਨਾ, ਹੋਰ ਆਨੰਦ ਆਉਂਦਾ। ਜਿਹੜਾ ਮੇਰਾ ਸਫ਼ਰ ਆ 2008 ਤੋਂ ਸ਼ੁਰੂ ਹੋ ਕੇ ਤੇ ਨਾਲ ਦੀ ਨਾਲ ਉਦੋਂ ਡੀਟੀਐਚ ਤੇ ਫਿਰ ਐਫਐਮ ਰੇਨਬੋ ਦੇ ਪ੍ਰੋਗਰਾਮ ਵੀ, ਫੋਨ ਇਨ ਪ੍ਰੋਗਰਾਮ ਮੈਂ ਸੁਣਦਾ ਹੁੰਦਾ ਸੀ, ਉਹਨਾਂ ਚ ਕਾਲ ਵੀ ਕਰਨੀ ਤੇ 8ਵੀਂ 9ਵੀਂ 10ਵੀਂ +1 +2 ਪਤਾ ਹੀ ਨੀ ਲੱਗਿਆ ਮੇਰੇ ਕਦੋਂ ਇਹ ਸਕੂਲਿੰਗ ਕਦੋਂ ਗੁਜ਼ਰ ਗਈ ਰੇਡੀਓ ਸੁਣਦੇ ਸੁਣਦੇ। ਤੇ ਉਸ ਤੋਂ ਬਾਅਦ ਮੇਰੀ ਜਿਹੜੀ ਸਟੱਡੀ ਸੀ, ਮੈਂ ਪੜ੍ਹਨ ਦੇ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਉੱਥੇ ਕਾਲਜ ਸੀਗਾ, ਉੱਥੇ ਮੇਰਾ ਐਡਮਿਸ਼ਨ ਹੋਇਆ ਤੇ ਪਰ ਉੱਥੇ ਮੈਂ ਬੜੀ ਕੋਸ਼ਿਸ਼ ਕਰਦਾ ਸੀ ਕਿ ਮੈਂ ਰੇਡੀਓ ਸੁਣਾ, ਪਰ ਉੱਥੇ ਤੱਕ ਫ੍ਰੀਕੁਐਂਸੀ ਪਹੁੰਚਦੀ ਨਹੀਂ ਸੀ, ਨਾ ਤਾਂ ਐਫਐਮ ਰੇਨਬੋ ਸੁਣਨ ਨੂੰ ਮਿਲਦਾ ਸੀ ਤੇ ਨਾ ਹੀ ਪ੍ਰਾਇਮਰੀ ਚੈਨਲ ਕਿਸੇ ਜ਼ਰੀਏ ਸੁਣਿਆ ਨਹੀਂ ਸੀ ਜਾਂਦਾ, ਤੇ ਫਿਰ ਮੈਨੂੰ ਬੜਾ ਫੀਲ ਹੋਣਾ। ਪਰ ਜਦੋਂ ਮੈਂ ਘਰ ਆਉਂਦਾ ਛੁੱਟੀਆਂ ਦੇ ਵਿੱਚ 2 ਹਫ਼ਤੇ ਬਾਅਦ 3 ਹਫ਼ਤੇ ਬਾਅਦ ਫਿਰ ਮੈਂ ਰੇਡੀਓ ਜ਼ਰੂਰ ਸੁਣਦਾ ਸੀ ਤੇ ਜਦੋਂ ਮੈਨੂੰ ਮੌਕਾ ਮਿਲਦਾ ਸੀ ਮੈਂ ਪ੍ਰੋਗਰਾਮਾਂ 'ਚ ਕਾਲ ਵੀ ਕਰ ਲੈਂਦਾ ਸੀ। 2015-16 ਤੱਕ ਏਦਾਂ ਹੀ ਸਿਲਸਿਲਾ ਇਹ ਚੱਲਦਾ ਰਿਹਾ ਤੇ 16 ਦੇ ਵਿੱਚ ਚਲੋ ਮੈਨੂੰ ਜੌਬ ਮਿਲੀ ਤੇ ਜੌਬ ਲਈ ਵੀ ਮੈਨੂੰ ਫਿਰ ਥੋੜ੍ਹਾ ਜਿਹਾ ਘਰ ਤੋਂ ਦੂਰ ਮਿਲੀ ਤੇ ਫਿਰ ਮੇਰਾ ਰੇਡੀਓ ਦੇ ਨਾਲ ਰਿਸ਼ਤਾ ਬਿਲਕੁਲ ਮਤਲਬ ਨਹੀਂ, ਮੈਥੋਂ ਸੁਣਿਆ ਹੀ ਨਹੀਂ ਗਿਆ। ਮੈਂ ਤਕਰੀਬਨ 2016 ਤੋਂ ਬਾਅਦ 2022-23 ਦੇ ਵਿੱਚ ਦੁਬਾਰਾ ਰੇਡੀਓ ਸੁਣਨਾ ਸ਼ੁਰੂ ਕੀਤਾ
0: ਜੀ,
1: ਤੇ ਮੈਨੂੰ ਯਾਦ ਆ ਕਿ ਉਸ ਦਿਨ ਜਿੱਦਣ ਮੈਂ ਦੁਬਾਰਾ ਸੁਣਨਾ ਸ਼ੁਰੂ ਕੀਤਾ ਲਲਿਤ ਸੋਨੀ ਸਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੇ ਸੀਗੇ
0: ਜੀ,
1: ਤੇ ਉਸ ਸਮੇਂ ਪਰ ਟੈਕਸਟ ਮੈਸੇਜ ਲੈਣ ਲੱਗ ਗਏ ਸੀ ਆਡੀਓ

0: ਮੈਸੇਜ ਪ੍ਰੋਗਰਾਮ ਦੇ ਵਿੱਚ ਨਹੀਂ ਸੀ ਲਏ ਜਾਂਦੇ ਤੇ ਚਲੋ ਮੇਰੀ ਦੁਬਾਰਾ ਤੋਂ ਰੇਡੀਓ ਦੇ ਨਾਲ ਸਾਂਝ ਪਈ, ਦੁਬਾਰਾ ਤੋਂ ਫੋਨਿੰਗ ਜਿਹੜੇ ਸਿਲਸਿਲੇ ਨੇ ਤੁਹਾਡੇ ਉਹਨਾਂ ਦੇ ਵਿੱਚ ਮੈਂ ਕਾਲ ਲੈਣੀ ਸ਼ੁਰੂ ਕੀਤੀ ਤੇ ਹੁਣ ਮੇਰਾ ਪਿਆਰ ਦੁਬਾਰਾ ਤੋਂ ਮਤਲਬ ਕਾਇਮ ਆ। ਤੇ ਚਲੋ ਇਹ ਤਾਂ ਨਿਸ਼ਾ ਮੈਮ ਹੋ ਗਈ ਮੇਰੀ ਗੱਲ, ਤੇ ਤੁਸੀਂ ਤਾਂ ਸਾਡੇ ਤੋਂ ਪੁੱਛ ਲੈਂਦੇ ਹੋ ਕਿ ਤੁਹਾਡਾ ਸਫ਼ਰ ਕਿੱਦਾਂ ਸ਼ੁਰੂ ਹੋਇਆ, ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਮੈਨੂੰ ਜਿੱਥੋਂ ਤੱਕ ਪਤਾ ਤੁਸੀਂ ਵੀ FM ਰੇਨਬੋ ਦੇ ਉੱਤੇ ਮੇਰੇ ਖਿਆਲ ਨਾਲ 16-17 ਸਾਲ ਤੁਹਾਨੂੰ ਵੀ ਇੱਥੇ ਕੰਮ ਕਰਦੇ ਨੂੰ ਹੋ ਗਏ, ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਤੁਹਾਡਾ ਇਹ ਸਫ਼ਰ ਕਿੱਦਾਂ ਸ਼ੁਰੂ ਹੋਇਆ, ਤੁਸੀਂ ਵੀ ਜ਼ਰੂਰ ਜਾਣਕਾਰੀ ਦਿਓ ਕਦੋਂ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਚੱਲ ਰਿਹਾ, ਤੇ ਕਿਹੜੀਆਂ ਤੁਹਾਨੂੰ ਇੱਥੇ ਕੋਈ ਮੁਸੀਬਤਾਂ ਤੁਹਾਡੇ ਕੰਮ ਤੇ ਵੀ ਜ਼ਰੂਰ ਆਈਆਂ ਹੋਣਗੀਆਂ, ਜ਼ਰੂਰ ਸਾਨੂੰ ਵੀ ਦੱਸਿਓ। ਤੇ ਜਿਹੜਾ ਰੇਡੀਓ ਆ ਇਹ ਸਾਡੀ ਜਿਵੇਂ ਕਹਿੰਦੇ ਹੁੰਦੇ ਆ ਕਿ ਆਵਾਜ਼ ਹੀ ਤੁਹਾਡੀ ਪਹਿਚਾਣ ਆ ਆਕਾਸ਼ਵਾਣੀ ਦੇ ਵਿੱਚ, ਤੇ ਜਿੱਦਾਂ ਕੋਈ ਵੀ ਅਨਾਊਂਸਰ ਬੋਲਦਾ ਤਾਂ ਅਸੀਂ ਉਹਦੀ ਆਵਾਜ਼ ਤੋਂ ਪਹਿਚਾਣ ਲੈਂਦੇ ਹਾਂ ਕਿ ਅੱਜ ਕੌਣ ਆਇਆ ਪ੍ਰੋਗਰਾਮ ਦੇ ਵਿੱਚ, ਤੇ ਦਿਲ ਆਪਣਾ ਪੰਜਾਬੀ ਚ ਜਿਹੜੇ ਸਰੋਤੇ ਨੇ ਉਹ ਵੀ ਆਵਾਜ਼ ਦੇ ਜ਼ਰੀਏ ਹੁਣ ਆਪਣੀ ਪਹਿਚਾਣ ਬਣਾ ਚੁੱਕੇ ਨੇ, ਤੇ ਬਹੁਤ ਸਾਰੇ ਸਰੋਤੇ ਨੇ, ਸਤਨਾਮ ਜੀ ਹੋ ਗਏ, ਭੁਪਿੰਦਰ ਜੀ ਹੋ ਗਏ, ਸੁਖਦੇਵ ਗਿੱਲ ਜੀ ਹੋ ਗਏ, ਤੇ ਆਪਣੇ ਕਿਰਨ ਨਰੂਲਾ ਜੀ ਹੋ ਗਏ, ਉਦੇ ਚੰਦਰ ਜੀ ਹੋ ਗਏ, ਤੇ ਹੋਰ ਬਹੁਤ ਸਾਰੇ ਸਰੋਤੇ ਜਿਨ੍ਹਾਂ ਨੂੰ ਕਿ ਨਾਮ ਦੱਸਣ ਦੀ ਵੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਪਹਿਲਾਂ ਹੀ ਪਹਿਚਾਣ ਜਾਈਦਾ। ਤੇ ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਕਿ ਹੁਣ ਮੈਂ ਆਪਣਾ ਨਾਮ ਨਾ ਹੀ ਦੱਸਾਂ, ਤੇ ਜਿਹਨੇ ਕਿਉਂਕਿ ਜਿਹੜੇ ਰੈਗੂਲਰ ਸੁਣਦੇ ਨੇ ਉਹਨਾਂ ਨੇ ਪਹਿਚਾਣ ਹੀ ਜਾਣਾ। ਤੇ ਬਹੁਤ ਬਹੁਤ ਧੰਨਵਾਦ, ਇੱਕ ਵਾਰ ਫੇਰ ਬਹੁਤ ਮੁਬਾਰਕਾਂ ਤੁਹਾਨੂੰ ਅੱਜ ਦੇ ਦਿਨ ਦੀਆਂ, ਖਾਸ ਦਿੰਦੀਆਂ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
1: ਬਿਲਕੁਲ ਜੀ, ਔਰ ਅਸੀਂ ਵੀ ਬਿਲਕੁਲ ਆਪਣੇ ਸਰੋਤਿਆਂ ਨੂੰ ਪਹਿਚਾਣ ਜਾਂਦੇ ਹਾਂ। ਅਮਨਦੀਪ ਸਿੰਘ ਜੀ ਹਠੂਰ ਜਿਹੜੇ ਆ ਇਸ ਵੇਲੇ ਇਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਇੱਕ ਯਾਦ ਆਪਣੀ ਜਿਹੜੀ ਹੈ ਸਾਂਝੀ ਕੀਤੀ ਹੈ ਕਿ 8ਵੀਂ ਜਮਾਤ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਉਹਨਾਂ ਦਾ ਸਫ਼ਰ ਆਕਾਸ਼ਵਾਣੀ ਦੇ ਨਾਲ ਰਿਹਾ ਨਾ, ਵਾਕਈ ਬਹੁਤ ਖੂਬਸੂਰਤ ਰਿਹਾ। ਬਾਕੀ ਜੇ ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ ਕਿ ਮੇਰਾ ਸਫ਼ਰ ਕਿਹੋ ਜਿਹਾ ਰਿਹਾ ਆਕਾਸ਼ਵਾਣੀ ਦੇ ਨਾਲ, ਬਿਲਕੁਲ ਜ਼ਰੂਰ ਇਹ ਵੀ ਸਾਂਝਾ ਕਰਾਂਗੀ, ਲੇਕਿਨ ਇਹ ਲਈ ਦੋਸਤ ਦਾ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਤੋਂ ਬਾਅਦ। ਫਿਲਹਾਲ ਦੋਸਤ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੇ ਮੈਸੇਜਸ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਜਾਣ।
0: ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ,
0: ਮੇਰਾ ਨਾਮ ਜਗਪਾਲ ਸਿੰਘ ਹੈ, ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ।
1: ਜੀ,
0: ਅੱਜ ਤੁਹਾਡੇ ਸਾਹਮਣੇ ਚੰਦ ਟੱਪੇ ਪੇਸ਼ ਕਰਨ ਜਾ ਰਹੇ ਹਾਂ।
1: ਜੀ ਜ਼ਰੂਰ,
0: ਉਮੀਦ ਕਰਾਂਗਾ ਤੁਹਾਨੂੰ ਚੰਗੇ ਲੱਗਣੇ।
1: ਜੀ,
0: ਹੋ ਸੋਹਣੇ ਫੁੱਲ ਨੇ ਡੇਕਾਂ ਦੇ, ਸੋਹਣੇ ਫੁੱਲ ਨੇ ਡੇਕਾਂ ਦੇ, ਉਹ ਅੱਖਾਂ ਹਲੇ ਬੰਦ ਨਹੀਂ ਹੋਈਆਂ, ਇੱਕ ਦਿਨ ਤੈਨੂੰ ਦੇਖਾਂਗੇ, ਅੱਖਾਂ ਹਲੇ ਬੰਦ ਨਹੀਂ ਹੋਈਆਂ, ਇੱਕ ਦਿਨ ਤੈਨੂੰ ਦੇਖਾਂਗੇ, ਹੁਣ ਮੈਂ ਬੈਠਾ ਹਮਲਾ ਬਣ ਕੇ, ਮੈਂ ਬੈਠਾ ਹਮਲਾ ਬਣ ਕੇ, ਓਏ ਸਾਡੇ ਪਿੰਡੋਂ ਜਾਣ ਵਾਲਿਆ ਕਦੋਂ ਆਵੇਂਗਾ ਸਲਾਹ ਕਰਕੇ, ਉਹ ਸਾਡੇ ਪਿੰਡੋਂ ਜਾਣ ਵਾਲਿਆ ਕਦੋਂ ਆਵੇਂਗਾ ਸਲਾਹ ਕਰਕੇ, ਉਹ ਕੁਝ ਛੱਡ ਗਏ ਨੇ ਯਾਰ ਬਣਾ, ਕੁਝ ਛੱਡ ਗਏ ਨੇ ਯਾਰ ਬਣਾ, ਹੁਣ ਕੁੰਡਾ ਅਸਾਂ ਨਹੀਂ ਖੋਲਣਾ, ਸਾਡੇ ਦਿਲ ਦਾ ਇਹ ਹਾਲ ਬੁਰਾ,

0: ਬਾਲ ਮਾਂ ਨੇ ਬਚਾ ਰੱਖਿਆ, ਹੋ ਸਾਨੂੰ ਮਾਂ ਨੇ ਬਚਾ ਰੱਖਿਆ, ਭੁੱਖਾ ਕਿਤੇ ਮਰ ਨਾ ਜਾਵੇ, ਜੀਦਾ ਨਾ ਜਗ ਪਾਲ ਰੱਖਿਆ, ਭੁੱਖਾ ਕਿਤੇ ਮਰ ਨਾ ਜਾਵੇ, ਜੀਦਾ ਨਾ ਜਗ ਪਾਲ ਰੱਖਿਆ।
1: ਵਾਹ ਜੀ ਵਾਹ,
2: ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ,
1: ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਖੂਬਸੂਰਤ ਮੈਸੇਜ ਕੀਤਾ, ਔਰ ਮੈਂ ਇਹਨੂੰ ਬਿਲਕੁਲ ਸ਼ਿੱਦਤ ਦੇ ਨਾਲ ਨਾ ਸੁਣ ਰਹੀ ਸੀ ਔਰ ਇੰਜੋਏ ਵੀ ਕਰ ਰਹੀ ਸੀ। ਬਿਲਕੁਲ ਜੀ, ਅਗਲੇ ਦੋਸੇ ਮੈਸੇਜ ਵੱਲ ਵਧਦੇ ਹਾਂ ਜੀ, ਜਿਹਨਾਂ ਨੇ ਸਾਨੂੰ ਪ੍ਰੋਗਰਾਮ ਚ ਮੈਸੇਜ ਕੀਤਾ।
3: ਹੈਲੋ ਦਿਲ ਆਪਣਾ ਪੰਜਾਬੀ, ਨੀਸ਼ਾ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਹੈਵ ਏ ਨਾਈਸ ਸੈਟਰਡੇ ਮੈਡਮ ਜੀ, ਸਾਰੇ ਦੋਸਤਾਂ ਨੂੰ

0: ਚਾਰ ਵਾਰੀ ਨਮਸਕਾਰ। ਸਾਡੇ ਆਕਾਸ਼ਵਾਣੀ ਦੇ 78 ਸਾਲ ਦੀਆਂ ਬਹੁਤ ਬਹੁਤ ਵਧਾਈਆਂ ਮੈਡਮ ਜੀ, ਸਾਰੇ ਦੋਸਤਾਂ ਨੂੰ, ਸਾਰੇ ਆਰਜਿਸ ਨੂੰ ਤੇ ਸਾਰੇ ਹੀ ਆਕਾਸ਼ਵਾਣੀ ਦੇ ਸੁਣਨ ਵਾਲੇ ਸਰੋਤਾਵਾਂ ਨੂੰ ਮੈਡਮ ਜੀ। ਮੈਡਮ ਜੀ ਮੈਨੂੰ ਵੀ ਜੁੜਿਆ 30 ਸਾਲ ਹੋ ਗਏ ਨੇ ਮੈਡਮ ਜੀ, ਤੇ ਮੈਂ ਵੀ ਬੜੇ ਚਾਵ ਨਾਲ ਆਕਾਸ਼ਵਾਣੀ ਦੇ ਪ੍ਰੋਗਰਾਮ ਸਾਰੇ ਸੁਣਦੀ ਹਾਂ। ਪਹਿਲੇ ਚਿੱਠੀਆਂ ਮਿੱਠੀਆਂ ਆਉਂਦਾ ਹੁੰਦਾ ਸੀ, ਨਾਲ ਆਉਂਦਾ ਸੀਗਾ ਭੈਣਾਂ ਦਾ ਪ੍ਰੋਗਰਾਮ ਆਉਂਦਾ ਸੀ, ਅਸੀਂ ਵੱਧ ਚੜ ਕੇ ਭੈਣਾਂ ਸਾਰੀਆਂ ਇਕੱਠੀਆਂ ਹੋ ਕੇ ਸੁਣਦੇ ਹੁੰਦੇ ਸੀ। ਹੁਣ ਮੈਂ FM ਰੇਨਬੋ ਦੇ ਨਾਲ ਜੁੜੀ ਹਾਂ, ਦਿਲ ਆਪਣੇ ਪੰਜਾਬੀ ਦੇ ਨਾਲ ਜੁੜੀ ਹਾਂ ਮੈਡਮ ਜੀ, ਤੇ ਸਾਰੇ ਸਾਰੇ ਦੋਸਤ ਬੜਾ ਅੱਛਾ ਪ੍ਰਚਾਰ ਕਰਦੇ ਨੇ, ਬਹੁਤ ਸੋਹਣੀਆਂ ਗੱਲਾਂ ਦੱਸਦੇ ਨੇ ਮੈਡਮ ਜੀ। ਅੱਜ ਸੈਚਰਡੇ ਹੈਗਾ ਵਾ ਮੈਡਮ ਜੀ, ਠੰਡਾ ਮਿੱਠਾ ਦਿਨ ਹੈਗਾ ਵਾ ਮੈਡਮ ਜੀ, ਵੀਕਐਂਡ ਹੈ ਤੇ ਨਾਲ ਕੱਲ ਹੈਗਾ ਵਾ ਸੰਡੇ। ਸੰਡੇ ਨੂੰ ਮੈਡਮ ਜੀ ਸਾਰਿਆਂ ਦਾ ਰੈਸਟ ਡੇ ਹੈ, ਪਰ ਸਾਡੇ ਲੇਡੀਜ਼ ਦਾ ਕੋਈ ਰੈਸਟ ਡੇ ਨਹੀਂ ਹੈਗਾ ਮੈਡਮ ਜੀ। ਉਸ ਦਿਨ ਕੋਈ ਸਪੈਸ਼ਲ ਹੀ ਆਈਟਮ ਬਣਾਉਣੀ ਪੈਂਦੀ ਹੈ, ਘਰ ਦੇ ਵਿੱਚ ਕੋਈ ਰੈਸਪੀ ਨਵੀਂ ਸ਼ੇਅਰ ਕਰਨੀ ਪੈਂਦੀ ਮੈਡਮ ਜੀ। ਤੇ ਨਾਲ ਮੈਂ ਆਪਣੇ ਕਿਚਨ ਵਿੱਚ ਪੈਰ ਪਿੱਛੇ ਰੱਖਦੀ ਹਾਂ, ਪਹਿਲੇ ਮੇਰਾ ਸੁੱਚ ਰੇਡੀਓ ਦੇ ਸੁੱਚ ਦੇ ਉੱਪਰ ਹੁੰਦਾ ਹੈ ਕਿ ਮੈਂ ਬਟਨ ਆਨ ਕਰਕੇ ਫਿਰ ਗੈਸ ਤਾਂ ਆਨ ਕਰਾਂ ਮੈਡਮ ਜੀ। ਤੇ ਮੈਂ ਤੁਹਾਡੀ ਆਪਣੀ ਕਿਰਨ ਨਰੁੱਲਾ, ਗ੍ਰੀਨ ਪਾਰਕ, ਕਪੂਰਥਲਾ।
1: ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰ ਦੇਣ ਦੇ ਲਈ। ਔਰ ਅਗਲਾ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਹੈ ਪ੍ਰੋਗਰਾਮ ਦੇ ਵਿੱਚ। ਔਰ ਮੈਸੇਜ ਆਇਆ ਹੈ, ਸੁਬਾਹ ਉੱਠਣ ਸਾਰ ਆਪਣੀ ਧੀ ਦਾ ਮੂੰਹ ਦੇਖਣ ਨਾਲ ਬਦਲਦੀ ਹੈ ਕਿਸਮਤ। ਸ਼ਾਸਤਰਾਂ ਵਿੱਚ ਧੀ ਨੂੰ ਘਰ ਦੀ ਸਭ ਤੋਂ ਵੱਡੀ ਸ਼ੁਭ ਮੰਨਿਆ ਗਿਆ। ਕੁਝ ਆਦਮੀਆਂ ਦੀ ਕਿਸਮਤ ਉਦੋਂ ਹੀ ਚਮਕਦੀ ਹੈ ਜਦੋਂ ਉਹਨਾਂ ਦੇ ਘਰ ਧੀ ਦਾ ਜਨਮ ਹੁੰਦਾ ਹੈ। ਇਸ ਲਈ ਜਦੋਂ ਵੀ ਤੁਸੀਂ ਸਵੇਰੇ ਉੱਠੋ, ਆਪਣੀ ਧੀ ਦੇ ਚਿਹਰੇ ਵੱਲ ਜ਼ਰੂਰ ਵੇਖੋ। ਧੀਆਂ ਨਾ ਸਿਰਫ ਆਪਣੇ ਪਿਤਾ ਦੀ ਪ੍ਰਸਿੱਧੀ ਵਧਾਉਂਦੀਆਂ ਹਨ, ਸਗੋਂ ਉਹਨਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਵੀ ਲੈ ਕੇ ਆਉਂਦੀਆਂ ਨੇ। ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਜਾ ਰਹੇ ਹੋ, ਆਪਣੀ ਧੀ ਦੇ ਸਿਰ 'ਤੇ ਹੌਲੀ ਹੌਲੀ ਹੱਥ ਫੇਰੋ। ਤੁਸੀਂ ਦੇਖੋਗੇ ਕਿ ਤੁਹਾਡਾ ਕੰਮ ਜਿਹੜਾ ਆ ਜ਼ਰੂਰ ਸਫਲ ਹੋਏਗਾ। ਬਿਲਕੁਲ ਜੀ, ਧੀਆਂ ਜਿਹੜੀਆਂ ਨੇ ਸਾਡੇ ਪਰਿਵਾਰ ਦੀ ਰੌਣਕ ਹੁੰਦੀਆਂ ਨੇ, ਔਰ ਧੀਆਂ ਦੇ ਸਦਕੇ ਹੀ ਪਰਿਵਾਰ ਦੇ ਵਿੱਚ ਰੌਣਕ ਲੱਗਦੀ ਹੈ, ਔਰ ਧੀਆਂ ਦੇ ਨਾਲ ਹੀ ਸਾਰਾ ਪਿਆਰ ਜਿਹੜਾ ਹੈ ਨਾ ਉਹ ਪਿਓ ਨੂੰ ਵੀ ਮਿਲਦਾ ਅਤੇ ਬਾਕੀ ਪਰਿਵਾਰ ਦੇ ਮੈਂਬਰਸ ਨੂੰ ਵੀ ਮਿਲਦਾ ਹੈ। ਸੋ ਇਹ ਮੈਸੇਜ ਸਾਡੇ ਕੋਲ ਆਇਆ ਹੈ, ਗੁੱਡ ਮਾਰਨਿੰਗ ਸਿਸਟਰ, ਔਰ ਇਹ ਸਾਨੂੰ ਮੈਸੇਜ ਕਰ ਰਹੇ ਨੇ ਗੁਰਬਿੰਦਰ ਜੋੜਾ, ਪਰਮਜੀਤ ਜੋੜਾ ਅਤੇ ਡਾਕਟਰ ਰਣਜੀਤ ਜੋੜਾ ਤਰਨ ਤਾਰਨ ਤੋਂ। ਅਗਲਾ ਮੈਸੇਜ ਪ੍ਰੋਗਰਾਮ 'ਚ ਕਰ ਲੈਂਦੇ ਹਾਂ ਸ਼ਾਮਿਲ ਜਿਨ੍ਹਾਂ ਨੇ ਕੀਤਾ ਹੈ, ਦਿਲ ਸੇ ਦਿਲ ਤੱਕ ਦਾ ਇਹ ਕਨੈਕਸ਼ਨ ਸਟਰੋਂਗ।
2: ਮੈਡਮ ਜੀ ਮੇਰੇ ਵੱਲੋਂ ਯਾਨੀ ਗੁਰਬਿੰਦਰਬੀਰ ਸਿੰਘ ਪੱਟੀ ਡਿਸਟ੍ਰਿਕਟ ਤਰਨ ਤਾਰਨ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੀ ਸਮੁੱਚੀ ਟੀਮ ਨੂੰ ਅਤੇ ਸਾਰੇ ਮੇਰੇ ਵੀਰ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਮੈਡਮ ਜੀ ਤੁਸੀਂ ਦੱਸ ਰਹੇ ਜੇ ਵੀ ਆਕਾਸ਼ਬਾਣੀ ਨੂੰ 78 ਸਾਲ ਜਿਹੜੇ ਆ ਉਹ ਹੋ ਗਏ ਨੇ ਸ਼ੁਰੂ ਹੋਏ ਨੂੰ ਇਸ ਸੰਸਾਰ ਤੇ ਲੋਕਾਂ ਨੂੰ ਜਾਣਕਾਰੀਆਂ ਤੇ ਭਰਪੂਰ ਮਨੋਰੰਜਨ ਵੰਡਦਿਆਂ ਨੂੰ ਆਪ ਜੀ ਨੂੰ ਆਪ ਦੀ ਸਮੁੱਚੀ ਟੀਮ ਨੂੰ ਤੇ ਸਮੁੱਚੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ। ਰੱਬ ਕਰੇ ਇਹ ਸੰਸਥਾ ਇਸੇ ਤਰ੍ਹਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀ ਰਹੇ। ਮੈਡਮ ਜੀ ਤੁਸੀਂ ਇੱਕ ਆਪਣੀ ਪੁਰਾਣੀਆਂ ਹਿਸਟਰੀਆਂ ਦੱਸਣ ਦੇ ਸੰਬੰਧ ਵਿੱਚ ਗੱਲ ਕੀਤੀ ਆ, ਮੈਨੂੰ ਜਾਪਦਾ ਵੀ ਮੈਂ ਕੋਈ 6-7 ਸਾਲ ਦਾ ਹੋਊਗਾ ਜਦੋਂ ਸਾਡੇ ਘਰ ਨਾ ਇੱਕ ਕਰੋਨ ਕੰਪਨੀ ਦਾ ਰੇਡੀਓ ਹੁੰਦਾ ਸੀ ਮੇਰੀ ਸੰਭਾਲ ਤੋਂ, ਤੇ ਉਹ ਪਹਿਲਾਂ ਦਾ ਸੀਗਾ, ਪਤਾ ਨਹੀਂ 2 ਸਾਲ ਪਹਿਲਾਂ ਦਾ ਹੋਵੇ ਜਾਂ 4 ਸਾਲ ਪਹਿਲਾਂ ਦਾ ਹੋਵੇ, ਪਰ ਮੈਂ ਜਦੋਂ ਸੁਰਤ ਸੰਭਾਲੀ ਆ ਨਾ ਉਦੋਂ ਕਰੋਨ ਕੰਪਨੀ ਦਾ ਹੁੰਦਾ ਸੀ ਤੇ ਉਹਦੇ ਵਿੱਚ ਸੈੱਲ ਪੈਂਦੇ ਹੁੰਦੇ ਸੀਗੇ, ਸੈੱਲਾਂ ਵਾਲਾ ਰੇਡੀਓ ਹੁੰਦਾ ਸੀਗਾ ਤੇ ਉਹਦੇ ਉੱਤੇ ਮੇਨ ਜਿਹੜੀਆਂ ਨਾ ਉਹ ਖਬਰਾਂ ਸੁਣਦਾ ਸਾਰੇ ਪਰਿਵਾਰ ਨੂੰ ਹੁੰਦਾ ਸੀਗਾ ਸਾਡਿਆਂ ਬਜ਼ੁਰਗਾਂ ਨੂੰ ਕਿ ਖਬਰ ਕੀ ਆਈ ਹੈ ਜੀ। ਜਦੋਂ ਭਾਰਤ ਪਾਕਿਸਤਾਨ ਦੀਆਂ ਲੜਾਈਆਂ ਹੋਈਆਂ ਉਹ ਉਹਨਾਂ ਲੜਾਈਆਂ ਦੇ ਵਿੱਚ ਖਬਰਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਤੇ ਬੜੇ ਇੰਟਰਸਟ ਦੇ ਨਾਲ ਉਹ ਸੁਣੀਆਂ ਜਾਂਦੀਆਂ ਸੀਗੀਆਂ। ਉਹਦੇ ਤੋਂ ਪਹਿਲਾਂ ਦੱਸਿਆ ਜਾਂਦਾ ਵਾ ਕਿ ਸਾਡੇ ਪਿੰਡ ਦੇ ਨਾ ਕਿਸੇ ਇੱਕ ਘਰ ਦੇ ਵਿੱਚ ਸਪੀਕਰ ਲਾ ਕੇ ਉਹਦੇ ਨਾਲ ਰੇਡੀਓ ਨੂੰ ਜੋੜਿਆ ਜਾਂਦਾ ਸੀਗਾ ਤੇ ਉਹ ਲਾਇਆ ਜਾਂਦਾ ਸੀ, ਉਹਦੇ ਰਾਹੀਂ ਲੋਕ ਜਿਹੜੇ ਆ ਉਹ ਰੇਡੀਓ ਸੁਣਦੇ ਸੀ। ਅਕਸਰ ਲੋਕਾਂ ਦੇ ਘਰ ਰੇਡੀਓ ਨਹੀਂ ਸੀ ਹੁੰਦੇ, ਜਦੋਂ ਦੀ ਮੈਂ ਗੱਲ ਕਰਦਾ ਨਾ ਉਦੋਂ ਰੇਡੀਓ ਦਾ ਲਾਇਸੈਂਸ ਬਣਦਾ ਹੁੰਦਾ ਸੀਗਾ ਜਿਹਦੀ ਫੀਸ ਜਮ੍ਹਾਂ ਕਰਾਉਣੀ ਪੈਂਦੀ ਸੀ ਤੇ ਬੜੀ ਥੋੜੀ ਫੀਸ ਹੁੰਦੀ ਸੀ ਤੇ ਉਹ ਕਿਸੇ ਕਈਆਂ ਨੇ ਫੀਸ ਨਾ ਜਮ੍ਹਾਂ ਕਰਾਉਣੀ ਤੇ ਉਹਨਾਂ ਡਰਨਾ ਵੀ ਅਸੀਂ ਫੀਸ ਨੀ ਜਮ੍ਹਾਂ ਕਰਾਈ ਕਿਤੇ ਕੋਈ ਆਣ ਕੇ ਸਾਡਾ ਚਲਾਨ ਨਾ ਕਰ ਦੇਵੇ। ਹਾਂਜੀ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਉਹ ਸਾਡਾ ਰੇਡੀਓ ਖਰਾਬ ਹੋ ਗਿਆ ਤੇ ਉਸ ਟਾਈਮ ਤੇ ਇੰਟਰਟੇਨਮੈਂਟ ਦਾ ਸਾਧਨ

0: ਇਕੱਲਾ ਰੇਡੀਓ ਹੀ ਹੁੰਦਾ ਸੀਗਾ ਤੇ ਰੇਡੀਓ ਠੀਕ ਕਰਨ ਵਾਲੇ ਮਕੈਨਿਕ ਵੀ ਜਿਹੜੇ ਆ ਉਹ ਬੜੇ ਘੱਟ ਤੇ ਸ਼ਹਿਰਾਂ ਦੇ ਵਿੱਚ ਹੁੰਦੇ ਸੀਗੇ, ਅਸੀਂ ਪਿੰਡ ਦੇ ਵਿੱਚ ਰਹਿੰਦੇ ਸੀਗੇ ਤੇ ਉਹ ਕਈ ਸਾਲ ਜਿਹੜਾ ਰੇਡੀਓ ਆ ਠੀਕ ਕਰਾਉਣ ਕੋਲੋਂ ਹੀ ਪਿਆ ਰਿਹਾ। ਫਿਰ ਸਾਡੇ ਪਿੰਡ ਦਾ ਇੱਕ ਮਕੈਨਿਕ ਰੇਡੀਓ ਟੀਵੀ ਸਿੱਖ ਕੇ ਆਇਆ, ਟੀਵੀ ਸ਼ਾਇਦ ਉਦੋਂ ਨਹੀਂ ਹਜੇ ਆਏ, ਫਿਰ ਅਸੀਂ ਉਹਦੇ ਕੋਲੋਂ ਠੀਕ ਕਰਵਾਇਆ, ਫਿਰ ਉਹ ਕਈ ਸਾਲ ਚੱਲਦਾ ਰਿਹਾ। ਫਿਰ ਉਹਦੇ ਤੋਂ ਬਾਅਦ ਦੇ ਵਿੱਚ ਸਾਡੇ ਕੋਈ ਰਿਸ਼ਤੇਦਾਰ ਬਾਹਰ ਗਏ ਸੀਗੇ, ਉਹ ਸਾਨੂੰ ਉਹ ਟੇਪ ਰਿਕਾਰਡ ਪਲੱਸ ਰੇਡੀਓ ਵਾਲਾ ਇੱਕ ਸੈੱਟ ਦੇ ਕੇ ਗਏ, ਫਿਰ ਉਹਦੇ ਉੱਤੇ ਬੜਾ ਚਿਰ ਚੱਲਦਾ ਰਿਹਾ। ਸਾਡਾ ਜਦੋਂ ਮੈਂ ਸੁਰਤ ਸੰਭਾਲ ਲਈ ਵਧੀਆ ਮਤਲਬ ਸਮਝ ਆ ਗਈ, ਉਸ ਟਾਈਮ ਤੇ ਸਭ ਤੋਂ ਫੇਵਰੇਟ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ ਹੁੰਦਾ ਸੀਗਾ, ਕਿਉਂਕਿ ਅਸੀਂ ਜ਼ਿਮੀਂਦਾਰ ਪਰਿਵਾਰਾਂ ਦੇ ਨਾਲ ਜੁੜੇ ਹਾਂ ਤੇ ਜ਼ਿਮੀਂਦਾਰਾ ਜਿਹੜਾ ਵਾ ਉਹਦੇ ਵਿੱਚ ਬਹੁਤ ਕੁਛ ਆਉਂਦਾ ਸੀ ਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ ਸੀਗਾ।
1: ਬਿਲਕੁਲ ਬਿਲਕੁਲ।
0: ਸੋ ਇਹ ਜਿਹੜਾ ਰੇਡੀਓ ਆ ਇੰਟਰਟੇਨਮੈਂਟ ਤੇ ਹੈ ਹੀ ਹੈ ਤੇ ਜਾਣਕਾਰੀ ਵਾਸਤੇ ਵੀ ਲੋਕਾਂ ਦੀ ਵਾਸਤੇ ਬਹੁਤ ਵੱਡੀ ਚੀਜ਼ ਹੈ, ਇੱਕ ਬਹੁਤ ਵੱਡੀ ਸਾਨੂੰ ਇਹ ਇੱਕ ਦੂਰਦਰਸ਼ਨ ਵੱਲੋਂ ਜਿਹੜੀ ਆ ਸੁਗਾਤ ਦਿੱਤੀ ਗਈ ਆ ਤੇ ਰੱਬ ਕਰੇ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾ ਦੇ ਵਿੱਚ ਰਹੇ। ਮੇਰੇ ਵੱਲੋਂ ਦੁਬਾਰਾ ਆਪ ਜੀ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।

0: ਇੰਟਰਟੇਨਮੈਂਟ ਤੇ ਹੈ ਹੀ ਹੈ ਤੇ ਜਾਣਕਾਰੀ ਵਾਸਤੇ ਵੀ ਲੋਕਾਂ ਦੇ ਵਾਸਤੇ ਬਹੁਤ ਵੱਡੀ ਚੀਜ਼ ਹੈ, ਇੱਕ ਬਹੁਤ ਵੱਡੀ ਸਾਨੂੰ ਇਹ ਇੱਕ ਦੂਰਦਰਸ਼ਨ ਵੱਲੋਂ ਜਿਹੜੀ ਆ ਸੁਗਾਤ ਦਿੱਤੀ ਗਈ ਆ, ਤੇ ਰੱਬ ਕਰੇ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾ ਦੇ ਵਿੱਚ ਰਹੇ। ਮੇਰੇ ਵੱਲੋਂ ਦੁਬਾਰਾ ਆਪ ਜੀ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਜੀ ਬਿਲਕੁਲ ਜੀ, ਤੁਹਾਡਾ ਪਿਆਰ ਹੀ ਹੈ ਜਿਹੜਾ ਸਾਨੂੰ ਇਸ ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ ਪਿਆਰ ਦੇ ਸਦਕੇ ਹੀ ਅਸੀਂ ਬੈਠੇ ਹਾਂ, ਔਰ ਤੁਹਾਡੇ ਪਿਆਰ ਨੇ ਹੀ ਸਾਡੇ ਆਕਾਸ਼ਵਾਣੀ ਨੂੰ ਉਚਾਈਆਂ ਤੱਕ ਲੈ ਕੇ ਜਾਣ ਦਾ ਇੱਕ ਸਫ਼ਰ ਜਿਹੜਾ ਹੈ ਤੈਅ ਕੀਤਾ। ਤੁਹਾਨੂੰ ਸਾਰਿਆਂ ਨੂੰ ਵੀ ਔਰ ਮੁਬਾਰਕਾਂ ਇੱਕ ਅਗਲੇ ਦੋ ਸਾਲਾਂ ਵਿੱਚ।
2: ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਖਦੇਵ ਸਿੰਘ, ਲਖਨਪਾਲ, ਬਸਤੀ ਸ਼ੇਖ, ਚੰਨਕ ਨਗਰ, ਜਲੰਧਰ ਵੱਲੋਂ ਸਾਰੇ ਦੋਸਤਾਂ ਨੂੰ ਤੇ ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ
1: ਜੀ। ਸ਼ੁਕਰੀਆ।
2: ਤੁਹਾਡਾ ਅੰਦਾਜ਼ ਬਹੁਤ ਪਿਆਰਾ, ਤੁਹਾਡੀ ਆਵਾਜ਼ ਬਹੁਤ ਮਿੱਠੀ, ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਮੈਡਮ ਜੀ ਕਬੂਲ ਕਰਿਓ। ਲੋਕ ਕਹਿੰਦੇ ਆ ਸਿਆਣਿਆਂ ਤੋਂ ਕੁਝ ਸਿੱਖੋ, ਕਿਉਂਕਿ ਸਿਆਣੇ ਹਮੇਸ਼ਾ ਸਿਆਣੀ ਗੱਲ ਕਰਦੇ ਆ, ਪਰ ਅਫਸੋਸ ਮੈਂ ਕੁਝ ਏਦਾਂ ਦੇ ਸਿਆਣੇ ਵੀ ਵੇਖੇ ਆ ਜੋ ਮਹਿਫਿਲਾਂ ਵਿੱਚ ਹਮੇਸ਼ਾ ਬੇਤੁਕੀਆਂ ਗੱਲਾਂ ਕਰਦੇ ਆ, ਦੂਜਿਆਂ ਨੂੰ ਨੀਵਾਂ ਦਿਖਾ ਕੇ ਜਲੀਲ ਕਰਦੇ ਆ। ਆ ਉੱਚੀਆਂ ਰੰਗੀਨ ਇਮਾਰਤਾਂ ਨੇ ਜੜੋਂ ਰੱਖਤਾ ਪੱਟ ਪੰਜਾਬੀਆਂ ਨੂੰ, ਇੱਥੇ ਆਉਣ ਲਈ ਖੇਤ ਨੇ ਵੇਚ ਦਿੰਦੇ ਚਾਹ ਗੁਰਬਿਆਂ ਸਣੇ ਨਵਾਬੀਆਂ ਨੂੰ, ਇੱਕ ਡਾਲਰ ਦੇ 70 ਰੁਪਏ ਬਣਦੇ
1: ਜੀ।
2: ਦੌੜ ਲੱਗੀ ਏ ਮਾਝ ਦੁਆਬੀਆਂ ਨੂੰ, ਜੰਗਲ ਚੀਰ ਬਣੀ, ਜੰਗਲ ਚੀਰ ਕਈ ਪਾ ਗਏ ਮੰਜ਼ਲਾਂ ਨੂੰ, ਪਿੱਛੇ ਮੁੜਨਾ ਪਿਆ ਬੇ ਹਿਸਾਬੀਆਂ ਨੂੰ। ਮਹਿਦਪੁਰੀ ਕਹੇ ਰਿਸਕੋਂ ਨਹੀਂ ਡਰਦੇ, ਕਦੇ ਮਿਲਣਗੇ ਜਾਂ ਦਾਦੇ ਦਾਦੀਆਂ ਨੂੰ, ਕਦੇ ਮਿਲਣਗੇ ਜਾਂ ਦਾਦੇ ਦਾਦੀਆਂ ਨੂੰ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਬਹੁਤ ਬਹੁਤ ਸ਼ੁਕਰੀਆ ਜੀ।
3: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ।
3: ਮੈਂ ਜਸਵੀਰ ਕੌਰ, ਪਿੰਡ ਮੁੱਠਾਵਾਲ, ਜ਼ਿਲ੍ਹਾ ਕਪੂਰਥਲਾ ਤੋਂ ਬੋਲ ਰਹੀ ਹਾਂ ਜੀ।
1: ਜੀ।
3: ਔਰ ਅੱਜ ਦੋਸਤਾਂ ਦੀਆਂ ਗੱਲਾਂ ਸੁਣ ਰਹੇ ਹਾਂ ਆਪਾਂ। ਮੈਂ ਵੀ ਆਪਣੇ ਥੋੜਾ ਜਿਹਾ ਤਜਰਬਾ ਦੱਸਣਾ ਚਾਹੁੰਦੀ ਕਿ ਮੈਂ ਤਕਰੀਬਨ 2000 ਤੋਂ ਰੇਡੀਓ ਸੁਣ ਰਹੀ ਹਾਂ।
1: ਓਕੇ।
3: ਔਰ ਲਗਾਤਾਰ ਮੈਂ ਰੇਡੀਓ ਨੂੰ ਸੁਣਦੀ ਸੀਗੀ, ਔਰ ਕਿਉਂਕਿ ਪਿੰਡਾਂ ਵਿੱਚ ਲਾਈਟ ਘੱਟ ਆਉਂਦੀ ਸੀ ਤੇ ਰੇਡੀਓ ਸੈੱਲ ਵਾਲਾ ਸੀਗਾ, ਸੋ ਮਤਲਬ ਕਿ ਜ਼ਰੂਰਤ ਸੀ ਇੱਕ ਰੇਡੀਓ ਸੁਣਨਾ, ਤੇ ਸੁਣਦੇ ਸੁਣਦੇ ਉਹ ਸ਼ੌਂਕ ਬਣ ਗਿਆ ਤੇ ਲਗਾਤਾਰ ਮੈਂ ਸੁਣਿਆ। ਫਿਰ ਮੇਰੀ ਮੈਰਿਜ ਹੋ ਗਈ, ਫਿਰ ਥੋੜੇ ਟਾਈਮ ਲਈ ਫਿਰ ਰੇਡੀਓ ਭੁੱਲ ਗਿਆ ਕਹਿ ਲਓ ਕਿ, ਜਾਂ ਵਿਸਰ ਗਿਆ ਕਿ ਮੇਰੇ ਕੋਲ ਰੇਡੀਓ ਹੈ ਨਹੀਂ ਸੀਗਾ, ਸੋਰੀ ਕਰ। ਫਿਰ ਉਸ ਤੋਂ ਬਾਅਦ ਕੁਛ ਟਾਈਮ ਪਾ ਕੇ ਫਿਰ ਮੈਂ ਫਿਰ ਰੇਡੀਓ ਦਾ ਲਿਆਂਦਾ, ਆਪਣਾ ਨਵਾਂ ਲਿਆਂਦਾ, ਤੇ ਲਗਾਤਾਰ ਮੈਂ ਹੁਣ ਸੁਣ ਰਹੀ ਹਾਂ ਤੁਹਾਡੇ ਸਾਰੇ ਪ੍ਰੋਗਰਾਮ। ਤੇ 2006 ਦੇ ਵਿੱਚ ਮੈਂ ਜੁਵਾਣੀ ਪ੍ਰੋਗਰਾਮ ਜ਼ਿਆਦਾ ਸੁਣਦੀ ਸੀਗੀ, ਤੇ ਉੱਥੇ ਕਾਫੀ ਕੁਇਜ਼ ਪ੍ਰੋਗਰਾਮ ਆਉਂਦੇ ਸੀਗੇ, ਉਹਨਾਂ ਵਿੱਚ ਹਿੱਸਾ ਲਈਦਾ ਸੀਗਾ, ਜਾਂ ਵੈਸੇ ਕੋਈ ਫਰਮਾਇਸ਼ੀ ਫੋਨ ਇਨ ਪ੍ਰੋਗਰਾਮ ਆਉਂਦੇ ਸੀ, ਉਹਨਾਂ ਵਿੱਚ ਵੀ ਮੈਂ ਹਿੱਸਾ ਲੈਂਦੀ ਸੀ, ਫੋਨ ਕਰਦੀ ਸੀ ਬਹੁਤ, ਕਿਉਂਕਿ ਉਦੋਂ ਮੈਰਿਜ ਤੋਂ ਪਹਿਲਾਂ ਖੁੱਲਾ ਟਾਈਮ ਹੁੰਦਾ ਸੀ, ਫੋਨ ਵੀ ਕਰੀਦਾ ਸੀਗਾ। ਉਸ ਤੋਂ ਬਾਅਦ ਫਿਰ ਥੋੜੇ ਬਿਜ਼ੀ ਹੋ ਗਈ ਲਾਈਫ, ਤਾਂ ਫਿਰ ਬੱਚੇ ਹੋ ਗਏ, ਫਿਰ ਥੋੜਾ ਜਿਹਾ ਹੋ ਗਿਆ, ਹੁਣ ਬੱਚੇ ਥੋੜੇ ਵੱਡੇ ਹੋ ਗਏ ਆ, ਹੁਣ ਫਿਰ ਥੋੜਾ ਫਰੀ ਟਾਈਮ ਮਿਲਿਆ, ਤਾਂ ਹੁਣ ਫਿਰ ਰੇਡੀਓ ਸੁਣਨ ਦਾ ਮੌਕਾ ਮਿਲ ਰਿਹਾ ਵਾ। ਔਰ ਮੇਰੀ ਬੇਟੀ 10th ਕਲਾਸ ਵਿੱਚ ਪੜ੍ਹਦੀ ਆ, ਤੇ ਤੁਸੀਂ ਹਿਸਾਬ ਲਗਾ ਲਓ ਕਿ ਇੰਨਾ ਟਾਈਮ ਹੋ ਗਿਆ ਮੈਨੂੰ ਰੇਡੀਓ ਸੁਣਦੀ ਨੂੰ। 9 to 10 ਤਾਂ ਮੈਂ ਰੋਜ਼ਾਨਾ ਪ੍ਰੋਗਰਾਮ ਸੁਣਦੀ ਹਾਂ, ਦੋਸਤਾਂ ਦੇ ਵਿਚਾਰ ਵੀ ਸੁਣਦੀ ਹਾਂ, ਪਰ ਕਦੇ ਮੈਸੇਜ ਬਹੁਤ ਘੱਟ ਕੀਤਾ
1: ਜੀ,
3: ਤੇ ਅੱਜ ਸੁਣਿਆ ਤਾਂ ਬਹੁਤ ਵਧੀਆ ਲੱਗਾ। ਹਾਂਜੀ
1: ਜੀ, ਸਬੂਤ ਪੇਸ਼ ਕਰਦੀਆਂ ਨੇ। ਬਿਲਕੁਲ ਠੀਕ ਗੱਲ ਕਹਿ ਰਹੀ ਹੈ। ਅਰੇ ਮੈਸੇਜ ਆਇਆ ਜੀ, ਨਿਸ਼ਾ ਜੀ ਮੋਸਟ ਵੈਲਕਮ। ਨਿਸ਼ਾ ਜੀ ਤੁਹਾਡੀ ਆਵਾਜ਼ ਨੂੰ ਸਲਿਊਟ ਐਂਡ ਲਵ ਯੂ SBS ਨਗਰ ਮਹਿਰਮਪੁਰ ਤੋਂ ਤੁਹਾਨੂੰ ਮੈਸੇਜ ਕਰ ਰਹੇ ਨੇ ਤਲੋਚਨ ਨਿੱਕੀ। ਇਹਨਾਂ ਨੇ ਲਿਖਿਆ ਜੀ ਮੇਰਾ ਮੈਸੇਜ ਵੀ ਰੀਡ ਕਰ ਰਿਹਾ। ਲਓ ਜੀ ਤੁਹਾਡਾ ਮੈਸੇਜ ਵੀ ਬਿਲਕੁਲ ਰੀਡ ਕਰ ਦਿੱਤਾ ਹੈ। ਪ੍ਰੋਗਰਾਮ ਦੇ ਵਿੱਚ ਘੜੀ ਦੀ ਸੂਈ ਜਿਹੜੀ ਹੈ ਮੈਨੂੰ ਇਹ ਦੱਸ ਰਹੀ ਹੈ ਕਿ ਸਮਾਂ ਜਿਹੜਾ ਹੈ ਬਿਲਕੁਲ ਥੋੜ੍ਹਾ ਜਿਹਾ ਰਹਿ ਚੱਲਿਆ। ਤੁਸੀਂ ਮੈਨੂੰ ਪੁੱਛ ਰਹੇ ਸੀਗੇ ਨਾ ਕਿ ਤੁਸੀਂ ਵੀ ਆਪਣਾ ਇੱਕ ਐਕਸਪੀਰੀਅੰਸ ਜਿਹੜਾ ਜ਼ਰੂਰ ਸਾਂਝਾ ਕਰੋ। ਬਿਲਕੁਲ, ਪ੍ਰੋਗਰਾਮ ਦੇ ਵਿੱਚ ਮੈਂ ਵੀ ਆਪਣਾ ਇਹ ਹਿੱਸਾ ਜਿਹੜਾ ਜ਼ਰੂਰ ਪਾਵਾਂਗੀ। 2006 ਤੋਂ ਮੈਂ ਆਕਾਸ਼ਵਾਣੀ ਦੇ ਪਰਿਵਾਰ ਦੇ ਨਾਲ ਜੁੜੀ, ਯੁਵਾਨੀ ਪ੍ਰੋਗਰਾਮ ਤੋਂ ਸਫ਼ਰ ਸ਼ੁਰੂ ਕੀਤਾ, FM 'ਤੇ ਆਈ, ਮੁੜ ਕਦੇ ਮੇਨ 'ਤੇ

ਕੇ ਪ੍ਰੋਗਰਾਮ ਕੀਤੇ, ਕਦੇ ਫਿਰ FM ਤੇ ਆਈ। ਕਹਿਣ ਦਾ ਮਤਲਬ ਕਿ ਇਹ ਸਫ਼ਰ ਮੇਰਾ ਵਾਕਈ ਬਹੁਤ ਖੂਬਸੂਰਤ ਰਿਹਾ, ਔਰ ਤੁਹਾਡਾ ਪਿਆਰ, ਤੁਹਾਡਾ ਮਾਣ ਅਤੇ ਤੁਹਾਡੇ ਸਤਿਕਾਰ ਨੇ ਮੈਨੂੰ ਉਸ ਮੰਜ਼ਿਲ ਤੱਕ ਪਹੁੰਚਾ ਦਿੱਤਾ ਜਿੱਥੇ ਮੈਂ ਪਹੁੰਚਣਾ ਚਾਹੁੰਦੀ ਸੀ। ਰੇਡੀਓ ਦਾ ਸਫ਼ਰ ਆਕਾਸ਼ਵਾਣੀ ਦੇ ਨਾਲ ਇੱਥੇ ਤਾਂ ਮੈਂ ਇਸ ਵੇਲੇ ਸ਼ੁਰੂ ਕੀਤਾ, ਲੇਕਿਨ ਇਹ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਰੇਡੀਓ ਦੇ ਨਾਲ ਇੰਨਾ ਕੁ ਪਿਆਰ ਸੀਗਾ। ਰੇਡੀਓ ਦੇ ਉੱਤੇ ਜਦੋਂ ਕੋਈ ਐਂਕਰ ਸਾਹਿਬਾਨ ਪ੍ਰੋਗਰਾਮ ਕਰਦੇ ਸੀ ਨਾ, ਤਾਂ ਉਹਨਾਂ ਦੀ ਘਰ ਬੈਠਿਆਂ ਨਾ ਕਦੇ ਨਕਲ ਉਤਾਰਨੀ, ਕਦੇ ਨਾ ਕਦੇ ਆਵਾਜ਼ ਉੱਚੀ ਕਰਕੇ ਗਾਣੇ ਸੁਣਨੇ, ਅਤੇ ਆਂਢ ਗੁਆਂਢ ਨੇ ਕਹਿਣਾ ਇਹਨਾਂ ਦੇ ਘਰ ਤਾਂ 24 ਘੰਟੇ ਰੇਡੀਓ ਵੱਜਦਾ ਰਹਿੰਦਾ। ਯਾਨੀ ਕਿ ਰੇਡੀਓ ਦੇ ਨਾਲ ਇੰਨਾ ਲਗਾਵ, ਇੰਨਾ ਪਿਆਰ ਜਿਹੜਾ ਆ ਉਹ ਬਚਪਨ ਤੋਂ ਹੀ ਸੀ। ਸੈੱਲ ਵਾਲੇ ਰੇਡੀਓ ਦੀ ਗੱਲ ਕੀਤੀ ਤਾਂ ਵਾਕਈ ਜਦੋਂ ਲਾਈਟ ਚਲੀ ਜਾਣੀ ਤਾਂ ਫਟਾਫਟ ਤੋਂ ਰੇਡੀਓ ਦੇ ਵਿੱਚ ਸੈੱਲ ਜਿਹੜੇ ਆ ਪਾਉਣੇ, ਔਰ ਰੇਡੀਓ ਜਿਹੜਾ ਔਨ ਕਰਕੇ ਉਹਦੇ ਨਾਲ ਜੁੜ ਜਾਣਾ। ਕਹਿਣ ਦਾ ਮਤਲਬ ਕਿ ਰੇਡੀਓ ਦੇ ਨਾਲ ਜਿਹੜਾ ਪਿਆਰ ਹੈ ਨਾ, ਉਹ ਵਾਕਈ ਦੇ ਵਿੱਚ ਇੱਦਾਂ ਦਾ ਪਿਆਰ ਹੈ ਕਿ ਜਿਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਇਹਨਾਂ ਅਹਿਸਾਸਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਰੇਡੀਓ ਦੇ ਨਾਲ ਸਫ਼ਰ ਕਿੰਨਾ ਖੂਬਸੂਰਤ ਰਿਹਾ। ਕਦੋਂ 20 ਸਾਲ ਬੀਤ ਗਏ ਆਕਾਸ਼ਵਾਣੀ ਦੇ ਇਸ ਪਰਿਵਾਰ ਦੇ ਨਾਲ, ਪਤਾ ਹੀ ਨਹੀਂ ਲੱਗਿਆ। ਆਕਾਸ਼ਵਾਣੀ 78 ਦਾ ਹੋਇਆ, ਲੇਕਿਨ ਨਿਸ਼ਾ ਦੇ ਨਾਲ ਆਕਾਸ਼ਵਾਣੀ ਦਾ ਸਫ਼ਰ ਜਿਹੜਾ ਹੈ 20 ਸਾਲਾਂ ਦਾ ਹੈ। ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਇੱਕ ਮੈਸੇਜ ਜਿਹੜਾ ਹੈ ਬਿਲਕੁਲ ਮੈਂ ਹੋਰ ਸ਼ਾਮਿਲ ਕਰਨਾ ਚਾਹਾਂਗੀ, ਔਰ ਇਹ ਮੈਸੇਜਸ ਜਿਹੜੇ ਹੈ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਨੇ। ਔਰ ਮੈਸੇਜ ਹੈ ਕਿ ਥੋੜ੍ਹਾ ਥੱਕ ਸਾ ਜਾਤਾ ਹੂੰ ਅਬ ਮੈਂ, ਇਸੀ ਲਈ ਦੂਰ ਨਿਕਲਣਾ ਛੋੜ ਦਿਆ ਹੈ, ਪਰ ਐਸਾ ਵੀ ਨਹੀਂ ਹੈ ਕਿ ਅਬ ਮੈਨੇ ਚੱਲਣਾ ਹੀ ਛੋੜ ਦਿਆ ਹੈ। ਫਾਸਲੇ ਅਕਸਰ ਰਿਸ਼ਤੋਂ ਮੇਂ ਅਜੀਬ ਸੀ ਦੂਰੀਆਂ ਬੜਾ ਦੇਤੇ ਹੈ, ਪਰ ਐਸਾ ਵੀ ਨਹੀਂ ਹੈ ਕਿ ਅਬ ਮੈਨੇ ਆਪਣੋ ਸੇ ਮਿਲਣਾ ਛੋੜ ਦਿਆ ਹੈ। ਹਾਂ, ਜ਼ਰਾ ਸਾ ਅਕੇਲਾ ਮਹਿਸੂਸ ਕਰਤਾ ਹੂੰ ਖੁਦ ਕੋ ਆਪਣੋ ਕੀ ਹੀ ਭੀੜ ਮੇਂ, ਪਰ ਐਸਾ ਵੀ ਨਹੀਂ ਹੈ ਕਿ ਅਬ ਮੈਨੇ ਆਪਣਾਪਨ ਹੀ ਛੋੜ ਦਿਆ ਹੈ। ਯਾਦ ਤੋ ਕਰਤਾ ਹੂੰ ਮੈਂ ਸਭੀ ਕੋ, ਔਰ ਪਰਵਾਹ ਵੀ ਕਰਤਾ ਹੂੰ ਸਭਕੀ, ਪਰ ਕਿਤਨਾ ਕਿਤਨੀ ਕਰਤਾ ਹੂੰ ਮੈਨੇ ਬਸ ਬਤਾਨਾ ਛੋੜ ਦਿਆ ਹੈ। ਵਾਕਿਆ ਜੀ, ਇਸ ਖੂਬਸੂਰਤ ਜਿਹੇ ਨੋਟ ਦੇ ਨਾਲ ਇੱਕ ਵਾਰ ਫਿਰ ਤੋਂ ਨਿਸ਼ਾ ਨੂੰ, ਤੁਹਾਨੂੰ ਸਾਰਿਆਂ ਨੂੰ ਆਕਾਸ਼ਵਾਣੀ ਜਲੰਧਰ ਦੇ 78 ਸਾਲ ਪੂਰੇ ਹੋਣ ਦੇ ਮੌਕੇ 'ਤੇ ਬਹੁਤ ਬਹੁਤ ਮੁਬਾਰਕਾਂ, ਔਰ ਉਮੀਦ ਕਰਦੀ ਹਾਂ ਕਿ ਤੁਹਾਡਾ ਇਹ ਪਿਆਰ ਜਿਹੜਾ ਆ ਇਸੇ ਤਰ੍ਹਾਂ ਬਰਕਰਾਰ ਰਹੇਗਾ। ਫਿਲਹਾਲ ਆਪਣੀ ਦੋਸਤ ਨਿਸ਼ਾ ਨੂੰ ਦਿਓ ਇਜਾਜ਼ਤ, ਬਹੁਤ ਜਲਦ ਫਿਰ ਤੋਂ ਮੁਲਾਕਾਤ ਹੋਏਗੀ ਖੂਬ ਸਾਰੀ ਜਾਣਕਾਰੀ ਦੇ ਨਾਲ। ਤਦ ਤੱਕ ਆਪਣਾ ਰੱਖਣਾ ਖਿਆਲ।

ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਪੈਟਰੋਲੀਅਮ ਭੰਡਾਰਾਂ ਲੰਬੇ ਸਮੇਂ ਲਈ ਐਲ ਪੀ ਜੀ ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ ਉੱਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਚੁੱਕੇ ਨੇ। CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ।

ਕੇਂਦਰੀ ਜਾਂਚ ਬਿਊਰੋ ਨੇ ਨੀਟ ਯੂਜੀ 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਸਬੰਧੀ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਪੀਵੀ ਕੁਲਕਰਨੀ ਨੂੰ ਪੁਣੇ ਤੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ 2047 ਤੱਕ ਨਸ਼ਾ ਮੁਕਤ ਭਾਰਤ ਦਾ ਰਾਸ਼ਟਰੀ ਟੀਚਾ ਰੱਖਿਆ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਲੇਬਨਾਨ ਅਤੇ ਇਜ਼ਰਾਈਲ 45 ਦਿਨਾਂ ਲਈ ਜੰਗਬੰਦੀ ਵਧਾਉਣ ਲਈ ਸਹਿਮਤ ਹੋ ਗਏ ਨੇ। ਹੁਸ਼ਿਆਰਪੁਰ ਨੇੜਲੇ ਪਿੰਡ ਚੱਕ ਸਮਾਣਾ ਵਿਖੇ ਕੱਲ ਸ਼ਾਮ ਇੱਕ ਬੋਰਵੈਲ ਵਿੱਚ ਡਿੱਗੇ 4 ਸਾਲਾ ਬੱਚੇ ਨੂੰ NDRF, SDRF, ਪੰਜਾਬ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈਰਾਜ ਰੈਂਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਜ਼ੂਦੀਨ ਅਤੇ ਗੋਹ ਸੇ ਫੇਈ ਨਾਲ ਹੋਏਗਾ। ਅਤੇ IPL ਕ੍ਰਿਕਟ ਵਿੱਚ ਲੰਘੀ ਰਾਤ ਲਖਨਊ ਵਿੱਚ ਖੇਡੇ ਗਏ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ FM ਨਿਊਜ਼ ਹੈਡਲਾਈਨਸ।

ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਪ੍ਰੋਗਰਾਮ ਗੀਤ ਬਹਾਰ। ਜੁੜ ਚੁੱਕੇ ਹੋ ਆਰ ਜੇ ਰਣਜੀਤ ਦੇ ਨਾਲ, FM ਰੇਨਬੋ ਦੇ ਨਾਲ, ਅਤੇ FM ਰੇਨਬੋ ਦੇ ਰਾਹੀਂ ਆਰ ਜੇ ਰਣਜੀਤ ਦੇ ਨਾਲ। ਅਤੇ ਤੁਹਾਨੂੰ ਪਤਾ ਅੱਜ ਦੋਸਤੋ ਬੜਾ ਖਾਸ ਦਿਨ ਹੈ। ਅੱਜ ਕੀ ਖਾਸ ਦਿਨ ਹੈ ਤੁਹਾਨੂੰ ਦੱਸਣ ਦੀ ਤਾਂ ਲੋੜ ਨਹੀਂ ਹੈ, ਕਿਉਂਕਿ ਆਰ ਜੇ ਨਿਸ਼ਾ ਤੁਹਾਨੂੰ ਬਹੁਤ ਕੁਝ ਦੱਸ ਚੁੱਕੇ ਹੈ ਅੱਜ ਦੇ ਖਾਸ ਦਿਨ ਬਾਰੇ। ਦੋਸਤੋ, ਸੰਗੀਤ ਦਾ ਉਹ ਜਾਦੂ ਜੋ ਬਿਨਾਂ ਕੁਝ ਕਹੇ ਦਿਲ ਦੀ ਹਰ ਭਾਵਨਾ ਨੂੰ ਬਿਆਨ ਕਰ ਜਾਂਦਾ ਹੈ, ਅਤੇ ਕਦੇ ਹੱਸਾਉਂਦਾ ਹੈ, ਕਦੇ ਯਾਦਾਂ ਵਿੱਚ ਲੈ ਜਾਂਦਾ ਹੈ, ਅਤੇ ਕਦੇ ਜੀਵਨ ਨੂੰ ਇੱਕ ਨਵੀਂ ਉਮੀਦ ਦੇ ਜਾਂਦਾ ਹੈ। ਅੱਜ ਦਾ ਗੀਤ ਬਹਾਰ ਪ੍ਰੋਗਰਾਮ ਜਿਹੜਾ ਹੈ ਬਹੁਤ ਹੀ ਖਾਸ ਹੈ, ਕਿਉਂਕਿ ਅੱਜ ਅਸੀਂ ਮਨਾ ਰਹੇ ਹਾਂ 78ਵਾਂ ਫਾਊਂਡੇਸ਼ਨ ਡੇ। ਕਿਹਦਾ? ਆਪਾਂ ਮਨਾ ਰਹੇ ਹਾਂ ਅੱਜ AIR ਜਲੰਧਰ ਦਾ 78ਵਾਂ ਫਾਊਂਡੇਸ਼ਨ ਡੇ। 16 ਮਈ 1948 ਨੂੰ ਸ਼ੁਰੂ ਹੋਇਆ ਇਹ ਸੁਹਾਣਾ ਸਫ਼ਰ, ਅੱਜ ਵੀ ਹਰ ਦਿਲ ਨਾਲ ਜੁੜਿਆ ਹੋਇਆ ਹੈ, ਅਤੇ ਕਈ ਪੀੜ੍ਹੀਆਂ ਦੀਆਂ ਯਾਦਾਂ, ਭਾਵਨਾਵਾਂ ਅਤੇ ਪਿਆਰ ਦੀ ਆਵਾਜ਼ ਬਣ ਚੁੱਕਾ ਹੈ। ਅਤੇ ਅੱਜ ਦੇ ਇਸ ਸਪੈਸ਼ਲ ਮੌਕੇ 'ਤੇ ਅਸੀਂ ਯਾਦ ਕਰਾਂਗੇ ਉਹ ਸੁਹਾਣੇ ਗੀਤ ਜਿਨ੍ਹਾਂ ਨੇ ਸਾਡੇ ਦਿਲਾਂ ਨੂੰ ਛੂਹਿਆ, ਅਤੇ ਨਾਲ ਹੀ ਤੁਹਾਡੇ ਉਹਨਾਂ ਯਾਦਾਂ ਨੂੰ ਵੀ ਯਾਦ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਜੁੜੀਆਂ ਹੋਈਆਂ ਨੇ। ਦੇਖੋ, 10 ਵਜੇ ਤੋਂ ਲੈ ਕੇ 2 ਵਜੇ ਤੱਕ ਤਾਂ ਆਰ ਜੇ ਰਣਜੀਤ ਦੇ ਨਾਲ ਤੁਸੀਂ ਜੁੜੇ ਹੀ ਹੋਏ ਹੋ। ਇਸ ਦੇ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਸੋਹਣੀਆਂ ਸੋਹਣੀਆਂ ਧੁਨਾਂ 'ਤੇ ਚੱਲਣਗੀਆਂ, ਸੋਹਣੇ ਸੋਹਣੇ ਗੀਤ ਤਾਂ ਚੱਲਣਗੇ ਹੀ, ਨਾਲ ਦੀ ਨਾਲ ਗੱਲਾਂ ਬਾਤਾਂ ਵੀ ਚੱਲਣੀਆਂ ਏ। ਬਹੁਤ ਸਾਰਾ ਜਿਹੜਾ ਇਹ ਤੁਹਾਡਾ ਜਿੰਨਾ ਵੀ ਅੱਜ ਤੱਕ ਦਾ ਸਫ਼ਰ ਰਿਹਾ ਹੈ, ਜਿਵੇਂ ਗੀਤ ਬਹਾਰ ਪ੍ਰੋਗਰਾਮ ਹੈ, ਅੱਗੇ ਜਿਹੜੇ ਪ੍ਰੋਗਰਾਮ ਹੈ ਸੈਗਮੈਂਟਸ, ਉਹਨਾਂ ਦੇ ਵਿੱਚ ਵੀ ਸਾਂਝਾ ਹੋਣਾ ਹੈ, ਅਤੇ ਤੁਸੀਂ ਵੀ ਕਰਨਾ ਹੈ ਵੱਖ ਵੱਖ ਪ੍ਰੋਗਰਾਮ ਦੇ ਵਿੱਚ। ਅਤੇ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਜਿਹੜੀ ਸ਼ੁਰੂਆਤ ਹੈ ਉਹ ਹੁਣ ਇੱਕ ਸੋਹਣੇ ਜਿਹੇ ਗੀਤ ਨਾਲ ਕਰਾਂਗੇ, ਜਿਹੜਾ ਤਾਂ ਮੈਂ ਕਹਿੰਦਾ ਮੇਰੇ ਤਾਂ ਬਹੁਤ ਹੀ ਲੱਗ ਗਏ ਆ ਦਿਲ ਦੇ, ਅਤੇ ਤੁਹਾਡੇ ਵੀ ਲੱਗ ਗਏ ਆ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਬਹਾਰ, ਹੁਣੀ ਤੁਸੀਂ ਦਿਲ ਸੇ ਮੂਵੀ ਤੋਂ ਦਿਲ ਸੇ ਗੀਤ ਏ ਆਰ ਰਹਿਮਾਨ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਅਤੇ ਉਹਨਾਂ ਦਾ ਹੀ ਮਿਊਜ਼ਿਕ ਦਿੱਤਾ ਹੋਇਆ ਇਸ ਗੀਤ ਨੂੰ ਤੁਸੀਂ ਸੁਣ ਕੇ ਹਟੇ ਹੋ। ਫਿਲਮ ਦਾ ਨਾਮ ਹੈ ਦਿਲ ਸੇ ਅਤੇ ਦਿਲ ਸੇ 'ਤੇ ਕਈ ਗੀਤ ਇੰਨੇ ਜ਼ਿਆਦਾ ਸੋਹਣੇ ਆ, ਉਹਨਾਂ ਵਿੱਚੋਂ ਇੱਕ ਸੋਹਣਾ ਜਿਹੜਾ ਗੀਤ ਸੁਣਾ ਕੇ ਹਟੇ ਹਾਂ, ਇੱਕ ਮੇਰੇ ਦਿਲ ਦੇ ਤਾਂ ਕਰੀਬ ਸੀਗਾ ਹੀ ਸੀਗਾ, ਹੋਰ ਤਾਂ ਹੋਰ ਤੁਹਾਡੇ ਦਿਲ ਦੇ ਵੀ ਕਰੀਬ ਹੈ। ਸ਼ਈਆਂ ਸ਼ਈਆਂ ਏ ਅਜਨਬੀ ਜੀਆ ਜਲੇ ਇਸ ਫਿਲਮ ਦੇ ਬਹੁਤ ਸੋਹਣੇ ਗੀਤ ਸੀ ਅਤੇ ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਸੋਹਣੀ ਗੱਲ ਹੈ ਅੱਜ, ਕਿਉਂਕਿ ਆਪਾਂ ਅੱਜ ਮਨਾ ਰਹੇ ਹਾਂ 78ਵਾਂ ਫਾਊਂਡੇਸ਼ਨ ਡੇ ਯਾਰ ਜਲੰਧਰ ਦਾ। ਅੱਜ ਦੇ ਦਿਨ ਕਿੰਨਾ ਖਾਸ, ਕਿੰਨਾ ਚਾਅ ਹੈ, ਕਿੰਨੀਆਂ ਉਮੀਦਾਂ ਜਿਹੜੀਆਂ ਸੀਗੀਆਂ ਸਾਡੀਆਂ ਜੁੜੀਆਂ ਹੋਈਆਂ ਹੈ, ਉਹ ਅਸੀਂ ਸਾਂਝੀਆਂ ਕਰ ਰਹੇ ਹਾਂ, ਆਪਣੇ ਚਾਅ ਹਾਪਾ ਵਿੱਚ ਸਾਂਝੇ ਕਰ ਰਹੇ ਹਾਂ। ਸਵੇਰ ਤੋਂ ਲੈ ਕੇ ਤੁਸੀਂ ਜੁੜੇ ਹੋਏ ਹੋ FM ਰੇਨਬੋ ਦੇ ਨਾਲ। ਹੁਣ ਮੇਰੇ ਕੋਲ ਪਲੇ ਲਿਸਟ ਦੇ ਵਿੱਚ ਇੱਕ ਬੜਾ ਸੋਹਣਾ ਗੀਤ ਹੈ, ਉਹ ਜਿਹੜਾ ਗਾਇਆ ਹੋਇਆ ਗੀਤ ਹੈ ਉਹ ਗਾਇਆ ਹੈ ਉਦਿਤ ਨਾਰਾਇਣ ਅਤੇ ਸਾਧਨਾ ਸਰਗਮ ਨੇ, ਪਹਿਲਾ ਨਸ਼ਾ। ਇੰਜੋਏ ਕਰੋ ਅਤੇ ਸਟੇ ਟਿਊਨ ਰੱਖੋ FM ਰੇਨਬੋ।

ਦੋਸਤੋ, ਪਹਿਲਾ ਨਸ਼ਾ ਹੈ ਤੁਹਾਡਾ ਐਫਐਮ ਰੇਨਬੋ। ਪਹਿਲਾ ਪਿਆਰ ਜ਼ਿੰਦਗੀ ਵਿੱਚ ਇੱਕ ਅਜਿਹੀ ਖੁਸ਼ਬੂ ਵਾਂਗ ਹੁੰਦਾ ਹੈ ਜੋ ਕਦੇ ਭੁੱਲਦੀ ਨਹੀਂ, ਤੇ ਪਹਿਲਾ ਨਸ਼ਾ ਉਹੀ ਮਾਸੂਮ ਅਹਿਸਾਸਾਂ ਦਾ ਗੀਤ ਹੈ। ਕਾਲਜ ਦੇ ਦਿਨ ਪਹਿਲੀ ਮੁਹੱਬਤ, ਚੋਰੀ ਚੋਰੀ ਨਿਗਾਹਾਂ ਮਿਲਣੀਆਂ, ਇਹ ਗੀਤ ਹਰ ਉਸ ਦਿਲ ਦੀ ਆਵਾਜ਼ ਹੈ ਜਿਸਨੇ ਕਦੇ ਕਿਸੇ ਨੂੰ ਚੁੱਪ ਚਾਪ ਚਾਹਿਆ ਹੋਵੇ। ਉਦਿਤ ਨਾਰਾਇਣ ਦੀ ਮਿੱਠੀ ਆਵਾਜ਼ ਤੇ ਆਮਿਰ ਖਾਨ ਦੀ ਸਾਦਗੀ ਨੇ ਇਸ ਗੀਤ ਨੂੰ ਐਵਰਗ੍ਰੀਨ ਬਣਾ ਦਿੱਤਾ। ਸਵੇਰ ਦੇ 10:19 ਹੋ ਚੁੱਕੇ ਨੇ, ਚਾਹ ਦੀ ਖੁਸ਼ਬੂ, ਚਾਹੇ ਤੁਸੀਂ ਦਫ਼ਤਰ 'ਚ ਬੈਠੇ ਹੋ, ਘਰ ਬੈਠੇ ਹੋ, ਮੈਨੂੰ ਪਤਾ ਬ੍ਰੇਕਫਾਸਟ ਤਾਂ ਤੁਸੀਂ ਕਰ ਲਿਆ ਹੋਣਾ ਹੈ। ਹੁਣ ਚਾਹੁੰਦੇ ਹੋਵੋਗੇ ਕਿ ਇੱਕ ਸੋਹਣੀ ਜੀ ਚਾਹ ਅਤੇ ਚਾਹ ਦੇ ਨਾਲ ਐਫਐਮ ਰੇਨਬੋ ਉੱਤੇ ਸੋਹਣੇ ਸੋਹਣੇ ਗੀਤ ਆਰਜੇ ਰਣਜੀਤ ਪਲੇ ਕਰ ਰਿਹਾ ਅਤੇ ਆਨੰਦ ਆ ਰਿਹਾ ਹੈ ਠੰਡੀ ਠੰਡੀ ਮਿੱਠੀ ਮਿੱਠੀ ਹਵਾ ਦੇ ਵਾਂਗ। ਹੁਣ ਗੀਤ ਬਾਰ ਪ੍ਰੋਗਰਾਮ ਦੇ ਵਿੱਚ ਸੁਣੋ ਇੱਕ ਸੋਹਣਾ ਜਿਹਾ ਹੋਰ ਗੀਤ।

ਸਰੋਂ ਦੇ ਖੇਤ, ਪੰਜਾਬ ਦੀ ਮਿੱਟੀ ਤੇ ਪਿਆਰ ਦੀ ਮਿੱਠੀ ਮਹਿਕ, ਇਹ ਗੀਤ ਸਿਰਫ ਇੱਕ ਸੌਂਗ ਨਹੀਂ ਸਗੋਂ ਬਾਲੀਵੁੱਡ ਰੋਮਾਂਸ ਦੀ ਪਛਾਣ ਬਣ ਚੁੱਕਾ ਹੈ। ਰਾਜ ਅਤੇ ਸਿਮਰਨ ਦੀ ਲਵ ਸਟੋਰੀ ਤੇ ਹਰ ਨੌਜਵਾਨ ਦੇ ਦਿਲ ਵਿੱਚ ਸੁਪਨੇ ਜਗਾਏ। ਜਦੋਂ ਵੀ ਇਹ ਗੀਤ ਵੱਜਦਾ ਹੈ ਤਾਂ ਦਿਲ ਆਪਣੇ ਆਪ ਹੀ ਕਿਸੇ ਖਾਸ ਇਨਸਾਨ ਨੂੰ ਯਾਦ ਕਰਨ ਲੱਗ ਜਾਂਦਾ ਹੈ। ਦਿਲਵਾਲੇ ਦੁਲਹਨੀਆ ਲੈ ਜਾਏਂਗੇ ਫਿਲਮ ਦਾ ਗੀਤ, ਜੇ ਦੇਖਾ ਹੈ ਤੋ ਜਾਣਾ ਸਨਮ, ਜਿਸਨੂੰ ਗਾਇਆ ਕੁਮਾਰ ਸਾਨੂੰ, ਲਤਾ ਮੰਗੇਸ਼ਕਰ ਅਤੇ ਮਿਊਜ਼ਿਕ ਦਿੱਤਾ ਹੈ ਆਨੰਦ ਬਖਸ਼ੀ, ਅਤੇ ਫਿਲਮ ਦੇ ਵਿੱਚ ਸਟਾਰ ਕਾਸਟ ਸ਼ਾਹਰੁਖ ਖਾਨ ਅਤੇ ਕਾਜੋਲ। ਲਓ ਜੀ, ਪ੍ਰੋਗਰਾਮ ਗੀਤ ਬਹਾਰ ਤਾਂ ਚੱਲਦਾ ਹੀ ਰਹਿਣਾ ਅਰਜੇ ਰਣਜੀਤ ਦੇ ਨਾਲ। ਸੋਹਣੀਆਂ ਸੋਹਣੀਆਂ ਜਿਹੜੀਆਂ ਗੱਲਾਂ ਵੀ ਤੁਸੀਂ ਸੁਣ ਰਹੇ ਹੋ, ਫਿਲਮ ਨਾਲ ਰਿਲੇਟਡ ਵੀ, ਫਿਲਮੀ ਗੀਤ ਵੀ ਸੁਣ ਰਹੇ ਹੋ, ਅਤੇ ਅੱਗੇ ਜਿਹੜਾ ਗੀਤ ਹੈ ਉਹ ਮੈਂ ਕਹਿੰਦਾ ਵੀ ਵਾਹ ਕਿਆ ਖਿੱਚ ਪੈਦਾ ਕਰਦਾ ਹੈ, ਇਸ ਨੂੰ ਤਾਂ ਇੰਜੋਏ ਕਰੋ। ਸਟੇ ਟਿਊਨ ਐਫ ਐਮ ਰੇਨਬੋ।

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2000

26 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਵੈਲਕਮ ਬੈਕ ਦੋਸਤੋ। ਕਈ ਵਾਰ ਮੁਸਕਾਨ ਹੀ ਦਿਲ ਜਿੱਤ ਲੈਂਦੀ ਹੈ, ਅਤੇ ਇਹ ਗੀਤ ਜੋ ਤੁਸੀਂ ਆਪਣੇ ਕਮਰਸ਼ੀਅਲ ਤੋਂ ਪਹਿਲਾਂ ਸੁਣ ਕੇ ਹਟੇ ਹੋ, ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ, ਵਾਹ ਵਾਹ ਵਾਹ ਵਾਹ ਵਾਹ, ਕਿਆ ਗੱਲਬਾਤ ਹੈ। ਖੂਬਸੂਰਤੀ ਨੂੰ ਇੰਨੀ ਸਾਦਗੀ ਨਾਲ ਬਿਆਨ ਕਰਦਾ ਇਹ ਗੀਤ, ਅਤੇ ਲਫ਼ਜ਼ ਕਵਿਤਾ ਜੇ ਲੱਗਦੇ ਨੇ। ਆਰ ਡੀ ਬਰਮਨ ਦਾ ਮਿਊਜ਼ਿਕ ਸੀ ਅਤੇ ਕੁਮਾਰ ਸਾਨੂੰ ਦੀ ਰੂਹਾਨੀ ਆਵਾਜ਼ ਸੀ ਇਸ ਗੀਤ ਦੇ ਵਿੱਚ। ਅਤੇ ਹੁਣ ਜਿਹੜਾ ਤੁਸੀਂ ਅਗਲਾ ਗੀਤ ਸੁਣੋਗੇ ਉਹ ਕਿਆਮਤ ਸੇ ਕਿਆਮਤ ਮੂਵੀ ਦਾ ਇਹ ਮੇਰੇ ਹਮਸਫ਼ਰ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਉਦਿਤ ਨਾਰਾਇਣ, ਅਲਕਾ ਜਾਗਣੀ, ਅਤੇ ਫਿਲਮ ਦੇ ਵਿੱਚ ਸਟਾਰਕਾਸਟ ਅਦਾਕਾਰ ਅਮੀਰ ਖਾਨ ਅਤੇ ਜੂਹੀ ਚਾਵਲਾ ਸੀ।

ਐ ਮੇਰੇ ਹਮਸਫ਼ਰ ਗੀਤ ਸੁਣ ਕੇ ਹਟੇ ਹੋ ਤੁਸੀਂ ਅਲਕਾ ਜਾਗਣੀ ਅਤੇ ਉਦਿਤ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ ਕਿਸਮਤ ਸੇ ਕਿਸਮਤ ਮੂਵੀ ਦਾ ਨਾਮ ਸੀ ਨਹੀਂ ਕਿਆਮਤ ਸੀ ਕਿਆਮਤ ਤੱਕ ਮੂਵੀ ਦਾ ਨਾਮ ਸੀ ਮੈਂ ਥੋੜ੍ਹਾ ਜਿਹਾ ਭੁੱਲ ਗਿਆ ਮੈਨੂੰ ਕਿਸਮਤ ਦੇ ਨਾਲ ਰਿਲੇਟਡ ਕੋਈ ਹੋਰ ਮੂਵੀ ਯਾਦ ਆ ਗਈ ਸੀ ਕਿਸਮਤ ਦੀ ਗੱਲ ਹੈ ਜ਼ਿੰਦਗੀ ਦੇ ਵਿੱਚ ਕਿਸਮਤ ਦਾ ਬੜਾ ਰੋਲ ਹੈ ਕਈ ਵਾਰੀ ਆਪਾਂ ਥੋੜ੍ਹੀ ਜਿਹੀ ਮਿਹਨਤ ਕਰਦੇ ਹਾਂ ਤਾਂ ਅਸੀਂ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਾਂ ਪਰ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਪਰ ਸਾਨੂੰ ਉਹ ਜਿਹੜਾ ਮੁਕਾਮ ਹੈ ਉਹ ਹੱਲ ਨਹੀਂ ਮਿਲਦਾ ਪਰ ਕਦੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਫਿਲਮੀ ਗੀਤ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਗੀਤ ਬਹਾਰ ਹੈ ਆਰ ਜੇ ਰਣਜੀਤ ਤੁਹਾਡਾ ਐਂਟਰਟੇਨ ਕਰ ਰਿਹਾ ਹੈ ਅਤੇ ਹੁਣ ਤੁਸੀਂ ਗੀਤ ਸੁਣੋਗੇ ਰੱਬ ਨੇ ਬਣਾ ਦੀ ਜੋੜੀ ਜਿਵੇਂ ਤੁਹਾਡੀ ਜੋੜੀ ਸਾਡੇ ਨਾਲ ਬਣੀ ਹੋਈ ਹੈ ਦਿਲਾਂ ਦੀ ਸਾਂਝ ਕਰਕੇ ਇੰਜੋਏ ਕਰੋ ਇਸ ਗੀਤ ਨੂੰ

ਵਾਹ ਜੀ ਵਾਹ, ਜਦੋਂ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਤੁਹਾਡੇ ਵਿੱਚ ਜਿਹੜਾ ਅਹਿਸਾਸ ਹੈ ਉਹ ਦੂਜੇ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਤੁਹਾਡਾ ਜਿਹੜਾ ਉਹਦੇ ਨਾਲ ਪਿਆਰ ਹੈ ਉਹ ਇੰਝ ਹੈ ਜਿਵੇਂ ਉਹਦੇ ਵਿੱਚ ਰੱਬ ਹੋਵੇ, ਅਤੇ ਤੁਹਾਡੇ ਲਈ ਜਿਹੜਾ ਰੱਬ ਹੈ ਉਹ ਹੈ ਭਲਾ ਕੀ, ਉਹ ਹੈ ਫਿਲਮ ਰੇਨਬੋ ਅਤੇ ਆਰਜੇ ਰਣਜੀਤ ਦੇ ਨਾਲ ਜੁੜੇ ਹੋਏ ਹਾਂ ਗੀਤਾ ਬਹਾਰ ਪ੍ਰੋਗਰਾਮ ਦੇ ਵਿੱਚ। ਅਤੇ ਪ੍ਰੋਗਰਾਮ ਜਿਹੜਾ ਇਹ ਚੱਲ ਤਾਂ ਰਿਹਾ ਹੈ, ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਵੀ ਹੋ ਰਹੀਆਂ ਹੈ, ਫਿਲਮੀ ਗੀਤਾਂ ਦਾ ਵੀ ਜ਼ਿਕਰ ਹੋ ਰਿਹਾ ਹੈ,

ਤੇ ਹੁਣ ਤੁਸੀਂ ਜਿਹੜਾ ਗੀਤ ਇੰਜੋਏ ਕਰੋਗੇ, ਫਿਲਮ ਹੈ ਏਜੰਟ ਵਿਨੋਦ ਰਾਬਤਾ ਗੀਤ, ਤੇ ਜਿਸ ਨੂੰ ਆਵਾਜ਼ ਦਿੱਤੀ ਹੈ ਅਰੀਜੀਤ ਸਿੰਘ ਨੇ, ਤੇ ਕਰੋ ਇਹ ਇੰਜੋਏ ਇਸ ਗੀਤ ਨੂੰ।

ਦੋਸਤੋ ਇੰਜੋਏ ਕਰ ਰਹੇ ਹੋ ਤੁਸੀਂ ਪ੍ਰੋਗਰਾਮ ਗੀਤ ਬਹਾਰ ਆਪਣੇ ਆਰਜੀ ਰਣਜੀਤ ਦੇ ਨਾਲ। ਘੜੀ ਦੀਆਂ ਸੂਈਆਂ 10:50 ਤੇ 44 ਸੈਕਿੰਡ ਦੱਸ ਰਹੀਆਂ ਨੇ। ਸੋਹਣੇ ਸੋਹਣੇ ਗੀਤ ਚੱਲ ਰਹੇ ਹੈ ਅਤੇ ਗੀਤਾਂ ਦੇ ਵਿੱਚ ਹੁਣੀ ਜਿਹੜਾ ਤੁਸੀਂ ਗੀਤ ਸੁਣ ਕੇ ਹਟੇ ਹੋ, ਕਿੰਨਾ ਸੋਹਣਾ ਗੀਤ ਸੁਣ ਕੇ ਹਟੇ ਹੋ, ਕਿੰਨਾ ਸੋਹਣਾ ਗੀਤ ਸੁਣ ਕੇ ਹਟੇ ਹੋ, ਅਰੀਜੀਤ ਅਤੇ ਹਮਿਸ਼ਿਕਾ ਦੀਆਂ ਆਵਾਜ਼ਾਂ ਦੇ ਵਿੱਚ ਰਾਬਤਾ। ਰਾਬਤਾ ਕਦੋਂ ਹੁੰਦਾ ਹੈ? ਜਦੋਂ ਦਿਲਾਂ ਦੀ ਸਾਂਝ ਪੈਂਦੀ ਹੈ, ਦਿਲਾਂ ਦੀ ਸਾਂਝ ਪੈਂਦੀ ਹੈ ਤੁਹਾਡੀ ਉਦੋਂ ਜਦੋਂ ਤੁਹਾਨੂੰ ਕੋਈ ਖਿੱਚ ਪੈ ਜਾਵੇ, ਸੋਹਣਾ ਲੱਗਣ ਲੱਗਦਾ। ਸਾਡੇ ਦੋਸਤਾਂ ਨੂੰ ਸੋਹਣਾ ਲੱਗਦਾ ਹੈ, ਤੁਹਾਨੂੰ ਸੋਹਣਾ ਲੱਗਦਾ ਹੈ। ਐਫ ਐਮ ਰੇਨਬੋ ਦੇ ਉੱਤੇ ਸੋਹਣਾ ਸੋਹਣਾ ਮਿਊਜ਼ਿਕ, ਸੋਹਣੀਆਂ ਸੋਹਣੀਆਂ ਗੱਲਾਂ। ਅਤੇ ਅੱਜ ਅਸੀਂ 78ਵਾਂ ਫਾਊਂਡੇਸ਼ਨ ਡੇ ਮਨਾ ਰਹੇ ਹਾਂ ਯਾਰ ਜਲੰਧਰ ਦਾ। ਦੋਸਤੋ ਗੀਤ ਬਹਾਰ ਦੇ ਵਿੱਚ ਅਗਲਾ ਜੋ ਗੀਤ ਹੈ ਉਹ ਹੈ ਕਵੀਰਾ ਹਰਸ਼ਦੀਪ ਅਤੇ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ। ਕਰੋ ਇੰਜੋਏ ਇਸ ਗੀਤ ਨੂੰ।

ਤੇ ਜਾਂਦੇ ਜਾਂਦੇ ਇੱਕ ਸੋਹਣਾ ਜਿਹਾ ਗੀਤ ਹੈ ਮੇਰੇ ਕੋਲ, ਬੜਾ ਸੋਹਣਾ ਹੈ, ਮੈਨੂੰ ਪਤਾ ਤੁਹਾਨੂੰ ਬਹੁਤ ਪਸੰਦ ਹੈ, ਤੁਸੀਂ ਬਹੁਤ ਡਾਂਸ ਕੀਤਾ ਹੈ, ਬਹੁਤ ਸੁਣਿਆ ਇਸ ਗੀਤ ਨੂੰ, ਪਰ ਹੁਣ ਵਾਰ ਵਾਰ ਫਿਰ ਸੁਣਨਾ ਹੈ ਕਿਉਂਕਿ ਤੁਹਾਡਾ ਜਿਹੜਾ ਮੂਡ ਬਣਾਉਣਾ ਹੈ, ਪ੍ਰੋਗਰਾਮ ਅੱਗੇ ਆ ਜਾਣਾ ਹੈ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਕੀ ਹੈ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਹੁੰਦੀਆਂ ਹੈ, ਤੁਹਾਡੇ ਫਰਮਾਇਸ਼ੀ ਗੀਤ ਨਾਲ ਗੱਲਾਂ ਵੀ ਚੱਲਦੀਆਂ ਨੇ। 0181 43 174 ਡਾਇਲ ਕਰਨਾ ਹੈ ਅਤੇ ਪੁੱਜਣਾ ਉਸ ਪ੍ਰੋਗਰਾਮ ਦੇ ਵਿੱਚ। ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਇਜਾਜ਼ਤ ਦਿਓ, ਅਤੇ ਤੁਸੀਂ ਵਾਰ ਵਾਰ ਦੇਖੋ ਵਾਲੀ ਗੱਲ ਕਿ ਮੋਬਾਈਲ ਨੂੰ ਵਾਰ ਵਾਰ ਦੇਖੋ, ਡਾਇਲ ਕਰੋ ਅਤੇ ਪਰ ਵਾਰ ਵਾਰ ਦੇਖੋ ਮੂਵੀ 'ਤੇ, ਇੱਕ ਬੜਾ ਸੋਹਣਾ ਗੀਤ ਹੈ, ਸੁਣੋ ਅਤੇ ਇੰਜੋਏ ਕਰੋ। ਮਿਲਦੇ ਹਾਂ ਹੁਣ ਅਗਲੇ ਪ੍ਰੋਗਰਾਮ 'ਚ।

ਤੁਸੀਂ ਜਿਹੜਾ ਸਾਡੇ ਨਾਲ ਜੁੜੇ ਰਹਿਣਾ ਹੈ, ਪਰ ਜਾਂਦੇ ਜਾਂਦੇ ਇੱਕ ਬੜਾ ਸੋਹਣਾ ਗੀਤ ਤੁਹਾਨੂੰ ਸੁਣਾ ਕੇ ਆਇਆ। ਹੁਣੀ ਜਿਹੜੇ ਗੀਤ ਸੁਣ ਕੇ ਹਟੇ ਆ ਤੁਸੀਂ, ਕਬੀਰਾ ਜੇ ਜਵਾਨੀ ਹੈ ਦੀਵਾਨੀ ਮੂਵੀ ਦਾ, ਜੋ 2013 ਵਿੱਚ ਆਈ ਸੀ, ਗਾਏ ਅਰੀਜੀਤ ਸਿੰਘ ਅਤੇ ਫਿਲਮ ਦੇ ਵਿੱਚ ਅਦਾਕਾਰ ਜਿਹੜੇ ਸੀਗੇ, ਫਿਲਮ ਦੇ ਵਿੱਚ ਅਦਾਕਾਰ ਸੀਗੇ ਰਣਵੀਰ ਕਪੂਰ, ਦੀਪਿਕਾ ਪਾਦੀਕੋਨ ਅਤੇ ਕਾਲਕੀ ਕੌਸ਼ਿਕ।

एफएम न्यूज हेडलाइंस। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਪੈਟਰੋਲੀਅਮ ਭੰਡਾਰਾਂ, ਲੰਬੇ ਸਮੇਂ ਲਈ ਐਲਪੀਜੀ ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ ਉੱਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। ਸੀਬੀਐਸਈ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਏ। ਕੇਂਦਰੀ ਜਾਂਚ ਬਿਊਰੋ ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਸਬੰਧੀ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ PV ਕੁਲਕਰਨੀ ਨੂੰ ਪੁਣੇ ਤੋਂ ਗ੍ਰਿਫਤਾਰ ਕਰ ਲਿਆ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ 2047 ਤੱਕ ਨਸ਼ਾ ਮੁਕਤ ਭਾਰਤ ਦਾ ਰਾਸ਼ਟਰੀ ਟੀਚਾ ਰੱਖਿਆ ਏ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ

ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਲੇਬਨਾਨ ਅਤੇ ਇਜ਼ਰਾਈਲ 45 ਦਿਨਾਂ ਲਈ ਜੰਗਬੰਦੀ ਵਧਾਉਣ ਲਈ ਸਹਿਮਤ ਹੋ ਗਏ ਨੇ। ਹੁਸ਼ਿਆਰਪੁਰ ਨੇੜਲੇ ਪਿੰਡ ਚੱਕ ਸਮਾਣਾ ਵਿਖੇ ਕੱਲ੍ਹ ਸ਼ਾਮ ਇੱਕ ਬੋਰਵੈਲ ਵਿੱਚ ਡਿੱਗੇ 4 ਸਾਲਾ ਬੱਚੇ ਨੂੰ NDRF, SDRF, ਪੰਜਾਬ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਜ਼ੂਦੀਨ ਅਤੇ ਗੋਹਸੇ ਫੇਈ ਨਾਲ ਹੋਵੇਗਾ। ਤੇ IPL ਕ੍ਰਿਕਟ ਵਿੱਚ ਲੰਗੀ ਰਾਤ ਲਖਨਊ ਵਿੱਚ ਖੇਡੇ ਗਏ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਏ। ਇਹ ਸਨ FM ਨਿਊਜ਼ ਹੈਡਲਾਈਨਸ।

0: ਲਓ ਜੀ ਦੋਸਤੋ, ਪੰਜਾਬੀ ਤੜਕਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਗੀਤਾਂ ਦਾ ਤੜਕਾ ਲੱਗਣਾ ਹੈ, ਗੱਲਾਂ ਦਾ ਤੜਕਾ ਲੱਗਣਾ ਹੈ, ਅਤੇ ਤੁਸੀਂ ਫਟਾਫਟ ਡਾਇਲ ਕਰੋ 0181 2342 174 'ਤੇ ਪਹੁੰਚੋ ਇਸ ਪ੍ਰੋਗਰਾਮ ਦੇ ਵਿੱਚ। ਆਰ ਜੇ ਰਣਜੀਤ ਤੁਹਾਨੂੰ ਉਡੀਕ ਰਿਹਾ, ਤੁਹਾਡੀ ਵੇਟ ਕਰ ਰਿਹਾ ਹੈ, ਅਤੇ ਗੱਲਾਂ ਬਾਤਾਂ ਤਾਂ ਚੱਲਣੀਆਂ ਹੈ, ਨਾਲ ਸੋਹਣੇ ਸੋਹਣੇ ਗੀਤ ਵੀ ਹੋਣੇ ਹੈ, ਅਤੇ ਦੇਖਦੇ ਹਾਂ ਅੱਜ ਸਾਡੇ ਸਭ ਤੋਂ ਪਹਿਲੇ ਕਾਲਰ ਕਿਹੜੇ ਬਣੇ ਨੇ। ਲੱਕੀ ਕਾਲਰ, ਹੈਲੋ ਜੀ।
1: ਹੈਲੋ ਰਣਜੀਤ ਸਾਹਿਬ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਤਰਸੇਮ ਬੋਲ ਰਿਹਾ ਜੀ, ਜਲੰਧਰ ਤੋਂ, ਬਾਈਪਾਸ ਤੋਂ।
0: ਵਾਹ ਜੀ ਵਾਹ, ਬਾਈਪਾਸ ਕਿਉਂ ਗਏ ਆ ਤੁਸੀਂ, ਜਲੰਧਰ ਚ ਕਿਉਂ ਨਹੀਂ ਰਹਿੰਦੇ? ਵੈਸੇ ਤੁਸੀਂ ਕੋ ਗੇੜਾ ਲੱਗਦਾ ਰਹਿੰਦਾ ਰੋਜ਼।
1: ਹਾਂਜੀ ਹਾਂਜੀ।
0: ਹੋਰ ਸੁਣਾਓ ਤਰਸੇਮ ਜੀ, ਕੀ ਹਾਲ ਚਾਲ ਨੇ, ਸਿਹਤਾਂ ਕਿਵੇਂ?
1: ਬਹੁਤ ਵਧੀਆ ਸਰ, ਬਹੁਤ ਵਧੀਆ ਹਾਲ ਚਾਲ ਜੀ।
0: ਕੀ ਚੱਲ ਰਿਹਾ ਅੱਜ ਕੱਲ?
1: ਬਸ ਸ਼ੋਪ ਤੇ ਬੈਠੇ
0: ਸਰ। ਵਾਹ ਜੀ ਵਾਹ, ਕਾਹਦੀ ਸ਼ੋਪ ਹੈ ਤੁਹਾਡੀ? ਕਰਿਆਨਾ ਸ਼ੋਪ ਹੈ। ਠੀਕ ਠੀਕ ਹੈ ਜੀ। ਸਾਬਣ ਕਿੰਨੀ ਤਰ੍ਹਾਂ ਦਾ ਰੱਖਦੇ ਹੋ?
1: ਸਾਬਣ ਦੀਆਂ ਬਹੁਤ ਵੈਰਾਈਟੀਆਂ ਜੀ।
0: ਅੱਛਾ ਜੀ, ਵੈਰਾਈਟੀਆਂ ਬਹੁਤ ਹੈ। ਇਹ ਨਹਾਉਣ ਵਾਲਾ ਹੀ ਹੈ ਕਿ ਕੱਪੜੇ ਧੋਣ ਵਾਲਾ ਵੀ ਹੈ?
1: ਕੱਪੜੇ ਧੋਣ ਵਾਲਾ ਵੀ, ਨਹਾਣੇ ਵਾਲਾ ਵੀ, ਸਾਰੇ ਹੀ, ਸਭ ਬਹੁਤ ਵੈਰਾਈਟੀਆਂ ਜੀ।
0: ਤੇ ਨਾਲ ਨਾਲ ਸੁਣ ਰਹੇ ਹੋ ਤੁਸੀਂ ਐਫਐਮ ਰੇਨਬੋ?
1: ਬਿਲਕੁਲ ਜੀ।
0: ਤੇ ਸਵੇਰੇ ਹੀ ਲੱਗ ਜਾਂਦਾ ਕਿ ਜਾਂ ਫਿਰ ਕੋਈ ਟਾਈਮ ਹੈ ਰੱਖਿਆ ਹੋਇਆ?
1: ਬਸ ਸਵੇਰੇ ਹੀ।
0: ਅੱਛਾ ਜੀ, ਤੇ ਅੱਜ ਖਾਸ ਦਿਨ ਹੈ ਅੱਜ ਐਫਐਮ ਰੇਨਬੋ ਦਾ ਜਾਂ ਆਲ ਇੰਡੀਆ ਰੇਡੀਓ ਦਾ, ਕੁਝ ਹੈ ਪਤਾ ਕਿਹੜਾ ਖਾਸ ਦਿਨ ਹੈ?
1: ਨਹੀਂ ਜੀ, ਇਹਦੇ ਬਾਰੇ ਨਹੀਂ ਪਤਾ ਹੈਗਾ।
0: ਕਿੰਨਾ ਸਮਾਂ ਹੋ ਗਿਆ ਤੁਹਾਨੂੰ ਐਫਐਮ ਸੁਣਦਿਆਂ ਨੂੰ?
1: ਯਾਰ ਨਹੀਂ ਜੀ,
0: ਉਹ ਵੀ ਨਹੀਂ ਯਾਦ। ਰੇਡੀਓ ਸੁਣਦਿਆਂ ਨੂੰ ਕਿੰਨਾ ਸਮਾਂ ਹੋ ਗਿਆ?
1: ਰੇਡੀਓ ਸੁਣਦਿਆਂ ਤਾਂ ਬਹੁਤ ਸਮਾਂ ਹੋ ਗਿਆ ਜੀ।
0: ਅੱਛਾ ਜੀ, ਫਿਰ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਏ, ਅੱਜ ਖਾਸ ਦਿਨ ਹੈ। ਅੱਜ ਹੈ 78ਵਾਂ ਫਾਊਂਡੇਸ਼ਨ ਡੇ ਆਲ ਇੰਡੀਆ ਰੇਡੀਓ ਜਲੰਧਰ ਦਾ।
1: ਠੀਕ ਹੈ ਜੀ।
0: ਤੇ ਦੇਖ ਲਓ, ਤੁਹਾਡੇ ਜ਼ਰੀਏ ਆਪਾਂ ਹੋਰਾਂ ਦੋਸਤਾਂ ਨੂੰ ਵੀ ਦੱਸ ਦਿੱਤਾ ਹੈ ਕਿ ਅੱਜ ਖਾਸ ਦਿਨ ਕਿਹੜਾ ਹੈ, ਕਿਵੇਂ ਹੈ, ਅਤੇ ਕਿਵੇਂ ਤੁਸੀਂ ਜੁੜੇ ਹੋਏ ਹੋ ਲਗਾਤਾਰ ਆਲ ਇੰਡੀਆ ਰੇਡੀਓ ਦੇ ਨਾਲ, ਐਫ ਐਮ ਰੇਨਬੋ ਦੇ ਨਾਲ। ਅਤੇ ਇਹ ਦੱਸੋ ਤਰਸੇਮ ਜੀ, ਗੀਤ ਕਿਹੜਾ ਸੁਣੋਗੇ ਅੱਜ? ਬਿਲਕੁਲ ਸੁਣਾਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ। ਤੇ ਦੋਸਤੋ, ਤੁਸੀਂ ਪਿੱਛੇ ਕਿਉਂ ਹੋ, ਇੱਥੇ ਹੋ, ਹਟੇ ਹੋ, ਜਲਦੀ ਜਲਦੀ ਡਾਇਲ ਕਰੋ 0181 2342 174 'ਤੇ ਪਹੁੰਚੋ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼ ਪੂਰੀ ਕਰਨ ਲਈ। ਕਰਾਉਣ ਲਈ ਕਿੱਥੇ ਪਹੁੰਚਣਾ ਪੈਣਾ? ਐਫ ਐਮ ਰੇਨਬੋ 'ਤੇ ਡਾਇਲ ਕਰਕੇ ਇਹ ਨੰਬਰ। ਅਤੇ ਦੋਸਤ ਕਹਿੰਦੇ ਸੀ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ, ਅਤੇ ਅਸੀਂ ਸੁਣਾਵਾਂਗੇ ਉਡੀਕਾਂ, ਅਤੇ ਸਾਨੂੰ ਉਡੀਕਾਂ ਨੇ ਤੁਹਾਡੀਆਂ।

0: ਦੋਸਤੋ, ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਅਗਲੇ ਸਾਡੇ ਦੋਸਤ ਜੁੜ ਚੁੱਕੇ ਨੇ। ਗੱਲ ਕਰਦੇ ਹਾਂ, ਕੌਣ ਨੇ? ਹੈਲੋ ਜੀ।
1: ਹੈਲੋ।
0: ਹੈਲੋ।
1: ਹਾਂਜੀ
0: ਹਾਂਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਬਲਵੀਰ ਸਿੰਘ ਬੋਲਦਾ ਜੀ, ਮੈਂ ਸੁਲਤਾਨਪੁਰ ਲੋਧੀ ਦੇ।
0: ਵਾਹ ਜੀ ਵਾਹ, ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਬਲਵੀਰ ਜੀ। ਬਲਵੀਰ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਬਾਬੂ ਜੀ।
0: ਕੀ ਕੰਮ ਕਰਦੇ ਹੋ?
1: ਜ਼ਿਮੀਂਦਾਰਾ ਕਰਦੇ ਆ ਜੀ।
0: ਵਾਹ ਜੀ ਵਾਹ, ਹੁਣ ਤਾਂ ਤੁਸੀਂ ਕਣਕ ਵੱਢ ਕੇ, ਬੀਜ ਵੱਟ ਕੇ, ਪੈਸੇ ਕਮਾ ਕੇ ਬੈਠੇ ਹੋ ਕਿ ਜਾਂ ਫਿਰ ਕੱਦੂ ਕਰ ਲਿਆ ਇਹ ਝੋਨੇ ਲਈ?
1: ਨਹੀਂ, ਅਜੇ ਤਾਂ ਗੌਰਮੈਂਟ ਲਾਉਣ ਨਹੀਂ ਦਿੰਦੀ, ਅਜੇ ਤਾਂ ਪਨੀਰੀਆਂ ਬੀਜੀ ਜਾਂਦੇ ਜੀ।
0: ਅੱਛਾ, ਹਜੇ ਪਨੀਰੀ ਹੈ ਤੁਹਾਡੇ ਵੱਲ? ਕਿ ਕਦੋਂ ਬੀਜਣਾ ਸ਼ੁਰੂ ਹੋਣਾ
1: ਇਹ? ਸਾਡੇ ਜੀ 15-20 ਤਰੀਕ ਤੋਂ ਬਾਅਦ ਦੇ ਵਿੱਚ ਮਤਲਬ ਲੱਗੇਗਾ ਝੋਨਾ।
0: 15 ਜੂਨ ਤੋਂ ਬਾਅਦ?
1: ਹਾਂਜੀ ਹਾਂਜੀ।
0: ਬਹੁਤ ਵਧੀਆ ਗੱਲ ਹੈ, ਜਿਵੇਂ ਰੂਲ ਐਂਡ ਰੈਗੂਲੇਸ਼ਨਸ ਬਣਾਏ ਹੋਏ ਹੈ, ਹਰ ਇੱਕ ਹਿੱਸੇ ਨੂੰ ਵੰਡਿਆ ਹੋਇਆ ਹੈ ਸਰਕਾਰ ਨੇ।
1: ਹਾਂਜੀ,
0: 15-15 ਦਿਨ ਦਾ ਜਿਹੜਾ ਗੈਪ ਦੇ ਕੇ ਆਹ ਇਹ ਹਿੱਸੇ 'ਚ 15 ਦਿਨ ਅਗੇਤਾ ਝੋਨਾ ਬੀਜਣਾ ਹੈ ਅਤੇ ਆਹ 15 ਦਿਨ ਪਿੱਛੇ ਬੀਜਣਾ, ਹੈ ਨਾ?
1: ਹਾਂਜੀ ਹਾਂਜੀ ਹਾਂਜੀ।
0: ਅਤੇ ਝਾੜ ਕਿਵੇਂ ਰਿਹਾ ਐਤਕੀ ਕਣਕ ਦਾ?
1: ਕਣਕ ਦਾ ਠੀਕ ਠੀਕ ਹੀ ਰਿਹਾ ਜੀ, ਝਾੜ ਇਹ ਕੋਈ 20-22 ਕੁਇੰਟਲ ਦੀ ਐਵਰੇਜ ਆਈ ਹੈ।
0: ਵਾਹ ਜੀ ਵਾਹ, ਠੀਕ ਕਿਉਂ ਰਿਹਾ ਫਿਰ ਤਾਂ? ਠੀਕ ਹੈ, ਜਿਹੜਾ ਮਾਲਵਾ ਇਲਾਕਾ ਨਾ ਆਪਣਾ, ਉਧਰ ਜਿਆਦਾ ਇਹ ਕਣਕ ਦਾ ਝਾੜ ਜਿਆਦਾ ਮਿਲ ਜਾਂਦਾ ਹੈ। ਤੇ ਕਿਉਂਕਿ ਜ਼ਮੀਨ ਦਾ ਤੁਸੀਂ ਜ਼ਿਮੀਂਦਾਰ ਹੋ, ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਜ਼ਮੀਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਫਰਕ ਹੁੰਦਾ ਹੈ, ਜਿੱਥੇ ਜ਼ਿਆਦਾ ਕਿਤੇ ਝਾੜ ਨਿਕਲਦਾ ਕਿਤੇ ਘੱਟ ਨਿਕਲਦਾ, ਹੈ ਨਾ? ਜੀ, ਅਤੇ ਅੱਜ ਫਿਰ ਪ੍ਰੋਗਰਾਮ 'ਚ ਕਾਲ ਲੱਗੀ ਆ ਪੰਜਾਬੀ ਤੜਕਾ 'ਚ, ਰਣਜੀਤ ਅੱਜ ਕਿਹੜੀ ਫਰਮਾਇਸ਼ ਤੁਹਾਡੀ ਪੂਰੀ ਕਰੇ?
1: ਉਹ ਫਿਰ ਤੁਸੀਂ ਮਾਨਕ ਦਾ ਸੁਣਾ ਦਿਓ ਜੀ ਗਾਣਾ, ਫਿਰ
0: ਕੁਲਦੀਪ ਮਾਨਕ ਦਾ ਸੁਣਨਾ ਜੀ।
1: ਕੁਲਦੀਪ ਮਾਨਕ ਦੇ ਸਤਿੰਦਰ ਬੀਬਾ ਹੈਗਾ ਜੀ, ਨਾਲੇ ਬਾਬਾ ਲੱਸੀ ਪੀ ਗਿਆ, ਬਹੁਤ ਟੌਪ ਦੇ ਗਾਣੇ ਆ ਜੀ ਪੁਰਾਣੇ, ਬਹੁਤ ਵਧੀਆ।
0: ਦੇਖੋ ਜੀ, ਹੁਣ ਇਹ ਗੱਲ ਮਾੜੀ ਹੈ, ਤੁਸੀਂ ਕੁਲਦੀਪ ਮਾਨਕ ਦਾ ਕਿਹਾ ਸੀਗਾ ਤੇ ਮੈਂ ਹੁਣ ਕੁਲਦੀਪ ਮਾਨਕ ਦਾ ਹੀ ਇਕੱਲਾ ਲੱਭਿਆ, ਮੈਨੂੰ ਨਾਲ ਦੇ ਸਾਥੀ ਨਹੀਂ ਮਿਲੇ ਹੁਣ। ਹਾਂਜੀ, ਚਲੋ ਤੁਹਾਨੂੰ ਸਾਥੀ ਜਿਹੜੇ ਆ ਨਾਲ ਉਹ ਜ਼ਰੂਰ ਸੁਣਾ ਦਿੰਦੇ ਹਾਂ, ਨਾਲ ਸਾਥੀ ਉਹਨਾਂ ਦੇ ਚੇਲੇ ਨੇ ਜੈਜੀ ਵੀ, ਠੀਕ ਹੈ ਜੀ? ਸੁੱਚਾ ਗੀਤ ਸੁਣਾਵਾਂਗੇ, ਉਹ ਵੀ ਬਹੁਤ ਵਧੀਆ ਹੈ। ਠੀਕ ਹੈ ਜੀ, ਧੰਨਵਾਦ ਤੁਸੀਂ ਪ੍ਰੋਗਰਾਮ 'ਚ ਪੁੱਜੇ। ਅਤੇ ਦੋਸਤੋ, ਤੁਸੀਂ ਪਿੱਛੇ ਕਿਉਂ ਹਟੇ ਹੋ? 0181-23-42-174-01-2342-1742 ਡਾਇਲ ਕਰੋ, ਪਹੁੰਚੋ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ, ਜੁੜਨਾ ਹੈ ਐਫ ਐਮ ਰੇਨਬੋ ਦੇ ਨਾਲ, ਤਾਂ ਤੁਸੀਂ ਜੁੜੇ ਹੀ ਹੋਏ ਹਾਂ, ਜੁੜਨਾ ਕਿਉਂ ਹੈ, ਬਸ ਫੋਨ ਡਾਇਲ ਕਰਨਾ ਹੈ।

0: ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ। ਪੰਜਾਬੀ ਤੜਕਾ ਤੇ ਜੁੜੇ ਹੋਏ ਆ ਐਫ ਐਮ ਰੇਨਬੋ ਦੇ ਉੱਤੇ, ਸਾਡੇ ਨਾਲ ਦੋਸਤ ਜੁੜ ਚੁੱਕੇ ਨੇ, ਗੱਲ ਕਰਦੇ ਆ। ਕੌਣ ਨੇ? ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਸੰਦੀਪ ਸਿੰਘ ਅੰਮ੍ਰਿਤਸਰ ਤੋਂ।
0: ਸੰਦੀਪ ਜੀ, ਬੜਾ ਸਲੋਲੀ ਸਲੋਲੀ ਗੱਲ ਕਰ ਰਹੇ ਹੋ, ਠੀਕ ਠਾਕ ਹੋ?
1: ਹਾਂਜੀ ਠੀਕ ਠਾਕ।
0: ਘਰ ਪਰਿਵਾਰ ਸਿਹਤ ਤਾਂ
1: ਸਭ ਵਧੀਆ ਜੀ?
0: ਕੀ ਕਰ ਰਹੇ ਸੀ?
1: ਕੰਮ ਲੱਗੇ ਸੀ ਨਾਲ ਤੁਹਾਡਾ ਪ੍ਰੋਗਰਾਮ।
0: ਵਾਹ ਜੀ ਵਾਹ, ਕਾਹਦਾ ਕੰਮ ਕਰਦੇ ਹੋ?
1: ਮੈਂ ਲਲਾਰੀ।
0: ਹਾਂਜੀ,
1: ਚੁੰਨੀਆਂ ਰੰਗਣ ਦਾ।
0: ਅੱਛਾ ਜੀ, ਚੁੰਨੀਆਂ ਨੂੰ ਰੰਗਦੇ ਹੋ, ਦਿਲਾਂ ਨੂੰ ਵੀ ਰੰਗੀ ਜਾਂਦੇ ਹੋ, ਐਫ ਐਮ ਰੰਗਦਾ ਦਿਲਾਂ ਨੂੰ, ਹਨਾ?
1: ਪਹਿਲੇ ਵੀ ਤੁਹਾਡੇ ਨਾਲ ਗੱਲ ਹੋਈ ਇੱਕ ਦੋ ਵਾਰੀ।
0: ਅੱਛਾ ਜੀ, ਪਹਿਲਾਂ ਵੀ ਗੱਲ ਹੋਈ ਹੈ, ਠੀਕ ਹੈ ਜੀ। ਮਤਲਬ ਕਿ ਜਿੱਦਣ ਮੈਂ ਆਉਣਾ ਉਦੋਂ ਤੁਹਾਡੀ ਗੱਲ ਹੋ ਜਾਂਦੀ ਹੈ ਨਾ? ਪਰ ਕੋਸ਼ਿਸ਼ ਕਰੋ ਕਿ ਆਪਾਂ ਮਹੀਨੇ ਕੁ ਬਾਅਦ ਫੋਨ ਲਾਇਆ ਕਰੀਏ, ਹੋਰਨਾਂ ਦੋਸਤਾਂ ਨੂੰ ਵੀ ਮੌਕਾ ਦੇਈਏ, ਨਵੇਂ ਜਿਹੜੇ ਦੋਸਤ ਹੈ ਜੁੜਨ, ਜਿਹਨਾਂ ਦੀਆਂ ਸ਼ਿਕਾਇਤਾਂ ਨੇ ਕਿ ਅਸੀਂ ਨਹੀਂ। ਹਫ਼ਤੇ ਨੂੰ ਆਪਾਂ ਤਿੰਨ ਗੁਣਾ ਵਧਾ ਦੇਣਾ, ਇੱਕ ਹੀ ਦਿਨ ਬਾਅਦ ਕਰਨੀ ਹੁਣ। ਚਲੋ ਇਹ ਦੱਸੋ ਕਿ ਮੋਬਾਈਲ ਚਲਾਉਂਦੇ ਹੋ?
1: ਹਾਂਜੀ ਹਾਂਜੀ।
0: ਘਰ ਵਿੱਚ ਸਭ ਤੋਂ ਜ਼ਿਆਦਾ ਮੋਬਾਈਲ ਕੌਣ ਚਲਾਉਂਦਾ ਦੱਸੋ?
1: ਚਲਾਉਂਦਾ ਤਾਂ ਮੈਂ ਹੀ ਹਾਂ।
0: ਦੇਖ ਲਓ ਫਸ ਗਏ ਹੁਣ ਤੁਸੀਂ, ਹੈਂ?
1: ਕਿਉਂਕਿ ਇੰਟਰਨੈਟ ਤੇ ਮੇਰੇ ਫੋਨ 'ਚ ਹੁੰਦਾ, ਬਾਕੀ ਇੱਧਰ ਛੱਡੇ ਤੇ ਫਿਰ ਬਾਕੀ ਚਲਾਉਂਦੇ।
0: ਅੱਛਾ ਜੀ, ਅੱਛਾ। ਵਾਹ ਜੀ ਵਾਹ, ਅੱਜ ਕੱਲ ਘਰਾਂ ਵਿੱਚ ਪਿਆਰ ਘੱਟ ਤੇ ਚਾਰਜਰ ਦੀ ਫਾਈਟ ਜ਼ਿਆਦਾ ਹੁੰਦੀ ਹੈ, ਕਿਉਂ? ਕਿ ਹਾਂ ਵੀ ਮੈਨੂੰ ਚਾਰਜਰ ਚਾਹੀਦਾ, ਮੈਨੂੰ ਚਾਹੀਦਾ, ਮੈਂ ਫੋਨ ਚਾਰਜ ਕਰਨਾ, ਹਨਾ? ਤੇ ਅੱਜ ਗੀਤ ਕਿਹੜਾ ਸੁਣੋਗੇ ਸੰਦੀਪ ਜੀ? ਬਿਲਕੁਲ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ 'ਚ ਪਹੁੰਚੇ। ਅਤੇ ਦੋਸਤੋ, ਤੁਸੀਂ ਪਿੱਛੇ ਨਹੀਂ ਹਟਣਾ, ਤੁਸੀਂ ਡਾਇਲ ਕਰੋ 0181 43 174, ਪਹੁੰਚੋ ਐਫ ਐਮ ਦੇ ਬੇੜੇ ਵਿੱਚ। ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ ਹੈ, ਫਰਮਾਇਸ਼ ਪੂਰੀ ਕਰਾਉਣੀ ਹੈ, ਅਰਜ ਰਣਜੀਤ ਨੇ ਕਰਨੀ ਹੈ। ਅਤੇ ਦੋਸਤ ਨੇ ਕਿਹਾ ਸੀਗਾ ਕਿ ਮੇਰੀ ਫਰਮਾਇਸ਼ ਹੈ ਕਿ ਤੁਸੀਂ ਜਿਹੜਾ ਗੀਤ ਸੁਣਾਉਣਾ ਰਣਜੀਤ ਬਾਬਾ ਦਾ, ਅਤੇ ਅਸੀਂ ਤਨਖਾਹ ਸੁਣਾਵਾਂਗੇ।

0: ਦੋਸਤੋ, ਜਾਂਦੀ ਤਨਖਾਹ ਤਾਂ ਪਤਾ ਨਹੀਂ ਕਿੱਥੇ ਜਾਂਦੀ ਆ, ਪਰ ਸਾਡੇ ਨਾਲ ਇੱਕ ਪਿਆਰ ਕਮਾਉਂਦੇ ਹੋਏ ਦੋਸਤ ਪਹੁੰਚ ਚੁੱਕੇ ਆ। ਗੱਲ ਕਰਦੇ ਹਾਂ ਕੌਣ ਨੇ। ਹੈਲੋ ਜੀ।
1: ਹੈਲੋ, ਨਮਸਕਾਰ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਨਮਸਕਾਰ, ਮਾਸਟਰ ਮੌਲਾ ਬੋਲ ਰਿਹਾ ਜੀ, ਜਲੰਧਰ ਤੋਂ।
0: ਵਾਹ ਜੀ ਵਾਹ ਮਾਸਟਰ ਜੀ, ਕੀ ਹਾਲ ਚਾਲ ਹੈ?
1: ਬਹੁਤ ਸਰ ਜੀ, ਬਹੁਤ ਵਧੀਆ ਜੀ, ਤੁਹਾਡਾ ਹਾਲ ਚਾਲ, ਤੁਸੀਂ ਪ੍ਰੋਗਰਾਮ ਬਹੁਤ ਜਲਦੀ ਪੇਸ਼ ਕਰਦੇ ਹਾਂ, ਬਹੁਤ ਵਧੀਆ ਲੱਗਦੇ ਹਾਂ।
0: ਬਹੁਤ ਬਹੁਤ ਸ਼ੁਕਰੀਆ ਜੀ,
1: ਪ੍ਰੋਗਰਾਮ ਕਰਨ ਦਾ ਅੰਦਾਜ਼ ਬਹੁਤ ਵਧੀਆ ਲੱਗਾ ਜੀ।
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਇਹ ਦੱਸੋ ਕਿ ਆਪ ਕਦੋਂ ਤੱਕ ਪੜ੍ਹੇ ਆ ਤੇ ਨਿਆਣੇ ਕਦੋਂ ਪੜ੍ਹਾਉਣੇ ਸ਼ੁਰੂ ਕੀਤੇ? ਹਾਂਜੀ,
1: ਨਿਆਣੇ ਵੀ ਪੜ੍ਹ ਕੇ ਤੇ ਆਪ ਪੜ੍ਹ ਕੇ ਮੈਂ ਸਰ ਜੀ।
0: ਵਾਹ ਜੀ ਵਾਹ, ਆਪ ਵੀ ਪੜ੍ਹ ਕੇ ਤੇ ਨਿਆਣੇ ਵੀ ਪੜ੍ਹ ਕੇ। ਹਜੇ ਵੀ ਪੜ੍ਹੀ ਜਾਂਦੇ ਆ ਕਿ ਬਸ ਪੜ੍ਹਾਈ ਹੋ ਗਈ ਪੂਰੀ ਤੁਹਾਡੀ?
1: ਨਹੀਂ ਜੀ, ਹੁਣ ਤਾਂ ਰਿਟਾਇਰ ਹੋ ਗਈ।
0: ਅੱਛਾ ਜੀ, ਰਿਟਾਇਰਡ ਹੋ ਗਏ। ਪਰ ਮੇਰਾ ਮੰਨਣਾ ਇਹ ਕਿ ਜ਼ਿੰਦਗੀ ਭਰ ਬੰਦਾ ਪੜ੍ਹਦਾ ਹੀ ਰਹਿੰਦਾ।
1: ਹਾਂਜੀ ਹਾਂਜੀ, ਬਿਲਕੁਲ ਬਿਲਕੁਲ,
0: ਰੋਜ਼ ਦਾ ਇੱਕ ਪੇਪਰ ਹੈ।
1: ਹਾਂਜੀ ਹਾਂਜੀ,
0: ਹਰ ਇੱਕ ਪੜ੍ਹਦਾ ਵੀ ਪੇਪਰ ਹੈ।
1: ਹਾਂਜੀ ਹਾਂਜੀ,
0: ਤੇ
1: ਆਪਣੇ 90 ਸਾਲ ਦੀ ਮੁਬਾਰਕਾਂ ਜੀ।
0: 90 ਸਾਲ ਨਹੀਂ, 90 ਸਾਲ ਹਾਂ, 90 ਸਾਲ ਹੈ, ਪਰ ਅੱਜ ਇੱਕ ਖਾਸ ਦਿਨ ਹੋਰ, ਅੱਜ ਹੋਰ ਮੁਬਾਰਕਾਂ ਬਣਦੀਆਂ ਵੀ ਦੱਸ।
1: 16 ਆਪਣੇ ਤੇ ਆਪਣਾ ਨਾ, ਜਦੋਂ ਆਪਾਂ 23 ਤਰੀਕ ਨੂੰ ਗਏ ਸੀ ਆਪਾਂ ਸਵਾਲ।
0: ਹਾਂਜੀ
1: ਆਕਾਸ਼ਵਾਣੀ ਕੇਂਦਰ
0: ਜੀ, ਜਲੰਧਰ ਦਾ ਫਾਊਂਡੇਸ਼ਨ ਡੇ ਆ ਤੇ ਕਿੰਨਵਾਂ ਫਾਊਂਡੇਸ਼ਨ ਡੇ ਆ, ਚਲੋ ਇਹ ਦੱਸ ਦਿਓ। ਮੈਂ ਕਿਹਾ ਜੀ ਅੱਜ 78ਵਾਂ ਫਾਊਂਡੇਸ਼ਨ ਡੇ ਆ ਮਾਸਟਰ ਜੀ। ਅੱਜ ਤੁਸੀਂ ਅੜ ਗਏ ਆ, ਮੈਂ ਦੇਖਿਆ 10 ਵਿੱਚੋਂ ਤੁਹਾਡੇ 3 ਨੰਬਰ ਬਣੇ। ਉਹ ਵੀ 3 ਨੰਬਰ ਇਹ ਆ ਕਿ ਤੁਸੀਂ 90 ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਚਲੋ ਮੈਂ 5 ਕਰ ਦਿੰਦਾ, ਕਿਉਂਕਿ ਤੁਸੀਂ ਉਹ ਵੀ ਦਿਨ ਜੇ ਮਨਾਇਆ, ਉਹ ਵੀ ਅਸੀਂ ਥੋੜ੍ਹੇ ਦਿਨ ਪਹਿਲਾਂ 8 ਮਈ ਨੂੰ ਜਿਹੜਾ ਮਨਾ ਕੇ ਹਟੇ ਹਾਂ, ਅਤੇ 9 ਮਈ ਨੂੰ ਵਾਕਥਾਨ ਆਲ ਇੰਡੀਆ ਰੇਡੀਓ ਜਲੰਧਰ ਵੱਲੋਂ ਕੀਤੀ ਗਈ ਸੀ। ਅੱਛਾ ਜੀ, ਵਾਹ ਜੀ ਵਾਹ, ਬਿਲਕੁਲ, ਤੁਹਾਨੂੰ ਜ਼ਿਆਦਾ ਮੁਬਾਰਕਾਂ ਕਿਉਂਕਿ ਤੁਸੀਂ ਸਾਡੇ ਲਿਸਨਰਸ ਹੋ।
1: ਮੈਂ ਦੇਖੋ ਜੀ, ਸਾਡੀ ਸਵੇਰੇ ਸਵੇਰੇ ਸਵੇਰੇ ਟੇਪ ਲਾ ਕੇ ਨਾ, ਅਤੇ ਰਾਤ 11 ਵਜੇ ਪ੍ਰੋਗਰਾਮ ਥੋੜ੍ਹਾ ਸੁਣਨਾ।
0: ਅੱਛਾ ਜੀ, ਵਾਹ,
1: ਹਾਂਜੀ ਹਾਂਜੀ,
0: ਕੀ ਬਾਤ ਹੈ।
1: ਨਿਸ਼ਾ ਮੈਡਮ ਆਈ ਸੀ ਅੱਜ, ਉਹਨਾਂ ਦੀ ਵੀ ਗੱਲਬਾਤ ਸੁਣੀ।
0: ਬਿਲਕੁਲ ਜੀ ਬਿਲਕੁਲ,
1: 10 ਵਜੇ। ਹਾਂਜੀ
0: ਜੀ,
1: ਅਤੇ 10 ਵਜੇ ਆਸ਼ਾ ਮੈਡਮ ਜੀ ਆਏ, ਉਹਨਾਂ ਨੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ, ਅੰਦਾਜ਼ ਵੀ ਬਹੁਤ ਵਧੀਆ ਲੱਗਣਾ ਜੀ।
0: ਵਾਹ ਜੀ ਵਾਹ, ਅਤੇ ਹੁਣ ਇਹ ਦੱਸੋ ਕਿ ਅੱਜ ਵਧੀਆ ਜਿਹਾ ਗੀਤ ਕਿਹੜਾ ਸੁਣਾਈਏ? ਮੈਂ ਜੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਬਹੁਤ ਬਹੁਤ ਸ਼ੁਕਰਾਨਾ। ਤੇ ਗੀਤ ਦੱਸ ਦਿਓ ਫਟਾਫਟ, ਕਿਹੜਾ ਪਲੇ ਕਰੀਏ ਤੇ ਤੁਹਾਨੂੰ ਤੇ ਤੁਹਾਡੇ ਸਾਡੇ
1: ਤੇਰੀ ਮੇਰੇ ਜ਼ਿੰਦਗੀ ਦਾ ਜੀ
0: ਜੀ
1: ਗਾਣਾ ਜੀ ਹੈਗਾ ਜੀ।
0: ਹਾਂਜੀ,
1: ਤੇਰੀ ਮੇਰੇ ਜ਼ਿੰਦਗੀ ਜੀ,
0: ਦੱਸ ਕੀ ਕਰਾਂ। ਵਾਹ ਜੀ ਵਾਹ, ਸਾਨੂੰ ਵਾਹ ਜੀ ਵਾਹ, ਸਾਨੂੰ ਤੁਹਾਡੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਤੇ ਤੁਹਾਨੂੰ FM ਦੀਆਂ ਮੁਹੱਬਤਾਂ ਨੇ, ਹੈ ਨਾ।

ਲਓ ਜੀ, ਤੁਸੀਂ ਇੰਨਾ ਪਿਆਰ ਕਰਦੇ ਹੋ, ਬਹੁਤ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਪਹੁੰਚੇ, ਆਪਣੀ ਫਰਮਾਇਸ਼ ਦੱਸੀ ਅਤੇ ਉਹ ਪੂਰੀ ਅਸੀਂ ਜ਼ਰੂਰ ਕਰਾਂਗੇ। ਅਤੇ ਦੋਸਤੋ ਦੇਖੋ ਕਿੰਨੇ ਖੁਸ਼ ਦਿਲ ਮਾਸਟਰ ਸਾਹਿਬ ਸੀਗੇ, ਮਾਸਟਰ ਮੋਹਨ ਲਾਲ ਜੀ। ਅਤੇ ਤੁਸੀਂ ਵੀ ਫਟਾਫਟ ਪਹੁੰਚੋ, ਜਿਵੇਂ ਇਹਨਾਂ ਨੇ ਆਪਣੀ ਫਰਮਾਇਸ਼ ਬੜੀ ਸੋਹਣੇ ਅੰਦਾਜ਼ ਦੇ ਵਿੱਚ ਪੂਰੀ ਕਰਵਾਈ ਹੈ, ਦਿਲ ਟੁੰਬਿਆ ਹੈ, ਲੁੱਟਿਆ ਹੈ ਸਾਡਾ। ਉਂਝ ਹੀ ਤੁਸੀਂ ਲੁੱਟੋ ਮੌਕਾ, ਅਤੇ ਮੌਕਾ ਲੁੱਟਣ ਲਈ ਕੀ ਕਰਨਾ ਹੈ, 0181-43-143 ਪਹੁੰਚੋ। ਐਫ ਐਮ ਦੇ ਵਿਹੜੇ ਵਿੱਚ ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ ਹੈ, ਅਤੇ ਆਰ ਜੇ ਰਣਜੀਤ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਤੁਹਾਡੇ ਸਨਮੁਖ ਬੈਠਾ ਹੋਇਆ ਹੈ।

0: ਲਓ ਜੀ, ਮੁਹੱਬਤਾਂ ਨੇ ਮਾਰ ਸੁੱਟਿਆ ਏ, ਦੋਸਤ ਸਾਡੇ ਕੋਲ ਪਹੁੰਚ ਚੁੱਕੇ ਆ। ਮੁਹੱਬਤ ਦੀ ਤਾਂ ਗੱਲ ਹੈ ਸਾਰੀ, ਦਿਲਾਂ ਦੀਆਂ ਜਿਹੜੀਆਂ ਤਾਰਾਂ ਜੁੜਦੀਆਂ ਨੇ ਨਾ, ਉਹਦੇ ਨਾਲ ਦੀ ਰੀਸ ਹੈਣੀ ਹੈ, ਅਤੇ ਤਾਰ ਕਿਹਨੇ ਜੋੜ ਲਈ ਹੈ ਸਾਡੇ ਨਾਲ, ਦੇਖਦੇ ਹਾਂ। ਹੈਲੋ ਜੀ।
1: ਹੈਲੋ।
0: ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਰਵਿੰਦਰ ਕੁਮਾਰ ਕੈਂਬੋ ਬੋਲ ਰਿਹਾ ਜੀ ਸਰ, ਗੁਰਾਇਆਂ ਤੋਂ।
0: ਵਾਹ ਜੀ ਵਾਹ, ਗੁਰਾਇਆਂ ਜਲੰਧਰ ਵਾਲਾ?
1: ਹਾਂਜੀ ਹਾਂਜੀ।
0: ਉਹ ਫਲੋਰ ਦੇ ਕੋਲ? ਹੋਰ ਸੁਣਾਓ ਰਵਿੰਦਰ ਜੀ, ਕੀ ਹਾਲ ਚਾਲ ਨੇ?
1: ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਹਿੱਲੇ ਨੀ, ਇੱਥੇ ਹੀ ਰਹੇ।
0: ਉਹ ਜਦੋਂ ਅਸੀਂ ਕਿਤੇ ਫਸੇ ਹੋਈਏ ਨਾ, ਜਿੱਦਾਂ ਮੰਨ ਲਓ ਇੱਧਰ ਵੀ ਕੋਈ ਖੜਾ, ਇੱਧਰ ਵੀ ਖੜਾ, ਤੇ ਵਿੱਚ ਫਸੇ ਹੋਏ ਆ ਵਿਚਕਾਰ, ਕਹਿੰਦਾ ਮੈਂ ਵਿਚਕਾਰ ਫਸ ਗਿਆ, ਤਾਂ ਮਾੜਾ ਬੰਦਾ ਮੋਟੇ ਤੇ ਹਿਲਾ ਕੇ ਨਾ ਛੰਡ ਲੈਂਦਾ ਆਪਣੇ ਆਪ ਨੂੰ। ਕੀ ਚੱਲ ਰਿਹਾ ਜ਼ਿੰਦਗੀ ਚ ਰਵਿੰਦਰ ਜੀ?
1: ਜ਼ਿੰਦਗੀ ਬਸ ਵਧੀਆ ਚੱਲ ਰਹੀ ਹੈ, ਕਾਰੋਬਾਰ ਆਪਣਾ ਕਰੀ ਜਾਂਦੇ ਹਾਂ ਬਸ।
0: ਵਾਹ ਜੀ ਵਾਹ। ਚਲੋ ਮੈਨੂੰ ਇਹ ਦੱਸੋ ਕਿ ਵਿਆਹੇ ਹੋਏ ਹੋ?
1: ਬਿਲਕੁਲ ਜੀ।
0: ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਦਾ ਫਰਕ ਕੀ ਹੈ?
1: ਫਰਕ ਜੇ ਦੇਖਿਆ ਜਾਵੇ ਤਾਂ ਕੋਈ ਖਾਸ ਹੈ ਵੀ ਨਹੀਂ, ਜੇ ਦੇਖਿਆ ਜਾਵੇ ਤਾਂ ਬਹੁਤ ਕੁਛ ਵੀ ਆ।
0: ਚਲੋ ਬਹੁਤ ਆਲਾ ਦੱਸੋ।
1: ਬਦਲਣਾ ਪੈਂਦਾ ਆਪਣੇ ਆਪ ਨੂੰ, ਬੰਦੇ ਨੂੰ, ਇਨਸਾਨ ਨੂੰ ਬਦਲਣਾ ਪੈਂਦਾ। ਵਿਆਹ ਤੋਂ ਪਹਿਲਾਂ ਜਿਹੜੀਆਂ ਆਦਤਾਂ ਜਾਂ ਕੋਈ ਸੁਭਾਅ ਹੋਰ ਤਰੀਕੇ ਦੇ ਹੁੰਦੇ ਆ, ਤੇ ਵਿਆਹ ਤੋਂ ਬਾਅਦ ਜਦੋਂ ਬੱਚੇ ਹੋ ਜਾਂਦੇ ਜਿਵੇਂ ਜ਼ਿੰਮੇਵਾਰੀਆਂ, ਤਾਂ ਫਿਰ ਥੋੜਾ ਜਿਹਾ ਕੋਈ ਵੱਖਰਾ ਅਲੱਗ ਕਰਨਾ ਪੈਂਦਾ।

0: ਵਿਆਹ ਤੋਂ ਪਹਿਲਾਂ ਜਾਨੂ ਖਾਇਆ ਜਾਂਦਾ ਏ, ਵਿਆਹ ਤੋਂ ਬਾਅਦ ਗੈਸ ਸਿਲੰਡਰ ਭਰਵਾਇਆ ਜਾਂਦਾ ਏ, ਕਿ ਦੋਵੇਂ ਪਾਸੇ ਜਿਹੜਾ ਏ ਬੰਦਾ ਹੀ ਕਹਿੰਦੇ ਪਿਸਦਾ ਏ। ਬਿਲਕੁਲ ਜੀ ਬਿਲਕੁਲ,
1: ਮਸਲਾ ਹੱਲ ਨੀ ਰਿਹਾ, ਲੇਡੀਜ਼ ਬਰਾਬਰ ਆ ਹੁਣ
0: ਜੀ,
1: ਆਪਾਂ ਕਹਿ ਸਕਦੇ ਲੇਡੀਜ਼ ਪਿੱਛੇ ਆ, ਮਤਲਬ ਹੁਣ ਦੋਨੇ ਬਰਾਬਰ ਚੱਲਦੇ ਆ।
0: ਬਿਲਕੁਲ ਜੀ ਬਿਲਕੁਲ,
1: ਪੁੱਛਣ ਪੁੱਛਣ ਵਾਲਾ ਕੰਮ ਮੇਰਾ ਖਿਆਲ ਥੋੜਾ ਘੱਟ ਗਿਆ।
0: ਦੇਖੋ ਕਿੰਨਾ ਫਰਕ ਆ ਗਿਆ ਏ ਕਿ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕਮਾਂਡ ਆ ਨਾ, ਖਾਸ ਕਰ ਹੁਣ ਤੁਸੀਂ ਦੇਖੋਗੇ ਲੇਡੀਜ਼ ਦੇ ਹੱਥ ਹੈ।
1: ਬਿਲਕੁਲ,
0: ਬਹੁਤ ਹੀ ਕੰਟਰੀਜ਼ ਦੀਆਂ ਪੀਐਮ ਜਾਂ ਪ੍ਰੈਜ਼ੀਡੈਂਟ ਜਿਹੜੇ ਆ ਉਹ ਇਸ ਟਾਈਮ ਲੇਡੀਜ਼ ਨੇ।
1: ਬਿਲਕੁਲ, ਸਾਰੇ ਪਾਸੇ ਲੇਡੀਜ਼ ਮਤਲਬ ਹੁਣ ਇਸ ਵੇਲੇ ਸਭ ਤੋਂ ਉੱਪਰ ਆ, ਤੇ ਠੀਕ ਹੈ ਆਦਿ ਇਨਸਾਨ ਵੀ ਸਾਰੇ ਮਤਲਬ ਇੱਕ ਬਰਾਬਰ ਹੈ, ਸਾਰਿਆਂ ਨੂੰ ਬਰਾਬਰ ਹੋ ਕੇ ਹੀ ਚੱਲਣਾ ਪੈਂਦਾ ਹੈ।
0: ਬਿਲਕੁਲ ਜੀ, ਤਰੱਕੀ ਵੀ ਦੇਸ਼ ਦੀ ਤਾਂ ਹੀ ਹੋਏਗੀ, ਨੇਸ਼ਨ ਦੀ, ਵਰਲਡ ਦੀ, ਤੇ ਮਨੁੱਖਤਾ ਦੇ ਤੌਰ ਤੇ ਵੀ ਜਿਹੜੀ ਬਰਾਬਰਤਾ ਦੀ ਗੱਲ ਹੋਏਗੀ ਤਾਂ ਹੀ ਹੋਏਗੀ ਜੇ ਅਸੀਂ ਬਰਾਬਰ ਕਹਿ ਕੇ ਨਹੀਂ ਨਾਲ ਲੈ ਕੇ ਚੱਲਾਂਗੇ।
1: ਬਿਲਕੁਲ, ਕਿਉਂਕਿ ਹੁਣ ਜਦੋਂ ਦੀਆਂ ਲੇਡੀਜ਼ ਮਤਲਬ ਬਰਾਬਰ ਹੋਈਆਂ ਆ
0: ਜੀ,
1: ਉਦੋਂ ਦਾ ਮਤਲਬ ਦੇਖ ਲਓ ਤੁਸੀਂ, ਦੇਸ਼ ਵੀ ਤਰੱਕੀ ਵੱਲ ਜਾ ਰਿਹਾ ਆ।
0: ਬਿਲਕੁਲ ਜੀ ਬਿਲਕੁਲ,
1: ਜਿਸ ਨੂੰ ਮੌਕਾ ਮਿਲਦਾ ਆ ਉਹ ਦੇਸ਼ ਹਮੇਸ਼ਾ ਹੀ ਤਰੱਕੀ ਕਰਦਾ।
0: ਬਿਲਕੁਲ ਜੀ ਬਿਲਕੁਲ,
1: ਤੇ ਅੱਜ ਇਦਾਂ ਆ ਕਿ ਅੱਜ 78 ਈਅਰ ਹੋ ਗਿਆ
0: ਆਕਾਸ਼ਵਾਣੀ
1: ਦੇ
0: ਜੀ,
1: ਤੇ ਆਪਾਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ। ਸਾਨੂੰ ਵੀ ਕੋਈ 55-60 ਸਾਲ ਦਾ ਹੋ ਗਿਆ ਜੁੜਿਆ ਨੂੰ।
0: ਵਾਹ ਜੀ ਵਾਹ, ਤੇ ਤੁਹਾਨੂੰ ਵੀ ਜ਼ਿਆਦਾ ਮੁਬਾਰਕਾਂ।
1: ਹਾਂਜੀ, ਤੇ ਹੁਣ ਵੀ ਜਿਹੜੀ ਬਾਕੀ ਜ਼ਿੰਦਗੀ ਆਪਾਂ ਕਹਿੰਦੇ ਉਹ ਵੀ ਏਦਾਂ ਹੀ ਰੇਡੀਓ ਦੇ ਨਾਲੇ ਗੁਜ਼ਰ ਜਾਵੇ ਤਾਂ ਬਹੁਤ ਵਧੀਆ ਵਾ।
0: ਵਾਹ ਜੀ ਵਾਹ, ਕਿਆ ਬਾਤ ਆ। ਆਹ ਜਿਹੜੀ ਤੁਸੀਂ ਗੱਲ ਕਹਿਤੀ ਨਾ, ਇਹਨੇ ਤਾਂ ਸਾਨੂੰ ਤਾਂ ਮੈਨੂੰ ਤਾਂ ਖੁਦ ਨੂੰ ਸਾਡੇ ਸੁਣਨ ਵਾਲਿਆਂ ਨੂੰ ਵੀ ਪੂਰੀ ਤਰ੍ਹਾਂ ਇੱਕਦਮ ਟੁੰਬ ਕੇ ਰੱਖ ਦਿੱਤਾ।
1: ਹਾਂਜੀ ਬਿਲਕੁਲ ਜੀ, ਕਿਉਂਕਿ ਪੂਰੀ ਜ਼ਿੰਦਗੀ ਆਪਾਂ ਰੇਡੀਓ ਦੇ ਨਾਲੇ ਕੱਢੀ ਆ। ਸਾਨੂੰ ਲੋਕ ਕਈ ਕਹਿੰਦੇ ਵੀ ਤੁਸੀਂ ਦੁਕਾਨ ਤੇ ਟੀਵੀ ਕਿਉਂ ਨੀ ਲਗਾਇਆ, ਸਾਡੇ ਵਾਸਤੇ ਰੇਡੀਓ ਟੀਵੀ ਆ, ਸਾਨੂੰ ਸਭ ਕੁਛ ਇਹੀ ਦੇ ਰਿਹਾ ਵਾ, ਇਸ ਕਰਕੇ ਅਸੀਂ ਰੇਡੀਓ ਸ਼ੁਰੂ ਤੋਂ ਹੀ ਰੇਡੀਓ ਹੀ ਤੇ ਡਿਪੈਂਡ ਰਹੇ ਆ, ਟੀਵੀ ਕਦੀ ਲਗਾਇਆ ਹੀ ਨਹੀਂ।
0: ਬਿਲਕੁਲ, ਦੇਖੋ ਜਦੋਂ ਤੁਸੀਂ ਸੁਣਦੇ ਹੋ ਨਾ ਰੇਡੀਓ ਤੇ, ਆਵਾਜ਼ ਸੁਣਦੇ, ਆਵਾਜ਼ਾਂ ਸੁਣਦੇ ਹੋ, ਗੀਤ ਸੁਣਦੇ ਹੋ, ਤੁਹਾਡੇ ਇੱਕ ਅਲੱਗ ਇਮੇਜਿਨੇਸ਼ਨ ਬਣਦੀ ਆ, ਪਿਕਚਰ ਬਣਦੀ ਉਸ ਨੂੰ ਲੈ ਕੇ ਨਾ।
1: ਬਿਲਕੁਲ ਬਿਲਕੁਲ, ਕੋਈ ਹੁਣ ਮੈਂ ਗੱਲ ਕਰ ਜਾਂਦਾ ਤੁਸੀਂ ਗੱਲ ਕਰਦੇ ਆ, ਉਹ ਇੱਕ ਇਮੇਜ ਉਹ ਬ੍ਰੇਨ ਤੇ ਕੁਦਰਤੀ ਆਪਣੇ ਆਪ ਹੀ ਬਣ ਜਾਂਦੀ ਕਿ ਇਹ ਇਨਸਾਨ ਇਸ ਤਰ੍ਹਾਂ ਦਾ ਹੋਊਗਾ, ਇਹ ਇਸ ਤਰ੍ਹਾਂ ਦਾ ਹੋਊਗਾ।
0: ਬਿਲਕੁਲ ਜੀ ਬਿਲਕੁਲ,
1: ਇਹਦੀਆਂ ਗੱਲਾਂ ਤਾਂ ਮਤਲਬ ਸਾਰਾ ਦਿਨ ਪੂਰਾ ਦਿਨ ਚੱਲਦੀਆਂ ਹੀ ਰਹਿੰਦੀਆਂ ਅਲੱਗ-ਅਲੱਗ ਵਿਸ਼ਿਆਂ ਤੇ।
0: ਬਿਲਕੁਲ ਜੀ ਬਿਲਕੁਲ,
1: ਨੌਲੇਜ ਵੱਧਦੀ ਹੈ ਸਾਡੀ ਜੀ ਬਹੁਤ।
0: ਬਿਲਕੁਲ ਜੀ ਬਿਲਕੁਲ, ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ। ਤੇ ਗੀਤ ਦੱਸ ਦਿਓ ਕਿਹੜਾ ਸੁਣਨਾ ਹੈ ਅੱਜ। ਬਿਲਕੁਲ ਸੁਣਾਵਾਂਗੇ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਐਫ ਐਮ ਦੇ ਵਿਹੜੇ ਵਿੱਚ ਆਏ, ਪੰਜਾਬੀ ਤੜਕਾ ਪ੍ਰੋਗਰਾਮ 'ਚ ਹਾਜ਼ਰੀ ਲਵਾਈ ਅਤੇ ਫਰਮਾਇਸ਼ ਪੂਰੀ ਕਰਵਾ ਰਹੇ ਹੋ। ਅਤੇ ਦੋਸਤੋ, ਘੜੀ ਦੀਆਂ ਸੂਈਆਂ ਕਿੰਨੀਆਂ ਨੇ, 11:34 ਅਤੇ 38 ਸੈਕਿੰਡ ਹੋ ਗਏ ਆ, ਜਲਦੀ ਜਲਦੀ ਡਾਇਲ ਕਰੋ, ਫਰਮਾਇਸ਼ ਪੂਰੀ ਕਰਨੀ ਹੈ। ਆਰ ਜੇ ਰਣਜੀਤ ਤੁਹਾਡੀ ਵੇਟ ਕਰ ਰਿਹਾ ਹੈ, ਅਤੇ ਇਹਨਾਂ ਦੀ ਫਰਮਾਇਸ਼ ਹੈ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ, ਸੋਹਣਾ ਗੀਤ ਮੈਂ ਸੁਣਾ ਦਿੱਤਾ ਹੈ, ਵੱਲੇ ਨਹੀਂ ਪੰਜਾਬ ਦੇ ਸ਼ੇਰ ਮੱਚੀਏ।

0: ਦੋਸਤੋ ਸਾਡੇ ਨਾਲ ਜੁੜ ਚੁੱਕੇ ਨੇ ਅਗਲੇ ਦੋਸਤ। ਹੈਲੋ ਜੀ, ਕੌਣ ਨੇ?
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਸਰ ਜੀ, ਮਨਪ੍ਰੀਤ ਸਿੰਘ ਗੱਲ ਕਰਨ ਦਾ ਜੀ, ਪਿੰਡ ਮਗਰਿੰਦਪੁਰਾ, ਨਿੱਕੀ ਮੱਖੀ, ਜ਼ਿਲ੍ਹਾ ਤਰਨ ਤਾਰਨ ਤੋਂ ਜੀ, ਬਾਰਡਰ ਏਰੀਆ ਤੋਂ ਬੋਲਦੇ ਜੀ।
0: ਪਿੰਡ ਮਗਰਿੰਦਪੁਰਾ ਤੇ ਕੀ ਬੋਲਿਆ ਪਿੱਛੇ?
1: ਨਿੱਕੀ ਮੱਖੀ।
0: ਨਿੱਕੀ ਮੱਖੀ?
1: ਹਾਂਜੀ।
0: ਵਾਹ ਜੀ ਵਾਹ, ਨਿੱਕੀ ਮੱਖੀ, ਵੱਡੀ ਮੱਖੀ, ਛੋਟੀ ਮੱਖੀ, ਪਤਲੀ ਮੱਖੀ, ਇਹ ਕਿਉਂ ਨਿੱਕੀ ਮੱਖੀ ਕਿਉਂ ਕਹਿੰਦੇ ਆ?
1: ਸਰ ਤੁਸੀਂ ਦੋਵੇਂ ਸਾਡੇ ਪਿੰਡ ਨਾਂ ਲੈ ਲੈ, ਲਾਗੋ ਲਾ ਗਏ, ਇੱਕ ਵੱਡੀ ਮੱਖੀ ਇੱਕ ਛੋਟੀ ਮੱਖੀ।
0: ਅੱਛਾ ਜੀ, ਤੇ ਜਦੋਂ ਤੁਸੀਂ ਕਿਤੇ ਐਪਲੀਕੇਸ਼ਨ ਲਿਖਦੇ ਹੁੰਦੇ ਆ ਤੇ ਤੁਸੀਂ ਲਿਖਦੇ ਹੋਣੇ ਆ ਕਿ ਮੈਂ ਮੱਖੀ ਤੋਂ ਬੋਲਦਾ, ਮੈਂ ਮੱਖੀ ਤੋਂ ਲਿਖਦਾ।
1: ਸਰ ਜੀ, ਕਾਗਜ਼ਾਂ ਦੇ ਵਿੱਚ ਮਗਰਿੰਦਪੁਰਾ ਜੀ, ਤੇ ਉਦਾਂ ਛੋਟਾ ਨਾਂ ਛੋਟੀ ਮੱਖੀ ਹੈ ਜੀ।
0: ਅੱਛਾ ਜੀ, ਤੇ ਇਹ ਕਿਉਂ ਦੋ ਦੋ ਨਾਂ ਕਿਉਂ ਹੈ, ਮਤਲਬ ਮਗਰਿੰਦਪੁਰਾ ਕਾਗਜ਼ਾਂ ਚ ਤੇ ਛੋਟੀ ਮੱਖੀ?
1: ਸਰ ਜੀ, ਪੁਰਾਣਾ ਨਾਂ ਪਿਆ ਹੋਇਆ ਸਰ ਜੀ, ਇਹ ਨਾ ਜਦੋਂ ਵਣ ਦੇ ਟਾਈਮ ਦਾ ਪਿਆ ਜੀ, ਛੋਟੀ ਮੱਖੀ ਤੇ ਵੱਡੀ ਮੱਖੀ, ਅਲੱਗ ਅਲੱਗ ਦੋਵੇਂ ਆਉਂਦੇ ਭਰਾ ਸੀ ਸਰ, ਇਹਨਾਂ ਦੇ ਮੱਖੀ ਦੇ ਕਰਕੇ ਵੱਜਦੇ ਸੀ।
0: ਅੱਛਾ ਜੀ, ਦੋ ਭਰਾ ਸੀਗੇ ਇਹ ਨਾ?
1: ਹਾਂਜੀ।
0: ਮੈਨੂੰ ਤਾਂ ਲੱਗਾ ਖਰੇ ਇਹ ਬਟਰਫਲਾਈ ਹੈ, ਓ ਸੋਰੀ ਆਪਣੇ ਹਨੀ ਬੀ ਹੈ। ਹੈਂ, ਮੱਖੀਆਂ ਵੀ ਦੇਖ ਲਓ ਨਾ, ਇੱਕ ਮੱਖੀ ਹੁੰਦੀ ਆ ਉਹ ਕੰਨ ਖਾਧੇ ਮੱਖੀ ਨੇ, ਮੱਖੀਆਂ ਬੜੀਆਂ ਹਨਾ, ਇੱਕ ਹੈ ਕਿ ਡੰਗ ਨਾ ਮਾਰ ਜੇ, ਇੱਕ ਜਿਹਨੂੰ ਆਪਾਂ ਦਮੋੜੀ ਵੀ ਕਹਿ ਦਿੰਦੇ ਹਾਂ, ਕਈ ਮਧੋੜੀ ਕਹਿ ਦਿੰਦੇ ਆ, ਕਈ ਪੀਲੀ ਭੁੰਡੀ ਕਹਿ ਦਿੰਦੇ ਆ, ਉਹਨੂੰ ਵੀ ਕਹਿਣਾ ਪੀਲੀ ਮੱਖੀ ਆ ਗਈ ਹੈ ਨਾ। ਬੜਾ ਸੋਹਣਾ ਅਜੀਬ ਜਿਹਾ ਨਾਂ ਸੁਣਨ ਨੂੰ ਮਿਲਿਆ, ਮੈਨੂੰ ਬੜਾ ਲੱਗਿਆ ਤੇ ਸਾਡੇ ਦੋਸਤਾਂ ਨੂੰ ਵੀ ਬੜਾ ਲੱਗਾ ਹੋਣਾ ਕਿ ਵਾਹ, ਇਹ ਵੀ ਪਿੰਡ ਹੈਗਾ ਕੋਈ।
1: ਹਾਂਜੀ ਹਾਂਜੀ ਸਰ ਜੀ, ਪਿੰਡ ਦਾ ਛੋਟਾ ਨਾਂ ਕਰਕੇ ਛੇਤੀ ਪਤਾ ਲੱਗਦਾ ਜੀ, ਉਹਦਾ ਮਗਰਿੰਦਪੁਰੇ ਦਾ ਜੇ ਆਉਂਦੇ ਆ ਨਾ, ਤੇ ਜੇ ਮੰਨ ਲਾ ਕਿ ਰਾਹੀ ਨੂੰ ਪੁੱਛਣਾ ਮਗਰਿੰਦਪੁਰੇ ਦਾ ਛੇਤੀ ਪਤਾ ਨਹੀਂ ਨਾ ਲੱਗਦਾ, ਛੋਟੀ ਮੱਖੀ ਕਹਿੰਦੇ ਆ ਫਿਰ ਛੇਤੀ ਪਤਾ ਲੱਗ ਜਾਂਦਾ ਜੀ।
0: ਵਾਹ ਜੀ ਵਾਹ, ਕਮਾਲ ਕਰ ਦਿੱਤੀ ਹੈ ਛੋਟੀ ਮੱਖੀ ਵਾਲਿਓ, ਮਗਰਿੰਦਪੁਰੇ ਵਾਲਿਓ। ਤੇ ਇਹ ਦੱਸੋ ਕਿ ਅੱਜ ਗੀਤ ਕਿਹੜਾ ਸੁਣੇ ਆ, ਸੁਣਨਾ ਹੈ ਤੁਸੀਂ? ਵਾਹ ਜੀ ਵਾਹ, ਸਲਾਮ ਤਾਂ ਅਸੀਂ ਜ਼ਰੂਰ ਕਵਾਂਗੇ, ਪਹਿਲਾਂ ਮੈਨੂੰ ਇਹ ਦੱਸੋ ਕਿ ਪਿੰਡ ਵਾਲੇ ਜਿਹੜੇ ਰਿਸ਼ਤੇਦਾਰ ਹੈ ਤੇ ਸ਼ਹਿਰ ਵਾਲੇ ਰਿਸ਼ਤੇਦਾਰ, ਉਹਨਾਂ 'ਚ ਕੀ ਫਰਕ ਹੈ?
1: ਸ਼ਹਿਰ ਵਾਲਿਆਂ ਦਾ ਸਰ ਜੀ, ਪਿੰਡ ਵਾਲਿਆਂ ਦਾ ਸਾਨੂੰ ਇਹੋ ਹੈ ਸਰ ਜੀ, ਜਿਸ ਤਰ੍ਹਾਂ ਪਿੰਡ ਦੇ ਵਿੱਚ ਮੰਨ ਲਾ ਖੁੱਲਾ ਖਾਣਾ ਪੀਣਾ, ਜਿਸ ਤਰ੍ਹਾਂ ਮਤਲਬ ਫਿਰਨਾ ਤੁਰਨਾ ਵੀ, ਢਾਣੀਆਂ ਵਿੱਚ ਜਾ ਕੇ ਬਹਿਣਾ, ਚਲੋ ਸਰ ਕੰਮ ਤੇ ਚਲੋ ਕਰਦੇ ਕਰਦੇ ਜਦੋਂ ਵਿਹਲਾ ਟਾਈਮ ਮਿਲਣਾ, ਢਾਣੀਆਂ ਵਿੱਚ ਦਰਖਤ ਬੋਰ ਲੱਗੇ ਆ ਸਰ ਜੀ, ਦੁਪਹਿਰ ਉੱਥੇ ਹੀ ਕੱਟਣੀ ਸਾਰੀ ਜੀ।
0: ਵਾਹ ਜੀ ਵਾਹ, ਬਿਲਕੁਲ। ਅੱਛਾ ਇਹ ਦੱਸੋ ਕਿ ਇਹ ਬਾਰਡਰ ਤੋਂ ਕਿੰਨਾ ਦੂਰ ਹੈ ਪਿੰਡ ਤੁਹਾਡਾ?
1: ਸਰ ਜੀ ਕਰੀਬਨ 12 ਕਿਲੋਮੀਟਰ ਹੋ ਗਿਆ ਸਰ ਜੀ।
0: ਤੇ ਅਜੋਕੇ ਸਮੇਂ ਵਿੱਚ ਜਿੱਦਾਂ ਸ਼ਹਿਰਾਂ ਦੇ ਵਿੱਚ ਹੈ ਕਿ ਅੱਜ ਕੱਲ੍ਹ ਸਮਾਂ ਨਹੀਂ ਹੈਗਾ ਕਿਸੇ ਤੋਂ, ਬਹੁਤ ਹੀ ਹੱਦ ਤੱਕ ਹੈ ਨਾ ਕਿਸੇ ਨੂੰ ਮਿਲਣ ਜਾਣ ਦਾ, ਜੀ ਜ਼ਿਆਦਾ ਗੱਲ ਹੈ ਫੋਨ 'ਤੇ ਗੱਲ ਕਰ ਲੈਂਦੇ ਆ, ਹਾਂ ਜੇ ਕੋਈ ਕੰਮ ਹੈ ਤਾਂ ਜਾਂਦੇ ਉਹ ਵੀ ਟਾਈਮ ਦੀ ਟਾਈਮ, ਹਾਂਜੀ ਜੀ ਜਾਣਾ ਜੀ ਆਹ ਕੰਮ ਉਹ ਕੰਮ। ਪਿੰਡਾਂ ਦੇ ਵਿੱਚ ਉਹ ਮਾਹੌਲ 'ਚ ਕਿੰਨੀ ਕੁ ਤਬਦੀਲੀ ਆ ਗਈ ਹੈ ਕਿ ਉੱਥੇ ਵੀ ਇੱਦਾਂ ਦਾ ਮਾਹੌਲ ਬਣ ਗਿਆ?
1: ਸਰ ਜੀ ਮਹਿੰਗਾਈ ਦੇ ਹਿਸਾਬ ਨਾਲ ਸਰ ਜੀ ਫਰਕ ਤਾਂ ਫਿਰ ਪਈ ਜਾਂਦਾ ਸਰ ਜੀ।
0: ਅੱਛਾ, ਮਹਿੰਗਾਈ ਦੇ ਹਿਸਾਬ ਨਾਲ
1: ਕਿਸੇ ਉੱਤੇ ਟਾਈਮ, ਹੁਣ ਜਦੋਂ ਮੰਨ ਲਾ ਕੋਈ ਵੀ ਕੰਮ ਕਾਰ ਵਾਲਾ ਬੰਦਾ, ਉਹ ਉਹਨੂੰ ਹੁੰਦਾ ਕਿ ਮੈਂ ਦਾਦਾ ਪਈ ਆਪਦਾ ਕੰਮ ਜਾ ਕੇ ਵੇਖਣਾ ਕਰਨਾ
0: ਜੀ,
1: ਇੰਨਾ ਫਰਕ ਤਾਂ ਚਲੋ ਕੰਮ ਕਰਕੇ ਪੈਂਦਾ ਪਈ ਜਾਂਦਾ ਜੀ।
0: ਮਤਲਬ ਕਹਿਣ ਦਾ ਮਤਲਬ ਕਿ ਅੱਜ ਕੱਲ ਟਾਈਮ ਦੀ ਜਿਹੜੀ ਹੈ ਸ਼ੋਰਟੇਜ ਹੈ ਉਹ ਸਾਰੇ ਪਾਸੇ ਹੈਗੀ ਹੈ ਨਾ।
1: ਹਾਂਜੀ ਹਾਂਜੀ।
0: ਤੇ ਮੈਨੂੰ ਇਹ ਦੱਸੋ ਕਿ ਜਿਹੜੇ ਪਿੰਡ ਵਾਲੇ ਰਿਸ਼ਤੇਦਾਰ ਹੈ, ਸ਼ਹਿਰ ਵਾਲੇ ਰਿਸ਼ਤੇਦਾਰ, ਉਹਨਾਂ 'ਚ ਇੱਕ ਖਾਸ ਗੱਲ ਹੁੰਦੀ ਹੈ, ਦੱਸ ਦਿਓ ਕੀ ਹੈ?
1: ਸਰ ਜੀ ਜਿਸ ਤਰ੍ਹਾਂ ਹੁਣ ਸਾਡੇ ਪਿੰਡ ਦਾ ਹਿਸਾਬ ਲਾ ਲਓ ਸਰ ਜੀ, ਪਿੰਡਾਂ ਵਾਲਿਆਂ ਥੋੜ੍ਹਾ ਮਤਲਬ ਜਿੱਦਾਂ ਖੁੱਲ੍ਹਾ ਮਾਹੌਲ ਜਿਹਾ ਚਾਹੀਦਾ, ਜਿੱਦਾਂ ਮੰਨ ਲਾ ਵੀ ਬੱਚੇ ਆ ਸ਼ਤਾਨੀਆਂ ਜਾਂ ਕਿਸ ਤਰ੍ਹਾਂ ਮਤਲਬ ਖੁੱਲ੍ਹਾ ਜਿਹਾ ਰਹਿਣਾ ਪਸੰਦ ਕਰਦੇ ਹਨ। ਹਾਂਜੀ ਆਹ ਸਰ ਗੱਲ ਹੈ ਜੀ, ਥੋੜ੍ਹਾ ਪਿੰਡ ਦਾ ਫਰਕ ਹੈ ਥੋੜ੍ਹਾ
0: ਜਿਹਾ, ਪਿੰਡਾਂ ਵਾਲੇ ਰਿਸ਼ਤੇਦਾਰ।

0: ਚ ਇਹ ਫਰਕ ਹੈ, ਉੱਥੇ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ, ਹੁਣ ਤਾਂ ਥੋੜ੍ਹੀ ਤਬਦੀਲੀ ਆ ਗਈ ਮੋਬਾਈਲ ਫੋਨ ਦੇ ਕਰਕੇ, ਫੋਨ ਕਰਕੇ ਆਉਂਦੇ, ਨਹੀਂ ਤਾਂ ਬਿਨਾਂ ਦੱਸੇ ਆ ਜਾਂਦੇ ਸੀ। ਤੁਹਾਨੂੰ ਪਤਾ ਕੁੰਡਾ ਖੜਕਾਉਣਾ, ਅਤੇ ਜੇ ਕੁੰਡਾ ਖੁੱਲ੍ਹਾ ਏ ਅਤੇ ਦਰਵਾਜ਼ਾ ਖੁੱਲ੍ਹਾ ਏ ਤਾਂ ਚਾਅ ਚੜ੍ਹ ਜਾਣਾ, ਉਹ ਲੈ ਬਈ ਮੀਤਾ ਆ ਗਿਆ ਅੱਜ, ਕਮਾਲ ਕਰ ਦਿੱਤੀ, ਬੱਲੇ ਬੱਲੇ ਬੱਲੇ। ਮੈਂ ਕਹਿੰਦਾ ਕਿ ਲਾਗੇ ਛਾਗੇ ਪਤਾ ਲੱਗ ਜਾਂਦਾ ਸੀ ਕਿ ਕੋਈ ਇਹਨਾਂ ਦੇ ਪ੍ਰਾਹੁਣਾ ਆਇਆ ਏ। ਮੈਂ ਤੁਹਾਨੂੰ ਦੱਸਦਾ, ਮੈਂ ਪਿੱਛੇ ਜੇ ਇੱਕ ਪਿੰਡ ਚ ਗਿਆ, ਸਾਡੇ ਲਾਗੇ ਇੱਥੇ 8 ਕਿਲੋਮੀਟਰ ਦੂਰ ਪਿੰਡ ਹੈ, ਤੇ ਮੈਨੂੰ ਉਹਨਾਂ ਨੇ ਚੇਚਾ ਪੁੱਛਿਆ, ਮੈਂ ਕਿਹਾ ਜੀ ਮੈਂ ਉਹਨਾਂ ਦੇ ਘਰੇ। ਅੱਛਾ, ਕਿੱਥੋਂ ਆਏ, ਕਿਵੇਂ ਆਏ? ਦੇਖੋ, ਉਹਨਾਂ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਉਹ ਬਜ਼ੁਰਗਾਂ ਦੀ ਇੱਕ ਇਹ ਹੁੰਦੀ ਹੈ ਕਿ ਹਾਂ ਵੀ ਬੰਦਾ ਕਿੱਥੋਂ ਆਇਆ, ਕਿਵੇਂ ਆਇਆ, ਬਾਹਰਲਾ ਬੰਦਾ ਹੈ, ਪੁੱਛਿਆ ਜਾਵੇ, ਚੰਗੀ ਗੱਲ ਵੀ ਹੈ ਕਿਉਂਕਿ ਅੱਜ ਕੱਲ੍ਹ ਮਾਹੌਲ ਜਿੱਦਾਂ ਦਾ, ਹੈ ਨਾ। ਦੂਜੀ ਗੱਲ, ਪੁੱਛ ਕੇ ਜਾਣਾ ਕਿੱਥੇ ਆ ਤੁਸੀਂ, ਇਹੋ ਜਿਹੀ ਉਹਨਾਂ ਦੇ ਜਾਣਾ ਅਸੀਂ, ਅਤੇ ਫਿਰ ਤੁਸੀਂ ਉਹ ਤੁਹਾਨੂੰ ਦੱਸਦੇ ਉੱਥੇ ਆਹ ਇੱਧਰੋਂ ਇੱਦਾਂ ਚੱਲ ਜਾਓ, ਆਹ ਘੜੀ ਆਹ ਚੌਂਕ ਆਏਗਾ, ਆਹ ਇੱਥੇ ਆਹ ਜਗ੍ਹਾ ਬਣੀ ਹੋਈ ਹੈ, ਜਗ੍ਹਾ ਤੋਂ ਅੱਗੇ ਉੱਧਰ ਨੂੰ ਮੁੜ ਜਾਓ,
1: ਦੱਸ ਦਿੰਦੇ ਸੀ ਨਾ, ਹੈ ਨਾ, ਦੱਸ ਦਿੰਦੇ
0: ਸੀ ਪਿੰਡ ਵਾਲਿਆਂ ਦੀ,
1: ਦੁਕਾਨ ਕਰਿਆਨੇ ਦੀ ਆਊਗੀ, ਸੇਠੀ ਰਾਮ ਦੀ ਜਾਂ ਕੱਪੜੇ ਵਾਲੀ ਕੋਈ ਵੀ।
0: ਹਾਂ, ਅਤੇ ਪਿੰਡ ਵਾਲਿਆਂ ਦੀ ਇੱਕ ਖਾਸ ਗੱਲ ਇਹ ਹੈ ਕਿ ਕਈ ਵਾਰੀ ਛੱਡ ਕੇ ਵੀ ਆਉਂਦੇ ਆ। ਬਿਲਕੁਲ, ਤੇ ਸ਼ਹਿਰ ਵਾਲੇ ਚ ਥੋੜੀ ਜਿਹੀ ਇੱਕ ਗੱਲ ਹੈਗੀ ਹੈ, ਖਾਸ ਕਰ ਤਕਰੀਬਨ ਹੋ ਹੀ ਗਿਆ, ਲੈ ਜਦੋਂ ਬੰਦਾ ਘੰਟਾ ਬੈਠਾ ਰਹੂਗਾ, ਜਦੋਂ ਉੱਠਣ ਲੱਗਾ, ਲੈ ਚਾਹ ਪੀ ਕੇ ਜਾਇਓ, ਸਮਾਂ ਵੀ ਨੀ ਹੋ ਸਕਦਾ ਜਾਂ ਕਿਵੇਂ ਆ, ਕਈ ਵਾਰੀ ਗੱਲਾਂ ਚ ਇੰਨਾ ਰੁੱਝ ਜਾਂਦਾ ਬੰਦੇ ਨੂੰ, ਭੁੱਲ ਜਾਂਦਾ ਖਵਾਉਣਾ ਪਲਾਉਣਾ ਕੀ ਆ। ਕਈ ਵਾਰੀ ਇਹ ਵੀ ਭੁੱਲ ਜਾਂਦਾ, ਖਾਸ ਕਰ ਉਦੋਂ ਭੁੱਲਦਾ ਜਦੋਂ ਘਰੇ ਕੋਈ ਤੁਹਾਡੇ ਤੋਂ ਬਿਨਾਂ ਹੈ ਨੀ, ਹੈ ਨਾ। ਬਹੁਤ ਬਹੁਤ ਸ਼ੁਕਰੀਆ ਮੱਖੀ ਵਾਲਿਓ, ਅਤੇ ਤੁਹਾਡੀ ਜਿਹੜੀ ਪਸੰਦ ਹੈ ਨਾ, ਉਹ ਅਸੀਂ ਜ਼ਰੂਰ ਪੂਰੀ ਕਰਾਂਗੇ। ਮੈਂ ਬਹੁਤ ਖੁਸ਼ ਹਾਂ, ਇੱਦਾਂ ਦੇ ਪਿੰਡ ਵੀ ਸਾਡੇ ਹੈਗੇ ਆ ਪਿੰਡ ਦੇ, ਪੰਜਾਬ ਦੇ ਵਿੱਚ, ਅਤੇ ਕਈ ਪਿੰਡ ਜਿੱਦਾਂ ਹੈਗੇ ਆ ਘੋੜਿਆਂ ਵਾਲੀ, ਝੋਟਿਆਂ ਵਾਲੀ, ਹੈ ਨਾ, ਸ਼ੇਰਨੀ, ਚੂਹੇ ਕੀ ਬਾਠ, ਕਿੰਨੇ ਅਲੱਗ ਜਿਹੇ ਨਾਮ, ਔਰਨੀ ਪਿੰਡ, ਹੈ ਨਾ, ਦਿਵਾਲੀ ਪਿੰਡ, ਦਿਵਾਲੀ, ਹੈ ਨਾ, ਕਿੰਨੇ ਮਤਲਬ ਅਲੱਗ ਅਲੱਗ ਦੇ ਸੋਹਣੇ ਨਾਮ ਹੈ ਜਿਹੜੇ ਆਪਾਂ ਆਮ ਪ੍ਰਚਲਿਤ ਜਿਹੜੇ ਸ਼ਬਦ ਵਰਤਦੇ ਉਹਨਾਂ ਦੇ ਨਾਲ ਸੰਬੰਧਿਤ, ਹੈ ਨਾ। ਬਹੁਤ ਬਹੁਤ ਸ਼ੁਕਰੀਆ। ਹਾਂਜੀ ਹਾਂਜੀ ਹਾਂਜੀ, ਤਰਨ ਤਾਰਨ ਜ਼ਿਲ੍ਹਾ ਪੈਂਦਾ, ਤਰਨ ਤਾਰਨ ਸਾਹਿਬ ਜੀ। ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ, ਤੇ ਤੁਹਾਡੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ।
1: ਥੈਂਕ ਯੂ ਸਰ।
0: ਦੋਸਤੋ, ਪੰਜਾਬ ਜਿਹੜਾ ਸਾਡਾ ਹੈ ਨਾ, ਪੰਜਾਬ ਭਾਰਤ, ਇਹ ਤਾਂ ਮੈਂ ਕਹਿੰਦਾ ਕਿ ਇੰਨਾ ਕੁ ਸੋਹਣਾ, ਇੰਨਾ ਕੁ ਸੋਹਣਾ ਜਿਹੜਾ ਦੁਨੀਆ ਦੇ ਉੱਤੇ ਗੁਲਦਸਤਾ ਹੈ, ਏਡਾ ਵਧੀਆ ਬਾਗ ਹੈ ਫੁੱਲਾਂ ਦਾ, ਅਤੇ ਉਹਨਾਂ ਬਾਗਾਂ ਦੇ ਵਿੱਚ ਛੋਟੇ ਛੋਟੇ ਫੁੱਲ ਅਜਿਹੇ ਜੁੜੇ ਹੋਏ ਨੇ, ਲੱਗੇ ਹੋਏ ਨੇ, ਜਿਹੜੇ ਸਾਡੇ ਆਮ ਰੂਟੀਨ ਦੀਆਂ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਉਹਦੇ ਨਾਲ ਰਿਲੇਟਡ ਜਿਹੜੀਆਂ ਹੈ, ਉਹ ਕਿਤੇ ਨਾ ਕਿਤੇ ਸਾਨੂੰ ਰਹਿਣ ਸਹਿਣ ਵੀ ਉੱਦਾਂ ਦਾ ਮਿਲ ਜਾਂਦਾ ਹੈ। ਅਤੇ ਦੇਖੋ, ਪਿੰਡ ਛੋਟੀ ਮੱਖੀ ਦੱਸਿਆ, ਵੱਡੀ ਮੱਖੀ, ਕਿੰਨਾ ਅਲੱਗ। ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਆਪਣੇ ਇਹ ਸੁਣਿਆ ਹੈ, ਅਤੇ ਤੁਸੀਂ ਵੀ ਸੁਣਿਆ ਹੋਊਗਾ, ਤੁਸੀਂ ਵੀ ਹੈਰਾਨ ਹੋਊਗੇ, ਲਓ ਜੀ ਆਹ ਵੀ ਪਿੰਡ ਦਾ ਨਾਮ, ਹੈ ਨਾ। ਅਤੇ ਦੋਸਤ ਬੜੇ ਵਧੀਆ ਗੱਲਬਾਤ ਕੀਤੀ ਹੈ, ਅਤੇ ਉਹਨਾਂ ਨੇ ਕਿਹਾ ਸੀ ਕਿ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ, ਅਤੇ ਅਸੀਂ ਸਲਾਮ ਕਰ ਦਿੰਦੇ ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ, ਉਹਨਾਂ ਦੀ ਫਰਮਾਇਸ਼ ਦੇ ਰਾਹੀਂ। ਅਤੇ ਤੁਸੀਂ ਵੀ ਫਟਾਫਟ ਪਹੁੰਚੋ, 11:45:30, ਮਤਲਬ ਕਿ 11:45:32 ਹੁਣ ਹੋ ਚੁੱਕੇ ਆ ਮੇਰੇ ਬੋਲਦਿਆਂ ਬੋਲਦਿਆਂ, ਅਤੇ 0181-2342-174 ਡਾਇਲ ਕਰੋ, ਪਹੁੰਚੋ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਅੱਜ ਰਣਜੀਤ ਤੁਹਾਡੀ ਫਰਮਾਇਸ਼ ਪੂਰੀ ਕਰਨ ਲਈ ਬੈਠਾ ਹੋਇਆ ਹੈ।

0: ਲਓ ਜੀ, ਸਾਨੂੰ ਕੋਈ ਸਲਾਮ ਕਹਿਣ ਆ ਗਿਆ ਏ। ਕੌਣ ਆਉਣਾ ਏ? ਤੁਸੀਂ ਆਉਣਾ ਏ? ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਗੱਲ ਕਰਦੇ ਆ। ਹੈਲੋ ਜੀ।
1: ਹੈਲੋ
0: ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਜੀ ਅਸ਼ੋਕ ਬੋਲਣਾ ਪਿਆ ਜੀ, ਭਾਰਗੋ ਕੈਂਪ।
0: ਵਾਹ ਜੀ ਵਾਹ, ਅਸ਼ੋਕ ਭਾਰਗੋ ਕੈਂਪ ਜਲੰਧਰ, ਪੰਜਾਬ, ਇੰਡੀਆ, ਵਿਸ਼ਵ ਦੇ। ਅਸ਼ੋਕ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ।
0: ਕੀ ਕੰਮ ਕਾਰ ਹੈ?
1: ਮੈਂ ਆਪਾਂ ਜੀ ਫੈਕਟਰੀ 'ਚ ਕੰਮ ਕਰਦੇ ਹਾਂ ਜੀ, ਸਪੋਰਟਸ ਦਾ।
0: ਅੱਛਾ ਜੀ,
1: ਬੋਕਸਿੰਗ ਬਣਦੇ ਜੀ ਇੱਥੇ।
0: ਬੋਕਸਿੰਗ ਆ ਜਿਹੜੇ ਗੇਮ ਹੈ ਜਿਹੜੀ ਬੋਕਸਿੰਗ, ਉਹਦੇ ਨਾਲ ਰਿਲੇਟਡ ਹੈ ਨਾ?
1: ਬੋਕਸਿੰਗ ਬਣਦੇ ਜੀ, ਕ੍ਰਿਕਟ ਦਾ ਸਮਾਨ ਬਣਦਾ ਜੀ ਇੱਥੇ।
0: ਅੱਛਾ ਜੀ,
1: ਹਾਂਜੀ ਹਾਂਜੀ,
0: ਠੀਕ ਠੀਕ ਠੀਕ ਠੀਕ ਹੈ। ਅਤੇ ਐਫ ਐਮ ਸਾਰਾ ਦਿਨ ਚੱਲਦਾ ਹੈ?
1: ਮੈਂ ਕਹਿੰਦਾ ਵੀ ਇਸ ਤੋਂ ਬਗੈਰ ਤੁਹਾਡਾ ਕੰਮ ਚੱਲਦਾ ਨਹੀਂ ਜੀ।
0: ਵਾਹ ਜੀ ਵਾਹ, ਅਤੇ ਅੱਜ ਇੱਕ ਖਾਸ ਦਿਨ ਐਫ ਐਮ ਨਾਲ ਰਿਲੇਟਡ, ਜਲੰਧਰ ਨਾਲ, ਏ ਆਈ ਆਰ ਜਲੰਧਰ ਨਾਲ ਰਿਲੇਟਡ।
1: ਹਾਂਜੀ, ਸੁਣਨੇ ਪੈਣ ਜੀ, ਆਪਾਂ ਸੇਵ ਦਾ ਅੱਜ ਕਹਿੰਦੇ ਵੱਡੇ ਹੈਗਾ ਜੀ, ਉਹਦਾ 77ਵਾਂ।
0: ਵਾਹ ਜੀ, ਫਾਊਂਡੇਸ਼ਨ ਡੇ। ਤੁਸੀਂ ਬਰਥਡੇ ਕਹਿਤਾ, ਅਸੀਂ ਬਰਥਡੇ ਮੰਨ ਕੇ ਕੇਕ ਕਟਾ ਲੈਣਾ ਤੁਹਾਡੇ ਤੋਂ, ਹੈ ਨਾ?
1: ਹਾਂਜੀ ਹਾਂਜੀ ਬਾਊ ਜੀ।
0: ਅਤੇ ਜ਼ਿੰਦਗੀ ਕਿਵੇਂ ਚੱਲ ਰਹੀ ਹੈ?
1: ਜ਼ਿੰਦਗੀ ਵਧੀਆ ਜੀ, ਸਵੇਰੇ ਆਈਦਾ ਬਾਊ ਜੀ ਕੰਮ ਤੇ।
0: ਵਾਹ ਜੀ,
1: ਐਫ ਐਮ ਲਾਈਦਾ ਜੀ, ਰੇਡੀਓ ਲਾਈਦਾ,
0: ਸਾਰੀ
1: ਦਿਹਾੜੀ ਚੱਲਦਾ ਬਾਊ ਜੀ, ਇਸ ਤੋਂ ਬਗੈਰ ਆਪਾਂ ਕੰਮ ਨਹੀਂ ਕਰ ਸਕਦੇ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਪਿਆਰ ਕਰਦੇ ਹੋ। ਅਤੇ ਅੱਜ ਗੀਤ ਕਿਹੜਾ ਸੁਣੋਗੇ?
1: ਸੁਰਿੰਦਰ ਕੌਰ ਜੀ ਦਾ ਜਿਹਾ ਜੀ ਗਾਣਾ
0: ਜ਼ਰੂਰ ਸੁਣਾਵਾਂਗੇ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ।
1: ਠੀਕ ਹੈ ਜੀ।
0: ਦੋਸਤੋ, 11:50 ਅਤੇ 21 ਸੈਕਿੰਡ ਹੋ ਗਏ ਆ, ਪਿੱਛੇ ਨਾ ਹਟੋ, ਤੁਸੀਂ ਡਾਇਲ ਕਰ ਲਓ ਨੰਬਰ 0181 43 144 'ਤੇ ਪਹੁੰਚੋ ਐਫ ਐਮ ਦੇ ਵਿਹੜੇ ਵਿੱਚ। ਦੋਸਤ ਨੇ ਕਿਹਾ ਹੈ ਕਿ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਉ, ਨਾਲ ਹਰਚਰਨ ਗਰੇਵਾਲ ਵੀ ਨੇ, ਉਹ ਵੀ ਸੁਣਾਵਾਂਗੇ, ਇੱਕ ਤਾਰਾ ਵੱਜਦਾ ਹੋਵੇ, ਨੂਰ ਮਹਿਲ ਦੀ ਮੋਰੀ। ਕਰੋ ਇੰਜੋਏ ਇਸ ਗੀਤ ਨੂੰ।

0: ਲਓ ਜੀ ਦੋਸਤ ਸਾਡੇ ਕੋਲ ਪਹੁੰਚ ਚੁੱਕੇ ਨੇ, ਗੱਲ ਕਰਦੇ ਆ। ਹੈਲੋ ਜੀ।
1: ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਜੀ ਚਰਨਜੀਤ ਸਿੰਘ ਚੰਨਾ, ਆਨੰਦ ਰੂੜੀ ਵਾਲਾ ਪਿੰਡ ਆ ਜੀ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ।
0: ਵਾਹ ਜੀ ਵਾਹ।
1: ਅੱਜ ਗਿਆ ਹੋਇਆ ਜੀ, ਸਾਡਾ ਪਿੰਡ ਜੱਦੀ ਪਿੰਡ ਆ ਜੀ।
0: ਮੈਂ ਕਿਹਾ ਪਹਿਲਾਂ ਆਨੰਦ ਨਗਰ ਬੋਲਿਆ ਫਿਰ ਰੂੜੀ ਵਾਲਾ ਪਹੁੰਚ ਗਏ, ਕੀ ਗੱਲ ਹੋਈ?
1: ਉਹ ਮੂੰਹ ਚੋਂ ਨਿਕਲ ਗਿਆ ਜੀ, ਪਹਿਲਾਂ ਆਨੰਦ ਨਗਰ ਹੀ ਰਹਿੰਦੇ ਆ ਜੀ।
0: ਅੱਛਾ।
1: ਪਿੰਡ ਰਹਿੰਦੇ ਹੁੰਦੇ ਸੀ ਨਾ ਜੀ ਪਹਿਲਾਂ ਬਚਪਨ ਦੇ ਵਿੱਚ ਜਦੋਂ ਪੜ੍ਹਦੇ।
0: ਅੱਛਾ ਜੀ।
1: ਤੇ ਅੱਜ ਉਹ ਪਿੰਡ ਦੇਖਣ ਨੂੰ ਦਿਲ ਕਰ ਰਿਹਾ ਸੀ।
0: ਵਾਹ ਜੀ ਵਾਹ। ਤੇ ਉੱਥੇ ਵੀ ਪਹੁੰਚ ਕੇ ਤੁਹਾਡਾ FM ਸੁਣ ਰਹੇ ਹੋ ਤੁਸੀਂ, ਹੈਨਾ?
1: ਹਾਂਜੀ ਬਿਲਕੁਲ ਜੀ ਬਿਲਕੁਲ।
0: FM ਨਾਲ ਹੀ ਲੈ ਗਏ ਹੋ ਕਹਿਣ ਤੋਂ ਭਾਵ ਕਿ ਰੇਡੀਓ ਨਾਲ ਹੀ ਆ ਕਿ ਐਪ ਤੇ ਸੁਣ ਰਹੇ ਹੋ?
1: ਇਹ ਫੋਨ ਤੋਂ ਹੀ ਲਾ ਰਿਹਾ ਜੀ, ਨੋਕੀਆ ਦਾ ਫੋਨ ਆ ਮੇਰੇ ਕੋਲ ਤੇ ਉਹ ਦੋ ਚਾਰ ਫੋਨ ਰੱਖੇ ਆ ਇਸੇ ਕਰਕੇ ਮੈਂ ਜੀ।
0: ਵਾਹ ਜੀ ਵਾਹ। ਤੇ ਅੱਜ ਗੀਤ ਕਿਹੜਾ ਸੁਣੋਗੇ?
1: ਗਾਣਾ ਲਾ ਦਿਓ ਜੀ ਰਮਤੇ ਦਾ, ਹਜ਼ਾਰਾ ਸਿੰਘ ਰਮਤੇ ਦਾ।
0: ਬਿਲਕੁਲ ਜੀ ਬਿਲਕੁਲ।
1: ਸਟੇਸ਼ਨ ਤੋਂ ਜਾਂਦਾ ਤੇ ਬੜੇ ਪੰਗੇ ਪੈਂਦੇ ਆ, ਉਹ ਲਾਓ
0: ਜੀ। ਜੀ ਜ਼ਰੂਰ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਇਹ ਕਮਰਸ਼ੀਅਲਸ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਸਰ ਭਾਰਤੀ, ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

एफएम न्यूज हेडलाइंस। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਪੈਟਰੋਲੀਅਮ ਭੰਡਾਰਾਂ, ਲੰਬੇ ਸਮੇਂ ਲਈ ਐਲਪੀਜੀ ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ ਉੱਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। ਸੀਬੀਐਸਈ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ। ਕੇਂਦਰੀ ਜਾਂਚ ਬਿਊਰੋ ਨੇ ਨੀਟ ਯੂਜੀ 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਸਬੰਧੀ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਪੀਵੀ ਕੁਲਕਰਨੀ ਨੂੰ ਪੁਣੇ ਤੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ 2047 ਤੱਕ ਨਸ਼ਾ ਮੁਕਤ ਭਾਰਤ ਦਾ ਰਾਸ਼ਟਰੀ ਟੀਚਾ ਰੱਖਿਆ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ ਤੋਂ 132

ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਲੈਬਨਾਨ ਅਤੇ ਇਜ਼ਰਾਈਲ 45 ਦਿਨਾਂ ਲਈ ਜੰਗਬੰਦੀ ਵਧਾਉਣ ਲਈ ਸਹਿਮਤ ਹੋ ਗਏ ਨੇ। ਹੁਸ਼ਿਆਰਪੁਰ ਨੇੜਲੇ ਪਿੰਡ ਚੱਕ ਸਮਾਣਾ ਵਿਖੇ ਲੰਘੀ ਸ਼ਾਮ ਇੱਕ ਬੋਰਵੈਲ ਵਿੱਚ ਡਿੱਗੇ 4 ਸਾਲਾ ਬੱਚੇ ਨੂੰ NDRF, SDRF, ਪੰਜਾਬ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈਰਾਜ ਰੰਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਜ਼ੂਦੀਨ ਅਤੇ ਗੋਹ ਸੇ ਫੇਈ ਨਾਲ ਹੋਏਗਾ। ਅਤੇ IPL ਕ੍ਰਿਕਟ ਵਿੱਚ ਲੰਘੀ ਰਾਤ ਲਖਨਊ ਵਿੱਚ ਖੇਡੇ ਗਏ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ FM ਨਿਊਜ਼ ਹੈਡਲਾਈਨਸ।

ਦੋਸਤੋ ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਰਜੇ ਰਣਜੀਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿੱਗਾ ਜੀ ਆਇਆਂ ਆਖਦਾ। ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਗੱਲਾਂ ਬਾਤਾਂ ਕਿਹੜੀਆਂ ਹੁੰਦੀਆਂ, ਘਰ ਦੀ ਖੁਸ਼ਬੂ, ਰਸੋਈ ਦਾ ਸਵਾਦ, ਬਾਗਾਂ ਦੀ ਹਰਿਆਵਲੀ ਅਤੇ ਸਿਹਤ ਭਰੀ ਜ਼ਿੰਦਗੀ ਦੀਆਂ ਗੱਲਾਂ ਨਾਲ ਸਜਿਆ ਹੋਇਆ ਪ੍ਰੋਗਰਾਮ ਹੈ ਹੋਮ ਸਵੀਟ ਹੋਮ, ਜਿੱਥੇ ਹਰ ਗੱਲ ਬਣੇ ਤੁਹਾਡੇ ਘਰ ਨੂੰ ਹੋਰ ਸੋਹਣਾ, ਹੋਰ ਸੁਖਦਾਈ ਅਤੇ ਹੋਰ ਪਿਆਰ ਭਰਿਆ ਬਣਾਉਣ ਵਾਲੀ। ਅਤੇ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਗੱਲਾਂ ਨਾਲ ਪ੍ਰੋਗਰਾਮ ਹੋਮ ਸਵੀਟ ਹੋਮ। ਦੋਸਤੋ ਰਸੋਈ ਦੇ ਪੰਜ ਛੋਟੇ ਜਿਹੇ ਟਿਪਸ ਨੇ ਜੋ ਬਚਾਉਣ ਸਮਾਂ ਵੀ ਅਤੇ ਪੈਸਾ ਵੀ, ਉਹ ਕਿਵੇਂ ਹੈ ਅੱਜ ਦੀ ਜਿਹੜੀ ਜ਼ਿੰਦਗੀ ਵਿੱਚ ਸਭ ਕੋਲ ਟਾਈਮ ਘੱਟ ਹੈ। ਸਾਰਿਆਂ ਨੂੰ ਪਤਾ ਕਿ ਹਾਂ ਵੀ ਟਾਈਮ ਹੈ ਨਹੀਂ ਹੈ, ਫਟਾਫਟ ਅਸੀਂ ਰਸੋਈ ਦੇ ਕੰਮ ਵੀ ਨਿਬੇੜਦੇ ਹਾਂ, ਕੋਈ ਵੀ ਕੰਮ ਹੈ ਫਟਾਫਟ ਕਰਦੇ ਹਾਂ। ਪਰ ਸਿਆਣੀ ਰਸੋਈ ਉਹੀ ਹੈ ਜਿੱਥੇ ਸਮਾਂ ਵੀ ਬਹੁਤ ਜ਼ਿਆਦਾ ਨਾ ਲੱਗੇ, ਮਤਲਬ ਕਿ ਸਮਾਂ ਬਚੇ ਅਤੇ ਸਵਾਦ ਵੀ ਬਣਿਆ ਰਹੇ। ਪਹਿਲਾ ਟਿੱਪ ਇਹ ਆ ਕਿ ਪਿਆਜ਼ ਕੱਟਦਿਆਂ ਅੱਖਾਂ ਵਿੱਚ ਪਾਣੀ ਹੁੰਦਾ ਹੈ ਅਤੇ ਪਿਆਜ਼ ਨੂੰ 10 ਮਿੰਟ ਫਰਿੱਜ ਵਿੱਚ ਰੱਖ ਲਓ, ਫਿਰ ਕੱਟੋ, ਅੱਖਾਂ ਵੀ ਬਚਣਗੀਆਂ ਅਤੇ ਤੁਹਾਡਾ ਮੂਡ ਵੀ ਠੀਕ ਰਹੇਗਾ। ਦੂਜਾ ਟਿਪ ਹੈ ਕਿ ਹਰਾ ਧਨੀਆ ਜਲਦੀ ਸੁੱਕ ਜਾਂਦਾ ਹੈ, ਇਸ ਨੂੰ ਟਿਸ਼ੂ ਪੇਪਰ ਵਿੱਚ ਲਪੇਟ ਕੇ ਡੱਬੇ ਵਿੱਚ ਰੱਖ ਲਿਆ ਜਾਵੇ ਅਤੇ 7 ਤੋਂ 8 ਦਿਨ ਤੱਕ ਤਾਜ਼ਾ ਰਹੇਗਾ। ਵਾਕਈ ਜਦੋਂ ਅਸੀਂ ਬਾਜ਼ਾਰੋਂ ਸਬਜ਼ੀ ਮੰਡੀ ਦੇ ਵਿੱਚੋਂ ਹਰਾ ਧਨੀਆ ਲੈ ਕੇ ਆਉਂਦੇ ਹਾਂ ਨਾ, ਅਤੇ ਸਾਨੂੰ ਇਹ ਹੁੰਦਾ ਹੈ ਕਿ 1 ਦਿਨ ਜਾਂ 2 ਦਿਨ ਦੇ ਵਿੱਚ ਇਹਨੂੰ ਵਰਤ ਲਿਆ ਜਾਵੇ। ਪਰ ਕਿੰਨਾ ਵਧੀਆ ਜਿਹੜਾ ਸੁਝਾਅ ਹੈ ਮੇਰੇ ਕੋਲ ਆਇਆ ਹੈ, ਮੈਨੂੰ ਪਤਾ ਲੱਗਾ ਹੈ, ਮੈਂ ਲੱਭਿਆ ਹੈ ਅਤੇ ਮੈਂ ਤੁਹਾਡੇ ਨਾਲ ਸਾਂਝਾ ਵੀ ਕਰ ਦਿੱਤਾ, ਅਤੇ ਹੁਣ ਤੁਸੀਂ ਵੀ ਇਸ ਨੂੰ ਇੰਝ ਹੀ ਵਰਤਣਾ ਹੈ। ਹੁਣ ਤੀਜਾ ਟਿੱਪ ਇਹ ਹੈ ਕਿ ਚਾਹ ਦਾ ਸਵਾਦ ਹੋਟਲ ਵਰਗਾ ਚਾਹੀਦਾ ਹੈ, ਅਤੇ ਚਾਹ ਵਿੱਚ 1 ਛੋਟੀ ਜਿਹੀ ਇਲਾਇਚੀ ਅਤੇ 1 ਚੁਟਕੀ ਦਾਲਚੀਨੀ ਪਾ ਲੈਣੀ ਅਤੇ ਖੁਸ਼ਬੂ ਵੀ ਵਧੇਗੀ ਅਤੇ ਸਵਾਦ ਵੀ ਵਧੇਗਾ। ਉਹ ਪੰਜਾਬੀ ਤਾਂ ਹੈ ਚਾਹ ਦੇ ਸ਼ੌਕੀਨ, ਜਦੋਂ ਕੋਈ ਆਵੇ ਚਾਹ ਬਣਾਓ, ਭੁੱਖ ਲੱਗੀ ਹੈ ਚਾਹ ਦੇ ਨਾਲ ਚਲੋ ਬਣਾ ਲਓ ਕੁਛ, ਮਤਲਬ ਕਿ ਖਾ ਲਓ ਕੁਛ, ਅਤੇ ਜੇਕਰ ਰੋਟੀ ਖਾਧੀ 1/2 ਘੰਟੇ ਬਾਅਦ, ਯਾਰ ਚਾਹ ਬਣਾ ਲਓ, ਚਾਹ ਦਾ ਸਮਾਂ ਹੋ ਗਿਆ, 4 ਵੱਜ ਗਏ, ਚਾਹ ਬਣਾ ਲਓ, ਚਾਹ ਦਾ ਸਮਾਂ ਹੋ ਗਿਆ, 11 ਵੱਜ ਗਏ ਸਵੇਰ ਦੇ ਤਾਂ ਚਾਹ ਦਾ ਸਮਾਂ ਹੋ ਗਿਆ ਹੈ, ਅਤੇ ਪਿੱਛੇ ਨੂੰ ਹੋਰ ਚੱਲੀਏ ਅਤੇ ਸਭ ਤੋਂ ਉੱਠਦੇ ਪੀਂਦੇ ਹੀ ਚਾਹ। ਹੁਣ ਚੌਥੀ ਟਿੱਪ ਇਹ ਹੈ ਕਿ ਬਚੀ ਹੋਈ ਰੋਟੀ ਜਿਹੜੀ ਹੈ, ਜਿਹੜੀ ਆਪਣੇ ਤੋਂ ਬਚ ਜਾਂਦੀ, ਮੰਨ ਕੇ ਚੱਲੋ ਕਿ ਘਰੇ ਜੇ ਆਪਾਂ ਰੋਟੀ ਬਣਾਈ ਆ, ਉਹਦੇ ਵਿੱਚ 2-3 ਰੋਟੀਆਂ ਬਚ ਗਈਆਂ, ਅਤੇ ਉਹਨੂੰ ਸੁੱਟਣਾ ਨਹੀਂ ਚਾਹੀਦਾ, ਉਸਦਾ ਕ੍ਰਿਸਪੀ ਰੋਲ ਜਾਂ ਪੀਜ਼ਾ ਬੇਸ ਬਣ ਜਾਂਦਾ ਹੈ। ਬਣਾ ਸਕਦੇ ਹੋ ਅਤੇ ਬਣਾਉਣਾ ਹੀ ਹੈ, ਅੰਨ ਦੀ ਕਦੇ ਵੀ ਕਹਿ ਲਈਏ ਕਿ ਅੰਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ, ਉਸਨੂੰ ਖਾ ਲੈਣਾ ਚਾਹੀਦਾ। ਆਪਾਂ ਇਹ ਸੋਚਦੇ ਹਾਂ ਕਿ

ਹਾਂ ਵੀ ਇਹ ਕੋਈ ਗੱਲ ਨਹੀਂ, ਵੱਧ ਗਈ ਆ, ਬਾਹਰ ਸਿੱਟ ਦਿਓ, ਕਾਵਾਂ ਨੂੰ ਪਾ ਦਿਓ, ਚਲੋ ਠੀਕ ਆ, ਉਹ ਵੀ ਚੰਗੀ ਗੱਲ ਆ, ਉਹਨਾਂ ਨੂੰ ਵੀ ਪਾਉਣਾ ਚਾਹੀਦਾ, ਪਰ ਰੋਜ਼ ਰੋਜ਼ ਦੀ ਇਹ ਗੱਲ ਨਹੀਂ ਹੋਣੀ ਚਾਹੀਦੀ। ਇਸ ਲਈ ਇਹਨਾਂ ਦਾ ਕ੍ਰਿਸਪੀ ਰੋਲ ਬਣਾ ਕੇ ਖਾਓ ਅਤੇ ਦੂਜਿਆਂ ਨੂੰ ਵੀ ਖਵਾਓ। ਪੰਜਵਾਂ ਟਿਪ ਇਹ ਹੈ ਕਿ ਗਰਮੀ ਵਿੱਚ ਦਹੀਂ ਜਲਦੀ ਖੱਟਾ ਹੋ ਜਾਂਦਾ ਹੈ ਅਤੇ ਉਸ ਵਿੱਚ ਇੱਕ ਛੋਟਾ ਜਿਹੜਾ ਕੋਕੋਨਟ ਪੀਸ ਹੈ ਉਹ ਪਾ ਦਿੱਤਾ ਜਾਵੇ ਅਤੇ ਦਹੀਂ ਫਰੈਸ਼ ਰਹੇਗਾ, ਤਾਜ਼ਾ ਰਹੇਗਾ ਅਤੇ ਖੱਟਾ ਨਹੀਂ ਹੋਵੇਗਾ। ਦੇਖੋ ਜੀ, ਹੁਣ ਛੋਟੀਆਂ ਛੋਟੀਆਂ ਗੱਲਾਂ ਹੀ ਘਰ ਨੂੰ ਸਮਾਰਟ ਬਣਾਉਂਦੀਆਂ ਹੈ ਅਤੇ ਸਮਾਰਟ ਤਾਂ ਬਣੇ ਹੈ ਆਪਾਂ, ਸਮਾਰਟ ਤੁਸੀਂ ਵੀ ਹੋ ਅਤੇ ਸਮਾਰਟ ਰਹਿੰਦੇ ਰਹਿੰਦੇ ਹੁਣ ਸੁਣਦੇ ਹਾਂ ਇੱਕ ਮਿੱਠਾ ਜਿਹਾ ਇਹ ਗੀਤ ਮਹਿੰਦਰ ਕਪੂਰ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ। ਫਿਲਮ ਦਾ ਨਾਮ ਹੈ ਜੱਟ ਪੰਜਾਬੀ ਅਤੇ ਸੁਣਦੇ ਰਹੋ ਐੱਫ ਐੱਮ ਰੇਬੋ, ਜੁੜੇ ਹੋਏ ਹੋ ਤੁਸੀਂ ਐੱਫ ਐੱਮ ਰੇਬੋ ਦੇ ਉੱਤੇ ਪ੍ਰੋਗਰਾਮ ਹੋਮ ਸਵੀਟ ਹੋਮ ਨਾਲ।

ਬਿਲਕੁਲ ਜੀ, ਜ਼ੁਲਮ ਤੋਂ ਕਦੇ ਵੀ ਨਹੀਂ ਡਰਨਾ ਚਾਹੀਦਾ, ਉਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਕਹਿੰਦੇ ਕਿ ਜਿਹੜੇ ਅਣਖੀ ਹੁੰਦੇ ਆ ਨਾ ਲੋਕ, ਉਹ ਜ਼ੁਲਮ ਦੇ ਨਾਲ ਆਡਾ ਲਾ ਹੀ ਲੈਂਦੇ ਨੇ। ਅਤੇ ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ। ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰਾਂਗੇ ਘਰ ਵਿੱਚ ਛੋਟਾ ਜਿਹਾ ਜਿਹੜਾ ਕਿਚਨ ਗਾਰਡਨ ਹੈ ਉਹਨੂੰ ਕਿਵੇਂ ਬਣਾਉਣਾ ਹੈ। ਨੋਟ ਕਰ ਲਓ ਫਟਾਫਟ, ਕਾਪੀ ਪੈਨ ਨੋਟ ਕਰੋ ਲਈ ਚੁੱਕ ਲਓ ਅਤੇ ਫਿਰ ਨੋਟ ਕਰੋ। ਅਤੇ ਜ਼ਿਆਦਾ ਗੱਲ ਹੈ ਕਿ ਤੁਸੀਂ ਮੋਬਾਈਲ ਦੇ ਉੱਤੇ ਵੀ ਆਪਣਾ ਨੋਟਪੈਡ ਖੋਲ੍ਹ ਕੇ ਕਰ ਸਕਦੇ ਹੋ। ਇਸ ਲਈ ਕੀ ਕਰਨਾ ਹੈ ਕਿ ਅੱਜ ਕੱਲ੍ਹ ਜਿਹੜਾ ਤੁਹਾਨੂੰ ਪਤਾ ਹਰ ਇੱਕ ਨੂੰ ਔਰਗੈਨਿਕ ਫੂਡ ਜਿਹੜਾ ਹੈ ਖਾਣ ਦਾ ਚਾਹਵਾਨ ਹੈ। ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਜਿਹੜਾ ਹੈ ਔਰਗੈਨਿਕ ਫੂਡ ਮਿਲੇ, ਖਾਸ ਕਰ ਲੋਕ ਘਰਾਂ ਦੇ ਵਿੱਚ ਕਰਨ ਲੱਗ ਪਏ ਹੈ। ਅਤੇ ਇਸ ਦਾ ਕਾਰਨ ਇਹ ਹੈ ਕਿ ਜਿਹੜੀਆਂ ਮਾਰਕੀਟ ਵਿੱਚ ਸਬਜ਼ੀਆਂ ਆ ਉਹ ਉਹਨਾਂ 'ਤੇ ਕੈਮੀਕਲਸ ਜਿਹੜਾ ਉਹਨਾਂ ਦੇ ਵਿੱਚ ਹੋਣਾ ਜਾਂ ਉਹਨਾਂ ਦੇ ਉੱਤੇ ਜ਼ਿਆਦਾ ਛਿੜਕਿਆ ਹੋਣਾ, ਉਹਦੇ ਕਰਕੇ ਲੋਕ ਔਰਗੈਨਿਕ ਆਪਣੇ ਫੂਡ ਵੱਲ ਹੋ ਚੁੱਕੇ ਨੇ। ਘਰ ਦੇ ਵਿੱਚ ਹੀ ਆਪਣੀ ਬਾਲਕੋਨੀ ਵਿੱਚ ਕਿਚਨ ਗਾਰਡਨ ਬਣਾ ਰਹੇ ਆ। ਅਤੇ ਇਸ ਲਈ ਕੀ ਕਰਨਾ ਹੈ ਕਿ ਜੇਕਰ ਘਰ ਦੀ ਬਾਲਕੋਨੀ ਵਿੱਚ ਜਾਂ ਛੱਤ ਦੇ ਉੱਤੇ ਕਿਚਨ ਗਾਰਡਨ ਬਣਾਉਣਾ ਹੈ, ਉਹਦੇ ਲਈ ਤੁਸੀਂ ਛੋਟੇ ਗਮਲਿਆਂ ਵਿੱਚ ਧਨੀਆ, ਪੁਦੀਨਾ ਅਤੇ ਹਰੀ ਮਿਰਚ, ਟਮਾਟਰ ਆਸਾਨੀ ਨਾਲ ਸੌਖੇ ਤਰੀਕੇ ਨਾਲ ਲਗਾ ਸਕਦੇ ਹੋ। ਸਭ ਤੋਂ ਪਹਿਲਾਂ ਸਨਲਾਈਟ ਜ਼ਰੂਰੀ ਹੈ। ਰੋਜ਼ 4 ਤੋਂ 5 ਘੰਟੇ ਧੁੱਪ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਇਹ ਕਰਨਾ ਹੈ ਕੰਮ। ਕਿਹੜਾ ਕੰਮ? ਕਿਚਨ ਗਾਰਡਨਿੰਗ ਦਾ। ਦੂਜੀ ਗੱਲ ਇਹ ਕਿ ਕਿਚਨ ਵੇਸਟ ਨੂੰ ਫਰਟੀਲਾਈਜ਼ਰ ਬਣਾਇਆ ਜਾ ਸਕਦਾ ਹੈ। ਅਤੇ ਚਾਹ ਪੱਤੀ, ਫਲਾਂ ਦੇ ਛਿਲਕੇ, ਐਗ ਸ਼ੈਲਸ ਮਤਲਬ ਕਿ ਅੰਡਿਆਂ ਦੇ ਜਿਹੜੇ ਛਿੱਲੜ ਹੈ ਉਹ ਛਿਲਕੇ, ਇਹ ਸਭ ਮਿੱਟੀ ਲਈ ਬਹੁਤ ਵਧੀਆ ਹੁੰਦੇ ਨੇ। ਅਤੇ ਦੋਸਤੋ, ਪਲਾਂਟਸ ਨਾਲ ਸਟ੍ਰੈੱਸ ਵੀ ਘੱਟ ਹੁੰਦਾ ਹੈ। ਸਵੇਰੇ ਹਰੇ ਪੌਦੇ ਵੇਖ ਕੇ ਮਨ ਵੀ ਫਰੈਸ਼ ਹੋ ਜਾਂਦਾ ਹੈ। ਕਹਿੰਦੇ ਨੇ ਜਿੱਥੇ ਹਰਿਆਵਲੀ ਹੈ, ਹਰਿਆਵਲ ਹੈ, ਉੱਥੇ ਘਰ ਵਿੱਚ ਖੁਸ਼ਹਾਲੀ ਹੋ ਜਾਂਦੀ ਹੈ। ਅਤੇ ਖੁਸ਼ਹਾਲੀ ਭਰੇ ਮਾਹੌਲ ਦੇ ਵਿੱਚ ਹੁਣ ਇੱਕ ਗੀਤ ਬੜਾ ਸੋਹਣਾ ਹੈ ਮੇਰੇ ਕੋਲ। ਉਡੀਕਾਂ ਫਿਲਮ ਹੈ, ਬਹੁਤ ਸੋਹਣਾ ਗਾਣਾ ਹੈ, ਖਾਸ ਕਰ ਸਾਡੀਆਂ ਸੁਆਣੀਆਂ ਦੇ ਲਈ, ਕਿਉਂਕਿ ਜੇ ਤੁਸੀਂ ਬੈਠੇ ਬੈਠੇ ਥੱਕ ਗਏ ਹੋ ਨਾ ਅਤੇ ਨੱਚਣ ਦਾ ਮੂਡ ਹੈ, ਅਤੇ ਮੂਡ ਤਾਂ ਹਮੇਸ਼ਾ ਹੁੰਦਾ ਹੀ ਹੈ ਪੰਜਾਬੀਆਂ ਨੂੰ, ਸਿਰਫ ਬੀਟ ਚਾਹੀਦੀ ਹੁੰਦੀ ਹੈ ਨੱਚਣ ਲਈ, ਅਤੇ ਇਹ ਬੀਟ ਜਿਹੜੀ ਹੈਗੀ ਹੈ ਸੁਆਣੀਆਂ ਲਈ ਹੈ। ਅਤੇ ਕਰੋ ਇੰਜੋਏ ਇਸ ਗੀਤ ਦੇ ਉੱਤੇ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਹੋਮ ਸਵੀਟ ਹੋਮ, ਮੇਰੇ ਜਾਣੀ ਆਰਜੇ ਰਣਜੀਤ ਦੇ ਨਾਲ ਜੁੜੇ ਹੋਏ ਹੋ ਤੁਸੀਂ ਐਫਐਮ ਰੇਨਬੋ ਦੇ ਨਾਲ। ਗੱਲਬਾਤ ਕਰ ਰਹੇ ਸੀਗੇ ਅਸੀਂ ਘਰ ਨਾਲ ਜੁੜੀਆਂ ਹੋਈਆਂ, ਘਰ ਦੇ ਵਿੱਚ ਕਿਚਨ ਨਾਲ ਜੁੜੀਆਂ ਹੋਈਆਂ ਗੱਲਾਂ, ਰਸੋਈ ਨਾਲ ਜੁੜੀਆਂ ਹੋਈਆਂ, ਅਤੇ ਹੁਣ ਆਪਾਂ ਇਹ ਵੀ ਨੋਟ ਕਰਨਾ ਹੈ ਕਿ ਘਰ ਨੂੰ ਘੱਟ ਖਰਚੇ ਵਿੱਚ ਸਟਾਈਲਿਸ਼ ਕਿਵੇਂ ਬਣਾਉਣਾ ਹੈ। ਦੋਸਤੋ ਸੋਹਣਾ ਘਰ ਬਣਾਉਣ ਲਈ ਹਮੇਸ਼ਾ ਵੱਡਾ ਬਜਟ ਨਹੀਂ ਚਾਹੀਦਾ, ਇਹ ਨੋਟ ਕਰ ਲਓ, ਵੱਡੇ ਦਿਲ ਚਾਹੀਦੇ ਹੈ। ਕਈ ਵਾਰੀ ਕ੍ਰੀਏਟੀਵਿਟੀ ਹੀ ਸਭ ਤੋਂ ਵੱਡੀ ਜਿਹੜੀ ਹੈ ਡੈਕੋਰੇਸ਼ਨ ਹੁੰਦੀ ਹੈ। ਜਦੋਂ ਤੁਸੀਂ ਨੋਟ ਕਰ ਲਓ ਕਿ ਹਾਂ ਵੀ ਆਪਾਂ ਆਹ ਚੀਜ਼ ਨਾਲ ਆਹ ਕਰ ਸਕਦੇ ਹਾਂ, ਤਾਂ ਵਾਕਈ ਤੁਹਾਨੂੰ ਤਾਂ ਸੋਹਣਾ ਲੱਗੇਗਾ ਲੱਗੇਗਾ ਤੁਹਾਡਾ ਖਿਆਲ ਨਾਲ ਜੋ ਬਣਾਇਆ ਹੋਇਆ ਹੈ। ਜਿਹੜਾ ਘਰ ਮਹਿਮਾਨ ਆਇਆ, ਰਿਸ਼ਤੇਦਾਰ ਦੋਸਤ ਆਇਆ, ਕੋਈ ਵੀ ਆਇਆ ਹੈ, ਉਹ ਤੁਹਾਡੀ ਸਿਫਤ ਸਲਾਹ ਕਰੇਗਾ, ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਤੁਸੀਂ ਉਹ ਦੇਖੇਗਾ ਕਿ ਬਾਜ਼ਾਰੋਂ ਲਿਆਂਦਾ ਹੈ ਕਿ ਤੁਸੀਂ ਆਹ ਬਣਾਇਆ ਹੈ। ਹੁਣ ਪੁਰਾਣੀਆਂ ਜਿਹੜੀਆਂ ਗਲਾਸ ਬੋਟਲਸ ਹੁੰਦੀਆਂ ਹੈ, ਉਹਨਾਂ ਨੂੰ ਪੇਂਟ ਕਰਕੇ ਫਲੋਵਰ ਜਿਹੜੇ ਫੁੱਲ ਹੈ ਉਹਦੇ ਵਿੱਚ ਬੇਸ, ਫਲਾਵਰ ਬੇਸ ਬਣਾ ਲਿਆ ਜਾਵੇ, ਤਾਂ ਉਹਦੇ ਨਾਲ ਮੈਂ ਕਹਿੰਦਾ ਕਿ ਘਰ ਦੇ ਵਿੱਚ ਓਏ ਹੋਏ ਗੱਲਾਂ ਬਾਤਾਂ ਪੂਰੀਆਂ ਤੁਹਾਡੇ ਹੱਕ 'ਚ ਜਾਣਗੀਆਂ, ਸਿਫਤਾਂ ਹੋਣਗੀਆਂ ਤੁਹਾਡੀਆਂ। ਦੀਵਾਰਾਂ ਉੱਤੇ ਫੈਮਿਲੀ ਫੋਟੋਜ਼ ਦੀ ਕੋਲਾਜ ਵੀ ਲਗਾ ਸਕਦੇ ਹੋ, ਆਪ ਵੀ ਬਣਾ ਸਕਦੇ ਹੋ, ਬਾਜ਼ਾਰੋਂ ਵੀ ਬਣਵਾ ਸਕਦੇ ਹੋ, ਜਿਹਦੇ ਨਾਲ ਘਰ ਘੱਟ ਖਰਚੇ ਦੇ ਵਿੱਚ ਸੋਹਣਾ ਲੱਗੇਗਾ। ਹੁਣ ਜਿਹੜੇ ਇਨਡੋਰ ਪਲਾਂਟਸ ਹੁੰਦੇ ਆ, ਉਹ ਘਰ ਦੀ ਜਿਹੜੀ ਸੁਹੱਪਣ ਦੀ ਗੱਲ ਹੈ, ਬਿਊਟੀ ਜਿਹੜੀ ਘਰ ਦੀ ਆ, ਉਹਨਾਂ ਨੂੰ ਵਧਾਉਂਦੇ ਨੇ ਅਤੇ ਪੋਜ਼ਿਟਿਵਿਟੀ ਵੀ ਲਿਆਉਂਦੇ ਨੇ। ਲਾਈਟ ਕਲਰ ਕਰਟਨਸ ਜਿਹੜੇ ਆ ਅਤੇ ਵਾਰਮ ਲਾਈਟਸ ਜਿਹੜੇ ਆ ਘਰ ਨੂੰ ਕੇਜ਼ੀ ਲੁੱਕ ਦਿੰਦੀਆਂ ਨੇ। ਅਤੇ ਸਭ ਤੋਂ ਵੱਡੀ ਡੈਕੋਰੇਸ਼ਨ ਉਹ ਕੀ ਹੈ, ਘਰ ਦੇ ਲੋਕਾਂ ਦੀ ਮੁਸਕਾਨ। ਜਿੱਥੇ ਪਿਆਰ ਹੋਵੇ ਉਹੀ ਘਰ ਸਭ ਤੋਂ ਸੋਹਣਾ।

ਲੱਗਦਾ ਹੈ। ਹੁਣ ਇਸ ਦੇ ਨਾਲ ਹੀ ਦਾਦੀ ਮਾਂ ਦੇ ਨੁਸਖੇ ਵੀ ਨੋਟ ਕਰ ਲਓ। ਦਾਦੀ ਮਾਂ ਦੇ ਨੁਸਖੇ ਅਜਿਹੇ ਨੇ ਜਿਹੜੇ ਸਾਡੇ ਹਮੇਸ਼ਾ ਕੰਮ ਆਉਂਦੇ ਨੇ। ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਹਰ ਛੋਟੀ ਬਿਮਾਰੀ ਦਾ ਇਲਾਜ ਰਸੋਈ ਵਿੱਚੋਂ ਮਿਲ ਜਾਂਦਾ ਸੀ, ਅੱਜ ਵੀ ਮਿਲ ਜਾਂਦਾ ਹੈ। ਤਾਂ ਹੀ ਤਾਂ ਉਹ ਨੁਸਖਿਆਂ ਦੀ ਗੱਲ ਹੋਮ ਸਵੀਟ ਹੋਮ ਰਾਹੀਂ ਅੱਜ ਰਣਜੀਤ ਤੁਹਾਨੂੰ ਦੱਸਣਾ ਚਾਹੁੰਦਾ ਹੈ ਅਤੇ FM ਹਮੇਸ਼ਾ FM ਰੇਨਬੋ ਦੱਸਦਾ ਹੈ। ਗਲੇ ਵਿੱਚ ਦਰਦ ਹੋਵੇ ਸ਼ਹਿਦ ਅਤੇ ਅਦਰਕ ਦਾ ਜਿਹੜਾ ਹੈ ਮਿਕਸ ਕਰਕੇ ਉਹਨੂੰ ਖਾ ਲੈਣਾ ਚਾਹੀਦਾ ਹੈ। ਕਹੋ ਜੇ ਅਦਰਕ ਜ਼ਿਆਦਾ ਕੱਟਿਆ ਉੱਤੇ ਸ਼ਹਿਦ ਲਾ ਕੇ ਉਹਨੂੰ ਚੂਸੋ ਅਤੇ ਚੂਸਣ ਤੋਂ ਬਾਅਦ ਕਹਿ ਲਈਏ ਕਿ ਚੱਟ ਵੀ ਲੈਣਾ ਚਾਹੀਦਾ, ਚੱਟ ਕੇ ਚੂਸੋ ਅਤੇ ਉਹਨੂੰ ਚਿੱਥ ਲਓ ਅਦਰਕ ਨੂੰ ਮੂੰਹ ਦੇ ਵਿੱਚ, ਅਤੇ ਤੁਹਾਡੇ ਜਿਹੜਾ ਗਲੇ ਦਾ ਦਰਦ ਖਤਮ ਹੋ ਜਾਵੇਗਾ। ਢਿੱਡ ਭਾਰਾ ਹੈ, ਕਈ ਵਾਰੀ ਲੱਗਦਾ ਜ਼ਿਆਦਾ ਖਾ ਲਿਆ, ਢਿੱਡ ਭਾਰਾ ਹੈ, ਗੈਸ ਬਣ ਗਿਆ, ਅਜਵਾਇਣ ਅਤੇ ਕਾਲਾ ਨਮਕ ਲੈ ਲੈਣਾ ਚਾਹੀਦਾ ਹੈ। ਅਤੇ ਜੇਕਰ ਚਿਹਰੇ ਦੀ ਆਪਣੇ ਕਹਿ ਲਈਏ ਕਿ ਫੇਸ ਦੀ ਗਲੋ ਬਣਾਉਣੀ ਹੈ ਤਾਂ ਬੇਸਣ ਦਹੀਂ ਅਤੇ ਹਲਦੀ ਦਾ ਫੇਸ ਪੈਕ ਲਗਾ ਲਓ, ਤਾਂ ਮੈਂ ਕਹਿੰਦਾ ਲਿਸ਼ ਲਿਸ਼ ਕਰੇਗਾ ਚਿਹਰਾ ਤੁਹਾਡਾ। ਜੇਕਰ ਆਪਾਂ ਨੂੰ ਕੋਲਡ ਹੋ ਗਿਆ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ, ਇਹ ਕਰਨਾ ਹੈ ਕਿ ਹਲਦੀ ਵਾਲਾ ਦੁੱਧ ਬਣਾਉਣਾ ਹੈ। ਉਹਦੇ ਲਈ ਕੀ ਜਾਣਾ ਹੈ ਕਿ ਤੁਸੀਂ ਰਸੋਈ ਦੇ ਵਿੱਚ ਜਾਣਾ ਹੈ, ਜਿੱਥੇ ਦੁੱਧ ਪਾਇਆ ਦੁੱਧ ਨੂੰ ਆਪਣੇ ਗਲਾਸ ਵਿੱਚ ਪਾ ਲੈਣਾ ਹੈ। ਗਲਾਸ ਨੂੰ ਪਾ ਕੇ ਤੁਸੀਂ ਉਬਾਲ ਲੈਣਾ ਹੈ, ਗਲਾਸ 'ਚ ਨਹੀਂ ਉਬਾਲਣਾ, ਤੁਸੀਂ ਉਸਨੂੰ ਪਤੀਲੇ 'ਚ ਪਾ ਕੇ ਉਬਾਲਣਾ ਹੈ। ਨਾਲ ਹਲਦੀ ਵੀ ਪਾ ਲਓ, ਜੇ ਮਿੱਠਾ ਪਾਉਣਾ ਹੈ ਤਾਂ ਪਾ ਲਓ, ਨਹੀਂ ਤਾਂ ਜੇ ਗੁੜ ਪਾਉਣਾ ਗੁੜ ਪਾ ਲਓ, ਸ਼ੱਕਰ ਪਾਉਣੀ ਸ਼ੱਕਰ ਪਾ ਲਓ। ਤਾਂ ਮੈਂ ਕਹਿੰਦਾ ਕਿਆ ਗੱਲਬਾਤ ਹੋ ਜਾਏਗੀ, ਅਤੇ ਨਾਲ ਹੀ ਮਾਡਰਨ ਲਾਈਫ ਵਿੱਚ ਓਲਡ ਰੈਮਡੀਜ਼ ਦਾ ਜਿਹੜਾ ਮੈਜਿਕ ਹੈ ਅੱਜ ਵੀ ਕਮਾਲ ਦਾ ਹੈ। ਅਤੇ ਤੁਸੀਂ ਕਹੋਗੇ ਕਿੱਥੋਂ ਗੱਲਾਂ ਆਉਂਦੀਆਂ ਆਰਜੇ ਰਣਜੀਤ ਨੂੰ, ਤੁਹਾਡੇ ਹੱਕ ਦੀਆਂ ਗੱਲਾਂ, ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਹਮੇਸ਼ਾ ਤੁਹਾਡੇ ਸਨਮੁੱਖ ਤੁਹਾਡੇ ਤੱਕ ਪਹੁੰਚਾਉਣ ਲਈ ਅਸੀਂ ਤਾਬਿਆਦਾਰ ਹਾਂ। ਅਤੇ ਤਾਬਿਆਦਾਰ ਹਾਂ ਹੁਣ ਇਸ ਸੋਹਣੇ ਜਿਹੇ ਗੀਤ ਨੂੰ ਲੈ ਕੇ, ਮੇਰਾ ਇਕੱਲਾ ਇਕੱਲਾ ਪਿਆਰ ਸੱਸੀ ਪੁੰਨੋ ਮੂਵੀ ਹੈ ਪੰਜਾਬੀ, ਮਹਿੰਦਰ ਕਪੂਰ ਅਤੇ ਉਹਨਾਂ ਦੇ ਨਾਲ ਆਵਾਜ਼ਾਂ ਨੇ, ਉਹਨਾਂ ਦੇ ਸਾਥੀ ਵੀ ਨੇ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ

ਦੋਸਤੋ ਵੈਲਕਮ ਬੈਕ ਤੁਹਾਡਾ ਇੱਕ ਵਾਰ ਫੇਰ ਪ੍ਰੋਗਰਾਮ ਹੋਮ ਸਵੀਟ ਹੋਮ ਚ। ਹੁਣ ਗੱਲ ਕਰਾਂਗੇ ਅਸੀਂ ਔਸ਼ਧੀ ਗੁਣਾਂ ਦਾ ਖਜ਼ਾਨਾ ਕਹੇ ਜਾਣ ਵਾਲੇ ਸੁਹਾਂਜਣਾ ਦੀ। ਆਯੁਰਵੇਦ ਵਿੱਚ ਇਸ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ ਤੇ ਸਵਾਦੀ ਤਾਂ ਹੁੰਦਾ ਹੀ ਹੈ, ਸਰੀਰ ਲਈ ਪੋਸ਼ਣ ਦਾ ਪੂਰਾ ਸਰੋਤ ਵੀ ਹੈ ਸੁਹਾਂਜਣਾ। ਹੁਣ ਕਈ ਮਰਿੰਗਾ ਵੀ ਕਹਿੰਦੇ ਆ। ਮਰਿੰਗਾ ਨੂੰ ਮਰਿੰਗਾ ਵਾਲੀ ਫੇਰਾ ਵੀ ਕਿਹਾ ਜਾਂਦਾ ਹੈ ਕਿਉਂਕਿ ਬਹੁਪੱਖੀ ਰੁੱਖ ਹੈ ਤੇ ਇਸ ਨੂੰ ਹਿੰਦੀ ਵਿੱਚ ਸੁਹਾਂਜਣਾ ਕਿਹਾ ਜਾਂਦਾ ਹੈ, ਸੁਜਾਣਾ ਕਿਹਾ ਜਾਂਦਾ ਹੈ, ਸਿੰਜਣ ਅਤੇ ਮੂੰਗਾ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ਡਰਮਸਟਿਕ ਟ੍ਰੀ ਵੀ ਕਿਹਾ ਜਾਂਦਾ ਹੈ ਤੇ ਪੰਜਾਬੀ ਵਿੱਚ ਸੁਹਾਂਜਣਾ ਕਿਹਾ ਜਾਂਦਾ ਹੈ। ਮਰਿੰਗਾ ਔਸ਼ਧੀ ਗੁਣਾਂ ਦਾ ਇੱਕ ਖਜ਼ਾਨਾ ਹੈ ਜਿਸ ਨੂੰ ਵਿਗਿਆਨੀਆਂ ਤੇ ਆਯੁਰਵੇਦ ਮਾਹਰਾਂ ਨੇ ਸੁਪਰ ਫੂਡ ਕਿਹਾ ਹੈ। ਇਹ ਨਾ ਸਿਰਫ ਸਵਾਦੀ ਹੁੰਦਾ ਹੈ ਬਲਕਿ ਸਰੀਰ ਲਈ ਪੋਸ਼ਣ ਅਤੇ ਇੱਕ ਪੂਰਾ ਸਰੋਤ ਵੀ ਹੈ। ਮੋਰਿੰਗਾ ਦੀਆਂ ਫਲੀਆਂ ਅਤੇ ਪੱਤਿਆਂ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਜਿਹੜੇ ਹੈ ਉਹ ਆਮ ਭੋਜਨਾਂ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਹੁੰਦੇ ਨੇ। ਇਸ ਵਿੱਚ ਦੁੱਧ ਨਾਲੋਂ 15 ਗੁਣਾ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ, ਗਾਜਰ ਨਾਲੋਂ ਜ਼ਿਆਦਾ 10 ਗੁਣਾ ਜ਼ਿਆਦਾ ਜਿਹੜਾ ਹੈ ਵਿਟਾਮਿਨ ਏ ਹੁੰਦਾ ਹੈ, ਕੇਲੇ ਨਾਲੋਂ 15 ਗੁਣਾ ਜ਼ਿਆਦਾ ਜਿਹੜਾ ਹੈ ਉਹ ਪੋਟਾਸ਼ੀਅਮ ਹੁੰਦਾ ਹੈ, ਪਾਲਕ ਨਾਲੋਂ 20 ਗੁਣਾ ਜ਼ਿਆਦਾ ਆਇਰਨ ਹੁੰਦਾ ਹੈ ਅਤੇ ਇਸ ਵਿੱਚ ਸੰਤਰੇ ਨਾਲੋਂ 7 ਗੁਣਾ ਜ਼ਿਆਦਾ ਵਿਟਾਮਿਨ ਸੀ ਅਤੇ ਦਹੀਂ ਨਾਲੋਂ 9 ਗੁਣਾ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਮੋਰਿੰਗਾ ਦਾ ਸੇਵਨ ਜਿਹੜਾ ਕਰਨਾ ਹੈ 100 ਤੋਂ ਵੱਧ ਬਿਮਾਰੀਆਂ ਦੇ ਇਲਾਜ ਅਤੇ ਰੋਕਥਾਮ ਵਿੱਚ ਮਦਦਗਾਰ ਲਈ ਮੰਨਿਆ ਜਾਂਦਾ ਹੈ ਜੇਕਰ ਇਸ ਦਾ ਸੇਵਨ ਕੀਤਾ ਜਾਵੇ। ਇਸ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਜਿਹੜੇ ਇਨਫੈਕਸ਼ਨਾਂ ਨਾਲ ਲੜਨ ਅਤੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਨੇ। ਇਸ ਵਿੱਚ 90 ਕਿਸਮਾਂ ਦੇ ਮਲਟੀ ਵਿਟਾਮਿਨ ਅਤੇ ਕਈ ਕਿਸਮਾਂ ਦੇ ਐਂਟੀ ਆਕਸੀਡੈਂਟ, ਦਰਦ ਨਿਵਾਰਕ ਗੁਣ ਅਤੇ ਅਮੀਨੋ ਐਸਿਡ ਹੁੰਦੇ ਨੇ। ਜੇਕਰ ਗੱਲ ਕਰੀਏ ਸੁਹਾਂਜਣਾ ਦੀ ਤਾਂ ਇਸ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਉੱਚ ਮਾਤਰਾ ਜਿਹੜੀ ਹੈ ਉਹਦੇ ਨਾਲ ਹੱਡੀਆਂ ਅਤੇ ਦੰਦਾਂ ਦੇ ਵਿਕਾਸ ਲਈ ਵੀ ਵਰਦਾਨ ਮੰਨਿਆ ਜਾਂਦਾ ਹੈ ਅਤੇ ਇਹ ਜੋੜਾਂ ਦੇ ਦਰਦ ਅਤੇ ਗਠੀਏ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਮੋਰਿੰਗਾ ਦੀਆਂ ਫਲੀਆਂ ਫਾਈਬਰ ਨਾਲ ਭਰਪੂਰ ਹੁੰਦੀਆਂ ਨੇ ਜੋ ਸਹੀ ਪਾਚਨ ਕਿਰਿਆ ਬਣਾਈ ਰੱਖਦੀਆਂ ਨੇ। ਜੇਕਰ ਆਧੁਨਿਕ ਖੋਜ ਦੀ ਗੱਲ ਕਰੀਏ ਤਾਂ ਆਧੁਨਿਕ ਖੋਜ ਇਹ ਸੁਝਾਅ ਦਿੰਦੀ ਹੈ ਕਿ ਮੋਰਿੰਗਾ ਦੇ ਐਂਟੀ ਇਨਫਲੇਮੇਟਰੀ ਅਤੇ ਕੈਂਸਰ ਵਿਰੋਧੀ ਗੁਣ ਕੈਂਸਰ ਸੈੱਲਾਂ ਨੂੰ ਵੀ ਵਾਧੇ ਤੋਂ ਰੋਕਦੇ ਨੇ ਅਤੇ ਇਹ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਪ੍ਰਭਾਵਸ਼ਾਲੀ ਹੈ। ਇਸ ਰੁੱਖ ਦੇ ਸਾਰੇ ਹਿੱਸੇ, ਪੱਤੇ, ਫੁੱਲ, ਫਲੀਆਂ ਅਤੇ ਜੜ੍ਹਾਂ ਲਾਭਦਾਇਕ ਨੇ ਅਤੇ ਫਲੀਆਂ ਨੂੰ ਅਕਸਰ ਦਾਲ, ਸਾਂਬਰ ਜਾਂ ਸਬਜ਼ੀ ਵਜੋਂ ਵਰਤਿਆ ਜਾਂਦਾ ਹੈ ਅਤੇ ਜਦਕਿ ਪੱਤਿਆਂ ਨੂੰ ਪਾਊਡਰ ਬਣਾ ਕੇ ਖਾਧਾ ਜਾ ਸਕਦਾ ਹੈ। ਹੁਣ ਸੰਖੇਪ ਵਿੱਚ ਕਿਹਾ ਜਾਵੇ ਤਾਂ ਮੋਰਿੰਗਾ ਇੱਕ ਘੱਟ ਕੀਮਤ ਵਾਲਾ ਚਮਤਕਾਰੀ ਰੁੱਖ ਹੈ ਜੋ ਕੁਪੋਸ਼ਣ ਦਾ ਮੁਕਾਬਲਾ ਕਰਨ ਅਤੇ ਇੱਕ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਹਰ ਘਰ ਦੀ ਰਸੋਈ ਦਾ ਹਿੱਸਾ ਹੋਣਾ ਚਾਹੀਦਾ ਹੈ। ਆਯੁਰਵੇਦ ਦੇ ਮੁਤਾਬਕ ਗਰਭਵਤੀ ਔਰਤਾਂ ਨੂੰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਕਿੰਨੇ ਫਾਇਦੇ ਆ ਹੁਣ ਹੋਮ ਸਵੀਟ ਹੋਮ 'ਚ ਕਿੰਨੇ ਫਾਇਦੇ ਦੱਸਿਆ ਅਤੇ ਫਾਇਦਿਆਂ ਦੇ ਨਾਲ ਇੱਕ ਹੋਰ ਫਾਇਦਾ ਆਪਾਂ ਕੀ ਲੈਣਾ ਹੈ ਉਹ ਸੁਣਨਾ ਹੈ। ਇੱਕ ਸੋਹਣਾ ਜਿਹਾ ਗੀਤ ਜਿਸ ਨੂੰ ਆਵਾਜ਼ ਦਿੱਤੀ ਆ ਮੁਹੰਮਦ ਰਫੀ ਨੇ, ਫਿਲਮ ਹੈ ਬੰਗਾਰ ਅਤੇ ਗਾਣਾ ਤੁਸੀਂ ਆਪ ਹੀ ਬੁੱਝ ਲੈਣਾ ਕਿਹੜਾ ਹੈ।

ਲਓ ਜੀ, ਅਸੀਂ ਤਾਂ ਛੱਡ ਕੇ ਨਹੀਂ ਜਾਣਾ, ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਸਾਨੂੰ ਜੋੜਿਆ ਹੋਇਆ, ਅਸੀਂ ਵੀ ਤੁਹਾਨੂੰ ਜੋੜਿਆ ਹੋਇਆ, ਕਿਉਂਕਿ ਮੋਹ ਦੀਆਂ ਤੰਦਾਂ ਦਿਲਾਂ ਦੇ ਰਾਹੀਂ ਜੁੜੀਆਂ ਹੋਈਆਂ ਨੇ। ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਘੜੀ ਦੇ ਉੱਤੇ, FM ਦੀ ਘੜੀ ਦੇ ਉੱਤੇ 12:46 'ਤੇ 29 ਸੈਕਿੰਡ ਹੋ ਚੁੱਕੇ ਨੇ। ਅਤੇ ਹੁਣ ਗੱਲ ਕਰਾਂਗੇ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਸਿਖਾਓ ਕਿ ਕਿਹੜੀਆਂ ਖਾਣ ਪੀਣ ਦੀਆਂ ਆਦਤਾਂ ਸਹੀ ਨੇ। ਹੁਣ ਅੱਜ ਕੱਲ੍ਹ ਜ਼ਿਆਦਾਤਰ ਮਾਪੇ ਜਿਹੜੇ ਆ ਇਸ ਗੱਲ ਤੋਂ ਪਰੇਸ਼ਾਨ ਨੇ ਕਿ ਬੱਚਿਆਂ ਦੇ ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਦੇ ਖਾਣ ਪੀਣ ਸੰਬੰਧੀ ਆਦਤਾਂ ਠੀਕ ਨਹੀਂ। ਉਹਨਾਂ ਦਾ ਕਾਰਨ ਹੈ ਕਿ ਇਹਨਾਂ ਨੂੰ ਬਸ ਪੀਜ਼ਾ, ਪੋਟੈਟੋ ਚਿਪਸ, ਬਰਗਰ, ਕੋਲਡ ਡਰਿੰਕ ਚਾਹੀਦਾ ਹੈ ਅਤੇ ਘਰ ਦੇ ਬਣੇ ਖਾਣੇ ਤੋਂ ਵੀ ਜਬੇ ਬੱਚਿਆਂ ਨੂੰ ਪਰਹੇਜ਼ ਹੈ। ਹੁਣ ਇਹ ਜਿਹੜਾ ਪਰਹੇਜ਼ ਹੈ ਉਹ ਆਪਾਂ ਦੂਰ ਕਰਾਉਣਾ ਹੈ ਬੱਚਿਆਂ ਨੂੰ ਜਿਹੜਾ ਪਰਹੇਜ਼ ਹੈ, ਪਰ ਇਹਨਾਂ ਦੀਆਂ ਗਲਤ ਆਦਤਾਂ ਦੀ ਜ਼ਿੰਮੇਵਾਰੀ ਕਾਫ਼ੀ ਹੱਦ ਤੱਕ ਮਾਪਿਆਂ ਦੀ ਹੈ, ਕਿਉਂਕਿ ਬੱਚੇ ਉਹੀ ਸਿੱਖਦੇ ਨੇ ਜੋ ਮਾਪੇ ਉਹਨਾਂ ਨੂੰ ਸਿਖਾਉਂਦੇ ਨੇ। ਮਾਪੇ ਜਿਸ ਤਰ੍ਹਾਂ ਦਾ ਭੋਜਨ ਕਰਦੇ ਨੇ, ਬੱਚੇ ਵੀ ਉਹਨਾਂ ਦੀ ਦੇਖ ਰੇਖ ਵਿੱਚ ਉੱਦਾਂ ਦੀ ਦੇਖੋ ਦੇਖੀ ਆਦਤਾਂ ਅਪਣਾ ਲੈਂਦੇ ਨੇ ਅਤੇ ਉਹੀ ਖਾਣਾ ਖਾਣ ਦੀਆਂ ਆਦਤਾਂ ਉਹਨਾਂ ਦੇ ਜੀਵਨ ਵਿੱਚ ਜੀਵਨ ਦਾ ਹਿੱਸਾ ਬਣ ਜਾਂਦੀਆਂ ਨੇ। ਬੱਚੇ ਨੂੰ ਬਚਪਨ ਤੋਂ ਹੀ ਜੰਕ ਫੂਡ ਜਾਂ ਤਲਿਆ ਹੋਇਆ ਭੋਜਨ ਖਿਲਾਉਣ ਦੀ ਆਦਤ ਨਾ ਪਾਓ। ਉਹਨਾਂ ਨੂੰ ਫਲ ਸਬਜ਼ੀਆਂ ਅਤੇ ਪ੍ਰੋਟੀਨ ਭਰਪੂਰ ਖਾਣ ਵਾਲੀਆਂ ਚੀਜ਼ਾਂ ਦਿਓ। ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਸਨੂੰ ਨਹੀਂ ਪਤਾ

ਹੁੰਦਾ ਕਿ ਜੰਕ ਫੂਡ ਕੀ ਹੈ। ਉਸ ਨੂੰ ਅਜਿਹੇ ਭੋਜਨ ਪ੍ਰਤੀ ਮਾਪੇ ਹੀ ਦੱਸਦੇ ਨੇ ਕਿ ਉਹ ਜਦੋਂ ਉਹਨਾਂ ਦੀ ਆਦਤ ਪਾ ਲੈਂਦੇ ਨੇ ਤਾਂ ਮਾਪੇ ਸ਼ਿਕਾਇਤ ਕਰਦੇ ਨੇ। ਬੱਚਾ ਸਹੀ ਭੋਜਨ ਉਦੋਂ ਹੀ ਲੈਂਦਾ ਹੈ ਜਦੋਂ ਘਰ ਵਿੱਚ ਮੌਜੂਦ ਹੁੰਦਾ ਹੈ। ਇਸ ਲਈ ਆਪਣੇ ਫਰਿੱਜ ਵਿੱਚ ਫਲਾਂ ਅਤੇ ਸਬਜ਼ੀਆਂ ਨੂੰ ਜਗਾ ਦਿਓ, ਜਾਂ ਕਿ ਜਿਹੜੀ ਜਗ੍ਹਾ ਦੇਣੀ ਹੈ ਉਸ ਫਲਾਂ ਅਤੇ ਸਬਜ਼ੀਆਂ ਨੂੰ ਦੇਣੀ ਹੈ, ਨਾ ਕਿ ਮਠਿਆਈਆਂ ਅਤੇ ਚਾਕਲੇਟ ਨੂੰ ਦੇਣੀ ਹੈ। ਤੁਹਾਡੇ ਬੱਚੇ ਨੂੰ ਸਾਰੇ ਪੋਸ਼ਕ ਤੱਤਾਂ ਦੀ ਪ੍ਰਾਪਤੀ ਹੋਵੇ, ਇਸ ਲਈ ਉਹਨਾਂ ਨੂੰ ਦਾਲਾਂ, ਅਨਾਜ, ਫਲ, ਸਬਜ਼ੀਆਂ, ਮੱਛੀ, ਮੀਟ, ਬੀਨਸ, ਦੁੱਧ ਆਦਿ ਸਭ ਦੇਣਾ ਚਾਹੀਦਾ ਹੈ। ਅਤੇ ਉਹਦੇ ਲਈ ਕੀ ਕਰਨਾ ਹੈ ਕਿ ਤੁਹਾਨੂੰ ਫਰਿੱਜ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੱਖਣਾ ਚਾਹੀਦਾ ਹੈ ਅਤੇ ਰਸੋਈ ਦੇ ਵਿੱਚ ਇਹਨਾਂ ਚੀਜ਼ਾਂ ਦੀ ਹਾਜ਼ਰੀ ਜ਼ਿਆਦਾ ਹੋਣੀ ਚਾਹੀਦੀ ਹੈ। ਉਹਨਾਂ ਨੂੰ ਇਹ ਵੀ ਦੱਸੋ ਕਿ ਅਜਿਹੀ ਖੁਰਾਕ ਉਹਨਾਂ ਨੂੰ ਤੰਦਰੁਸਤ ਰੱਖਣ ਵਿੱਚ ਚੰਗਾ ਰੋਲ ਅਦਾ ਕਰੇਗੀ ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਘਰ ਵਿੱਚ ਹੀ ਸਭ ਕੁਝ ਬਣਾਓ। ਘਰ ਵਿੱਚ ਜੋ ਤੁਸੀਂ ਬਣਾਓਗੇ ਉਹੀ ਬੱਚੇ ਖਾਣਗੇ ਅਤੇ ਚਾਅ ਚਾਅ ਨਾਲ ਖਾਣਗੇ। ਇਸੇ ਤਰ੍ਹਾਂ ਬਾਜ਼ਾਰ ਦੇ ਖਾਣੇ ਵਿੱਚ ਪੋਸ਼ਕ ਤੱਤਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ, ਇਹ ਵੀ ਗੱਲ ਉਹਨਾਂ ਨੂੰ ਦੱਸਣ ਦੀ ਲੋੜ ਤਾਂ ਹੀ ਪੈਣੀ ਹੈ ਜੇਕਰ ਤੁਸੀਂ ਉਹਨਾਂ ਨੂੰ ਪਹਿਲਾਂ ਆਪਣੇ ਖਾਣੇ ਦਾ ਆਦੀ ਬਣਾਇਆ ਹੋਊਗਾ। ਉਹਨਾਂ ਨੂੰ ਸਜਾਇਆ ਇਸੇ ਤਰ੍ਹਾਂ ਜਾਂਦਾ ਹੈ ਜਿਹੜਾ ਬਾਹਰਲਾ ਖਾਣਾ ਹੁੰਦਾ ਹੈ ਕਿ ਬੱਚੇ ਨੂੰ ਆਕਰਸ਼ਿਤ ਕਰਦਾ ਹੈ। ਇਸ ਲਈ ਘਰ 'ਚ ਬਣੇ ਭੋਜਨ ਨੂੰ ਆਕਰਸ਼ਕ ਬਣਾਓ। ਆਕਰਸ਼ਕ ਬਣਾਉਣ ਲਈ ਤੁਹਾਨੂੰ ਹੋਮ ਸਵੀਟ ਹੋਮ ਦੇ ਵਿੱਚ ਕਿੰਨੀ ਜਾਣਕਾਰੀ ਦਿੱਤੀ ਹੈ ਕਿ ਖਾਣਾ ਕਿਵੇਂ ਬਣਾਉਣਾ ਹੈ, ਕਿਹੜੀ ਰੈਸਪੀ ਕਿਵੇਂ ਬਣਾਉਣੀ ਹੈ। ਬੱਚੇ ਲਈ ਨਾਸ਼ਤਾ ਬਹੁਤ ਜ਼ਰੂਰੀ ਹੈ, ਇਸ ਲਈ ਸਕੂਲ ਜਾਣ ਤੋਂ ਪਹਿਲਾਂ ਉਸਨੂੰ ਨਾਸ਼ਤਾ ਜ਼ਰੂਰ ਖਿਲਾਓ। ਜੇਕਰ ਉਹ ਨਾਸ਼ਤਾ ਸਹੀ ਢੰਗ ਨਾਲ ਨਹੀਂ ਕਰਦਾ ਤਾਂ ਉਸਨੂੰ ਸਕੂਲ 'ਚ ਫਲ ਅਤੇ ਲੰਚ ਜ਼ਰੂਰ ਪੈਕ ਕਰਕੇ ਦਿਓ। ਬੱਚੇ ਨੂੰ ਪਰੋਸਿਆ ਗਿਆ ਭੋਜਨ ਉਨਾ ਹੀ ਉਹੀ ਹੋਣਾ ਚਾਹੀਦਾ ਹੈ ਜੋ ਘਰ ਦੇ ਸਾਰੇ ਲੋਕ ਖਾ ਰਹੇ ਹੋਣ, ਅਤੇ ਉਨਾ ਹੋਣਾ ਚਾਹੀਦਾ ਹੈ ਕਿ ਜਿਸ ਨਾਲ ਉਹਦੀ ਭੁੱਖ ਵੀ ਮਿਟੇ, ਉਹਨੂੰ ਸਵਾਦ ਵੀ ਆਵੇ। ਜੇਕਰ ਤੁਸੀਂ ਖਾਣੇ ਦੇ ਬਾਅਦ ਹਮੇਸ਼ਾ ਮਿੱਠਾ ਪਰੋਸਦੇ ਹੋ ਤਾਂ ਬੱਚਾ ਖਾਣਾ ਘੱਟ ਖਾਏਗਾ, ਕਿਉਂਕਿ ਉਸ ਨੂੰ ਲੱਗੇਗਾ ਕਿ ਮਿੱਠਾ ਜ਼ਿਆਦਾ ਖਾਧਾ ਜਾਵੇ। ਇਸ ਲਈ ਖਾਣੇ ਦੇ ਟੇਬਲ ਅਤੇ ਮਿੱਠੀ ਚੀਜ਼ ਖਾਣਾ ਖਾਣ ਤੋਂ ਬਾਅਦ ਹੀ ਰੱਖੀ ਜਾਵੇ, ਤਾਂ ਜੋ ਬੱਚੇ ਨੂੰ ਇਹ ਹੋਵੇ ਕਿ ਪਹਿਲਾਂ ਖਾਣਾ ਖਾਣਾ ਹੈ ਅਤੇ ਮਿੱਠਾ ਬਾਅਦ 'ਚੋਂ ਖਾਣਾ ਹੈ, ਅਤੇ ਹਰ ਰੋਜ਼ ਇਹ ਜਿਹੜਾ ਮਿੱਠਾ ਨਾ ਰੱਖਿਆ ਜਾਵੇ। ਇਹ ਵੀ ਤੁਸੀਂ ਧਿਆਨ 'ਚ ਰੱਖਣਾ ਹੈ। ਅਤੇ ਬੱਚਾ ਜਦੋਂ ਉਸ ਉਮਰ ਵਿੱਚ ਪਹੁੰਚ ਜਾਵੇ ਕਿ ਉਹ ਆਪਣੇ ਲਈ ਕੁਝ ਬਣਾਉਣ ਦੇ ਸਮਰੱਥ ਹੈ, ਤਾਂ ਉਸਨੂੰ ਰਸੋਈ ਦਾ ਕੰਮ ਸਿਖਾਓ। ਜੇਕਰ ਉਹ ਖੁਦ ਬਣਾਏਗਾ ਤਾਂ ਚੰਗਾ ਮਹਿਸੂਸ ਕਰੇਗਾ, ਅਤੇ ਇਸਦਾ ਸਭ ਤੋਂ ਵੱਡਾ ਲਾਭ ਜਿਹੜਾ ਹੈ ਤੁਹਾਡੀ ਗੈਰ ਹਾਜ਼ਰੀ ਵਿੱਚ ਜਾਂ ਬਿਮਾਰ ਪੈਣ ਉੱਤੇ ਬਾਹਰ ਦੀਆਂ ਜਿਹੜੀਆਂ ਚੀਜ਼ਾਂ ਨਾ ਖਾਣ ਦੀ ਆਦਤ ਨੂੰ ਧਿਆਨ 'ਚ ਰੱਖਦੇ, ਘਰ ਦੇ ਖਾਣ ਦੀ ਜਿਹੜੀ ਚੀਜ਼ ਬਣਾ ਕੇ ਖਾਣ ਦੀ ਆਦਤ ਉਹਨੂੰ ਪਏਗੀ, ਅਤੇ ਕਦੀ ਕਦੀ ਬਾਹਰ ਦਾ ਖਾਣਾ ਗਲਤ ਵੀ ਨਹੀਂ ਹੋਵੇਗਾ। ਪਰ ਇਸ ਨਾਲ ਬੱਚੇ ਦੀ ਆਦਤ ਨਾ ਬਣਨ ਦਿਓ। ਤੁਸੀਂ ਬੱਚੇ ਨੂੰ ਸਹੀ ਖਾਣ ਪੀਣ ਦੀ ਆਦਤ ਪਾਓਗੇ ਤਾਂ ਉਸ ਲਈ ਇੱਕ ਚੰਗੀ ਸੇਧ ਵੀ ਰਹੇਗੀ ਜੋ ਸਾਰੀ ਉਮਰ ਹੈ, ਉਸਦੇ ਕੰਮ ਵੀ ਆਵੇਗੀ ਅਤੇ ਉਸਨੂੰ ਲੰਬਾ ਸਰਗਰਮ ਜੀਵਨ ਦੇਵੇਗੀ। ਅਤੇ ਆਪਾਂ ਹੁਣ ਸਰਗਰਮ ਜਿਹੜਾ ਗੀਤ ਹੈ ਮੇਰੇ ਕੋਲ ਬੜਾ ਸੋਹਣਾ ਪਿਆ, ਆਸ਼ਾ ਭੋਂਸਲੇ ਦੇ ਜਸਪਾਲ ਸਿੰਘ ਹੋਰਾਂ ਦੀ ਆਵਾਜ਼ ਦੀ ਵਿੱਚ, ਨੱਚਦੀ ਜਵਾਨੀ ਮੂਵੀ ਤੋਂ। ਅਤੇ ਕਰਦੇ ਰਹੋ, ਸੁਣਦੇ ਰਹੋ, ਇੰਜੋਏ ਵੀ ਕਰੋ ਕਿਸ ਨੂੰ ਕਰਨਾ ਇਸ ਗਾਣੇ ਨੂੰ ਵੀ, ਅਤੇ ਸੁਣਦੇ ਰਹੋ FM ਰੇਨਬੋ। ਸਟੇ ਟਿਊਨ।

ਦੋਸਤੋ 12:54 ਤੇ 12 ਸੈਕਿੰਡ ਹੋ ਚੁੱਕੇ ਆ। ਹੋਮ ਸਵੀਟ ਹੋਮ ਨੂੰ ਖਤਮ ਕਰਨ ਦਾ ਵੇਲਾ ਨੇੜੇ ਹੁੰਦਾ ਜਾ ਰਿਹਾ ਹੈ, ਪਰ ਜਾਂਦੇ ਜਾਂਦੇ ਆਪਾਂ ਇਹ ਦੱਸ ਦੇਣਾ ਕਿ ਧੁੱਪ ਵਿੱਚ ਪੈਰਾਂ 'ਤੇ ਜੇਕਰ ਚੱਪਲ ਦੇ ਨਿਸ਼ਾਨ ਆ ਗਏ ਤਾਂ ਕੀ ਕਰਨਾ ਹੈ। ਗਰਮੀਆਂ ਦੀ ਧੁੱਪ ਵਿੱਚ ਸੈਂਡਲ ਪਾ ਕੇ ਨਿਕਲਣਾ ਆਮ ਗੱਲ ਹੈ, ਪਰ ਗਰਮੀਆਂ ਵਿੱਚ ਚੱਪਲ ਪਾਉਣ ਨਾਲ ਚਮੜੀ ਖੁੱਲ੍ਹੀ ਰਹਿੰਦੀ ਹੈ ਜੋ ਕਿ ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਂਦੀ ਹੈ। ਤੇਜ਼ ਧੁੱਪ ਨਾਲ ਚਮੜੀ ਦਾ ਜਿਹੜਾ ਰੰਗ ਹੈ ਝੁਲਸਣ ਲੱਗਦਾ ਹੈ ਅਤੇ ਪੈਰਾਂ ਦਾ ਜਿਹੜਾ ਹਿੱਸਾ ਖੁੱਲ੍ਹਾ ਰਹਿਣ ਕਰਕੇ ਉਹ ਕਾਲਾ ਹੋ ਜਾਂਦਾ ਹੈ, ਜਦਕਿ ਗਰਮੀ ਵਿੱਚ ਵਧੇਰੇ ਜਿਹੜੀ ਧੁੱਪ, ਹਨੇਰੀ, ਮਿੱਟੀ ਅਤੇ ਪਸੀਨੇ ਦੀ ਵਜ੍ਹਾ ਨਾਲ ਸਾਡੇ ਪੈਰਾਂ ਦਾ ਰੰਗ ਕਾਲਾ ਪੈ ਜਾਂਦਾ ਹੈ। ਇੰਝ ਲੱਗਦਾ ਹੈ ਜਿਵੇਂ ਕਈ ਦਿਨਾਂ ਤੋਂ ਪੈਰਾਂ ਨੂੰ ਧੋਤਾ ਨਾ ਹੋਵੇ, ਸਾਫ਼ ਨਾ ਕੀਤਾ ਹੋਵੇ, ਪਰ ਪੈਰਾਂ 'ਤੇ ਜੇਕਰ ਇੰਝ ਧਿਆਨ ਦਿੱਤਾ ਜਾਵੇ ਤਾਂ ਉਸਨੂੰ ਸਾਫ਼ ਕਰਨਾ ਵੀ ਜ਼ਰੂਰੀ ਹੈ। ਜ਼ਿਆਦਾਤਰ ਜਿਹੜੀਆਂ ਸਾਡੀਆਂ ਸੁਆਣੀਆਂ ਨੇ, ਔਰਤਾਂ ਨੇ ਮਹਿੰਗੇ ਬਿਊਟੀ ਪਾਰਲਰਾਂ ਵਿੱਚ ਜਾ ਕੇ ਪੈਡੀਕਿਊਰ ਜਾਂ ਉਹਦਾ ਸਹਾਰਾ ਲੈਂਦੀਆਂ ਨੇ, ਪੈਡੀਕਿਊਰ ਦਾ ਸਹਾਰਾ ਲੈਂਦੀਆਂ ਨੇ, ਪਰ ਕੁਝ ਦਿਨਾਂ ਬਾਅਦ ਹੀ ਸਥਿਤੀ ਵਾਪਸ ਉਸੇ ਤਰ੍ਹਾਂ ਹੋ ਜਾਂਦੀ ਹੈ ਅਤੇ ਤੁਹਾਡੇ ਪੈਰਾਂ ਦੀ ਉਹੀ ਹਾਲਤ ਹੈ। ਤਾਂ ਤੁਸੀਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਇਸ ਨੂੰ ਸੁੰਦਰ ਬਣਾ ਸਕਦੇ ਹੋ ਅਤੇ ਨਰਮ ਵੀ ਬਣਾ ਸਕਦੇ ਹੋ। ਹੁਣ ਸਕ੍ਰਬਿੰਗ ਜਿਹੜੀ ਹੈ, ਪੈਰਾਂ ਦੀ ਗੰਦਗੀ ਨੂੰ ਸਾਫ਼ ਕਰਨ ਲਈ ਸਕ੍ਰਬਿੰਗ ਦੀ ਜਿਹੜੀ ਵਰਤੋਂ ਕੀਤੀ ਜਾਵੇ ਤਾਂ ਇੱਕ ਬਿਹਤਰ ਬਦਲ ਮੰਨਿਆ ਜਾਂਦਾ ਹੈ। ਪੈਰਾਂ ਦੀ ਟੈਨਿੰਗ ਹਟਾਉਣ ਲਈ ਟੁੱਥਪੇਸਟ, ਸੋਡਾ ਅਤੇ ਨਿੰਬੂ ਦਾ ਪੈਕ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਬੇਕਿੰਗ ਸੋਡਾ ਹੈ ਜਿਹੜਾ, ਉਹ ਵੀ ਜੇਕਰ ਵਰਤਿਆ ਜਾਵੇ ਅਤੇ ਨਿੰਬੂ ਚਮੜੀ ਦੇ ਜਿਹੜੇ ਆ ਉਹ ਉਸਨੂੰ ਪ੍ਰੋਟੈਕਟ ਕਰਨ ਨੂੰ ਸਹਾਈ ਹੁੰਦਾ ਹੈ। ਨਿੰਬੂ ਵਿੱਚ ਵਿਟਾਮਿਨ ਨਾਲ ਚਮੜੀ 'ਤੇ ਹਾਈਪਰ ਪਿੰਗਮੈਂਟੇਸ਼ਨ ਦੀ ਸਮੱਸਿਆ ਜਿਹੜੀ ਹੈ ਉਸਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ। ਅਤੇ ਕੱਚ ਦੀ ਕੌਲੀ ਵਿੱਚ ਟੁੱਥਪੇਸਟ ਲਓ, ਇਸ ਪੇਸਟ ਵਿੱਚ 1 ਚਮਚ ਬੇਕਿੰਗ ਸੋਡਾ ਅਤੇ 1/2 ਨਿੰਬੂ ਦਾ ਰਸ ਮਿਲਾ ਲੈਣਾ ਹੈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਬ੍ਰੱਸ਼ ਦੀ ਮਦਦ ਨਾਲ ਪੂਰੇ ਪੈਰਾਂ ਉੱਤੇ ਲਗਾ ਲੈਣਾ ਹੈ। ਹੁਣ ਨਿੰਬੂ ਦੇ ਛਿਲਕੇ ਨਾਲ ਪੈਰਾਂ ਨੂੰ ਕੁਝ ਦੇਰ ਸਕ੍ਰੱਬ ਕਰੋ ਅਤੇ ਫਿਰ ਦੇਰ ਤੱਕ ਇਸ ਪੇਸਟ ਨੂੰ ਪੈਰਾਂ ਉੱਤੇ ਲੱਗੇ ਰਹਿਣ ਦਿਓ। ਫਿਰ ਪੈਰਾਂ ਨੂੰ ਪਾਣੀ ਨਾਲ ਸਾਫ਼ ਕਰੋ ਅਤੇ ਸੁੱਕਣ ਦਿਓ। ਇਸ ਪੈਕ ਨੂੰ ਹਫ਼ਤੇ ਵਿੱਚ 2 ਵਾਰ ਵਰਤੋ, ਪੂਰੀ ਤਰ੍ਹਾਂ ਨਾਲ ਟੈਨਿੰਗ ਤੋਂ ਛੁਟਕਾਰਾ ਮਿਲ ਸਕਦਾ ਹੈ। ਹੁਣ ਨਿੰਬੂ ਨੂੰ ਅਤੇ ਖੀਰੇ ਨੂੰ ਵੀ ਵਰਤਿਆ ਜਾ ਸਕਦਾ ਹੈ। ਕੀ ਕਰਨਾ ਹੈ ਕਿ ਖੀਰੇ ਨੂੰ ਕੱਦੂਕਸ ਕਰਕੇ ਬਲੈਂਡ ਕਰਕੇ ਰਸ ਕੱਢ ਲੈਣਾ ਹੈ। ਇਸ ਵਿੱਚ ਕੁਝ ਬੂੰਦਾਂ ਨਿੰਬੂ ਦੀਆਂ ਰਸ ਦੀਆਂ ਮਿਲਾ ਕੇ ਚੰਗੀ ਤਰ੍ਹਾਂ ਮਿਸ਼ਰਣ ਬਣਾ ਲੈਣਾ ਹੈ। ਉਸ ਮਿਸ਼ਰਣ ਨੂੰ ਰੂੰਹ ਦੀ ਮਦਦ ਨਾਲ ਪੈਰਾਂ ਦੀ ਟੈਨਿੰਗ ਦੀ ਜਗ੍ਹਾ ਉੱਤੇ ਲਗਾ ਕੇ ਲਗਭਗ 15 ਮਿੰਟ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ। ਬਿਹਤਰ ਨਤੀਜਾ ਆਵੇਗਾ ਅਤੇ ਇਸ ਨੂੰ ਹਫ਼ਤੇ ਵਿੱਚ 2 ਵਾਰ ਕਰੋ ਅਤੇ ਤੁਹਾਡੇ ਇਹਨਾਂ ਤਰੀਕਿਆਂ ਦੇ ਨਾਲ ਟੈਨਿੰਗ ਜਿਹੜੀ ਦੂਰ ਹੋ ਜਾਵੇਗੀ। ਘੜੀ ਦੀਆਂ ਸੂਈਆਂ ਕਹਿੰਦੀਆਂ ਹੈ ਕਿ 12:56 ਅਤੇ 59 ਸੈਕਿੰਡ ਹੋ ਚੁੱਕੇ ਹੈ। ਪ੍ਰੋਗਰਾਮ ਇੱਥੇ ਹੀ ਹੁਣ ਆਪਾਂ ਖਤਮ ਕਰਦੇ ਹਾਂ, ਪਰ ਤੁਸੀਂ ਕਿਤੇ ਨਹੀਂ ਜਾਣਾ, ਜੁੜੇ ਰਹਿਣਾ FM ਰੇਨਬੋ ਦੇ ਨਾਲ। ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ, ਜਿਸਦਾ ਨਾਂ ਹੈ ਮੈਲੋਡੀਅਸ ਗੀਤਾਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀ। ਅਤੇ ਸਟੇ ਟਿਊਨ ਰੱਖੋ FM ਰੇਨਬੋ 'ਤੇ। ਜਾਂਦੇ ਜਾਂਦੇ ਗੀਤ ਜ਼ਰੂਰ ਸੁਣਨਾ, ਇਸ ਪ੍ਰੋਗਰਾਮ ਦਾ ਗੀਤ।

0: ਲਗਰ ਸਾਹਿਬਾ, ਮਿਰਜ਼ੇ ਦੀ ਬੱਗੀ ਹਵਾਵਾਂ ਨੂੰ ਚੀਰਦਿਆਂ ਹੋਇਆਂ ਪਲਾਂ 'ਚ ਤੇਰੇ ਵੀਰਾਂ ਤੋਂ ਕੋਹਾਂ ਦੂਰ ਨਿਕਲ ਜਾਏਗੀ।
1: ਜਸਟ ਚਿਲ ਮਿਰਜ਼ਿਆ, ਮੇਰੇ ਵੀਰ ਤਾਂ ਹਲੇ ਘਰੋਂ ਹੀ ਨਹੀਂ ਨਿਕਲੇ, ਉਹ ਤੇ ਘਰ ਬੈਠੇ ਐਫਐਮ ਰੇਨਬੋ ਸੁਣ ਰਹੇ ਨੇ ਤੇ ਸੁਣਦੇ ਹੀ ਰਹਿਣਗੇ।
2: ਐਫਐਮ ਰੇਨਬੋ ਬਾਕੀ ਸਭ ਕੁਝ ਭੁਲਾ ਦੇਵੇ।
3: ਐਫਐਮ ਐਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਮੈਲੋਡੀਅਸ ਗੀਤਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਤੁਸੀਂ ਗੀਤ ਸੁਣੋਗੇ ਮਾਸੂਮ ਮੂਵੀ ਤੋਂ ਦਿਲ ਢੂੰਡਤਾ ਹੈ। ਇਹ ਫਿਲਮ ਗੁਲਜ਼ਾਰ ਦੀ ਡਾਇਰੈਕਸ਼ਨ ਕੀਤੀ ਹੋਈ ਹੈ। ਇਸ ਫਿਲਮ ਦੇ ਵਿੱਚ ਗੀਤ ਜੋ ਡਾਇਰੈਕਸ਼ਨ ਕੀਤਾ ਹੋਇਆ ਹੈ ਉਹ ਗੁਲਜ਼ਾਰ ਦਾ ਡਾਇਰੈਕਸ਼ਨ ਕੀਤਾ ਹੋਇਆ ਅਤੇ ਸੰਜੀਵ ਕੁਮਾਰ ਸ਼ਰਮੀਲਾ ਟੈਗੋਰ ਦੀ ਐਕਟਿੰਗ ਨੇ ਮਾਸੂਮ ਨੂੰ ਕਲਾਸਿਕ ਬਣਾਇਆ ਸੀ, ਮੂਵੀ ਨੂੰ ਵੀ ਅਤੇ ਇਸ ਗੀਤ ਨੂੰ ਵੀ ਕਲਾਸਿਕ ਬਣਾਇਆ। ਭੁਪਿੰਦਰ ਸਿੰਘ ਦੀ ਸੋਲਫੁੱਲ ਵੋਇਸ ਅਤੇ ਮਦਨ ਮੋਹਨ ਦਾ ਟਾਈਮਲੈਸ ਮਿਊਜ਼ਿਕ, ਇਹ ਗੀਤ ਬਾਕਮਾਲ ਆਪਣੀ ਬਾਕਮਾਲੀਅਤ ਨੂੰ ਦਰਸਾਉਂਦਾ ਹੈ। ਦਿਲ ਢੂੰਡਦਾ ਹੈ ਉਹਨਾਂ ਦਿਨਾਂ ਦੀ ਖੋਜ ਹੈ ਜੋ ਮੁੜ ਕੇ ਨਹੀਂ ਆਉਂਦੇ।

दिल ढूंढता है फिर वही फुर्सत के रात दिन। लता मंगेशकर ते भुपिंदर सिंह दियां आवाज़ां दे विच तुसी सुन के हटे हो एक बहुत सोहना गीत, फिल्म दा नाम सी मासूम। हुण तुसी गीत सुनेंगे जो जाने वो कैसे लोग थे, प्यासा फिल्म तो एक गीत जिसनू कंपेयरिंग कीता, जिसनू मास्टरपीस बनाया है गुरु दत्त दी मास्टरपीस प्यासा सोसाइटी दे एक तिखे कमेंट ने। ਸਾਇਰ ਲੁਧਿਆਣਵੀ ਦੇ ਲਿਰਿਕਸ ਅੱਜ ਵੀ ਰੈਲੀਵੈਂਟ ਲੱਗਦੇ ਨੇ ਇਸ ਗੀਤ ਦੇ ਵਿੱਚ। ਹੇਮੰਤ ਕੁਮਾਰ ਦੀ ਵੋਇਸ ਅਤੇ ਗੁਰੂ ਦੱਤ ਦੇ ਐਕਸਪ੍ਰੈਸ਼ਨਸ ਇਹ ਗੀਤ ਹਾਰਟ ਬ੍ਰੇਕ ਨੂੰ ਫਿਲੋਸਫੀ ਬਣਾਉਣ ਵਿੱਚ ਕਾਮਯਾਬ ਰਹੇ ਸੀ ਅਤੇ ਅੱਜ ਵੀ ਇਹ ਗੀਤ ਬਹੁਤ ਜ਼ਿਆਦਾ ਸੁਣਿਆ ਜਾਣ ਵਾਲਿਆਂ ਗੀਤਾਂ ਵਿੱਚੋਂ ਇੱਕ ਹੈ। ਇੰਜੋਏ ਕਰੋ ਇਸ ਗੀਤ ਨੂੰ, ਸਟੇਟ ਯੂਨ FM ਰੇਨਬੋ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਮਿਡੇ ਮੈਲੋਡੀ ਮੈਲੋਡੀਅਸ ਗੀਤਾਂ ਦਾ ਇਹ ਪ੍ਰੋਗਰਾਮ ਜਿਸ ਵਿੱਚ ਤੁਸੀਂ ਹੁਣੀ ਗੀਤ ਸੁਣ ਕੇ ਹਟੇ ਹੋ ਐਸ ਡੀ ਬਰਮਨ ਦੀ ਆਵਾਜ਼ ਦੇ ਵਿੱਚ ਉਹ ਮਾਂ ਜੀ ਮੇਰੇ ਸੱਜਣ। ਹੁਣ ਤੁਸੀਂ ਗੀਤ ਸੁਣੋਗੇ ਤੂੰ ਜਹਾਂ ਜਹਾਂ ਚਲੇਗਾ ਮੇਰਾ ਸਾਇਆ ਮੂਵੀ ਤੋਂ ਜਿਸ ਨੂੰ ਗਾਇਆ ਹੋਇਆ ਹੈ ਲਤਾ ਮੰਗੇਸ਼ਕਰ ਨੇ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਬਸ ਕੁਝ ਪਲਾਂ ਬਾਅਦ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਨਾਲ ਦਵੱਲੀ ਗੱਲਬਾਤ ਕਰਨਗੇ। ਭਾਰਤੀ ਪ੍ਰਵਾਸੀਆਂ ਨੂੰ ਵੀ ਕਰਨਗੇ ਸੰਬੋਧਨ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਅਤੇ ਭਾਰਤ ਖਿਲਾਫ਼ ਗਤੀਵਿਧੀਆਂ ਬੰਦ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸੁਰੱਖਿਅਤ ਵਾਤਾਵਰਨ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਟਿੱਪਰ ਲਾਰੀ ਦੀ ਟੱਕਰ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ 'ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਨਾਲ ਦਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮਹਾਰਾਜਾ ਵਿਲੇਮ ਅਲੈਗਜ਼ੈਂਡਰ ਅਤੇ ਮਹਾਰਾਣੀ ਮੈਕਸਿਮਾ ਨੂੰ ਵੀ ਮਿਲਣਗੇ। ਇਹ ਦੌਰਾ ਬਹੁਤ ਮਹੱਤਵਪੂਰਨ ਹੈ ਅਤੇ ਭਾਰਤ ਯੂਰਪ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਭਾਰਤ ਯੂਰਪੀਅਨ ਸਬੰਧਾਂ ਨੂੰ ਆਕਾਰ ਦੇਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਆਪਣੇ ਇਸ ਗੇੜ ਦੌਰਾਨ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ ਅਤੇ ਪ੍ਰਮੁੱਖ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਵੀ ਕਰਨਗੇ। ਹਜ਼ਾਰਾਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਸਮਾਗਮ ਪ੍ਰਧਾਨ ਮੰਤਰੀ ਦੀ ਨੀਦਰਲੈਂਡ ਫੇਰੀ ਦਾ ਇੱਕ ਮੁੱਖ ਵਿਸ਼ਾ ਹੋਵੇਗਾ। ਇਹ ਭਾਈਚਾਰਕ ਸਮਾਗਮ ਭਾਰਤ ਨੀਦਰਲੈਂਡ ਸਬੰਧਾਂ, ਭਾਰਤੀ ਪ੍ਰਵਾਸੀ ਭਾਈਚਾਰੇ ਦੀ ਭੂਮਿਕਾ ਅਤੇ ਭਾਰਤ ਦੀ ਆਲਮੀ ਪਹੁੰਚ ਉੱਤੇ ਕੇਂਦਰਿਤ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਦੇਰ ਰਾਤ ਨੀਦਰਲੈਂਡ ਪਹੁੰਚੇ ਅਤੇ ਉੱਥੋਂ ਦੇ ਵਿਦੇਸ਼ ਮੰਤਰੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵੱਖ ਵੱਖ ਉਮਰ ਸਮੂਹਾਂ, ਖੇਤਰਾਂ ਅਤੇ ਧਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਮੈਂਬਰ ਰਵਾਇਤੀ ਨਾਚ ਅਤੇ ਸੰਗੀਤ ਪ੍ਰਦਰਸ਼ਨਾਂ ਦੇ ਨਾਲ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠਿਆਂ ਹੋਏ। ਉਨ੍ਹਾਂ ਦੇ ਪਹੁੰਚਣ ਤੇ ਬੁਰਾ ਸਥਾਨ ਮੋਦੀ ਮੋਦੀ ਅਤੇ ਵੰਦੇ ਮਾਤਰਮ ਦੇ ਨਾਰਿਆਂ ਨਾਲ ਗੂੰਜ ਉੱਠਿਆ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹੈ ਕਿ ਉਸ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣਾ ਅਤੇ ਭਾਰਤ ਖਿਲਾਫ਼ ਗਤੀਵਿਧੀਆਂ ਕਰਨਾ ਬੰਦ ਕਰਨਾ ਚਾਹੀਦੈ। ਨਵੀਂ ਦਿੱਲੀ 'ਚ ਫੌਜ ਸੰਵਾਦ 'ਚ ਬੋਲਦਿਆਂ ਸ੍ਰੀ ਦਿਵੇਦੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਖਿਲਾਫ਼ ਦਹਿਸ਼ਤਗਰਦੀ ਗਤੀਵਿਧੀਆਂ ਜਾਰੀ ਰੱਖਦਾ ਹੈ ਤਾਂ ਉਸ ਨੂੰ ਖੁਦ ਫੈਸਲਾ ਕਰਨਾ ਹੋਵੇਗਾ ਕਿ ਕੀ ਉਹ ਭਾਰਤ ਦੇ ਭੂਗੋਲ ਅਤੇ ਇਤਿਹਾਸ ਦਾ ਹਿੱਸਾ ਬਣੇ ਰਹਿਣਾ ਚਾਹੁੰਦਾ ਜਾਂ ਨਹੀਂ।
1: I think if you heard me earlier, what I have said that Pakistan, if it continues to harbor terrorists and operate against India, then they have to decide whether they want to be part of the geography or history or not.
0: Rajasthan vich mardam shumar

2027 ਲਈ ਘਰ ਘਰ ਜਾ ਕੇ ਡੇਟਾ ਇਕੱਤਰ ਕਰਨਾ ਅੱਜ ਸ਼ੁਰੂ ਹੋ ਗਿਆ। ਇਹ ਗੇੜ 14 ਜੂਨ ਤੱਕ ਜਾਰੀ ਰਹੇਗਾ ਅਤੇ ਇਸ ਦੌਰਾਨ ਸੂਬੇ 'ਚ ਘਰਾਂ ਦੀ ਸੂਚੀ ਅਤੇ ਰਿਹਾਇਸ਼ੀ ਗਣਨਾ ਸ਼ਾਮਲ ਹੋਵੇਗੀ। ਮਰਦਮਸ਼ੁਮਾਰੀ ਵਾਲੇ ਕਰਮਚਾਰੀ ਘਰਾਂ ਦੇ ਨਿਰਮਾਣ 'ਚ ਵਰਤੀ ਜਾਣ ਵਾਲੀ ਸਮੱਗਰੀ ਅਤੇ ਉਹਨਾਂ ਵਿੱਚ ਉਪਲਬਧ ਸਹੂਲਤਾਂ ਨਾਲ ਸਬੰਧਤ 33 ਸਵਾਲ ਪੁੱਛ ਕੇ ਜਾਣਕਾਰੀ ਇਕੱਤਰ ਕਰ ਰਹੇ ਨੇ। ਅਰਥ ਸ਼ਾਸਤਰ ਅਤੇ ਅੰਕੜਾ ਨਿਰਦੇਸ਼ਕ ਵਿਨੇਸ਼ ਸਿੰਘਵੀ ਨੇ ਕਿਹਾ ਕਿ 1 ਮਈ ਨੂੰ ਸੂਬੇ 'ਚ ਸ਼ੁਰੂ ਹੋਈ ਸਵੈ ਗਣਨਾ ਪ੍ਰਕਿਰਿਆ ਕੱਲ੍ਹ ਸਮਾਪਤ ਹੋ ਗਈ। ਰਾਜਸਥਾਨ 'ਚ ਲਗਭਗ 15 ਲੱਖ ਪਰਿਵਾਰਾਂ ਨੇ ਸਵੈ ਗਣਨਾ ਸਹੂਲਤ ਰਾਹੀਂ ਆਪਣੀ ਜਾਣਕਾਰੀ ਜਮ੍ਹਾਂ ਕਰਵਾਉਣ ਦੀ ਚੋਣ ਕੀਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਸਾਲ 2011 ਤੋਂ ਬਾਅਦ ਸੂਬੇ ਵਿੱਚ ਜਾਰੀ ਕੀਤੇ ਗਏ ਸਾਰੇ ਜਾਤੀ ਸਰਟੀਫਿਕੇਟਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 14 ਸਾਲਾਂ ਦੌਰਾਨ ਇਹਨਾਂ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਅਤੇ ਵੈਧਤਾ ਬਾਰੇ ਸਵਾਲ ਉਠਾਏ ਗਏ ਨੇ। ਇਸ ਸਮੇਂ ਦੌਰਾਨ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰਨਾਂ ਪਛੜੇ ਵਰਗਾਂ ਲਈ ਲਗਭਗ 1.69 ਕਰੋੜ ਜਾਤੀ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਹਨਾਂ ਵਿੱਚੋਂ ਬਹੁਤ ਸਾਰੇ ਸਰਟੀਫਿਕੇਟ ਦੁਆਰੇ ਸਰਕਾਰੀ ਯੋਜਨਾ ਦੇ ਤਹਿਤ ਜਾਰੀ ਕੀਤੇ ਗਏ ਸਨ। ਸੂਬੇ 'ਚ ਵੋਟਰ ਸੂਚੀਆਂ ਦੇ ਹਾਲ ਹੀ ਵਿੱਚ ਕੀਤੇ ਗਏ ਤੀਬਰ ਸੋਧ ਦੌਰਾਨ ਹਟਾਏ ਗਏ ਨਾਮ ਵੀ ਸ਼ਾਮਲ ਕੀਤੇ ਜਾਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਕਮ ਅੱਜ ਆਪਣਾ 51ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਗੰਗਟੋਕ ਦੇ ਮਾਨਨ ਕੇਂਦਰ ਵਿਖੇ ਮੁੱਖ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਰਾਜਪਾਲ ਓਮ ਪ੍ਰਕਾਸ਼ ਮਾਥੁਰ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਉੱਤਰ ਪੂਰਬੀ ਮਾਮਲਿਆਂ ਦੇ ਕੇਂਦਰੀ ਮੰਤਰੀ ਜੋਤਿਰ ਆਦਿੱਤਯ ਸਿੰਧੀਆ ਵੀ ਇਸ ਸਮਾਗਮ 'ਚ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੇ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। 1975 ਵਿੱਚ ਅੱਜ ਦੇ ਦਿਨ ਸਿੱਕਮ ਅਧਿਕਾਰਤ ਤੌਰ 'ਤੇ ਭਾਰਤ ਵਿੱਚ ਸ਼ਾਮਲ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਿੱਕਮ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬੇ ਦੇ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ 'ਚ ਸਿੱਕਮ ਦਾ ਬੇਮਿਸਾਲ ਯੋਗਦਾਨ ਰਿਹਾ। ਉਨ੍ਹਾਂ ਨੇ ਕਿਹਾ ਕਿ ਸਾਲ ਦੇ ਜਸ਼ਨ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਨੇ ਕਿਉਂਕਿ ਸੂਬਾ ਆਪਣਾ ਸਥਾਪਨਾ ਦਿਵਸ ਮਨਾ ਰਿਹਾ। ਸਿੱਕਮ ਦੀ ਆਪਣੀ ਹਾਲੀਆ ਫੇਰੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਜਸ਼ਨਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਉਨ੍ਹਾਂ ਕਿਹਾ ਕਿ ਉਹ ਸਿੱਕਮ ਦੇ ਲੋਕਾਂ ਤੋਂ ਮਿਲੇ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਅਤੇ ਸਾਫ਼ ਅਤੇ ਸੁਰੱਖਿਅਤ ਵਾਤਾਵਰਨ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਬਿਹਤਰ ਨਿਗਰਾਨੀ, ਵਿਆਪਕ ਜਾਂਚ, ਬਿਹਤਰ ਇਲਾਜ ਸਹੂਲਤਾਂ ਅਤੇ ਵਿਆਪਕ ਜਾਗਰੂਕਤਾ ਮੁਹਿੰਮ ਰਾਹੀਂ ਡੇਂਗੂ ਦੀ ਰੋਕਥਾਮ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨਾ ਜਾਰੀ ਰੱਖ ਰਹੀ ਹੈ। ਇਸ ਸਾਲ ਦੇ ਥੀਮ ਡੇਂਗੂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ, ਜਾਂਚ ਕਰੋ, ਸਾਫ਼ ਕਰੋ ਅਤੇ ਢਾਕੇ ਰੱਖੋ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨੱਡਾ ਨੇ ਡੇਂਗੂ ਖਿਲਾਫ਼ ਲੜਾਈ 'ਚ ਸਰਗਰਮ ਭਾਈਚਾਰਕ ਭਾਗੀਦਾਰੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਦਿੱਲੀ ਦੀ ਰਾਊਜ਼ ਐਵੀਨਿਊ ਅਦਾਲਤ ਨੇ ਗੁਰੂਗ੍ਰਾਮ ਦੇ ਸ਼ਿਕੋਪੁਰ ਪਿੰਡ ਵਿੱਚ ਸਾਲ 2008 'ਚ ਜ਼ਮੀਨ ਦੀ ਖਰੀਦ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰੋਬਾਰੀ ਰਾਬਰਟ ਵਾਡਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਦਾਇਰ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ ਰਾਬਰਟ ਵਾਡਰਾ ਨੂੰ ਰਾਊਜ਼ ਐਵੀਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਮਾਮਲਾ ਕਰੀਬ 3.5 ਏਕੜ ਜ਼ਮੀਨ ਦੇ ਸੌਦੇ 'ਚ ਕਥਿਤ ਬੇਨੀਮੀਆਂ ਨਾਲ ਸਬੰਧਤ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਦੇ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਅਤੇ ਤੂਫਾਨ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਸੂਬਿਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਤੀਜਾ ਐਲਾਨਣ ਦੀਆਂ ਸਹੂਲਤਾਂ ਦੀ ਰੂਪਰੇਖਾ ਦੇਣ ਵਾਲਾ ਇੱਕ ਨੋਟਿਸ ਜਾਰੀ ਕੀਤਾ ਹੈ, ਜੋ ਇੱਕ ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਨੋਟਿਸ ਵਿੱਚ ਬੋਰਡ ਨੇ ਕਿਹਾ ਕਿ ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀ 2 ਗੇੜ ਦੀ ਸਮੀਖਿਆ ਪ੍ਰਣਾਲੀ ਦਾ ਫਾਇਦਾ ਲੈ ਸਕਦੇ ਨੇ। ਪਹਿਲੇ ਗੇੜ ਵਿੱਚ ਵਿਦਿਆਰਥੀ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਨੇ, ਜਿਨ੍ਹਾਂ ਨੂੰ ਸਮੀਖਿਆ ਵਾਸਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਦੂਜੇ ਗੇੜ ਵਿੱਚ ਵਿਦਿਆਰਥੀ ਗਲਤੀਆਂ ਦੀ ਤਸਦੀਕ ਦੀ ਮੰਗ ਕਰ ਸਕਦੇ ਨੇ ਜਾਂ ਮਾਰਕਿੰਗ ਯੋਜਨਾ ਦੇ ਆਧਾਰ 'ਤੇ ਖਾਸ ਸੂਤਰਾਂ ਦੇ ਮੁੜ ਮੁਲਾਂਕਣ ਦੀ ਬੇਨਤੀ ਵੀ ਕਰ ਸਕਦੇ ਨੇ। CBSE ਨੇ ਕਿਹਾ ਕਿ ਸਕੈਨ ਕੀਤੀਆਂ ਕਾਪੀਆਂ ਲਈ ਅਰਜ਼ੀਆਂ 19 ਤੋਂ 22 ਮਈ ਤੱਕ ਪ੍ਰਤੀ ਵਿਸ਼ਾ 700 ਰੁਪਏ ਦੀ ਫੀਸ ਨਾਲ ਆਨਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਤਸਦੀਕ ਅਤੇ ਮੁੜ ਮੁਲਾਂਕਣ ਵਾਸਤੇ ਅਰਜ਼ੀਆਂ ਇਸ ਮਹੀਨੇ ਦੀ 26 ਤੋਂ 29 ਤਰੀਕ ਦੇ ਦਰਮਿਆਨ ਜਮ੍ਹਾਂ ਕਰਵਾਈਆਂ ਜਾਣਗੀਆਂ।
ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਖਿਲਾਫ਼ ਹਾਲ ਹੀ 'ਚ ਸਮਾਪਤ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਕਥਿਤ ਭੜਕਾਊ ਟਿੱਪਣੀਆਂ ਦੇ ਸਬੰਧ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਕੀਤੀਆਂ ਟਿੱਪਣੀਆਂ ਸਮੇਤ ਕੁਝ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀਆਂ ਗਈਆਂ ਸਨ, ਜਿਸ ਵਿੱਚ ਸੰਸਦ ਮੈਂਬਰ ਦਾ ਅਧਿਕਾਰਤ ਫੇਸਬੁੱਕ ਪੇਜ ਵੀ ਸ਼ਾਮਲ ਹੈ। ਇਸ ਦੌਰਾਨ ਇੱਕ ਵੱਖਰੇ ਘਟਨਾਕ੍ਰਮ 'ਚ ਪੱਛਮੀ ਬੰਗਾਲ ਸਰਕਾਰ ਨੇ ਆਰਜੀਕਰ

0: ਕਾਲਜ ਅਬਰਜਨਾਥ ਦੇ ਕਤਲ ਮਾਮਲੇ ਦੀ ਜਾਂਚ ਵਿਚ ਕਥਿਤ ਖਾਮੀਆਂ ਦੇ ਸਬੰਧ ਚ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਸਮੇਤ ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤੈ। ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਟਿੱਪਰ ਲਾਰੀ ਦੀ ਟੱਕਰ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਕੀਨਾਡਾ ਪੇਂਡੂ ਮੰਡਲ ਦੇ ਕੋਵੂਰ ਪੁਲ ਨੇੜੇ ਉਸ ਸਮੇਂ ਵਾਪਰਿਆ ਜਦੋਂ ਔਰਤਾਂ ਕੰਮ ਤੇ ਜਾਣ ਲਈ ਸੜਕ ਪਾਰ ਕਰ ਰਹੀਆਂ ਸਨ। 4 ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਹੋਰਨਾਂ 2 ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤੈ ਤੇ ਮਾਮਲਾ ਦਰਜ ਕਰ ਲਿਆ। ਉਪ ਮੁੱਖ ਮੰਤਰੀ ਕੇ ਪਵਨ ਕਲਿਆਣ ਨੇ ਘਟਨਾ ਤੇ ਦੁੱਖ ਜ਼ਾਹਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਹਰੇਕ ਮ੍ਰਿਤਕ ਨੂੰ 4-4 ਲੱਖ ਰੁਪਏ ਦੀ ਸਰਕਾਰੀ ਮਦਦ ਦਾ ਐਲਾਨ ਕੀਤੈ। ਅਧਿਕਾਰੀਆਂ ਨੂੰ ਸ਼ਾਹਰਾਹ ਅਤੇ ਜ਼ਿਆਦਾ ਆਵਾਜਾਈ ਵਾਲੀਆਂ ਸੜਕਾਂ ਨੇੜੇ ਸਥਿਤ ਰੁਜ਼ਗਾਰ ਗਰੰਟੀ ਵਾਲੇ ਕੰਮ ਕਰਨ ਵਾਲੀਆਂ ਥਾਵਾਂ ਤੇ ਸੁਰੱਖਿਆ ਉਪਾਅ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਆਈਪੀਐਲ ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਬੀਤੀ ਰਾਤ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਦੇ ਨਾਲ ਹਰਾ ਦਿੱਤਾ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਜੋਬ ਜੈਟਨ ਨਾਲ ਦੁਵੱਲੀ ਗੱਲਬਾਤ ਕਰਨਗੇ। ਭਾਰਤੀ ਪ੍ਰਵਾਸੀਆਂ ਨੂੰ ਵੀ ਕਰਨਗੇ ਸੰਬੋਧਨ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਤੇ ਭਾਰਤ ਖਿਲਾਫ਼ ਗਤੀਵਿਧੀਆਂ ਬੰਦ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਅਤੇ IPL ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
1: FM ਐਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ। ਹੁਣ ਤੁਸੀਂ ਸੁਣੋਗੇ ਮਿਡ ਡੇ ਮੈਲੋਡੀ ਪ੍ਰੋਗਰਾਮ ਦਾ ਬਾਕੀ ਰਹਿੰਦਾ ਹਿੱਸਾ।

ਸੋ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀ ਮੈਲੋਡੀਅਸ ਗੀਤਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੀਤ ਸੁਣ ਕੇ ਹਟੇ ਹੋ ਕਵੀ ਤਨਹਾਈਓ ਮੈਂ ਹਮਾਰੀ ਯਾਦ ਆਏਗੀ। ਗੀਤ ਨੂੰ ਆਵਾਜ਼ ਦਿੱਤੀ ਹੈ ਮੁਬਾਰਕ ਬੇਗਮ ਨੇ। ਹੁਣ ਤੁਸੀਂ ਗੀਤ ਸੁਣੋਗੇ ਮੈਂ ਨਾ ਮਿਲੂੰਗੀ ਨਜ਼ਰੋਂ ਨਜ਼ਰ ਹਟਾ ਲਓ। ਫਿਲਮ ਦਾ ਨਾਮ ਹੈ ਪਿਆਰ ਕਾ ਮੌਸਮ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ। ਅਤੇ ਇਸ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਮਿਡ ਡੇ ਮੈਲੋਡੀ ਖਤਮ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ। ਅਗਲੇ ਆਰ ਜੇ ਵੰਦਨਾ ਤੁਹਾਡੇ ਨਾਲ ਜੁੜਨਗੇ ਅਤੇ ਤੁਹਾਨੂੰ ਵਧੀਆ ਵਧੀਆ ਗੀਤ ਗਜ਼ਲਾਂ ਸੁਣਾਉਣਗੇ ਅਗਲੇ ਪ੍ਰੋਗਰਾਮ 'ਚ।

ਸਫ਼ਰ ਏ ਆਵਾਜ਼ਾਂ ਦਾ ਅੱਜ 78 ਸਾਲ ਦਾ ਹੋ ਗਿਆ। ਹਰ ਦਿਲ ਨਾਲ ਜੁੜਿਆ ਇੱਕ ਖਿਆਲ ਹੋ ਗਿਆ। ਕਦੇ ਸੁਰਾਂ ਵਿੱਚ ਧੜਕਿਆ, ਕਦੇ ਲਫ਼ਜ਼ਾਂ ਵਿੱਚ ਮਹਿਕਿਆ, ਤੇ ਕਦੇ ਚੁੱਪ ਰਹਿ ਕੇ ਵੀ ਹਰ ਘਰ ਦਾ ਹਿੱਸਾ ਹੋ ਗਿਆ। ਆਕਾਸ਼ਵਾਣੀ ਸਿਰਫ ਆਵਾਜ਼ ਨਹੀਂ, ਇਹ ਵਕਤ ਦੇ ਪੰਨਿਆਂ 'ਤੇ ਲਿਖੀ ਉਹ ਦਾਸਤਾਨ ਹੈ ਜੋ ਪੀੜ੍ਹੀਆਂ ਤੋਂ ਦਿਲਾਂ ਨੂੰ ਮੁਹੱਬਤ ਨਾਲ ਜੋੜਦੀ ਆ ਰਹੀ ਹੈ। ਅੱਜ ਇਸ ਖੂਬਸੂਰਤ ਮੌਕੇ 'ਤੇ ਆਕਾਸ਼ਵਾਣੀ ਦੇ 79ਵੇਂ ਫਾਊਂਡੇਸ਼ਨ ਡੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਜੀ ਹਾਂ, ਨਮਸਤੇ, ਆਦਾਬ, ਸਲਾਮ, ਸਤਿ ਸ਼੍ਰੀ ਅਕਾਲ, ਅਤੇ ਮੈਂ ਤੁਹਾਡੀ ਦੋਸਤ ਵੰਦਨਾ ਇੱਕ ਵਾਰੀ ਫੇਰ ਤੋਂ ਹਾਜ਼ਰ ਹੈ ਇਸ ਵੀਕਐਂਡ ਦੇ ਉੱਤੇ ਸਜਾਉਣ ਲਈ ਸੁਰਾਂ ਦੀ ਮਹਿਫਿਲ ਦੇ ਨਾਲ ਨਾਲ ਜਜ਼ਬਾਤਾਂ ਦੀ ਮਹਿਫਿਲ ਅਤੇ ਅਹਿਸਾਸਾਂ ਦੇ ਰੰਗ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਜਿੱਥੇ ਹਰ ਦਿਲ ਸ਼ਾਇਰ ਬਣ ਕੇ ਬੋਲਦਾ ਹੈ ਅਤੇ ਅਹਿਸਾਸ ਜਿਹੜੇ ਨੇ ਉਹ ਮਹਿਸੂਸ ਹੁੰਦੇ ਨੇ। ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਤੁਸੀਂ ਮੇਰੇ ਨਾਲ ਗੱਲਬਾਤ ਤਾਂ ਨਹੀਂ ਕਰ ਸਕਦੇ, ਪਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਮੈਸੇਜਸ ਜ਼ਰੂਰ ਭੇਜ ਸਕਦੇ ਹੋ। ਨੰਬਰ ਹੈ ਜੀ 9855101027 9855101027 98 55 10 10 27, ਅਤੇ ਤੁਸੀਂ

ਨਾਲ ਗੱਲਬਾਤ ਕਰਨੀ ਤਾਂ ਖੈਰ ਅਗਲੇ ਪ੍ਰੋਗਰਾਮ ਦੇ ਵਿੱਚ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਅਤੇ ਸੋਹਣਾ ਜਿਹਾ ਇੱਕ ਮੈਸੇਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾ ਸਕਦੇ ਹੋ। ਉਡੀਕ ਰਹੀ ਹਾਂ ਮੈਂ ਤੁਹਾਡਾ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ। ਅਤੇ ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੀ ਗਜ਼ਲ ਨੂੰ ਰੇਖਾ ਭਾਰਦਵਾਜ ਜੀ ਦੀ ਆਵਾਜ਼ ਦੇ ਵਿੱਚ। ਫਿਲਹਾਲ ਮੈਨੂੰ ਦਿਓ ਥੋੜ੍ਹਾ ਜਿਹਾ ਬ੍ਰੇਕ, ਇਸ ਗਜ਼ਲ ਤੋਂ ਬਾਅਦ ਮੈਂ ਆ ਰਹੀ ਹਾਂ ਵਾਪਸ ਅਤੇ ਨਾਲ ਲੈ ਕੇ ਆਵਾਂਗੀ ਤੁਹਾਡੇ ਕੁਝ ਸੋਹਣੇ ਸੋਹਣੇ ਜਿਹੇ ਮੈਸੇਜਿਸ ਵੀ।

ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

तू चाहे मिल हमसे हर बार यूं ही निगाहें चुरा कर, तू चाहे मिल हमसे हर बार यूं ही निगाहें चुरा कर, पर तेरा महफिल में हमारा जिक्र करना सब कुछ बयां कर देता है। बहुत सोचते हैं कि दूर रहें तुमसे, बहुत सोचते हैं कि दूर रहें तुमसे, पर ये दिल हर फैसले को मना कर देता है। हम जानते हैं कि तू नसीब में नहीं है मेरे, हम जानते हैं कि तू नसीब में नहीं है मेरे, पर फिर भी ये मन तुझे खुश रहने की दुआ देता है। ਇਹ ਖੂਬਸੂਰਤ ਜਿਹਾ ਮੈਸੇਜ ਜਿਹੜਾ ਹੈ ਉਹ ਭੇਜਿਆ ਗਗਨਪ੍ਰੀਤ ਕੌਰ ਨੇ ਟਾਂਡਾ ਤੋਂ। ਬਹੁਤ ਬਹੁਤ ਸ਼ੁਕਰੀਆ ਗਗਨ, ਇੰਨਾ ਸੋਹਣਾ ਮੈਸੇਜ ਭੇਜਣ ਵਾਸਤੇ। ਅਤੇ ਅਗਲਾ ਮੈਸੇਜ, ਇੱਕ ਹੋਰ ਬਹੁਤ ਸੋਹਣਾ ਜਿਹਾ ਮੈਸੇਜ ਆਇਆ ਜੀ। ਮੈਸੇਜ ਹੈ, ਪਿਆਰ ਤਾਂ ਉਹ ਹੈ ਜੋ ਦਿਲ ਤੋਂ ਹੁੰਦਾ, ਪਿਆਰ ਤਾਂ ਉਹ ਹੈ ਜੋ ਦਿਲ ਤੋਂ ਹੁੰਦਾ, ਇਸ ਵਿੱਚ ਕੋਈ ਹਿਸਾਬ ਨਹੀਂ ਹੁੰਦਾ, ਜਿੱਥੇ ਸੱਚੀ ਲਗਨ ਲੱਗ ਜਾਵੇ ਉੱਥੇ ਕੋਈ ਸਵਾਲ ਜਵਾਬ ਨਹੀਂ ਹੁੰਦਾ, ਬਸ ਇਤਬਾਰ ਹੋਵੇ ਅਤੇ ਸਾਥ ਹੋਵੇ, ਹਰ ਮੋੜ 'ਤੇ ਹੱਥਾਂ ਵਿੱਚ ਹੱਥ ਹੋਵੇ, ਦੁਨੀਆ ਭਾਵੇਂ ਕੁਝ ਵੀ ਬੋਲੇ ਦਵਿੰਦਰ, ਬਸ ਦਿਲ ਨਾਲ ਦਿਲ ਦੀ ਗੱਲ ਹੋਵੇ। ਇਹ ਮੈਸੇਜ ਭੇਜਿਆ ਹੈ ਜੀ ਗੁਰਵਿੰਦਰ ਜੋੜਾ, ਪਰਮਜੀਤ ਜੋੜਾ, ਡਾਕਟਰ ਰਣਜੀਤ ਜੋੜਾ, ਤਰਨ ਤਾਰਨ ਤੋਂ। ਬਹੁਤ ਬਹੁਤ ਸ਼ੁਕਰੀਆ ਇਸ ਸੋਹਣੇ ਜਿਹੇ ਮੈਸੇਜ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਉਣ ਲਈ। ਅਤੇ ਇਸੇ ਤਰੀਕੇ ਦੇ ਨਾਲ ਬਹੁਤ ਸੋਹਣੇ ਸੋਹਣੇ ਮੈਸੇਜ ਆ ਰਹੇ ਨੇ, ਤੁਸੀਂ ਇਸੇ ਤਰੀਕੇ ਦੇ ਨਾਲ ਆਪਣੇ ਮੈਸੇਜ ਭੇਜਦੇ ਰਹਿਣਾ। ਇੱਕ ਮੈਸੇਜ ਹੈ, ਜ਼ਿੰਦਗੀ ਬਣਦੀ ਨਹੀਂ ਆਪ ਬਣਾਉਣੀ ਪੈਂਦੀ ਹੈ, ਇਹ ਦੁਨੀਆ ਝੁਕਦੀ ਨਹੀਂ ਸਗੋਂ ਝੁਕਾਉਣੀ ਪੈਂਦੀ ਹੈ। ਵਾਕਈ ਬਹੁਤ ਸੋਹਣਾ ਜਿਹਾ ਮੈਸੇਜ, ਇਹ ਮੈਸੇਜ ਨਹੀਂ ਹੈ, ਇਹ ਜ਼ਿੰਦਗੀ ਦੀ ਇੱਕ ਸੱਚਾਈ ਹੀ ਹੈ ਸਾਡੀ। ਨਾਮ ਹੈ ਜੀ ਸੁਖਦੀਪ ਸਿੰਘ ਧੀਮਾਨ, ਪਿੰਡ ਬਡਾਲੀ, ਨੇੜੇ ਕੁਰਾਲੀ ਸ਼ਹਿਰ, ਜ਼ਿਲ੍ਹਾ ਰੂਪਨਗਰ ਤੋਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਪਣਾ ਇੰਨਾ ਸੋਹਣਾ ਜਿਹਾ ਮੈਸੇਜ ਭੇਜਣ ਲਈ। ਇੱਕ ਮੈਸੇਜ ਆਇਆ ਜੀ ਬਲਵਿੰਦਰ ਸਰਾਂ, ਪਿੰਡ ਮੋਰਜੰਡ ਸਿੰਘਾਂ, ਹਨੂਮਾਨਗੜ੍ਹ ਤੋਂ। ਬਦਲਤੇ ਹਾਲਾਤੋਂ ਸੇ ਡਰਨਾ ਕੈਸਾ, ਬਦਲਤੇ ਹਾਲਾਤੋਂ ਸੇ ਡਰਨਾ ਕੈਸਾ, ਦਿਲ ਮੇ ਹੌਸਲਾ ਰੱਖਣਾ ਸਿੱਖੋ, ਹਰ ਮੋੜ ਪਰ ਕੁਛ ਨਯਾ ਮਿਲੇਗਾ, ਬਸ ਕਦਮ ਆਗੇ ਬੜਾਉਣਾ ਸਿੱਖੋ। ਠੋਕਰ ਵੀ ਲਗੇ ਤੋ ਰੁਕਣਾ ਮਤ, ਠੋਕਰ ਵੀ ਲਗੇ तो रुकना मत, गिरकर भी संभलना सीखो, अंधेरों में भी राह बनती है, अंधेरों में भी राह बनती है, उम्मीद का दिया जलाना सीखो। बहुत बहुत शुक्रिया इस खूबसूरत जे मैसेज नू भेजन वास्ते। अज शनिवार दी शाम है ਅਤੇ ਬਹੁਤ ਅੱਛਾ ਲੱਗ ਰਿਹਾ ਕਿ ਬਹੁਤ ਸਾਰੇ ਜਾਣੇ ਜਿਹੜੇ ਨੇ ਉਹ ਮੇਰੀ ਤਰ੍ਹਾਂ ਦੇ ਨਾਲ ਬੈਠ ਕੇ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਬਹੁਤ ਸੋਹਣੇ

ਥੋੜੇ ਮੈਸੇਜਸ ਭੇਜ ਰਹੇ ਨੇ ਅਤੇ ਨਾਲ ਨਾਲ ਮੇਰੇ ਪਲੇ ਕੀਤੇ ਹੋਏ ਨਗਮਿਆਂ ਨੂੰ ਵੀ ਇੰਜੋਏ ਕਰ ਰਹੇ ਨੇ। ਫਿਲਹਾਲ ਸੁਣਦੇ ਹਾਂ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਨਗਮੇ ਨੂੰ ਪ੍ਰੋਗਰਾਮ ਦਿਲਾਚ ਸ਼ਾਇਰ ਹੈ ਦੇ ਵਿੱਚ।

ਇੱਕ ਬਹੁਤ ਹੀ ਸੋਹਣਾ ਜਿਹਾ ਮੈਸੇਜ ਆਇਆ ਪ੍ਰੋਗਰਾਮ ਦਿਲਾ ਚ ਸ਼ਾਇਰ ਹੈ ਦੇ ਵਿੱਚ ਲਿਖਿਆ ਜੀ ਮੈਮ ਵੰਦਨਾ ਜੀ ਮੈਂ ਇਹ ਲਾਈਨਸ ਲਿਖੀਆਂ ਨੇ ਅਤੇ ਜੇ ਤੁਸੀਂ ਸ਼ਾਮਿਲ ਕਰਨਾ ਚਾਹੋ ਇਸ ਪ੍ਰੋਗਰਾਮ ਦੇ ਵਿੱਚ ਤਾਂ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਾਂਗਾ ਤੁਹਾਡਾ ਭੁਪਿੰਦਰ ਸਿੰਘ ਚੀਚਾ ਅੰਮ੍ਰਿਤਸਰ ਤੋਂ ਪਿੰਡ ਚੀਚਾ ਅੰਮ੍ਰਿਤਸਰ ਤੋਂ ਇਹਨਾਂ ਨੇ ਆਕਾਸ਼ਵਾਣੀ ਵਾਸਤੇ ਕੁਝ ਲਿਖਿਆ ਮੈਂ ਇਹ ਲਾਈਨਸ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਸੁਣਾਉਣਾ ਚਾਹਾਂਗੀ ਕਿਉਂਕਿ ਜੋ ਲਿਖਿਆ ਇਹ ਤੋਂ ਪਤਾ ਚੱਲਦਾ ਕਿ ਆਕਾਸ਼ਵਾਣੀ ਇਹਨਾਂ ਦੇ ਤੁਹਾਡੇ ਅਤੇ ਮੇਰੇ ਦਿਲਾਂ ਦੇ ਕਿੰਨੀ ਜ਼ਿਆਦਾ ਕਰੀਬ ਹੈ ਲਿਖਦੇ ਨੇ ਭਾਵੇਂ 90 ਦੀ ਹੋ ਗਈ ਭਾਵੇਂ 90 ਦੀ ਹੋ ਗਈ ਤਾਂ ਵੀ ਇਸ 'ਤੇ ਜਵਾਨੀ ਹੈ ਬਣ ਗਿਆ ਇਹ ਸਾਰੇ ਦੇਸ਼ ਦਾ ਦਿਲ ਜਾਨੀ ਹੈ ਮਾਣ ਕਰਦਾ ਇਸ 'ਤੇ ਹਰ ਇੱਕ ਹਿੰਦੁਸਤਾਨੀ ਹੈ ਇਸ ਦੇ ਹਰ ਇੱਕ ਅਧਿਕਾਰੀ ਨੇ ਇਹਦੇ ਲਈ ਹਿੱਕ ਤਾਣੀ ਹੈ ਹਰ ਇੱਕ ਅਨਾਊਂਸਰ ਨੇ ਹਮੇਸ਼ਾ ਬੋਲੀ ਮਿੱਠੀ ਬਾਣੀ ਹੈ ਇਸਨੇ ਦੇਸ਼ ਸੇਵਾ ਕਰਨ ਦੀ ਯੋਧਿਆਂ ਵਾਂਗ ਪੱਕੀ ਠਾਣੀ ਹੈ ਭਾਵੇਂ ਇਹ ਵੀ ਲੰਘਿਆ ਕਈ ਵਾਰ ਮੁਸ਼ਕਲਾਂ ਥਾਣੀ ਹੈ ਇਸ ਦੀ ਮਹਿਕ ਹਰ ਇੱਕ ਸਰੋਤੇ ਨੇ ਪੂਰੀ ਮਾਣੀ ਹੈ ਹਰ ਇੱਕ ਐਂਕਰ ਹਮੇਸ਼ਾ ਕਰਦਾ ਗੱਲ ਸਿਆਣੀ ਹੈ ਇੱਕ ਸੂਤਰ ਵਿੱਚ ਪਰੋ ਕੇ ਰੱਖਦਾ ਇਹ ਗੱਲ ਪੱਕੀ ਜਾਣੀ ਹੈ ਇਸ ਦੀ ਚਲਦੀ ਰਹਿੰਦੀ ਘਰ ਘਰ ਵਿੱਚ ਹਮੇਸ਼ਾ ਕਹਾਣੀ ਹੈ ਇਸ ਦੀ ਪਿਆਸ ਇੰਜ ਲੱਗਦੀ ਜਿਵੇਂ ਹੁੰਦਾ ਮਿੱਠਾ ਪਾਣੀ ਹੈ ਭੁਪਿੰਦਰ ਸਿੰਘ ਇਹ ਸਾਡੀ ਹਰਮਨ ਪਿਆਰੀ ਆਕਾਸ਼ਵਾਣੀ ਹੈ ਬਹੁਤ ਹੀ ਖੂਬਸੂਰਤ ਜੀਆਂ ਲਾਈਨਸ ਭੁਪਿੰਦਰ ਜੀ ਤੁਸੀਂ ਲਿਖੀਆਂ ਨੇ ਆਕਾਸ਼ਵਾਣੀ ਵਾਸਤੇ ਬਹੁਤ ਬਹੁਤ ਸ਼ੁਕਰੀਆ ਅੱਜ ਵੈਸੇ ਵੀ ਆਕਾਸ਼ਵਾਣੀ ਜਲੰਧਰ ਦਾ ਫਾਊਂਡੇਸ਼ਨ ਡੇ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਸਾਡੇ ਸਾਰੇ ਲਿਸਨਰਸ ਜਿਹੜੇ ਕਿ ਜਲੰਧਰ ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਨੇ ਬਹੁਤ ਟਾਈਮ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਗਲਾ ਮੈਸੇਜ ਹੈ ਜੀ ਕੁਲਵਿੰਦਰ ਟੇਲਰ ਪਿੰਡ ਕੰਡੋਲਾ ਨੀਅਰ ਆਦਮਪੁਰ ਤੋਂ ਕਸ਼ਤੀ ਕੇ ਮੁਸਾਫਿਰ ਨੇ ਸਮੁੰਦਰ ਨਹੀਂ ਦੇਖਾ ਕਸ਼ਤੀ ਕੇ ਮੁਸਾਫਿਰ ਨੇ

ਪ੍ਰੋਗਰਾਮ ਚੱਲ ਰਿਹਾ ਹੈ ਜੀ, ਦਿਲਾਜ ਸ਼ਾਇਰ ਹੈ ਅਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਅਤੇ ਜੇ ਤੁਸੀਂ ਹੁਣੇ ਹੁਣੇ ਟਿਊਨ ਇਨ ਕੀਤਾ ਹੈ FM ਬੈਂਡ 102.7 ਮੈਗਾਹਰਟਸ 'ਤੇ ਪ੍ਰੋਗਰਾਮ ਦਿਲਾਜ ਸ਼ਾਇਰ ਨੂੰ ਤੁਸੀਂ ਸੁਣ ਰਹੇ ਹੋ, ਅਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਖੂਬਸੂਰਤ ਜਿਹਾ ਇੱਕ ਮੈਸੇਜ ਭੇਜ ਸਕਦੇ ਹੋ। ਅਤੇ ਮੈਸੇਜ ਕੀ ਹੋ ਸਕਦਾ ਹੈ? ਮੈਸੇਜ ਉਹ ਹੋ ਸਕਦਾ ਹੈ ਕਿ ਤੁਸੀਂ ਕਿਸੇ

ਸੋਹਣੀ ਜੀ ਕੋਈ ਲਿਖਤ ਕਿਸੇ ਰਾਈਟਰ ਦੀ, ਜੇ ਤੁਸੀਂ ਖੁਦ ਲਿਖਦੇ ਹੋ ਤਾਂ ਤੁਸੀਂ ਉਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾ ਸਕਦੇ ਹੋ, ਅਤੇ ਸ਼ਰਮਾਉਣ ਦੀ ਜ਼ਰੂਰਤ ਨਹੀਂ ਹੈ ਜੀ। ਇਹ ਕਿੱਦਾਂ ਦਾ ਸਪੇਸ ਤੁਹਾਡੇ ਵਾਸਤੇ, ਕਿੱਦਾਂ ਦਾ ਪਲੇਸ ਤੁਹਾਡੇ ਵਾਸਤੇ ਜਿੱਥੇ ਤੁਸੀਂ ਆਪਣੇ ਦਿਲ ਦੀ ਗੱਲ ਜਿਹੜੀ ਹੈ ਨਾ ਉਹ ਖੁੱਲ੍ਹ ਕੇ ਕਰ ਸਕਦੇ ਹੋ। ਕਹਿੰਦੇ ਦੇਖ ਕਰ ਆਪਕੀ ਮੁਸਕੁਰਾਹਟ, ਦੇਖ ਕਰ ਆਪਕੀ ਮੁਸਕੁਰਾਹਟ ਹਮ ਹੋਸ਼ ਗਵਾ ਬੈਠੇ, ਹਮ ਹੋਸ਼ ਮੇਂ ਆਨੇ ਹੀ ਵਾਲੇ ਥੇ ਕਿ ਆਪ ਫਿਰ ਮੁਸਕੁਰਾ ਬੈਠੇ।

ਇੱਕ ਮੈਸੇਜ ਆਇਆ ਜੀ, ਬਹੁਤ ਸੋਹਣਾ ਜਿਹਾ ਮੈਸੇਜ। ਤੇਰੀ ਬੇਵਫਾਈ ਨੇ ਮੁਝੇ ਖਾਮੋਸ਼ ਕਰ ਦਿਆ, ਤੇਰੀ ਬੇਵਫਾਈ ਨੇ ਮੁਝੇ ਖਾਮੋਸ਼ ਕਰ ਦਿਆ, ਦਿਲ ਕੇ ਹਰ ਅਰਮਾਨ ਕੋ ਮਦਹੋਸ਼ ਕਰ ਦਿਆ, ਜਿਸੇ ਆਪਣਾ ਖੁਦਾ ਸਮਝ ਬੈਠੇ ਤੇ ਹਮ, ਉਸੀ ਨੇ ਹਮੇ ਤਨਹਾ ਛੋੜ ਦਿਆ। ਕਭੀ ਲੌਟ ਕਰ ਆਓ ਤੋ ਯੇ ਦੇਖਨਾ, ਇੱਕ ਸ਼ਖਸ ਆਜ ਵੀ ਅਧੂਰਾ ਹੈ, ਜਿਸੇ ਤੁਮਨੇ ਬੇਵਫਾਈ ਮੇਂ ਖੋ ਦਿਆ, ਵੋ ਆਜ ਵੀ ਸਿਰਫ ਤੁਮਹਾਰਾ ਹੈ। ਇਹ ਮੈਸੇਜ ਹੈ ਜੀ ਸੋਨੂੰ ਮਲੇਰਕੋਟਲਾ ਤੋਂ। ਬਹੁਤ ਬਹੁਤ ਸ਼ੁਕਰੀਆ ਸੋਨੂੰ, ਪ੍ਰੋਗਰਾਮ ਦੇ ਵਿੱਚ ਤੁਸੀਂ ਮੈਸੇਜ ਭੇਜਿਆ ਆਪਣਾ, ਬਹੁਤ ਬਹੁਤ ਸ਼ੁਕਰੀਆ। ਇੱਕ ਬਹੁਤ ਸੋਹਣਾ ਜਿਹਾ ਮੈਸੇਜ ਆਇਆ ਮਾਂ ਵਾਸਤੇ। ਮੇਰੇ ਹੰਝੂ ਦੇਖ ਹੌਕੇ ਭਰਦੀ ਏ ਮਾਂ ਮੇਰੀ, ਮੈਨੂੰ ਲੱਗਦਾ ਰੱਬ ਦਾ ਦੂਜਾ ਰੂਪ ਏ ਮਾਂ ਮੇਰੀ, ਮੈਨੂੰ ਪਿਆਰ ਬੜਾ ਕਰਦੀ ਏ ਮਾਂ ਮੇਰੀ, ਕਿਵੇਂ ਦਾ ਰਿਹਾ ਦਿਨ ਕੀ ਹੋਇਆ ਮੇਰੇ ਨਾਲ, ਹਰ ਰੋਜ਼ ਚਿਹਰਾ ਮੇਰਾ ਪੜ੍ਹਦੀ ਏ।

ਤੇ ਨਾਲ ਹੀ ਇੱਕ ਹੋਰ ਮੈਸੇਜ, ਤੂੰ ਗੁਲਾਬ ਏ ਮੇਰੇ ਦਿਲ ਦੇ ਬਗੀਚੇ ਦਾ, ਮੈਂ ਮਾਲੀ ਜੋ ਰਹਾਂ ਤੇਰੀ ਰਖਵਾਲੀ ਕਰਦਾ, ਤੇਰੇ ਮੁਰਝਾਵਣ ਤੋਂ ਵੀ ਮੈਂ ਰਹਾਂ ਡਰਦਾ, ਤੈਨੂੰ ਟੁੱਟਣ ਨਾ ਦੇਵਾਂ ਕਦੇ ਡਾਲੀ ਤੋਂ, ਤੂੰ ਧੜਕਦਾ ਰਹੀ ਸਦਾ ਮੇਰੇ ਦਿਲ ਅੰਦਰ, ਵਸਦੀ ਜਾਨ ਚੰਨਾ ਮੇਰੀ ਤੇਰੇ ਦਿਲ ਵਿੱਚ। ਸਿਮਰ ਮਾਸੂਮੀਅਤ, ਪਿੰਡ ਹਟੂਰ, ਤਹਿ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਹ ਮੈਸੇਜ ਆਇਆ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਇੰਨਾ ਸੋਹਣਾ ਜਿਹਾ ਮੈਸੇਜ ਭੇਜਣ ਲਈ ਅਤੇ ਸਾਡਾ ਪ੍ਰੋਗਰਾਮ ਜਿਹੜਾ ਨਾ ਸੁਣਨ ਵਾਸਤੇ। ਅਤੇ ਫਿਲਹਾਲ ਜੀ ਸੁਣਦੇ ਹਾਂ ਅਗਲਾ ਗੀਤ, ਕਿਉਂਕਿ ਪ੍ਰੋਗਰਾਮ ਦੇ ਵਿੱਚ ਟਾਈਮ ਜਿਹੜਾ ਨਾ ਉਹ ਨਾਲ ਨਾਲ ਫਟਾਫਟ ਤੋਂ ਬੀਤੀ ਜਾ ਰਿਹਾ ਹੈ, ਅਤੇ ਮੇਰੀ ਕੋਸ਼ਿਸ਼ ਹੈ ਕਿ ਤੁਹਾਡੇ ਸਾਰੇ ਮੈਸੇਜ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਸ਼ਾਮਿਲ ਕਰਾਂ। ਹੋਰ ਵੀ ਬਹੁਤ ਸਾਰੇ ਮੈਸੇਜ ਆਏ ਹੋਏ ਨੇ, ਫਿਲਹਾਲ ਸੁਣਦੇ ਹਾਂ ਸੋਹਣੇ ਜਿਹੇ ਗੀਤ ਨੂੰ, ਅਤੇ ਉਸ ਤੋਂ ਬਾਅਦ ਤੁਸੀਂ ਵਾਪਸ ਆਓ ਪ੍ਰੋਗਰਾਮ ਦੇ ਲਾਚਾਰ ਦੇ ਵਿੱਚ।

0: ਹਾਂਜੀ ਤੇ ਫਿਰ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਜੀ ਹਾਂ, ਪ੍ਰੋਗਰਾਮ ਹੈਲੋ ਜਲੰਧਰ ਇੱਕ ਵਾਰੀ ਫੇਰ ਤੋਂ ਸ਼ੁਰੂਆਤ ਹੋ ਗਈ ਹੈ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ ਤੇ ਮੈਂ ਲਵਾਂਗੀ ਤੁਹਾਡੀਆਂ ਕਾਲਸ ਤੇ ਨਾਲ ਅਸੀਂ ਕਰਾਂਗੇ ਬਹੁਤ ਸਾਰੀਆਂ ਗੱਲਾਂ। ਅੱਜ ਵੀ ਇੱਕ ਬਹੁਤ ਜ਼ਿਆਦਾ ਖਾਸ ਦਿਨ ਤੇ ਉਸ ਖਾਸ ਦਿਨ ਦੇ ਬਾਰੇ 'ਚ ਹੋਏਗੀ ਸਾਡੀ ਗੱਲਬਾਤ, ਕਿਉਂਕਿ ਅੱਜ ਹੈ ਜੀ ਆਕਾਸ਼ਵਾਣੀ ਦਾ 79ਵਾਂ ਫਾਊਂਡੇਸ਼ਨ ਡੇ ਜਲੰਧਰ ਆਫਿਸ ਦਾ। ਤੇ ਹਾਂ ਜੀ ਬਿਲਕੁਲ, ਫਿਰ ਨੱਚਣਾ ਟੱਪਣਾ ਤੇ ਇਹ ਸਾਰੀਆਂ ਚੀਜ਼ਾਂ, ਭੰਗੜਾ ਭੁੰਗੜਾ ਤਾਂ ਬਣਦਾ ਹੀ ਹੈ। ਤੇ ਬਿਲਕੁਲ ਜੀ, ਅੱਜ ਦੀਆਂ ਕਾਲਸ ਅਸੀਂ ਲਵਾਂਗੇ ਤੇ ਗੱਲਬਾਤ ਹੋਏਗੀ ਇਸੇ ਬਾਰੇ 'ਚ, ਸੁਣਾਂਗੇ ਤੁਹਾਡੇ ਐਕਸਪੀਰੀਅੰਸਿਸ ਕੀ ਨੇ। ਜੇ ਤੁਸੀਂ ਵੀ ਕੁਝ ਦੱਸਣਾ ਚਾਹੁੰਦੇ ਹੋ ਨਾ ਆਪਣਾ ਐਕਸਪੀਰੀਅੰਸ ਕਿ ਤੁਸੀਂ ਕਿੰਨੇ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਹੋ, ਕੋਈ ਨਵੀਂ ਗੱਲਬਾਤ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਪੁਰਾਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਫਟਾਫਟ ਤੋਂ ਨੰਬਰ ਡਾਇਲ ਕਰਨਾ 0181 23 42 174 ਤੇ ਫਟਾਫਟ ਤੋਂ ਨੰਬਰ ਡਾਇਲ ਕਰਨਾ ਹੈ ਤੇ ਦੇਖਦੇ ਹਾਂ ਅੱਜ ਕਿਹਦੀ ਕਾਲ ਲੱਗਦੀ ਹੈ, ਕਿਉਂਕਿ ਦਿਨ ਬੜਾ ਖਾਸ ਹੈ ਤੇ ਤੁਸੀਂ ਪਿੱਛੇ ਨਹੀਂ ਹਟਣਾ। ਤੁਸੀਂ ਫਟਾਫਟ ਤੋਂ ਫੋਨ ਚੱਕ ਲਓ ਹੱਥ ਦੇ ਵਿੱਚ ਆਪਣੇ ਤੇ ਨੰਬਰ ਟਰਾਈ ਕਰਨਾ ਸਟਾਰਟ ਕਰ ਦਿਓ। ਦੇਖਦੇ ਹਾਂ ਅੱਜ ਕਿਹਦਾ ਲੱਕੀ ਡੇ ਬਣਦਾ ਹੈ ਤੇ ਦੇਖਦੇ ਹਾਂ ਜੀ ਪਹਿਲੀ ਕਾਲ ਕਿਹਦੀ ਲੱਗੀ ਹੈ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ ਸੰਨੀ ਭਗਤ ਬੋਲ ਰਿਹਾ ਜੀ, ਭਾਟ ਕੈਂਪ ਜਲੰਧਰ ਤੋਂ।
0: ਸੰਨੀ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਮੈਡਮ ਜੀ ਤੁਹਾਡੇ ਬਹੁਤ ਬਹੁਤ ਸਵਾਗਤ ਜੀ, ਭਾਟ ਤੋਂ ਕੈਂਪ ਤੋਂ ਆਵਾਜ਼ ਦੇ ਰਹੀ ਹਾਂ
0: ਜੀ। ਵਾਹ ਜੀ ਵਾਹ, ਵਾਹ ਜੀ ਵਾਹ, ਤੇ ਨਾਲੇ ਅੱਜ ਬੜਾ ਖਾਸ ਦਿਨ ਹੈ ਜਿੱਦਾਂ ਕਿ ਮੈਂ ਕਿਹਾ ਕਿ ਅੱਜ ਫਾਊਂਡੇਸ਼ਨ ਡੇ ਹੈ ਜਲੰਧਰ ਆਕਾਸ਼ਵਾਣੀ ਦਾ।
1: ਹਾਂ ਜੀ ਹਾਂ ਜੀ ਮੈਡਮ ਜੀ,
0: ਠੀਕ ਹੈ,
1: ਪਤਾ ਲੱਗਾ ਮੈਡਮ ਜੀ ਤੁਹਾਡੇ ਕੋਲ ਤੇ ਸੇਲ ਦਾ ਜਿਵੇਂ ਪ੍ਰੋਗਰਾਮ ਕੋਈ ਵੀ ਸੁਣਿਆ ਜੀ।
0: ਅੱਛਾ,
1: ਕੰਮ ਗਿਆ ਸੀ ਮੈਡਮ ਜੀ ਅਜੇ।
0: ਠੀਕ ਹੈ ਠੀਕ ਹੈ ਠੀਕ ਹੈ, ਚਲੋ ਕੋਈ ਗੱਲ ਨਹੀਂ, ਹੁਣ ਤੁਹਾਨੂੰ ਪਤਾ ਲੱਗ ਗਿਆ। ਦੇਖੋ ਜੀ, ਅੱਜ ਦੇ ਦਿਨ ਹੀ 1948 ਦੇ ਵਿੱਚ ਫਾਊਂਡੇਸ਼ਨ ਜਿਹੜੀ ਹੈ ਰੱਖੀ ਗਈ ਸੀ ਆਕਾਸ਼ਵਾਣੀ ਜਲੰਧਰ ਦੇ ਆਫਿਸ ਦੀ, ਤੇ ਅੱਜ ਅਸੀਂ 78 ਸਾਲ ਪੂਰੇ ਕਰ ਲਏ ਨੇ।
1: ਹਾਂਜੀ ਹਾਂਜੀ ਮੈਡਮ ਜੀ, ਬਾਕੀ ਬਹੁਤ ਖੁਸ਼ੀ ਹੋਈ ਗੱਲਬਾਤ ਸੁਣ ਕੇ।
0: ਅੱਛਾ ਅੱਛਾ, ਚਲੋ ਸੰਨੀ ਜੀ ਤੁਸੀਂ ਹੁਣ ਮੈਨੂੰ ਇਹ ਦੱਸੋ, ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਫਾਊਂਡੇਸ਼ਨ ਦੇ ਫਾਊਂਡੇਸ਼ਨ ਡੇ ਦੇ ਬਾਰੇ ਵਿੱਚ, ਤੇ ਤੁਸੀਂ ਰੇਡੀਓ ਕਦੋਂ ਤੋਂ ਸੁਣ ਰਹੇ ਹੋ? ਤੁਹਾਡੇ ਵਾਸਤੇ ਇੱਕ ਮੈਮਰੀ। ਅੱਛਾ, ਤੁਹਾਡਾ ਫੇਵਰੇਟ ਪ੍ਰੋਗਰਾਮ ਕਿਹੜਾ ਹੁੰਦਾ ਸੀਗਾ, ਕੋਈ ਖਾਸ ਪ੍ਰੋਗਰਾਮ ਜਿਹੜਾ ਪਹਿਲਾਂ ਬਹੁਤ ਪਸੰਦ ਸੀ ਤੁਹਾਨੂੰ?
1: ਮੈਡਮ ਜੀ ਪਹਿਲੇ ਆਹੀ ਸੁਣਦੇ ਰਹੇ ਜੀ, ਤੇ ਆਹੀ ਸਾਨੂੰ ਵਧੀਆ ਜੀ, ਇੱਕ ਵਿਵਧ ਭਾਰਤੀ ਵਾਲਾ ਤੇ ਇੱਕ ਐਫ ਐਮ ਰੇਨਬੋ ਜੀ।
0: ਨਹੀਂ, ਐਫ ਐਮ ਰੇਨਬੋ ਦਾ ਕੋਈ ਖਾਸ ਪ੍ਰੋਗਰਾਮ, ਕੋਈ ਖਾਸ ਸੈਗਮੈਂਟ ਕਿ ਆਹ ਬਹੁਤ ਵਧੀਆ ਚੀਜ਼ ਸੀ, ਇਹਦੇ ਵਿੱਚ ਬਹੁਤ ਵਧੀਆ ਲੱਗਦਾ ਸੀਗਾ ਸੁਣ ਕੇ ਕੁਛ?
1: ਮੈਡਮ ਜੀ ਯੁੱਗ ਬਾਣੀ ਬਹੁਤ ਵਧੀਆ ਲੱਗਦਾ ਜੀ, ਉਹ 'ਚ ਨਵੀਂ ਨਵੀਂ ਗੱਲਬਾਤ ਸੁਣਨ ਨੂੰ ਮਿਲਦੀ ਹੈ।
0: ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ ਪਤਾ ਲੱਗਿਆ ਯੁੱਗ ਬਾਣੀ ਮਤਲਬ ਤੁਸੀਂ ਪਸੰਦ ਕਰਦੇ ਹੋ। ਖੈਰ ਗਾਣਾ ਕਿਹੜਾ ਸੁਣੋਗੇ ਹੁਣ ਇਹ ਦੱਸੋ ਮੈਨੂੰ?
1: ਗਾਣੇ ਤੋਂ ਪਹਿਲੇ ਮੈਡਮ ਜੀ ਤੁਸੀਂ ਛੇਤੀ ਛੇਤੀ ਆਣਾ, ਕਰਦੀ ਹਫ਼ਤੇ ਦੇ ਵਿੱਚ ਦੋ ਵਾਰੀ ਡਿਊਟੀ ਹੋਣੀ ਚਾਹੀਦੀ।
0: ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ, ਮੈਂ ਬਿਲਕੁਲ ਤੁਹਾਡੀ ਜਿਹੜੀ ਹੈ ਤੁਹਾਡਾ ਸੁਨੇਹਾ ਜਿਹੜਾ ਪਹੁੰਚਾ ਦਾਂਗੀ ਮੈਂ। ਠੀਕ ਹੈ,
1: ਹਾਂਜੀ ਮੈਡਮ, ਤੇ ਗਾਣਾ ਤੁਸੀਂ ਸੁਣਾ ਦਿਓ, ਮਾਮਲਾ ਕਰਦਾ ਤੁਹਾਨੂੰ ਕੋਈ ਵੀ ਗੀਤ ਸੁਣਾ ਦਿਓ।
0: ਠੀਕ ਹੈ ਜੀ ਠੀਕ ਹੈ, ਤੇ ਲਓ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਤੁਹਾਡਾ, ਥੈਂਕ ਯੂ ਸੋ ਮਚ। ਮੈਂ ਗਾਣਾ ਸੁਣਾ ਲੱਗੀ ਤੁਹਾਨੂੰ, ਮਾਮਲਾ ਗੜਬੜ ਹੈ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ।
1: ਸ਼ੁਕਰੀਆ ਮੈਡਮ,
0: ਥੈਂਕ ਯੂ ਜੀ ਥੈਂਕ ਯੂ। ਤੇ ਲਓ ਜੀ ਪਹਿਲੀ ਕਾਲ ਲੱਗੀ ਹੈ ਸੰਨੀ ਜੀ ਦੀ, ਤੇ ਅੱਜ ਬੜਾ ਖਾਸ ਦਿਨ ਹੈ, ਦੇਖਦੇ ਹਾਂ ਕਿ ਹੁਣ ਕਾਲਾਂ ਕਿਹਦੀਆਂ ਲੱਗਦੀਆਂ ਨੇ। ਫਟਾਫਟ ਤੋਂ ਤੁਸੀਂ ਫੋਨ ਚੱਕ ਲਓ ਆਪਣਾ ਤੇ 0181 23 42 174 ਦੇ ਉੱਤੇ ਕਾਲ ਕਰਨੀ ਹੈ, ਤੇ ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਮਾਮਲਾ ਗੜਬੜ ਹੈ।

0: ਹਾਂਜੀ ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਜਲੰਧਰ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਫਟਾਫਟ ਤੋਂ ਕਾਲ ਕਰਨੀ ਹੈ, ਤੇ ਕਾਲਾਂ ਬਹੁਤ ਸਾਰੀਆਂ ਆ ਵੀ ਰਹੀਆਂ ਨੇ, ਤੇ ਦੇਖਦੇ ਆ ਕਿ ਅੱਜ ਹੁਣ ਅਗਲੀ ਕਾਲ ਕਿਹਦੀ ਲੱਗੀ ਹੈ। ਪਰ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਜਿਨ੍ਹਾਂ ਜਿਨ੍ਹਾਂ ਨੇ ਹੁਣੇ ਟਿਊਨ ਇਨ ਕੀਤਾ ਹੈ 102.7 FM ਰੇਨਬੋ ਦੇ ਉੱਤੇ ਪ੍ਰੋਗਰਾਮ ਹੈਲੋ ਜਲੰਧਰ, ਤੁਹਾਡੇ ਵਾਸਤੇ ਜੀ ਮੈਂ ਦੱਸ ਦਵਾਂ ਕਿ ਤੁਸੀਂ 0 81 83 42 174 ਦੇ ਉੱਤੇ ਕਾਲ ਕਰਨੀ ਹੈ ਫਟਾਫਟ ਤੋਂ, ਤੇ ਗੱਲਬਾਤ ਕਰਨੀ ਹੈ ਮੇਰੇ ਨਾਲ। ਕੁਝ ਅਸੀਂ ਗੱਲਾਂ ਬਾਤਾਂ ਕਰਾਂਗੇ, ਕੁਝ ਜਾਣਾਂਗੇ ਤੁਹਾਡੇ ਬਾਰੇ ਵਿੱਚ, ਤੇ ਨਾਲ ਸੁਣਾਂਗੇ ਤੁਹਾਡਾ ਹੀ ਫੇਵਰੇਟ ਗਾਣਾ। ਦੇਖਦੇ ਆ ਕਿ ਅੱਜ ਅਗਲੀ ਕਾਲ ਜਿਹੜੀ ਹੈ ਉਹ ਕਿਹਦੀ ਲੱਗੀ ਹੈ। ਹੈਲੋ,
1: ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਿਹਾ ਹੈ?
1: ਮੈਂ ਪਾਲੀ ਪਿਆਲਾ ਜੀ।
0: ਪਾਲੀ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਹਾਂਜੀ ਮੈਂ ਬਹੁਤ ਵਧੀਆ ਜੀ, ਤੁਸੀਂ ਦੱਸੋ।
0: ਪਾਲੀ ਜੀ ਕਿੱਥੋਂ ਬੋਲ ਰਹੇ ਹੋ?
1: ਪਿਆਲਾ ਪਿੰਡ ਅਮਨ ਸ਼ਹਿਰ।
0: ਪਿਆਲਾ ਪਿੰਡ ਤੋਂ? ਅੱਛਾ ਅੱਛਾ, ਹਾਂਜੀ ਹਾਂਜੀ। ਠੀਕ ਹੈ ਠੀਕ ਹੈ, ਤੁਸੀਂ ਨਾਮ ਇੱਦਾਂ ਬੋਲਦੇ ਜਿੱਦਾਂ ਤੁਹਾਡਾ ਸਰਨੇਮ ਹੁੰਦਾ ਨਾਲ ਹੀ। ਠੀਕ ਵੈਸੇ ਮੈਂ ਦੇਖਿਆ ਬਹੁਤ ਸਾਰੇ ਲੋਕ ਆਪਣੇ ਨਾ ਪਿੰਡਾਂ ਦਾ ਨਾਮ ਇੱਦਾਂ ਹੀ ਲਾਉਂਦੇ ਨਾਲ ਜਿੱਦਾਂ ਸਰਨੇਮ ਹੁੰਦਾ। ਅੱਛਾ ਠੀਕ ਹੈ, ਹੁਣ ਤੁਸੀਂ ਦੱਸੋ ਕਿ ਅੱਜ ਹੈਗਾ ਜੀ ਸਾਡਾ ਫਾਊਂਡੇਸ਼ਨ ਡੇ ਜਲੰਧਰ ਆਫਿਸ ਦਾ, ਆਕਾਸ਼ਵਾਣੀ ਦਾ, ਤੇ ਅਸੀਂ ਅੱਜ 78 ਸਾਲ ਪੂਰੇ ਕਰ ਲਏ ਨੇ ਪ੍ਰਾਊਡਲੀ, ਤੇ 79ਵਾਂ ਸਾਲ ਮਤਲਬ ਸਟਾਰਟ ਹੋ ਗਿਆ, 79ਵਾਂ ਫਾਊਂਡੇਸ਼ਨ ਡੇ ਹੈ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਸਾਲਾਂ ਤੋਂ ਸੁਣ ਰਹੇ ਹੋ ਰੇਡੀਓ?
1: ਮੈਂ 1991 ਚ ਸੁਣਨ ਲੱਗਾ ਹੈਗਾ।
0: ਅੱਛਾ, ਇਹ ਸ਼ੌਂਕ ਕਿੱਦਾਂ ਪਿਆ ਤੁਹਾਨੂੰ?
1: ਤਾਂ ਮੇਰਾ ਉਸਤਾਦ ਨੇ ਉੱਥੇ ਛੋਟਾ ਜਿਹਾ ਰੇਡੀਓ ਆਉਂਦਾ ਹੈਗਾ, ਉਹਦੇ ਉੱਤੇ ਲਾਉਣਾ।
0: ਅੱਛਾ,
1: ਉਦੋਂ ਕਾਫੀ ਪ੍ਰੋਗਰਾਮ ਚੱਲਦੇ ਹੁੰਦੇ ਸੀ, ਜਿੱਦਾਂ ਪੈਗਾਮ ਪ੍ਰੋਗਰਾਮ ਵੀ ਚੱਲਦਾ ਹੁੰਦਾ ਹੈਗਾ, ਤੇ ਉਹਦੇ ਵਿੱਚ ਰਿਕਾਰਡਿੰਗ ਕਰਦੇ ਹੁੰਦੇ ਵੀ ਸੁਨੇਹੇ ਦੇਣੇ ਆ।
0: ਅੱਛਾ,
1: ਰਿਕਾਰਡਿੰਗ ਹੋਈ ਆ ਕੱਲ ਪਰਸੋਂ, ਦੋ ਦਿਨ ਬਾਅਦ ਆਉਂਦੀ ਹੁੰਦੀ ਸੀ।
0: ਅੱਛਾ ਅੱਛਾ, ਠੀਕ ਹੈ ਠੀਕ ਹੈ।
1: ਤੇ ਜੁਗਬਾਣੀ ਵੀ ਸੁਣਦੇ ਰਹੇ ਮੈਮ, ਬਹੁਤ ਪੁਰਾਣੇ ਜਿੱਦਾਂ ਖੇਤੀਬਾੜੀ ਚ ਆਉਂਦੇ ਗਏ, ਇੱਦਾਂ ਦਾ ਕੁਛ ਹੁੰਦਾ।

0: ਠੀਕ ਹੈ ਮਤਲਬ ਕਾਫੀ ਸਾਲਾਂ ਤੋਂ ਸੁਣ ਰਹੇ ਹੋ ਹੈ।
1: ਹਾਂਜੀ,
0: ਪ੍ਰੋਗਰਾਮ ਤੁਸੀਂ ਮੈਨੂੰ ਦੱਸ ਹੀ ਦਿੱਤੇ ਕਿ ਤੁਹਾਨੂੰ ਕਿਹੜੇ ਸਭ ਤੋਂ ਵਧੀਆ ਪ੍ਰੋਗਰਾਮ ਲੱਗਦੇ ਸੀ, ਘਰ ਦੇ ਵਿੱਚ ਕੌਣ ਸਭ ਤੋਂ ਜ਼ਿਆਦਾ ਰੇਡੀਓ ਸੁਣਦਾ ਸੀਗਾ ਜਾਂ ਹਜੇ ਵੀ ਸੁਣਦਾ ਹੋਵੇ?
1: ਘਰ 'ਚ ਨਹੀਂ ਮੈਮ, ਮੇਰੇ ਹੁਣ ਬੇਟੇ ਹੈਗੇ, ਬੇਟੀ ਆ, ਬੇਟੇ ਆ, ਬੇਟਾ ਆ, ਉਹ ਇਸ ਟਾਈਮ 4 ਵਜੇ ਤੁਹਾਡਾ ਪ੍ਰੋਗਰਾਮ ਇਹ ਜ਼ਰੂਰ ਸੁਣਦੇ ਆ ਉਹ।
0: ਅੱਛਾ ਜੀ, ਅੱਛਾ ਜੀ,
1: ਠੀਕ ਹੈ। ਕਹਿੰਦੇ ਪਾਪਾ ਦੀ ਕਾਲ ਸ਼ਾਇਦ ਲੱਗ ਜੀ, ਉਹ ਕਹਿੰਦੀ ਪਾਪਾ ਬਾਰੀ ਲਵਾ ਲਓ ਅੱਜ ਫਿਰ।
0: ਠੀਕ ਹੈ ਮਤਲਬ ਕਿ ਚਾਹ ਦੇ ਨਾਲ ਪੱਕਾ ਜਿਹੜੀ ਚਾਹ ਦੇ ਨਾਲ ਦੀ ਯਾਰੀ ਹੈ ਹੈਲੋ ਜਲੰਧਰ ਦੀ ਹੈ, ਕਿਉਂਕਿ 4 ਵਜੇ ਦਾ ਪ੍ਰੋਗਰਾਮ ਹੈ।
1: ਹਾਂਜੀ ਪੱਕੀ,
0: ਤੇ 4 ਵਜੇ ਜੀ ਪੰਜਾਬੀਆਂ ਦਾ ਚਾਹ ਦਾ ਟਾਈਮ ਹੁੰਦਾ।
1: ਹਾਂਜੀ ਹਾਂਜੀ ਹਾਂਜੀ,
0: ਠੀਕ ਹੈ। ਅੱਛਾ ਪਾਲੀ ਜੀ, ਗਾਣਾ ਕਿਹੜਾ ਸੁਣੋਗੇ?
1: ਗਾਣਾ ਭਜਨ ਮਾਨ ਦਾ ਮੈਂ ਲਾ ਦੋ ਪਰਦੇਸ ਚਲੇ ਗਏ।
0: ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ, ਬਹੁਤ ਬਹੁਤ ਸ਼ੁਕਰੀਆ ਪਾਲੀ ਜੀ। ਥੈਂਕ ਯੂ ਜੀ, ਥੈਂਕ ਯੂ। ਤੇ ਲਓ ਜੀ, ਪਾਲੀ ਜੀ ਦੀ ਫਰਮਾਇਸ਼ ਦੇ ਉੱਤੇ ਗਾਣਾ ਪਲੇ ਕਰਨ ਜਾ ਰਹੀ ਹਾਂ ਮੈਂ, ਪਰਦੇਸ ਚਲੇ ਗਏ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਤੇ ਤੁਸੀਂ ਫਟਾਫਟ ਤੋਂ, ਤੁਸੀਂ ਪਰਦੇਸਾਂ ਨੂੰ ਨਹੀਂ ਜਾਣਾ, ਤੁਸੀਂ ਸਾਡੇ ਨਾਲ ਹੀ ਜੁੜੇ ਰਹਿਣਾ, ਭਾਵੇਂ ਤੁਸੀਂ ਪਰਦੇਸ 'ਚ ਬੈਠੇ ਹੋ ਫਿਰ ਵੀ ਨਿਊਜ਼ ਔਨ ਏਅਰ ਐਪ ਦੇ ਥਰੂ ਵੀ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਾਂ ਸੁਣ ਰਹੇ ਹੋਣੇ ਨੇ। ਬਹੁਤ ਸਾਰੇ ਲਿਸਨਰਸ ਇੱਦਾਂ ਦੇ ਅਲੱਗ ਅਲੱਗ ਕੋਨਿਆਂ ਤੋਂ ਸਾਡਾ ਇਸ ਪ੍ਰੋਗਰਾਮ ਨੂੰ ਤੇ ਹੋਰ ਵੀ ਬਾਕੀ ਸਾਰੇ ਪ੍ਰੋਗਰਾਮਸ ਫਿਲਹਾਲ ਸੁਣਦੇ ਹਾਂ ਜੀ ਪਾਲੀ ਜੀ ਦੀ ਫਰਮਾਇਸ਼ ਦੇ ਉੱਤੇ ਇਹ ਪਰਦੇਸ ਚਲੇ ਗਏ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਸੋਹਣਾ ਜਿਹਾ ਗੀਤ।

0: हां जी प्रोग्राम चल रहा है जी। हेलो जलंधर दे तुसी बने हुए हो मेरे नाल अपनी दोस्त वंदना दे नाल ते गल्लां बातां कर रहे हां असी अज एक बहुत ही खास टॉपिक दे उते ते पुराने वेले नु भी याद कर रहे हां क्योंकि अज की है अज है बहुत खास दिन अज है जी आकाशवाणी जलंधर दा फाउंडेशन डे। ਤੇ ਦੇਖਦੇ ਹਾਂ ਕਿ ਅੱਜ ਇਸ ਬਹੁਤ ਹੀ ਖੂਬਸੂਰਤ ਜਿਹੇ ਦਿਨ ਦੇ ਉੱਤੇ ਕਿਹਦੀ ਕਾਲ ਅਗਲੀ ਲੱਗੀ ਹੈ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਹੈਲੋ
1: ਹੈਲੋ ਬੰਦਨਾ ਮੈਡਮ ਜੀ ਨਮਸਕਾਰ ਜੀ।
0: ਨਮਸਕਾਰ ਜੀ ਕੌਣ ਬੋਲ ਰਹੇ ਹੋ?
1: ਮੈਂ ਰਾਮ ਲਵਾਇਆ ਸ਼ਰਮਾ ਜੀ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਰਾਮ ਲਵਾਇਆ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਪਹਿਲਾਂ ਤਾਂ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਆਵਾਜ਼ ਦੇ ਜ਼ਰੀਏ ਸਾਡੇ ਨਗਰ ਸਮਰਾਏ ਪਹੁੰਚੇ ਹੈ ਜੀ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਅੱਛਾ ਅੱਜ ਜਿੱਦਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਤਾਂ ਜੀ 78ਵਾਂ ਸਾਲ ਅਸੀਂ ਪੂਰਾ ਕਰ ਲਿਆ ਜਲੰਧਰ ਆਕਾਸ਼ਵਾਣੀ ਦਾ ਤੇ 79ਵੇਂ ਸਾਲ ਦੇ ਵਿੱਚ ਅਸੀਂ ਪਹੁੰਚ ਗਏ ਹਾਂ।

0: ਤੁਸੀਂ ਮੈਨੂੰ ਦੱਸੋ ਕਿੰਨੇ ਸਾਲਾਂ ਤੋਂ ਸੁਣ ਰਹੇ ਹੋ ਰਾਮ ਲੁਬਾਇਆ ਜੀ ਪ੍ਰੋਗਰਾਮ?
1: ਮੈਂ ਮੈਡਮ ਜੀ ਬਹੁਤ ਸਾਲ ਹੋ ਗਿਆ, 30 ਸਾਲ ਦੇਖਿਆ ਹੋ ਗਿਆ ਜੀ, ਛੋਟੇ ਜਿਹੇ ਹੁੰਦੇ ਸੀਗੇ।
0: ਅੱਛਾ,
1: ਸਾਡੇ ਰੈਡੀਟਰ ਸੀਗੇ ਅਫਰੀਕਾ ਚ ਨਾ, ਸਾਨੂੰ ਰੇਡੀਓ ਭੇਜਿਆ ਸੀ, ਬਹੁਤ ਵਧੀਆ ਰੇਡੀਓ ਹੁੰਦਾ ਸੀ।
0: ਅੱਛਾ ਜੀ,
1: ਉਸ ਵੇਲੇ ਦਿਹਾਤੀ ਪ੍ਰੋਗਰਾਮ ਸੁਣ ਲਏ ਵੀ ਲੋਕਾਂ ਦੇ ਕੋਲ ਘਰਾਂ ਦੇ ਵਿੱਚ ਰੇਡੀਓ ਬਹੁਤ ਘੱਟ ਹੁੰਦੇ ਸੀ, ਸੰਸ ਬਣ ਦਿੰਦੇ ਰੇਡੀਓ ਦੇ ਜੀ।
0: ਅੱਛਾ,
1: ਤੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਆਪਣੇ ਜਾਨਕੀ ਦਾਸ ਭਾਰਦਵਾਜ ਜੀ, ਇੱਕ ਪ੍ਰਕਾਸ਼ ਚੌਧਰੀ ਸਾਹਿਬ ਸਾਡੇ ਭਾਰਤ ਤੋਂ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸੀ, ਫਰਮੈਸ਼ ਦਾ ਜਿੱਦਾਂ ਗਾਣੇ ਗੁਣੇ ਪੁਰਾਣੇ ਫਰਮੈਸ਼ਾਂ ਦੇ ਨਾਲ ਲੱਗਦੇ ਹੁੰਦੇ ਜਿੱਦਾਂ ਹੁਣ ਤੁਸੀਂ ਆਪਾਂ ਲਾਉਂਦੇ ਹਾਂ ਜੀ।
0: ਅੱਛਾ ਅੱਛਾ ਅੱਛਾ,
1: ਜਿੱਦਾਂ ਚਿੱਠੀਆਂ ਪਾ ਕੇ ਉਦੋਂ ਫਰਮੈਸ਼ ਤੇ ਲੱਗਦੀ ਹੁੰਦੀ ਸੀ, ਨਾਮ ਨੂੰ ਲਾਉਂਦੇ ਹੁੰਦੇ ਸੀਗੇ।
0: ਠੀਕ ਹੈ ਠੀਕ ਹੈ ਠੀਕ ਹੈ।
1: ਬੱਚਿਆਂ ਦਾ ਪ੍ਰੋਗਰਾਮ, ਬੱਚਿਆਂ ਦੇ ਪ੍ਰੋਗਰਾਮ ਆਉਂਦੇ ਹੁੰਦੇ ਜੀ ਆਪਣੇ, ਬਹੁਤ ਵਧੀਆ ਇੱਦਾਂ ਸ਼ਾਂਗੂ ਵਾਂਗੂ ਹੁੰਦਾ, ਛੋਟੇ ਛੋਟੇ ਬੱਚਿਆਂ ਦਾ ਪ੍ਰੋਗਰਾਮ ਹੁੰਦਾ, ਉਹ ਵੀ ਬਹੁਤ ਵਧੀਆ ਹੁੰਦਾ, ਇੰਟਰਸਟਿੰਗ ਹੁੰਦਾ ਬੱਚਿਆਂ ਦਾ, ਬਹੁਤ ਵਧੀਆ।
0: ਅੱਛਾ, ਫਿਰ ਚਿੱਠੀਆਂ ਪਾਣੀਆਂ ਆਪਣੇ ਫੇਵਰੇਟ ਗਾਣੇ ਲਈ, ਤੇ ਫਿਰ ਰੋਜ਼ ਵੇਟ ਕਰਨੀ ਨਾ ਕਿ ਅੱਜ ਮੇਰੀ ਚਿੱਠੀ ਪੜੀ ਜਾਏਗੀ ਕਿ ਨਹੀਂ।
1: ਹਾਂ, ਸ਼ਾਮ ਨੂੰ ਆਉਣਾ ਹੁੰਦਾ ਸੀ, ਉਹ 8:15 ਵਜੇ 8:30 ਵਜੇ।
0: ਅੱਛਾ,
1: ਤੇ ਸ਼ਾਮ ਨੂੰ ਫਿਰ ਸੁਣਨਾ ਕਹਿਣਾ ਵੀ ਦੇਖਣਾ ਸਾਡੇ
0: ਸੁਣਦੇ ਹੁੰਦੇ ਸੀ।
1: ਸਾਡਾ ਮੇਰਾ ਜਿਹੜਾ ਸਾਨੂੰ ਦੁਕਾਨਦਾਰਾਂ ਨੇ ਕਹਿਣਾ, ਮੈਨੂੰ ਕਹਿਣਾ ਵੀ ਯਾਰ ਰੇਡੀਓ ਲੈ ਕੇ ਆ, ਸਾਡੇ ਜਿੱਦਾਂ ਇੱਕ ਬਣੀ ਜਾਂਦੀ ਸੱਤ ਜੀ ਥੜਾ
0: ਜਿਹਾ
1: ਰੇਡੀਓ ਰੱਖ ਦੇਣਾ।
0: ਅੱਛਾ,
1: ਤੇ ਉੱਥੇ ਕਾਫੀ ਲੋਕੀ ਇਕੱਠੇ ਹੋਣੇ, ਕਹਿਣਾ ਖ਼ਬਰਾਂ ਸੁਣਾਂਗੇ, ਪੰਜਾਬੀ ਪ੍ਰੋਗਰਾਮ ਸੁਣਾਂਗੇ।
0: ਕਿੰਨਾ ਜ਼ਿਆਦਾ ਕਰੇਜ਼ ਸੀ ਪਤਾ, ਤੁਸੀਂ ਦੱਸ ਰਹੇ ਹੋ ਤੇ ਮੇਰੀਆਂ ਨਾ ਨਜ਼ਰਾਂ ਦੇ ਵਿੱਚ ਪਿਕਚਰ ਬਣ ਰਹੀ ਹੈ, ਉਸੇ ਤਰੀਕੇ ਦੀ ਤਸਵੀਰ ਬਣ ਰਹੀ ਹੈ ਇੱਕ ਪਿੰਡਾਂ ਦੀ, ਕਿ ਕਿੱਦਾਂ ਲੋਕੀ ਬੈਠੇ ਹੁੰਦੇ ਨੇ, ਬਹੁਤ ਵਧੀਆ ਵੇਲਾ ਸੀ
1: ਲੋਕਾਂ ਦਾ ਜੀ।
0: ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਲੱਗਿਆ ਸੁਣ ਕੇ ਤੁਹਾਡੇ ਤੋਂ।
1: ਐਫਐਮ ਨੇ ਹੋਰ ਜ਼ਿਆਦਾ ਬਹੁਤ ਕਰ ਦਿੱਤਾ, ਹੁਣ ਤਾਂ ਬਹੁਤ ਰੌਣਕ ਲੱਗਦੀ, ਬਹੁਤ ਵਧੀਆ।
0: ਹਾਂਜੀ ਹਾਂਜੀ ਹਾਂਜੀ, ਠੀਕ ਹੈ, ਹੁਣ ਵੀ ਸੁਣਦੇ ਨੇ ਸਾਰੇ ਜਣੇ ਇੱਦਾਂ ਹੀ ਬੈਠ ਕੇ ਕਦੀ?
1: ਹਾਂ ਹਾਂਜੀ, ਮੇਰੇ ਬ੍ਰਦਰ ਵੀ ਹੈ ਜੀ, ਉਹ ਵੀ ਕਾਲ ਵੀ ਕਰਦੇ ਆ, ਵੱਡੇ ਭਾਈ ਆ ਮੇਰੇ, ਉਹ ਵੀ ਕਾਲ ਕਰਦੇ ਆ, ਤੇ ਮੈਂ ਵੀ ਕਰਦਾ ਜੀ, ਸਾਡੇ ਪਰਿਵਾਰ ਚ ਕਾਫੀ ਸੁਣਦੇ ਰੇਡੀਓ ਸੁਣੀਦਾ ਜੀ।
0: ਅੱਛਾ ਜੀ, ਅੱਛਾ ਜੀ, ਅੱਛਾ ਜੀ।
1: ਮੈਂ ਸਾਡੇ ਮੇਰੇ ਪਿੰਡ ਨਗਰ, ਸਾਡੇ ਪਿੰਡ ਦੇ ਲਾਗੇ ਲਾਗੇ ਪਿੰਡ ਕਈ ਆ, ਕੱਲ ਇੱਕ ਸਰੋਤਾ ਸਾਡੇ ਮੇਰੀ ਦਵਾਈਆਂ ਦੀ ਦੁਕਾਨ ਹੈ ਜੀ, ਆਇਆ ਮੇਰੇ ਕੋਲ ਤੇ ਕਹਿੰਦਾ ਸ਼ਰਮਾ ਸਾਹਿਬ ਤੁਸੀਂ ਆਪਣਾ ਨਾਂ ਕਹਿੰਦਾ ਲਿਖ ਦਿੰਦੇ, ਸਾਡਾ ਵੀ ਲਿਖਦੇ ਕਰੋ, ਸਾਡੇ ਲਾਗੇ ਪਿੰਡ ਚਲਾਵਾਂਗੇ ਨਾਲ ਮੇਰੇ।
0: ਅੱਛਾ ਅੱਛਾ ਅੱਛਾ,
1: ਤੇ ਉਹਦੀ ਦੁਕਾਨ ਹੈ, ਉਹ ਕਰਿਆਨੇ ਦੀ ਦੁਕਾਨ ਹੈ ਜੀ, ਉਹ ਵੀ ਸੁਣਦੇ ਰੇਡੀਓ ਬਹੁਤ ਸੁਣਦੇ ਆ।
0: ਠੀਕ ਹੈ ਠੀਕ ਹੈ, ਬਹੁਤ ਵਧੀਆ ਲੱਗਿਆ ਸੁਣ ਕੇ ਕਿ ਇੰਨੀਆਂ ਸਾਰੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਨੇ ਰੇਡੀਓ ਦੇ ਨਾਲ, ਬਹੁਤ ਵਧੀਆ ਲੱਗਿਆ। ਤੇ ਅੱਛਾ, ਗਾਣਾ ਕਿਹੜਾ ਸੁਣੋਗੇ ਰਾਮ ਲੁਬਾਇਆ ਜੀ?
1: ਗਾਣਾ ਹੀ ਤੁਸੀਂ ਕਰੋ ਆਪਣੇ, ਬਹੁਤ ਵਧੀਆ ਗਾਏ ਗਿਆ, ਸਿੱਧਰ ਸਰਤਾਜ ਜੀ ਉਹਨਾਂ ਦਾ ਗਾਇਆ, ਰੁਤਬਾ ਕਿੰਨੇ ਦਿਨ ਰੁਤਬਾ ਘਟਦਾ ਤੂੰ ਹੱਸ ਕੇ ਬੁਲਾ ਲੈ।
0: ਬਹੁਤ ਵਧੀਆ ਗਾਣਾ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਜੀ,
1: ਨਮਸਕਾਰ।
0: ਨਮਸਕਾਰ ਜੀ, ਨਮਸਕਾਰ। ਤੇ ਲਓ ਜੀ, ਰਾਮ ਲੁਬਾਇਆ ਜੀ ਦੇ ਨਾਲ ਗੱਲਬਾਤ ਕਰਕੇ ਪੁਰਾਣੀ ਜਿਹੜੀ ਹੈ ਨਾ ਇੱਕ ਪਿਕਚਰ ਮੇਰੇ ਦਿਮਾਗ ਦੇ ਵਿੱਚ ਪੂਰੀ ਬਣ ਗਈ ਹੈ, ਮੈਂ ਸੋਚ ਰਹੀ ਹਾਂ ਉਸਦੇ ਬਾਰੇ 'ਚ। ਤੇ ਸੁਣ ਕੇ ਤੁਸੀਂ ਆਓ ਫਟਾਫਟ ਤੋਂ ਇਹ ਖੂਬਸੂਰਤ ਜਿਹਾ ਗਾਣਾ ਜਿਹਦੀ ਉਹਨਾਂ ਨੇ ਫਰਮਾਇਸ਼ ਕੀਤੀ, ਔਰ ਗਾਣਾ ਵਾਕਈ ਬਹੁਤ ਸੋਹਣਾ ਹੈ। ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ।

0: हाँ जी प्रोग्राम चल रहा है जी। हेलो जलंधर ਤੇ ਘੜੀ ਦੇ ਉੱਤੇ ਹੋ ਗਏ ਨੇ ਠੀਕ 4:21 ਤੇ 20 seconds ਤੇ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਅੱਜ ਆਕਾਸ਼ਵਾਣੀ ਦੇ ਬਾਰੇ ਵਿੱਚ ਤੇ ਮੈਂ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹਾਂ। ਆਕਾਸ਼ਵਾਣੀ ਦੇ ਬਾਰੇ 'ਚ ਕੀ ਗੱਲ ਕਰ ਰਹੇ ਹਾਂ, ਆਕਾਸ਼ਵਾਣੀ ਦੇ ਬਾਰੇ 'ਚ ਇਹ ਗੱਲ ਹੋ ਰਹੀ ਹੈ ਜੀ ਸਾਡੇ ਜਲੰਧਰ ਆਫਿਸ ਨੂੰ 78 ਸਾਲ ਪੂਰੇ ਹੋ ਗਏ ਨੇ ਤੇ 79th ਫਾਊਂਡੇਸ਼ਨ ਡੇ ਹੈ ਅੱਜ ਤੇ ਗੱਲਾਂ ਬਾਤਾਂ ਕਰ ਰਹੇ ਹਾਂ ਅਸੀਂ ਆਪਣੇ ਲਿਸਨਰਸ ਦੇ ਨਾਲ ਤੇ ਸੁਣ ਰਹੇ ਹਾਂ ਉਹਨਾਂ ਦੀਆਂ ਪੁਰਾਣੀਆਂ ਕਹਾਣੀਆਂ ਤੇ ਦੇਖਦੇ ਹਾਂ ਕਿ ਅੱਜ ਅਗਲੀ ਕਾਲ ਜਿਹੜੀ ਹੈ ਕਿਹਦੀ ਲੱਗੀ ਹੈ। ਹੈਲੋ ਜਲੰਧਰ ਦੇ ਵਿੱਚ, ਹੈਲੋ
1: ਵੰਦਨਾ ਮੈਡਮ ਜੀ ਆਏ ਹਮਾਰੇ ਪ੍ਰੋਗਰਾਮ ਮੇ।
0: ਹਾਂਜੀ
1: ਕਿ ਜੈਸੇ ਲਗਾ ਜੈਸੇ ਬਹਾਰ ਆ ਗਈ,
0: ਕਿਆ
1: ਸਭੀ ਸੁਣਨੇ ਵਾਲੇ ਦੋਸਤੋਂ ਕੇ ਚਿਹਰੇ ਪਰ ਨਿਖਾਰ ਆ ਗਈ।
0: ਵਾਹ ਜੀ ਵਾਹ, ਵਾਹ ਜੀ ਵਾਹ, ਥੈਂਕ ਯੂ ਸੋ ਮਚ ਜੀ ਸਤੀਸ਼ ਜੀ।
1: ਬਿਲਕੁਲ ਸ਼ਾਹ ਮਾਰਕੀਟ ਜਲੰਧਰ ਤੋਂ ਬੋਲ ਰਿਹਾ ਜੀ।
0: ਅੱਛਾ ਹੁਣ ਪਤਾ ਕੀ ਹੈ ਤੁਹਾਡੀ ਦਾ ਆਵਾਜ਼ ਤੇ ਤੁਹਾਡਾ ਅੰਦਾਜ਼ ਜਿਹੜਾ ਨਾ, ਤੁਸੀਂ ਜ਼ਿਆਦਾ ਆਪਣਾ ਨਾਮ ਨਾ ਵੀ ਦੱਸੋ ਤਾਂ ਮੈਨੂੰ ਲੱਗਦਾ ਕਿ ਲਿਸਨਰਸ ਨੂੰ ਸੁਣਦੇ ਹੀ ਪਤਾ ਲੱਗ ਜਾਂਦਾ ਕਿ ਕਾਲ ਤੇ ਕੌਣ ਹੈ।
1: ਮੈਡਮ ਜੀ ਅਸੀਂ ਸਾਡਾ ਨਾ ਮਕਸਦ ਖਾਲੀ ਗਾਣੇ ਸੁਣਨਾ
0: ਨਹੀਂ,
1: ਦੁਨੀਆਂ ਦੇ ਸਾਨੂੰ ਕਹਿੰਦੇ ਮਸ਼ਹੂਰ ਕਰਤਾ ਜੀ ਤੁਸੀਂ ਸਾਨੂੰ।
0: ਵਾਹ ਜੀ ਵਾਹ, ਕੀ ਬਾਤ।
1: ਸਾਨੂੰ ਜਿਹੜੇ ਵੀ ਸ਼ਹਿਰ ਦੇ ਕੋਈ ਰਿਸ਼ਤਾ ਕਰਨਾ ਹੋਵੇ ਨਾ,
0: ਤੇ
1: ਸਾਨੂੰ ਜਾਣਾ ਨਹੀਂ ਪੈਂਦਾ, ਖਾਲੀ ਫੋਨ ਕਰੀਦਾ ਵੀ ਫਲਾਣੇ ਦੀ ਇਨਕੁਆਇਰੀ ਚਾਹੀਦੀ, ਕਹਿੰਦੇ ਲੋ ਜੀ ਪਹੁੰਚ ਜਾਏਗੀ।
0: ਕੀ ਬਾਤ ਹੈ, ਬਹੁਤ ਵਧੀਆ, ਬਹੁਤ ਵਧੀਆ।
1: ਰੇਡੀਓ ਦੀ ਪਹਿਲੀ ਗੱਲ ਤਾਂ ਬਹੁਤ ਬਹੁਤ ਮੁਬਾਰਕਾਂ ਜੀ।
0: ਹਾਂਜੀ ਹਾਂਜੀ,
1: ਤੇ ਅੱਜ ਸ਼ਾਮ ਨੂੰ ਪਾਰਟੀ ਰੱਖੋ ਫਿਰ ਸਾਰੇ ਦੋਸਤ ਆਣਗੇ ਜੀ।
0: ਬਿਲਕੁਲ ਜੀ, ਕੀ ਬਾਤ ਹੈ, ਬਿਲਕੁਲ ਇਹ ਤਾਂ ਬੰਦਾ ਹੈ।
1: ਅਸੀਂ ਹਾਂ ਬੰਦਾ ਜੀ, ਬਿਲਕੁਲ ਬੰਦਾ। ਅਸੀਂ ਤਾਂ ਮੈਡਮ ਪਹਿਲੇ ਫੰਕਸ਼ਨ ਕਰਾਉਂਦੇ ਹੁੰਦੇ ਸੀਗੇ।
0: ਅੱਛਾ,
1: ਸਾਰੇ ਲੋਨਸ ਵਗੈਰਾ ਬੁਲਾਉਂਦੇ ਸੀ, 4-5 ਫੰਕਸ਼ਨ ਕੀਤੇ ਆ ਸਾਡੇ। ਹੁਣ ਜਿਹੜੇ ਬੰਦੇ ਥੋੜੇ ਜਿਹੇ ਚਲੇ ਗਏ ਦੁਨੀਆ ਤੋਂ।
0: ਅੱਛਾ ਅੱਛਾ,
1: ਤੇ ਸਾਡਾ 25-30 ਬੰਦਾ ਗਰੁੱਪ ਸੀ ਤੇ ਅਸੀਂ ਫੰਕਸ਼ਨ ਕਰਾਉਂਦੇ ਸੀ ਸਾਰੇ ਲੋਨਸ, ਸਾਰੇ ਅਸੀਂ ਜਿੰਨੇ ਵੀ ਬਹੁਤ ਦੂਰੋਂ ਦੂਰੋਂ ਪਿੰਡੋਂ ਲੋਕ ਬਹੁਤ ਆਉਂਦੇ ਸੀ ਲੋਕ।
0: ਅੱਛਾ ਅੱਛਾ ਅੱਛਾ,
1: ਜਲੰਧਰ ਅਸੀਂ ਫੰਕਸ਼ਨ ਕਰਾਉਂਦੇ ਹੁੰਦੇ ਸੀ ਰੇਡੀਓ ਦੇ ਸੁਣਕਲਾ।
0: ਠੀਕ ਹੈ, ਕਿੰਨੇ ਸਾਲ ਹੋ ਗਏ ਸਤੀਸ਼ ਜੀ ਤੁਹਾਨੂੰ ਸੁਣਦੇ ਆ ਰੇਡੀਓ?
1: ਮੈਡਮ ਜਦੋਂ ਮੇਰਾ ਵਿਆਹ ਨਹੀਂ ਸੀ ਹੋਇਆ ਹਲੇ, 45 ਸਾਲ ਹੋ ਗਏ ਵਿਆਹ ਨੂੰ।
0: ਅੱਛਾ,
1: ਤੇ ਰਾਤ ਨੂੰ ਮੈਂ ਨੀਂਦ ਨਹੀਂ ਸੀ ਆਉਂਦੀ ਹੁੰਦੀ ਤੇ ਮੈਂ ਰੇਡੀਓ ਦੇ ਗਾਣੇ ਲਾ ਲੈਂਦੇ ਤੇ ਸੋ ਜਾਂਦਾ ਸੀ। ਮੈਂ ਨੀਂਦ ਬਹੁਤ ਵਧੀਆ ਆਉਂਦੀ ਸੀ, ਸਵੇਰੇ ਉੱਠਦਾ ਰੇਡੀਓ ਚੱਲਦਾ ਹੁੰਦਾ ਸੀ।
0: ਠੀਕ ਹੈ ਠੀਕ ਹੈ,
1: ਤੇ ਉਦੋਂ ਚੱਲਦਾ ਸੀ ਜੀ ਨਾਲੇ ਗੱਲਾਂ ਤੇ ਨਾਲੇ ਗੀਤ। 245-22-20 ਨੰਬਰ ਹੁੰਦਾ ਸੀ, ਦਿਨੇਸ਼ ਗਰੇਵਾਲ ਜੀ ਪੇਸ਼ ਕਰਦੇ ਸੀ।
0: ਵਾਹ ਜੀ ਵਾਹ,
1: ਕਦੀ ਸੁੱਖੀ ਜੀ ਪੇਸ਼ ਕਰਦੇ ਸੀ। ਕਈ ਵਾਰ ਮੈਨੂੰ ਯਾਦ ਹੈ ਮੈਂ ਫੋਨ ਲਗਾ ਕੇ ਤੇ ਕਦੀ ਮੈਂ ਬਾਹਰ ਚਾਹ ਕਹਿਣ ਚਲਾ ਗਿਆ, ਵਾਪਸ ਆਇਆ ਤਾਂ ਹੈਲੋ ਹੈਲੋ ਕਰਦੇ ਪਏ ਸੀ। ਮੈਂ ਕਿਹਾ ਹਾਂਜੀ, ਕਹਿੰਦੇ ਕਿੱਥੇ ਚਲੇ ਗਏ ਸੀ? ਮੈਂ ਕਿਹਾ ਜੀ ਚਾਹ ਕਹਿਣ ਗਿਆ ਸੀ। ਉਦੋਂ ਇੰਨੇ ਲੋਕ ਨਹੀਂ ਸੀ ਸੁਣਦੇ ਜੀ, ਨਾਨ ਲੋਕ ਫੋਨ ਕਰਦੇ ਸੀ ਜ਼ਿਆਦਾ। 45 ਸਾਲ ਹੋ ਗਏ ਜੀ ਫੋਨ ਕਰਦੇ ਆ। ਔਰ ਕਈ ਵਾਰੀ ਦਾ ਘਰ ਵੀ ਝਗੜਾ ਹੋ ਗਿਆ ਵਾਈਫ ਨਾਲ, ਕਹਿੰਦੀ ਹੈ ਰੇਡੀਓ ਰੱਖ ਲਓ ਜਾਂ ਮੇਰੀ ਸੋਤੇ ਨਾ, ਜਾਂ ਮੈਨੂੰ ਰੱਖ ਲਓ ਜਾਂ ਇਹਨੂੰ ਰੱਖ ਲਓ।
0: ਅੱਛਾ, ਤੇ ਤੁਸੀਂ ਕਿਹਾ ਕਿ ਮੈਂ ਦੋਨੇ ਰੱਖਣੀ ਹੈ? ਹੈਂ,
1: ਮੈਂ ਕਿਹਾ
0: ਮੇਰਾ ਕਿਸੇ ਬਗੈਰ ਗੁਜ਼ਾਰਾ ਨਹੀਂ ਦੋਨਾਂ 'ਚ।
1: ਤੇ ਹੁਣ ਉਹ ਵੀ ਆਦੀ ਹੋ ਗਈ ਜੀ, ਉਹਨਾਂ ਨੂੰ ਪਤਾ ਲੱਗ ਜਾਣਾ ਜੀ ਇਹਨਾਂ ਨੇ ਫੋਨ ਲਗਾਣਾ ਹੀ ਲਗਾਣਾ।
0: ਠੀਕ ਹੈ,
1: ਤੇ ਹੁਣ ਉਹ ਵੀ ਇੱਥੇ ਹੀ ਹੈ ਜੀ ਤੇ ਰੇਡੀਓ ਵੀ ਇੱਥੇ ਹੀ ਹੈ।
0: ਵਾਹ ਜੀ ਵਾਹ, ਵਾਹ ਜੀ ਵਾਹ, ਬਿਲਕੁਲ ਜੀ, ਦੋਨਾਂ ਬਗੈਰ ਗੁਜ਼ਾਰਾ ਨਹੀਂ ਹੈਗਾ, ਬਹੁਤ ਵਧੀਆ ਲੱਗਿਆ ਸੁਣ ਕੇ ਤੁਹਾਡੀਆਂ ਕਹਾਣੀਆਂ 'ਚ। ਗਾਣਾ ਕਿਹੜਾ ਸੁਣੋਗੇ ਹੁਣ ਤੁਸੀਂ?
1: ਗਾਣਾ ਲਾ ਦਿਓ ਮੈਡਮ ਜੀ, ਬਾਕੀ ਪ੍ਰੋਗਰਾਮ ਮੈਨੂੰ ਉਹ ਵਧੀਆ ਲੱਗਦਾ ਜਿਹਦੇ ਮੇਰਾ ਫੋਨ ਲੱਗ ਜਾਵੇ।
0: ਵਾਹ ਜੀ ਵਾਹ, ਕੀ ਬਾਤ।
1: ਤੁਸੀਂ ਆਓ ਤੇ ਫਟਾਫਟ ਆਇਆ ਕਰੋ, ਹਫ਼ਤੇ 2-3 ਵਾਰੀ, ਮਿਹਰਬਾਨੀ ਤੁਹਾਡੀ, ਸ਼ੁਕਰੀਆ।
0: ਠੀਕ ਹੈ ਜੀ, ਠੀਕ,
1: ਉਦਾਸ ਮਨ ਦਾ ਲਾ ਦਿਓ ਜੀ, ਮੇਰੀ ਰੁੱਤੇ ਨਾ ਝਾਂਜਰਾਂ ਵਾਲੀ ਚਾਹੇ ਸਾਰਾ ਜਾਗਰ ਹੋ ਜਾਏ।
0: ਠੀਕ ਹੈ ਜੀ, ਠੀਕ ਹੈ, ਮੈਂ ਗਾਣਾ ਪਲੇ ਕਰਨ ਜਾ ਰਹੀ ਹਾਂ। ਬਹੁਤ ਬਹੁਤ ਸ਼ੁਕਰੀਆ ਸਤੀਸ਼ ਜੀ ਕਾਲ ਕਰਨ ਲਈ। ਓਕੇ ਜੀ, ਥੈਂਕ ਯੂ। ਤੇ ਲਓ ਜੀ, ਸਤੀਸ਼ ਜੀ ਦੀ ਕਾਲ ਲੱਗ ਗਈ ਹੈ ਤੇ ਨਾਲ ਨਾਲ ਨਵੀਆਂ ਨਵੀਆਂ ਕਹਾਣੀਆਂ ਮੈਨੂੰ ਵੀ ਸੁਣਨ ਨੂੰ ਮਿਲ ਰਹੀਆਂ ਨੇ ਰੇਡੀਓ ਦੇ ਨਾਲ ਜੁੜੀਆਂ ਹੋਈਆਂ। ਤੇ ਕਿੰਨਾ ਯਾਦ ਹੈ ਕਿ ਕਿਹੜੇ ਪੁਰਾਣੇ ਅਨਾਊਂਸਰ ਹੁੰਦੇ ਸੀਗੇ ਤੇ ਕਿਹੜੇ ਕਿਹੜੇ ਪ੍ਰੋਗਰਾਮ ਹੁੰਦੇ ਸੀ। ਬਹੁਤ ਵਧੀਆ ਇੱਕ ਮੈਮਰੀਜ਼ ਜਿਹੜੀਆਂ ਨੇ ਤੁਹਾਡੀਆਂ ਉਹ ਸੁਣਨ ਨੂੰ ਮਿਲ ਰਹੀਆਂ ਨੇ, ਸ਼ੇਅਰ ਕਰ ਰਹੇ ਹੋ ਤੁਸੀਂ। ਫਿਲਹਾਲ ਸੁਣਦੇ ਹਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਗੀਤ ਝਾਂਜਰਾਂ ਵਾਲੀ ਨੂੰ। ਤੇ ਤੁਸੀਂ 0181-43-4174 ਦੇ ਉੱਤੇ ਫਟਾਫਟ ਤੋਂ ਕਾਲ ਕਰੋ ਤੇ ਗੱਲਬਾਤ ਕਰੋ ਮੇਰੇ ਨਾਲ।

0: हाँ जी, एक बारी फिर तो तुहाडा स्वागत है प्रोग्राम हैलो जलंधर दे विच, ते मैं तुहाडी दोस्त वंदना इस प्रोग्राम दे विच तुहाडे नाल जुड़ी हुई हाँ। ते असी गल्लां बातां कर रहे हाँ जी बहुत पुराने समय दियां, ते सुन रहे हाँ तुहाडे एक्सपीरियंसिस। ते फिलहाल जे कोई नवे लिसनर्स भी साडे नाल जुड़े ने जिहड़े सुनदे ने प्रोग्राम नू कुछ क समय तो ही, ओह भी जरूर कॉल कर सकते हैं, मैनू अपना एक्सपीरियंस शेयर करो, दसो मैनू की किद्दां जुड़े हो ते की तुहानू वधिया लगता है आकाशवाणी दे इन्हां सारे प्रोग्राम्स दे विच। ते ए मेरे नाल गलबात करन वास्ते नंबर जिहड़ा मैं तुहाडे नाल शेयर करन लगी हाँ 0181 23 42 174 01812342174, ਇਹਦੇ ਉੱਤੇ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਅਤੇ ਗੱਲਾਂ ਬਾਤਾਂ ਕਰਦਿਆਂ ਹੋਇਆਂ ਅਸੀਂ ਜਾਣਾਂਗੇ ਤੁਹਾਨੂੰ। ਅਤੇ ਹੁਣ ਅੱਜ ਦੇਖਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਿਹਾ?
1: ਨਮਸਤੇ ਮੈਡਮ ਜੀ।
0: ਨਮਸਤੇ ਜੀ, ਕੌਣ ਬੋਲ ਰਿਹਾ?
1: ਰਮੇਸ਼ ਕੁਮਾਰ ਬੋਲਦਾ ਪਿਆ ਜੀ।
0: ਰਮੇਸ਼ ਜੀ ਕਿੱਥੋਂ ਬੋਲ ਰਹੇ ਹੋ? ਜਲੰਧਰ ਕੈਂਟ ਤੋਂ। ਅੱਛਾ ਰਮੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਜੀ। ਅੱਛਾ ਰਮੇਸ਼ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਸਾਲਾਂ ਤੋਂ ਸੁਣ ਰਹੇ ਹੋ ਪ੍ਰੋਗਰਾਮ ਸਾਰੇ ਆਕਾਸ਼ਵਾਣੀ ਦੇ?
1: 6-7 ਸਾਲ ਦਾ ਸੀ ਉਦੋਂ ਹੀ ਸੁਣਦਾ ਪਿਆ।
0: ਅੱਛਾ ਅੱਛਾ ਅੱਛਾ, ਕੀ ਬਾਤ ਹੈ। ਤੇ ਤੁਹਾਡੇ ਫੇਵਰਿਟ ਪ੍ਰੋਗਰਾਮ ਕਿਹੜੇ ਸੀ? ਹੈਲੋ,
1: ਹੈਲੋ,
0: ਹਾਂਜੀ, ਤੁਹਾਨੂੰ ਸਭ ਤੋਂ ਪਸੰਦ ਕਿਹੜੇ ਪ੍ਰੋਗਰਾਮ ਸੀਗੇ ਉਸ ਟਾਈਮ ਤੇ?
1: ਹਾਂਜੀ,
0: ਤੁਹਾਨੂੰ ਸਭ ਤੋਂ ਵਧੀਆ ਪ੍ਰੋਗਰਾਮ ਕਿਹੜੇ ਲੱਗਦੇ ਸੀ ਉਸ ਟਾਈਮ? ਮਤਲਬ ਪੁਰਾਣੇ ਕੋਈ ਇਦਾਂ ਦੇ ਪ੍ਰੋਗਰਾਮ ਹੋਣ ਜਿਹੜੇ ਤੁਹਾਨੂੰ ਬਹੁਤ ਪਸੰਦ ਆਉਂਦੇ ਹੋਣ, ਕਿ ਯਾਦ ਜਿੱਦਾਂ ਹੁੰਦੀ ਹੈ ਨਾ ਕਿ ਆਹ ਪ੍ਰੋਗਰਾਮ ਬਹੁਤ
1: ਵਧੀਆ।
0: ਅੱਛਾ,
1: ਉਹ ਸੁਖੀ ਭਾਜੀ ਦਾ ਇੱਕ ਦਿਨ ਪ੍ਰੋਗਰਾਮ ਸੁਣਿਆ।
0: ਅੱਛਾ,
1: ਉਹ ਫਿਰ ਲੱਗੇ ਇੱਧਰ ਜਾਣ।
0: ਹਾਂ ਹਾਂ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਤੇ ਘਰ ਦੇ ਵਿੱਚ ਤੁਸੀਂ ਇਕੱਲੇ ਸੁਣਦੇ ਹੋ ਕਿ ਹੋਰ ਵੀ ਹੈਗੇ ਲੋਕ ਸ਼ੌਕੀਨ ਸੁਣਨ ਦੇ? ਫਿਲਹਾਲ ਆਪਣਾ ਦਿਨ ਬਿਤਾਉਣ ਵਾਸਤੇ ਕੁਝ ਨਵੀਂ ਇਧਰ ਉਧਰ ਟਾਈਮ ਪਾਸ ਕਰਕੇ ਤੇ ਰੀਲਾਂ ਦੇਖਣ ਨਾਲੋਂ ਜ਼ਿਆਦਾ ਬੈਟਰ ਹੈ ਕੁਝ ਵਧੀਆ ਸੁਣਨ ਨੂੰ ਮਿਲਦਾ ਹੈ, ਕੁਝ ਸਿੱਖਣ ਨੂੰ ਮਿਲਦਾ ਹੈ, ਗੱਲਬਾਤ ਕਰਨ ਨੂੰ ਮਿਲਦੀ ਹੈ ਤੇ ਗਾਣੇ

0: सुनो
1: ਉਹਨੇ ਵੀ
0: ਮੈਨੂੰ ਕਿਹਾ।
1: ਹੈੱਡਫੋਨ ਲਾਇਆ ਜੀ
0: ਅੱਛਾ
1: ਕੰਨਾਂ
0: ਠੀਕ ਹੈ। ਤੇ ਅੱਛਾ ਹੁਣ ਤੁਸੀਂ ਮੈਨੂੰ ਦੱਸੋ ਰਮੇਸ਼ ਜੀ ਗਾਣਾ ਕਿਹੜਾ ਸੁਣੋਗੇ?
1: ਮੈਡਮ ਛੱਲਾ ਸੁਣਾ ਦਿਓ ਜੀ।
0: ਛੱਲਾ ਸੁਣਨਾ ਤੁਸੀਂ ਇਹਨਾਂ ਗੁਰਦਾਸ ਮਾਨ ਜੀ ਦਾ ਹੈ?
1: ਹਾਂਜੀ ਹਾਂਜੀ
0: ਹਾਂ ਛੱਲਾ, ਕਿਉਂਕਿ ਉਹਨਾਂ ਦਾ ਹੀ ਸਭ ਤੋਂ ਬੈਸਟ ਸੌਂਗ ਬਈ ਛੱਲਾ ਹੀ ਆ ਉਹਨਾਂ ਦਾ ਇਕੋਨਿਕ ਸੌਂਗ। ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ ਕਾਲ ਕਰਨ ਲਈ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਤੇ ਲਓ ਜੀ ਹੁਣ ਮੇਰੇ ਨਾਲ ਕੀਤੀ ਰਮੇਸ਼ ਜੀ ਨੇ ਗੱਲ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ ਕਿ ਉਹਨਾਂ ਨੇ ਬਈ ਹੈੱਡਫੋਨ ਤੱਕ ਖਰਾਬ ਕਰ ਲਏ ਆਪਣੇ ਸੁਣਦਿਆਂ ਸੁਣਦਿਆਂ ਪ੍ਰੋਗਰਾਮਸ ਜਿਹੜੇ ਨੇ ਆਕਾਸ਼ਵਾਣੀ ਦੇ, ਐਫ ਐਮ ਰੇਨਬੋ ਦੇ। ਅਤੇ ਇਹ ਪਿਆਰ ਹੈ ਜੀ ਲਿਸਨਰਸ ਦਾ ਜਿਹੜਾ ਸਾਡੇ ਨਾਲ ਬਣਿਆ ਹੋਇਆ, ਔਰ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਫਿਲਹਾਲ ਸੁਣਦਿਆਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਇਹ ਆਈਕੋਨਿਕ ਸੌਂਗ, ਐਵਰਗ੍ਰੀਨ ਹਿੱਟ ਸੌਂਗ ਉਹਨਾਂ ਦਾ। ਅਤੇ ਚੱਲਦੇ ਹਾਂ ਅਗਲੀ ਕਾਲ ਵੱਲ, ਦੇਖਾਂਗੇ ਕਿ ਅਗਲੀ ਕਾਲ ਕਿਹਦੀ ਲੱਗਦੀ ਹੈ, ਪਰ ਫਿਲਹਾਲ ਇੰਜੋਏ ਕਰਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਨੂੰ।

ਹਾਂਜੀ, ਸੁਣਿਆ ਸੀ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਇੱਕ ਆਈਕੋਨਿਕ ਸੌਂਗ, ਜਿਹੜਾ ਕਿ ਸੁਣ ਤਾਂ ਨਹੀਂ ਪਾਈ ਮੈਂ ਪੂਰਾ, ਕਿਉਂਕਿ ਦੇਖੋ ਜੀ ਵਕਤ ਜਿਹੜਾ ਉਹ ਥੋੜ੍ਹਾ ਹੈ, ਅਤੇ ਮੈਂ ਚਾਹੁੰਦੀ ਹਾਂ ਕਿ ਗੱਲਬਾਤ ਜਿਹੜੀ ਹੈ ਨਾ ਉਹ ਪੂਰੀ ਹੋਵੇ। ਜੀ ਹਾਂ, ਕਿਉਂਕਿ ਅੱਜ ਤਾਂ ਜੀ ਬੜਾ ਇੱਕ ਸਪੈਸ਼ਲ ਵੀ ਦਿਨ ਹੈਗਾ ਹੈ, ਕਿਉਂਕਿ ਅਸੀਂ ਅੱਜ ਆਪਣੇ ਆਕਾਸ਼ਵਾਣੀ ਜਲੰਧਰ ਦੇ 78 ਸਾਲ ਪੂਰੇ ਕੀਤੇ ਨੇ, ਅਤੇ ਮੈਂ ਚਾਹ ਰਹੀ ਸੀਗੀ ਕਿ ਕਾਲਸ ਅਸੀਂ ਜ਼ਿਆਦਾ ਤੋਂ ਜ਼ਿਆਦਾ ਲਈਏ, ਅਤੇ ਦੇਖਦੇ ਹਾਂ ਕਿ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ ਹੈਲੋ,

ਹੈਲੋ, ਮੈਨੂੰ ਲੱਗਦਾ ਹੈ ਕਿ ਕਾਲ ਜਿਹੜੀ ਹੈ ਨਾ ਉਹਨਾਂ ਦੀ ਡਿਸਕਨੈਕਟ ਹੋ ਗਈ ਹੈ, ਜਿਹੜੇ ਸਾਡੇ ਕਾਲਰ ਸੀਗੇ। ਹੈਲੋ, ਹਾਂਜੀ, ਅਨਫੋਰਚੁਨੇਟਲੀ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ ਹੈ, ਬਟ ਕੋਈ ਗੱਲ ਨਹੀਂ, ਅਸੀਂ ਪਲੇ ਕਰਾਂਗੇ ਗੀਤ ਅਤੇ ਨਾਲੇ ਚੱਲਾਂਗੇ ਪ੍ਰੋਗਰਾਮ ਵੱਲ, ਅੱਗੇ ਵਧਾਂਗੇ। ਅਤੇ ਤੁਸੀਂ ਫਟਾਫਟ ਤੋਂ 01 81 23 42 174 ਦੇ ਉੱਤੇ ਕਾਲ ਕਰਨੀ ਹੈ ਮੈਨੂੰ, ਅਤੇ ਫਟਾਫਟ ਤੋਂ ਗੱਲਬਾਤ ਕਰਨੀ ਹੈ ਮੇਰੇ ਨਾਲ, ਅਤੇ ਦੱਸਣੇ ਮੈਨੂੰ ਆਪਣੇ ਸੋਹਣੇ ਸੋਹਣੇ ਐਕਸਪੀਰੀਅੰਸ। ਬਟ ਫਿਲਹਾਲ ਸੁਣਦਿਆਂ ਇਸ ਸੋਹਣੇ ਜਿਹੇ ਗਾਣੇ ਨੂੰ, ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਤੁਸੀਂ ਸੋਚਦੇ ਹੋਣੇ ਕਿ ਇਹ ਕੀ ਲਗਾ ਦਿੱਤਾ ਇਹਨੇ ਇੱਕਦਮ ਤੋਂ, ਬਟ ਕੋਈ ਗੱਲ ਨਹੀਂ, ਅਸੀਂ ਇਹ ਗਾਣਾ ਨਹੀਂ ਲਾਉਣਾ, ਅਸੀਂ ਕੁਝ ਹੋਰ ਸੁਣਾਵਾਂਗੇ ਤੁਹਾਨੂੰ ਵਧੀਆ ਜਿਹਾ। ਪਰ ਕੋਈ ਗੱਲ ਨਹੀਂ, ਕਦੀ ਕਦੀ ਇੱਦਾਂ ਹੁੰਦਾ ਹੈ ਕਿ ਕਾਲ ਲੱਗਦੀ ਵੀ ਹੈ ਅਤੇ ਨਹੀਂ ਵੀ ਲੱਗਦੀ, ਅਤੇ ਫਿਰ ਬਸ ਫਿਰ ਕੋਈ ਗੱਲ ਨਹੀਂ, ਦੁਬਾਰਾ ਟਰਾਈ ਕਰਨਾ ਹੈ, ਅਸੀਂ ਟਰਾਈ ਕਰਕੇ ਦੁਬਾਰਾ ਤੋਂ ਪਹੁੰਚ ਜਾਣਾ। ਤੁਸੀਂ ਫਟਾਫਟ ਤੋਂ ਇੱਥੇ ਮੇਰੇ ਕੋਲ ਆਪਣਾ ਦਿਲ ਦਾ ਹਾਲ ਸੁਣਾਉਣ ਵਾਸਤੇ ਅਤੇ ਨਾਲ ਨਾਲ ਦੱਸਣ ਵਾਸਤੇ ਮੈਨੂੰ ਆਪਣੇ ਐਕਸਪੀਰੀਅੰਸਿਸ। ਅਤੇ ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਨੂੰ, ਰਵਾਉਂਗੀ ਤੁਹਾਨੂੰ ਮੈਂ, ਹਸਾਉਂਗੀ।

0: ਹਾਂਜੀ, ਵਕਤ ਜਿਹੜਾ ਹੈ ਫਟਾਫਟ ਤੋਂ ਬੀਤ ਰਿਹਾ ਹੈ ਅਤੇ ਨਾਲ ਨਾਲ ਮੇਰੀ ਕੋਸ਼ਿਸ਼ ਇਹ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਾਲਸ ਲਈਏ ਅਤੇ ਮੈਂ ਤੁਹਾਡੇ ਨਾਲ ਖੂਬ ਸਾਰੀਆਂ ਗੱਲਾਂ ਕਰ ਪਾਵਾਂ ਅਤੇ ਦੇਖਦੇ ਹਾਂ ਜੀ ਅਗਲੀ ਕਾਲ ਜਿਹੜੀ ਆ ਉਹ ਕਿਹਦੀ ਲੱਗੀ ਹੈ। ਹੈਲੋ,
1: ਤੁਹਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਅਮਨਦੀਪ ਸਿੰਘ, ਪਿੰਡ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਜੀ।
0: ਵਾਹ ਜੀ ਵਾਹ ਅਮਨ ਜੀ, ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਜੀ ਮੈਮ, ਥੈਂਕ ਯੂ ਸੋ ਮੱਚ, ਤੇ ਤੁਹਾਡਾ ਵੀ ਮੋਸਟ ਵੈਲਕਮ। ਤੁਸੀਂ ਪ੍ਰੋਗਰਾਮ ਸੱਜ ਆਏ ਤੇ ਖਾਸ ਦਿਨ ਵੀ ਅੱਜ 78ਵਾਂ ਸਥਾਪਨਾ ਦਿਵਸ ਆਕਾਸ਼ਵਾਣੀ ਜਲੰਧਰ ਦਾ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ।
1: ਇਸ ਦਿਨ ਦੇ ਉੱਤੇ ਸਾਰੇ ਆਕਾਸ਼ਵਾਣੀ ਦੇ ਅਧਿਕਾਰੀਆਂ ਨੂੰ ਤੇ ਜਿੰਨੇ ਇੱਥੇ ਕੰਮ ਕਰਨ ਵਾਲੇ ਕਰਮਚਾਰੀ ਨੇ ਅਧਿਕਾਰੀ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
0: ਹਾਂਜੀ ਬਿਲਕੁਲ ਜੀ, ਸਾਡੇ ਲਿਸਨਰਸ ਵਾਸਤੇ ਵੀ ਬਣਦੀ ਹੈ ਕਿਉਂਕਿ ਇੰਨੇ ਸਾਲਾਂ ਤੋਂ ਜੁੜੇ ਹੋਏ ਹੋ। ਅੱਛਾ, ਹੁਣ ਤੁਸੀਂ ਦੱਸੋ ਕਿ ਤੁਸੀਂ ਕਿੰਨੇ ਸਾਲਾਂ ਤੋਂ ਸਾਡੇ ਨਾਲ ਜੁੜੇ ਹੋ?
1: ਮੈਡਮ, ਮੇਰਾ ਤਾਂ ਜਿਹੜਾ ਹੈਗਾ, ਮੈਂ ਤਕਰੀਬਨ 2008 ਦੇ ਵਿੱਚ ਸੁਣਨਾ ਸ਼ੁਰੂ ਕੀਤਾ ਸੀ।
0: ਅੱਛਾ,
1: ਆਕਾਸ਼ਵਾਣੀ ਜਲੰਧਰ ਦੇ ਅਲੱਗ ਅਲੱਗ ਜਿਹੜੇ ਤੁਹਾਡੇ ਚੈਨਲ ਚੱਲਦੇ ਨੇ, ਚਾਹੇ DTH ਹੋ ਗਿਆ, FM ਰੇਨਬੋ ਹੋ ਗਿਆ, ਚਾਹੇ ਪ੍ਰਾਇਮਰੀ ਚੈਨਲ ਹੋ ਗਿਆ।
0: ਅੱਛਾ,
1: ਤੇ ਮੈਨੂੰ 2009-10 ਦੇ ਦੌਰਾਨ ਮੈਂ ਮਤਲਬ ਇੱਥੋਂ ਇੱਕ ਨਾ ਬੱਚਿਆਂ ਦਾ ਪ੍ਰੋਗਰਾਮ ਆਇਆ ਕਰਦਾ ਸੀ,
0: ਉਹ
1: ਵੀ ਆਉਂਦਾ ਐਤਵਾਰ ਵਾਲੇ ਦਿਨ ਪ੍ਰਾਇਮਰੀ ਚੈਨਲ ਤੇ ਆਉਂਦਾ, ਤੇ ਉਹਦੇ ਵਿੱਚ ਫਿਰ ਮੈਂ ਆਇਆ ਸੀ, ਮੇਰੀ ਸਿਸਟਰ ਆਈ ਸੀ, ਅਸੀਂ ਫਿਰ ਮਤਲਬ

0: ਕਵਿਤਾਵਾਂ ਬੋਲੀਆਂ ਸੀ
1: ਕਿਆ
0: ਪ੍ਰੋਗਰਾਮ ਦੇ
1: ਕਿਆ
0: ਵਿੱਚ,
1: ਬਾਤ ਹੈ,
0: ਸ਼ਮੂਲੀਅਤ ਕੀਤੀ ਸੀ।
1: ਅੱਛਾ ਅੱਛਾ
0: ਤੇ ਦੇਖ ਲਓ, ਉਦੋਂ ਅਸੀਂ ਕਾਫੀ ਛੋਟੇ ਸੀ ਤੇ ਹੁਣ ਤਾਂ ਸੁੱਖ ਨਾਲ ਮਤਲਬ ਉਹ ਗੱਲ ਨੂੰ 16-17 ਸਾਲ ਹੋ ਗਏ ਨੇ, ਤੇ ਆਕਾਸ਼ਵਾਣੀ ਅੱਜ ਵੀ ਤਰੋ ਤਾਜ਼ਾ ਉਸੇ ਤਰ੍ਹਾਂ ਸਾਡੇ ਦਿਲਾਂ ਦੇ ਵਿੱਚ।
1: ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਦਾ ਪ੍ਰੋਗਰਾਮ ਵੀ ਦੱਸ ਦਿੱਤਾ ਕਿ ਤੁਹਾਡਾ ਫੇਵਰੇਟ ਕਿਹੜਾ ਸੀਗਾ, ਤੇ ਅੱਛਾ ਹੁਣ ਘਰ ਦੇ ਵਿੱਚ ਕੌਣ ਕੌਣ ਸੁਣਦਾ, ਸਾਰੇ ਹੀ ਸੁਣਦੇ ਨੇ ਹਜੇ ਵੀ?
0: ਅਸੀਂ ਸਾਰੇ ਹੀ ਸੁਣਦੇ ਹਾਂ, ਬਿਲਕੁਲ, ਮੇਰੇ ਮੰਮੀ ਪਾਪਾ, ਮੈਂ, ਮੇਰੀ ਵਾਈਫ, ਅਸੀਂ ਸਾਰੇ ਸੁਣਦੇ ਹਾਂ, ਲਗਾਤਾਰ ਸੁਣ ਰਹੇ ਹਾਂ।
1: ਵਾਹ ਜੀ ਵਾਹ।
0: ਤੇ ਮੈਨੂੰ ਖੁਸ਼ਕਿਸਮਤੀ ਆ ਕਿ ਮੇਰੀ ਕਿ ਮੈਂ ਤੁਹਾਡੇ ਜਿੱਥੋਂ ਤੁਸੀਂ ਬਹਿ ਕੇ ਸਟੂਡੀਓ ਦੇ ਵਿੱਚ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਮੈਂ ਇੱਥੇ ਵੀ ਇੱਕ ਦੋ ਵਾਰੀ ਤੁਹਾਡੇ ਸਟੂਡੀਓ ਵੀ ਹੋ ਕੇ ਗਿਆ।
1: ਅੱਛਾ ਜੀ
0: ਜੀ,
1: ਬਹੁਤ ਵਧੀਆ ਲੱਗਿਆ ਸੁਣ ਕੇ ਕਿ ਤੁਹਾਡਾ ਐਕਸਪੀਰੀਅੰਸ ਇੰਨਾ ਅੱਛਾ ਰਿਹਾ, ਮਤਲਬ। ਔਰ ਇੱਕ ਗੱਲ ਹੈ ਕਿ ਲਿਸਨਰਸ ਜਿਹੜੇ ਨੇ ਸਾਡੇ, ਮਤਲਬ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਆਏ ਵੀ ਹੋ, ਤੁਸੀਂ ਪਾਰਟਿਸਿਪੇਸ਼ਨ ਵੀ ਕੀਤਾ ਹੈ, ਤੇ ਮਤਲਬ ਕਨੈਕਸ਼ਨ ਜਿਹੜਾ ਨਾ ਉਹ ਕਾਫੀ ਲੰਬਾ ਹੈ ਸਾਡੇ ਲਿਸਨਰਸ ਦਾ ਸਾਡੇ ਨਾਲ, ਹੈ।
0: ਬਿਲਕੁਲ ਮੈਮ, ਬਿਲਕੁਲ। ਬਾਕੀ ਆਕਾਸ਼ਵਾਣੀ ਤਾਂ ਸਾਨੂੰ ਜਿੱਦਾਂ ਘਰ ਹੁੰਦਾ ਨਾ, ਆਪਣਾ ਘਰ ਹੀ ਲੱਗਦਾ, ਤੇ ਜਦੋਂ ਵੀ ਇਸ ਘਰੇ ਆਈਦਾ ਤੇ ਬੜਾ ਵਧੀਆ ਲੱਗਦਾ, ਚਾਹੇ ਹੁਣ ਜਿੱਦਾਂ ਮੈਂ ਗੱਲ ਕਰ ਰਿਹਾ।
1: ਹਾਂਜੀ,
0: ਤੇ ਹੁਣ ਅਸੀਂ ਤੁਹਾਡੇ ਇੱਥੇ ਪਹੁੰਚ ਗਏ ਤੇ ਬੜਾ ਚੰਗਾ ਲੱਗਦਾ ਜਦੋਂ ਪਹੁੰਚੀਦਾ ਸਟੂਡੀਓ ਦੇ ਵਿੱਚ।
1: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ। ਅੱਛਾ, ਗਾਣਾ ਕਿਹੜਾ ਸੁਣੋਗੇ ਹੁਣ?
0: ਗਾਣਾ ਅੱਜ ਮੈਡਮ ਹੈਪੀ ਰਾਏ ਕੁੱਟੀ ਦੀ ਆਵਾਜ਼ ਦੇ ਵਿੱਚ ਸੁਣਨਾ, ਕੱਚੇ ਪੱਕੇ ਸੁਪਨੇ।
1: ਠੀਕ ਹੈ ਅਮਨ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਬਹੁਤ
0: ਬਹੁਤ
1: ਸ਼ੁਕਰੀਆ
0: ਮੈਮ, ਬਹੁਤ ਸ਼ੁਕਰੀਆ।
1: ਥੈਂਕ ਯੂ ਜੀ, ਥੈਂਕ ਯੂ। ਤੇ ਲਓ ਜੀ, ਸਾਡੇ ਇੱਕ ਹੋਰ ਬਹੁਤ ਹੀ ਪਿਆਰੇ ਜਿਹੇ ਲਿਸਨਰ ਅਮਨਦੀਪ ਜੀ ਦੀ ਵੀ ਕਾਲ ਲੱਗੀ ਹੈ, ਤੇ ਉਹਨਾਂ ਨੇ ਦੱਸਿਆ ਸਾਨੂੰ ਕਿ ਗਾਣਾ ਕਿਹੜਾ ਸੁਣਨਾ ਉਹਨਾਂ ਨੇ, ਔਰ ਉਹਨਾਂ ਨੇ ਆਪਣੇ ਐਕਸਪੀਰੀਅੰਸਿਸ ਵੀ ਸ਼ੇਅਰ ਕੀਤੇ। ਬਹੁਤ ਅੱਛਾ ਲੱਗਦਾ ਸੁਣ ਕੇ ਕਿ ਇੰਨਾ ਲੰਬਾ ਰਿਸ਼ਤਾ ਜਿਹੜਾ ਹੈ ਉਹ ਸਾਡੇ ਲਿਸਨਰਸ ਦਾ ਇਸ ਘਰ ਦੇ ਨਾਲ ਹੀ, ਮੈਂ ਕਹਾਂਗੀ, ਹੈ। ਫਿਲਹਾਲ ਸੁਣਦੇ ਹਾਂ ਅਗਲੇ ਗੀਤ ਨੂੰ, ਤੇ ਉਡੀਕ ਰਹੀ ਹਾਂ ਮੈਂ ਤੁਹਾਡੀਆਂ ਕਾਲ 0181-3443-174 ਦੇ ਉੱਤੇ। ਫਟਾਫਟ ਤੋਂ ਕਾਲ ਕਰੋ ਤੇ ਕਰਦੇ ਹਾਂ ਕੁਝ ਗੱਲਾਂ ਬਾਤਾਂ, ਤੇ ਨਾਲ ਨਾਲ ਸੁਣਦੇ ਹਾਂ ਤੁਹਾਡੀ ਹੀ ਚੋਇਸ ਦੇ ਗੀਤ ਵੀ।

0: ਪਾਣੀ ਜਲੰਧਰ ਦਾ ਫਾਊਂਡੇਸ਼ਨ ਡੇ ਤੇ ਜਿਨ੍ਹਾਂ ਦੀਆਂ ਕਾਲਾਂ ਲੱਗੀਆਂ ਨੇ ਮੈਂ ਤਾਂ ਇਹ ਕਹਾਂਗੀ ਕਿ ਉਹ ਲੱਕੀ ਲਿਸਨਰਸ ਨੇ ਸਾਡੇ ਤੇ ਫਿਲਹਾਲ ਦੇਖਦੇ ਹਾਂ ਕਿ ਅਗਲੀ ਕਾਲ ਜਿਹੜੀ ਉਹ ਕਿਹਦੀ ਲੱਗੀ ਹੈ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਬਲਜਿੰਦਰ ਸਿੰਘ ਜੀ ਬੋਲਦੇ ਹੋ। ਬਲਜਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਅੱਛਾ, ਮੈਨੂੰ ਇਹ ਦੱਸੋ ਬਲਜਿੰਦਰ ਜੀ, ਤੁਸੀਂ ਕਿੰਨੇ ਸਾਲਾਂ ਤੋਂ ਸੁਣ ਰਹੇ ਹੋ ਪ੍ਰੋਗਰਾਮ?
1: ਮੈਂ ਤਕਰੀਬਨ ਸਹੀ ਹੁਣ ਪੂਰਾ ਸੁਣਨ ਲੱਗਾ 2020 ਤੋਂ।
0: ਅੱਛਾ,
1: ਤੇ ਪੰਜ ਮਾਰਚ ਤੋਂ ਜੀ।
0: ਅੱਛਾ,
1: ਓਦਾਂ ਜਿੱਦਾਂ ਕਾਲ ਲੈਣੀ ਉਦੋਂ ਸ਼ੁਰੂ ਕੀਤੀ ਹੈ ਰੇਡੂਏ ਸਾਡੀ, ਜਿੱਦਾਂ ਮਾਮਾ ਜੀ ਦੁਕਾਨ ਸੀ ਰਾਜਸਥਾਨ, ਸਾਡੀ ਮੰਮੀ ਜਿਹੜਾ ਵਿਆਹ ਹੋਇਆ ਉਹਨਾਂ ਨੇ ਦੱਸ ਕੇ ਡੇਟ ਦਿੱਤਾ ਸੀ ਸਾਡੀ, ਤੇ ਅਸੀਂ 2:30 ਵਜੇ 3 ਗਾਣੇ ਆਉਂਦੇ ਹੁੰਦੇ ਸੀ ਰੋਜ਼ ਪੰਜਾਬੀ, ਤੇ ਸਾਡਾ ਕੱਚਾ ਵਿਹੜਾ ਹੁੰਦਾ ਸੀ, ਟਾਈਮ ਪੀਸ ਨੀ ਹੁੰਦਾ ਸੀ, ਰੇਡੂਏ ਦੇ ਹਿਸਾਬ ਦੇ ਨਾਲ ਅਸੀਂ 2:30 ਵਜੇ ਗਾਣੇ ਆਉਂਦੇ ਸੀ, ਲੀਕ ਮਾਰੀ ਹੁੰਦੀ ਕੱਚੇ ਰਹਿੰਦੇ ਵੀ ਗਾਣੇ ਆਉਣੇ ਆ, ਦੋ ਦੋ ਰੇਡੂਆ ਚਲਾ ਲਓ ਜੀ।
0: ਅੱਛਾ, ਵਾਹ ਜੀ ਵਾਹ, ਠੀਕ ਹੈ।
1: ਜਦੋਂ ਨਿਸ਼ਾਨੀ ਆ ਜਾਣੀ ਉੱਥੇ ਛਾ ਜਾਣੀ, ਅਸੀਂ ਤਾਂ ਰੇਡੀਓ ਆਨ ਕਰ ਦੇਣੀ।
0: ਅੱਛਾ ਅੱਛਾ ਅੱਛਾ ਅੱਛਾ, ਦੇਖ ਲਓ ਕਿ ਕਿੰਨਾ ਭੋਲਾ ਸਮਾਂ ਸੀਗਾ, ਤੇ ਕਿੱਦਾਂ ਨਾ ਅੰਦਾਜ਼ੇ ਦੇ ਨਾਲ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਉਸ ਟਾਈਮ। ਹੈ
1: ਹਾਂਜੀ, ਉਹਦੇ ਚਾਰ ਰੱਖ ਦੇਣੀ ਸਾਡੀ ਮਾਤਾ ਨੇ ਜੀ, ਤੇ ਉਹਦੇ ਅਸੀਂ ਰੇਡੀਓ ਆਨ ਕਰ ਲੈਣਾ, 3 ਗਾਣੇ ਆਉਂਦੇ ਨੇ ਪੰਜਾਬੀ ਸੁਣਦੇ ਰੋਜ਼।
0: ਵਾਹ ਜੀ ਵਾਹ, ਵਾਹ ਜੀ ਵਾਹ, ਠੀਕ ਹੈ ਠੀਕ ਹੈ ਠੀਕ ਹੈ। ਮੈਨੂੰ ਵੀ ਪਤਾ, ਤੁਸੀਂ ਜਦੋਂ ਤੁਸੀਂ ਸਾਰੇ ਜਣੇ ਆਪਣੀਆਂ ਆਪਣੀਆਂ ਗੱਲਾਂ ਦੱਸ ਰਹੇ ਹੋ ਨਾ, ਮੇਰੇ ਦਿਮਾਗ ਦੇ ਵਿੱਚ ਤਸਵੀਰਾਂ ਬਣਦੀਆਂ ਪਈਆਂ ਨੇ, ਇੰਨੀਆਂ ਸੋਹਣੀਆਂ, ਕੱਚਾ ਵਿਹੜਾ ਤੇ ਤੁਸੀਂ ਰੇਡੀਓ ਲੈ ਕੇ ਬੈਠੇ ਹੋ, ਤੇ ਉਧਰ ਜੀ ਤੁਹਾਡੇ ਮੰਮੀ ਨੇ ਚਾਹ ਰੱਖੀ ਹੋਈ ਹੈ, ਕਿੰਨਾ ਸੋਹਣਾ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਚਾਚਾ, ਹੁਣ ਵੀ ਸੁਣਦੇ ਨੇ ਸਾਰੇ ਫੈਮਿਲੀ ਦੇ ਵਿੱਚ ਕਿ ਨਹੀਂ?
1: ਹੁਣ ਵੀ ਬੱਚੇ ਸੁਣਦੇ ਹੁੰਦੇ ਜਦੋਂ ਮੈਂ ਲਾਇਆ ਹੁੰਦਾ।
0: ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ ਲੱਗਿਆ ਸੁਣ ਕੇ ਇਹ ਸਾਰੀਆਂ ਗੱਲਾਂ। ਅੱਛਾ, ਗਾਣਾ ਕਿਹੜਾ ਸੁਣੋਗੇ ਬਲਜਿੰਦਰ ਜੀ?
1: ਗਾਣਾ ਮੈਡਮ ਜੀ ਕਲੀਅਰ ਕੱਟ ਦਾ ਲਾ ਦੋ, ਕਾਸ਼ ਕਿਤੇ ਉਹ ਬੀਤੇ ਵੇਲੇ।
0: ਹਾਂ, ਇਹ ਗਾਣਾ ਬਿਲਕੁਲ ਸੂਟ ਕਰਦਾ ਪਿਆ ਜੋ ਤੁਸੀਂ ਮੈਨੂੰ ਦੱਸਿਆ ਉਹਦੇ ਨਾਲ। ਹੈ ਬਲਜਿੰਦਰ ਜੀ ਨੇ ਵੀ ਇੱਕ ਬਹੁਤ ਹੀ ਸੋਹਣੀ ਜੀ ਆਪਣੀ ਯਾਦ ਜਿਹੜੀ ਆ ਉਹ ਸ਼ੇਅਰ ਕੀਤੀ ਹੈ ਮੇਰੇ ਨਾਲ, ਤੇ ਮੇਰੇ ਦਿਮਾਗ ਦੇ ਵਿੱਚ ਵੀ ਉਹ ਪੂਰਾ ਸੀਨ ਬਣ ਗਿਆ। ਫਿਲਹਾਲ ਅਸੀਂ ਇੰਜੋਏ ਕਰਦੇ ਹਾਂ ਇਸ ਗਾਣੇ ਨੂੰ, ਕਿਉਂਕਿ ਇਹ ਗਾਣਾ ਵੀ ਜਿਹੜਾ ਹੈ ਨਾ ਉਹ ਸਾਰੀਆਂ ਚੀਜ਼ਾਂ ਤੇ ਉਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਬਿਲਕੁਲ ਪਰਫੈਕਟਲੀ ਮੈਚ ਹੋ ਰਿਹਾ ਹੈ। ਇੰਜੋਏ ਕਰਦੇ ਹਾਂ ਕਲੀਅਰ ਕੰਠ ਦੀ ਆਵਾਜ਼ ਦੇ ਵਿੱਚ, ਕਾਸ਼ ਕਿਤੇ ਉਹ ਬੀਤੇ ਵੇਲੇ।

0: ਹਾਂਜੀ ਇੰਜੋਏ ਕੀਤਾ ਅਸੀਂ, ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ। ਸੱਚੀ ਬਹੁਤ ਹੀ ਖੂਬਸੂਰਤ ਜਿਹਾ ਗਾਣਾ ਅਤੇ ਬਹੁਤ ਹੀ ਸੋਹਣੇ ਜਿਹੇ ਅਹਿਸਾਸ ਗਾਣੇ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ 102.7 FM ਰੇਨਬੋ ਦੇ ਉੱਤੇ। ਹੈਲੋ ਜਲੰਧਰ, ਅਤੇ ਬੋਲ ਰਿਹਾ ਬਹੁਤ ਸਾਰੀਆਂ ਗੱਲਾਂ ਸਾਰਾ ਪੰਜਾਬ ਕਾਲਸ ਦੇ ਉੱਤੇ, ਅਤੇ ਗੱਲਬਾਤ ਕਰ ਰਹੇ ਹਾਂ ਅਸੀਂ ਅਲੱਗ ਅਲੱਗ ਜਗ੍ਹਾ ਦੇ ਸੋਹਣੇ ਸੋਹਣੀਆਂ ਯਾਦਾਂ ਦੇ ਨਾਲ ਭਰੀਆਂ ਹੋਈਆਂ ਗੱਲਾਂ ਵਾਲੇ ਲਿਸਨਰਸ ਦੇ ਨਾਲ, ਅਤੇ ਦੇਖਦੇ ਹਾਂ ਕਿ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ
1: ਹੈਲੋ ਨਮਸਕਾਰ ਭੈਣ
0: ਜੀ। ਨਮਸਕਾਰ ਜੀ, ਕੌਣ ਬੋਲ ਰਿਹਾ?
1: ਪ੍ਰਵੀਨ ਬੋਲਦੇ, ਗੋਪਾਲ ਨਗਰ ਜਲੰਧਰ।
0: ਪ੍ਰਵੀਨ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਸ਼ੁਕਰੀਆ ਜੀ।
0: ਅੱਛਾ ਮੈਨੂੰ ਇਹ ਦੱਸੋ, ਤੁਸੀਂ ਹੁਣ ਅੱਜ ਬਹੁਤ ਖਾਸ ਦਿਨ ਹੈ, ਤੁਸੀਂ ਕਿੰਨੇ ਸਾਲਾਂ ਤੋਂ ਸੁਣ ਰਹੇ ਹੋ ਰੇਡੀਓ?
1: ਮੈਂ ਜੀ 1975 ਤੋਂ ਸੁਣਦਾ ਹੈ ਗਾਣੇ।
0: ਅੱਛਾ ਜੀ,
1: ਤੁਹਾਡਾ।
0: ਅੱਛਾ,
1: ਉਦੋਂ ਰੇਡੀਓ ਹੁੰਦਾ ਸੀ 5 ਬੈਂਡ ਦਾ।
0: ਅੱਛਾ,
1: ਦੋ ਸਪੀਕਰ ਲੱਗੇ ਹੁੰਦੇ ਸੀ, ਮਹੱਲੇ ਚ ਲਾਈਦਾ ਹੁੰਦਾ, ਟਹਿਲਕਾ ਮਚਾ ਦਿੰਦਾ, ਲੋਕੀ ਕਹਿੰਦੇ ਆਵਾਜ਼ ਘੱਟ ਕਰੋ।
0: ਵਾਹ ਜੀ ਵਾਹ, ਵਾਹ ਜੀ। ਅੱਛਾ ਲਗਜ਼ਰੀ ਹੁੰਦੀ ਸੀ ਨਾ ਉਸ ਟਾਈਮ ਜਦੋਂ ਕੋ ਰੇਡੀਓ ਹੁੰਦਾ ਸੀ।
1: 9 ਤੋਂ ਲੈ ਕੇ 10 ਵਜੇ ਤੱਕ ਵਿਧ ਭਾਰਤੀ ਦੀ ਸਟੋਰੀ ਆਉਂਦੀ ਹੁੰਦੀ ਸੀ ਫਿਲਮਾਂ ਦੀ।
0: ਅੱਛਾ,
1: 10 ਨੰਬਰੀ ਦੇ ਆ ਜਾਂਦੀ ਸੀ ਤੇ ਕਦੀ ਛੋਲੇ ਫਿਲਮ ਵੀ ਆ ਜਾਂਦੀ ਸੀ।
0: ਅੱਛਾ ਠੀਕ ਹੈ। ਅੱਛਾ ਵੈਸੇ ਉਸ ਟਾਈਮ ਤੇ ਰੇਡੀਓ ਜਿਹਦੇ ਕੋਲ ਹੁੰਦਾ ਸੀ ਬੜੀ ਲਗਜ਼ਰੀ ਹੁੰਦੀ ਸੀ ਨਾ, ਵੀ ਬੜਾ ਅਮੀਰ ਬੰਦਾ ਹੈ ਇਹਦੇ ਕੋਲ ਰੇਡੀਓ ਹੈ।
1: ਰੇਡੀਓ ਤੇ ਨਾਲ ਸਾਈਕਲ ਹੁੰਦਾ ਤਾਂ ਰਿਸ਼ਤਾ ਕਰਾਉਂਦੇ ਹੁੰਦੇ ਸੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ।
1: ਹਾਂਜੀ, ਲਾਇਸੈਂਸ ਵੀ ਹੁੰਦੇ ਸੀ।
0: ਅੱਛਾ, ਸਾਈਕਲ ਦੇ
1: ਲਾਇਸੈਂਸ ਹੁੰਦੇ ਸੀ, 10 ਰੁਪਏ ਹੁੰਦੇ ਸੀ, ਡਾਕਖਾਨੇ ਜਮ੍ਹਾਂ ਕਰਾ ਕੇ ਆਉਂਦੇ ਹੁੰਦੇ ਸੀ।
0: ਅੱਛਾ,
1: ਜਿਹੜਾ ਲਾਇਸੈਂਸ ਨਾ ਹੋਵੇ ਉਹ ਫਿਰ ਰੇਡੀਓ ਚੱਕ ਕੇ ਜੁਰਮਾਨਾ ਜਾਂ ਪਾ ਦਿੰਦੇ ਹੁੰਦੇ।
0: ਓਹ ਅੱਛਾ ਜੀ, ਇਹ ਤਾਂ ਤੁਸੀਂ ਨਵੀਂ ਗੱਲ ਦੱਸੀ ਹੈ ਮੈਨੂੰ।
1: ਹੁਣ ਵੀ ਮੇਰੇ ਕੋਲ ਟੇਪ ਰਿਕਾਰਡ ਪਿਆ ਆ।
0: ਅੱਛਾ,
1: ਉਹ ਚ ਜਿੱਦਾਂ ਹੁਣ ਕੈਸੇਟ ਨਹੀਂ ਚੱਲਦੀ ਹੁੰਦੀ ਸੀ।
0: ਹਾਂਜੀ,
1: ਉਹ ਚ 6 ਗਾਣੇ ਹੁੰਦੇ ਸੀ, ਬਾਕੀ ਰਿਕਾਰਡਿੰਗ ਕਰਦੇ ਹੁੰਦੇ ਸੀ ਜਦੋਂ ਤੁਹਾਡਾ ਪ੍ਰੋਗਰਾਮ ਆਉਂਦਾ ਹੁੰਦਾ ਸੀ। ਹਾਲੇ ਤੱਕ ਮੈਂ ਸੰਭਾਲ ਕੇ ਰੱਖੀ ਆ, ਮੈਂ 40 ਰੁਪਏ ਦੀ ਲੈ ਕੇ ਆਇਆ ਸੀ ਟੇਪ ਰਿਕਾਰਡ।
0: ਕੀ ਬਾਤ ਹੈ, ਉਸ ਟਾਈਮ ਤੇ 40 ਰੁਪਏ ਵੀ ਬਹੁਤ ਜ਼ਿਆਦਾ ਸੀਗੇ।
1: ਬਹੁਤ ਜ਼ਿਆਦਾ ਸੀ, ਮੇਰੀ 150 ਰੁਪਏ ਸਾਰੀ ਤਨਖਾਹ ਹੁੰਦੀ
0: ਸੀ। ਠੀਕ ਹੈ, ਵਕਤ ਵਕਤ ਦੀ ਗੱਲ ਹੈ, ਤੇ ਹੁਣ ਵੀ ਸਾਰੀ ਫੈਮਿਲੀ ਸੁਣਦੀ ਹੈ।
1: ਫੁੱਲ ਟਾਈਮ ਬਦਲ ਗਿਆ ਜੀ।
0: ਪਰ ਜੋ ਵੀ ਤੁਸੀਂ ਕਹਿ ਲੋ ਪ੍ਰਵੀਨ ਜੀ,
1: ਆਪਾਂ ਟੈਲੀਫੋਨ ਨਹੀਂ ਕਰਦੇ।
0: ਹਾਂ ਹਾਂ
1: ਹਾਂਜੀ
0: ਹਾਂਜੀ, ਉਹ ਤਾਂ ਸਾਰੀ ਗੱਲ ਸਹੀ ਹੈ ਤੁਹਾਡੀ, ਪਰ ਅੱਛਾ ਹੁਣ ਤੁਸੀਂ ਗਾਣਾ ਕਿਹੜਾ ਸੁਣੋਗੇ?
1: ਗਾਣਾ ਤੁਸੀਂ ਦੇਸ਼ ਪ੍ਰੇਮੀ ਦਾ ਲਾ ਦੋ, ਲਤਾ ਦੀ ਆਵਾਜ਼ ਹੈਗੀ ਹੈ।
0: ਠੀਕ ਹੈ ਜੀ, ਠੀਕ ਹੈ, ਚਲੋ ਬਹੁਤ ਬਹੁਤ
1: ਮਿਹਰਬਾਨੀ ਹੋਈ।
0: ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਤੇ ਲਓ ਜੀ, ਇਹ ਪ੍ਰਵੀਨ ਜੀ ਦੀ ਰਿਕੁਐਸਟ ਦੇ ਉੱਤੇ ਖੂਬਸੂਰਤ ਜਿਹਾ ਗਾਣਾ ਮੈਂ ਪਲੇ ਕਰਨ ਜਾ ਰਹੀ ਹਾਂ। ਅਗੇਨ ਬਹੁਤ ਸੋਹਣੀਆਂ ਜਿਹੀਆਂ ਯਾਦਾਂ, ਬਹੁਤ ਸੋਹਣੇ ਜਿਹੇ ਪਲ ਉਹਨਾਂ ਨੇ ਸ਼ੇਅਰ ਕੀਤੇ ਮੇਰੇ ਨਾਲ, ਤੇ ਤੁਸੀਂ ਵੀ ਸੁਣਿਆ, ਆਈ ਹੋਪ ਇੰਜੋਏ ਕੀਤਾ ਤੁਸੀਂ ਵੀ। ਖੈਰ ਫਿਲਹਾਲ ਸੁਣਦੇ ਹਾਂ ਲਤਾ ਜੀ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਗਾਣੇ।
2: ਤੋ ਜਾਓ ਜਾਓ, ਅਰੇ ਜਾਓ ਨਾ।

0: ਨਹੀਂ ਜੀ, ਤੁਸੀਂ ਨਹੀਂ ਜਾਣਾ ਕਿਤੇ ਵੀ, ਤੁਸੀਂ ਸਾਡੇ ਨਾਲ ਬਣੇ ਰਹਿਣਾ ਹੈ ਕਿਉਂਕਿ ਪ੍ਰੋਗਰਾਮ ਦੇ ਵਿੱਚ ਆਖਰੀ ਕਾਲ ਲੈਣ ਦਾ ਵੇਲਾ ਆ ਗਿਆ ਜੀ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਜਗਜੀਤ ਸਿੰਘ ਗਿੱਲ, ਪਹਿਲੀ ਜਗਤਪਾਲ ਜੱਟਾ ਸਰਾਂ ਤੋਂ ਬੋਲ ਰਿਹਾ ਮੈਂ।
0: ਜਗਜੀਤ ਸਿੰਘ ਜੀ ਹੈ?
1: ਹਾਂਜੀ ਹਾਂਜੀ।
0: ਅੱਛਾ।

0: ਨਹੀਂ ਜੀ, ਤੁਸੀਂ ਨਹੀਂ ਜਾਣਾ ਕਿਤੇ ਵੀ, ਤੁਸੀਂ ਸਾਡੇ ਨਾਲ ਬਣੇ ਰਹਿਣਾ ਹੈ ਕਿਉਂਕਿ ਪ੍ਰੋਗਰਾਮ ਦੇ ਵਿੱਚ ਆਖਰੀ ਕਾਲ ਲੈਣ ਦਾ ਵੇਲਾ ਆ ਗਿਆ ਜੀ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਜਗਜੀਤ ਸਿੰਘ, ਪਿੰਡ
0: ਜਗਜੀਤ ਸਿੰਘ ਜੀ ਹੈ।
1: ਹਾਂਜੀ ਹਾਂਜੀ।
0: ਅੱਛਾ, ਤੇ ਇਹ ਕਿੱਧਰ ਨੂੰ ਪੈਂਦਾ ਵੈਸੇ ਪਿੰਡ ਜਿਹੜਾ ਤੁਹਾਡਾ?
1: ਇਹ ਫਗਵਾੜੇ ਦੇ ਨਾਲ ਹੀ ਹੈ, ਜੰਡਿਆਲੇ ਦੇ ਲਾਗੇ।
0: ਅੱਛਾ ਅੱਛਾ, ਜੰਡਿਆਲੇ ਦੇ ਲਾਗੇ, ਜਲੰਧਰ ਦੇ ਕੋਲ ਹੀ ਹੈ ਮਤਲਬ, ਹੈ?
1: ਸਾਡੇ
0: ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਵਧੀਆ ਲੱਗਿਆ ਕਿ ਤੁਸੀਂ ਵੀ ਆਲਮੋਸਟ 10 ਸਾਲ ਨੀ 12 ਸਾਲਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਪ੍ਰੋਗਰਾਮ ਸੁਣਦੇ ਵੀ ਹੋ ਤੇ ਇੰਜੋਏ ਵੀ ਕਰਦੇ ਹੋ। ਅੱਛਾ, ਗਾਣਾ ਕਿਹੜਾ ਸੁਣੋਗੇ ਤਾਂ ਕਿ ਮੈਂ ਜਾਣ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਗਾਣਾ ਪਲੇ ਕਰ ਦਵਾਂ? ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜਗਜੀਤ ਜੀ ਕਾਲ ਕਰਨ ਲਈ, ਬਹੁਤ ਵਧੀਆ ਲੱਗਿਆ ਗੱਲ ਕਰਕੇ।
1: ਥੈਂਕ
0: ਯੂ ਜੀ, ਥੈਂਕ ਯੂ। ਤੇ ਲਓ ਜੀ, ਜਗਜੀਤ ਜੀ ਦੀ ਰਿਕੁਐਸਟ ਦੇ ਉੱਤੇ ਮੈਂ ਇਸ ਪ੍ਰੋਗਰਾਮ ਦਾ ਆਖਰੀ ਗੀਤ ਪਲੇ ਕਰਨ ਜਾ ਰਹੀ ਹਾਂ। ਫਿਲਹਾਲ ਇੰਜੋਏ ਕਰੀਏ ਤੁਸੀਂ, ਕਰੀਓ ਤੁਸੀਂ ਇਸ ਗਾਣੇ ਨੂੰ, ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਲੱਗਿਆ ਹੋਏਗਾ। ਤੇ ਹੁਣ ਸਾਡੇ ਆਰਜੀਜ਼, ਯੰਗ ਆਰਜੀਜ਼ ਵੀ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ, ਤੇ ਦੇਖਾਂਗੇ ਕਿ ਅੱਜ ਉਹ ਕੀ ਲੈ ਕੇ ਆਏ ਨੇ ਤੁਹਾਡੇ ਵਾਸਤੇ ਸਪੈਸ਼ਲ ਯੁਵਾਣੀ ਦੇ ਵਿੱਚ। ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ।

0: ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ। 102.7 MHz 'ਤੇ ਟਿਊਨ ਇਨ ਕੀਤਾ ਹੋਇਆ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਯੁਵਾਣੀ।
1: ਤੁਸੀਂ ਸੁਣ ਰਹੇ ਹੋ ਨੌਜਵਾਨਾਂ ਦੀ ਆਵਾਜ਼, ਸੁਪਨਿਆਂ ਦੀ ਉਡਾਣ ਅਤੇ ਵਿਚਾਰਾਂ ਦੀ ਪਹਿਚਾਣ। ਸੁਪਨੇ ਵੀ ਨਾਲ, ਮੁਸਕਾਨ ਵੀ ਨਾਲ, ਆਈ ਐਮ ਅਜੇ ਭੂਮਿਕਾ, ਲੈਟਸ ਮੇਕ ਦਿਸ ਮੂਮੈਂਟ ਕਮਾਲ। ਅਤੇ ਬਾਗੇਸ਼ਵਰ, ਅੱਜ ਦਾ ਜਿਹੜਾ ਸਫ਼ਰ ਹੈ ਨਾ ਯੁਵਾਣੀ ਪ੍ਰੋਗਰਾਮ ਦਾ, ਬੜਾ ਹੀ ਜ਼ਿਆਦਾ ਦਿਲਚਸਪ ਹੋਣ ਵਾਲਾ ਹੈ, ਕਿਉਂਕਿ ਅਸੀਂ ਲੈ ਕੇ ਆ ਰਹੇ ਹਾਂ ਜੀ ਬੜੇ ਹੀ ਇੰਟਰਸਟਿੰਗ ਸੈਗਮੈਂਟਸ।
0: ਬਿਲਕੁਲ, ਅੱਜ ਅਸੀਂ ਸੈਗਮੈਂਟ ਗੱਲ ਕਰਨੀ ਹੈ, ਗਰਮੀ ਤਾਂ ਬਹੁਤ ਹੋ ਰਹੀ ਹੈ, ਜੇਠ ਹਾੜ ਦਾ ਮਹੀਨਾ, ਉਹਦੀਆਂ ਧੁੱਪਾਂ ਸ਼ੁਰੂ ਹੋ ਗਈਆਂ, ਅਤੇ ਅਸੀਂ ਉਸ ਦੇ ਵਿੱਚ ਫੈਸ਼ਨ ਕਿਵੇਂ ਕਰਨਾ ਹੈ ਉਹਦੀ ਗੱਲ ਕਰਨੀ ਹੈ, ਕਿਉਂਕਿ ਫੈਸ਼ਨ ਕਦੀ ਘਟਣਾ ਨਹੀਂ ਚਾਹੀਦਾ।
1: ਬਿਲਕੁਲ ਬਾਗੇਸ਼ਵਰ, ਅਤੇ ਉਸ ਤੋਂ ਬਾਅਦ ਪੂਰੇ 5:30 ਸਾਡਾ ਸਪੈਸ਼ਲ ਸੈਗਮੈਂਟ, ਜਿਹੜਾ ਹੈ ਤੁਹਾਡਾ ਵੀ ਫੇਵਰੇਟ। ਜੀ ਹਾਂ, ਦਿਮਾਗੀ ਦੰਗਲ ਸ਼ੁਰੂ ਹੋ ਜਾਏਗਾ, ਅਤੇ ਤੁਸੀਂ ਕੁਝ ਨਹੀਂ ਕਰਨਾ, ਸਾਨੂੰ ਕਾਲ ਕਰਨੀ ਹੈ 01812342174 'ਤੇ, ਅਤੇ ਦੇਣੇ ਹੈ ਜੀ ਕੁਝ ਬੁਝਾਰਤਾ ਦੇ ਜਵਾਬ।
0: ਬਿਲਕੁਲ, ਕੁਝ ਬੁਝਾਰਤਾਂ ਅਤੇ ਕੁਝ ਟੰਗ ਟਵਿਸਟਰਸ ਜਿਹੜੇ ਤੁਸੀਂ ਸਾਨੂੰ ਬੋਲ ਕੇ ਸੁਣਾਉਣੇ ਨੇ, ਅਤੇ ਅਸੀਂ ਦੇਖਦੇ ਹਾਂ ਅੱਜ ਦਿਮਾਗੀ ਦੰਗਲ ਕੌਣ ਕੌਣ ਜਿੱਤਦਾ ਹੈ।
1: ਜੀ ਬਾਗੇਸ਼ਵਰ, ਅਤੇ ਅੱਜ ਇੱਕ ਹੋਰ ਖਾਸ ਦਿਨ ਹੈ, ਇੰਟਰਨੈਸ਼ਨਲ ਡੇ ਆਫ ਲਾਈਟ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਦਿਵਸ ਦੀ ਜੋ ਸਿਰਫ ਚਾਨਣ ਦੀ ਗੱਲ ਨਹੀਂ ਕਰਦਾ, ਸਗੋਂ ਗਿਆਨ, ਵਿਗਿਆਨ, ਉਮੀਦ ਅਤੇ ਮਨੁੱਖੀ ਵਿਕਾਸ ਦਾ ਪ੍ਰਤੀਕ ਵੀ ਹੈ।
0: ਬਿਲਕੁਲ, 1960 ਦੇ ਵਿੱਚ ਫਿਜ਼ਿਸਿਸਟ ਅਤੇ ਇੱਕ ਇੰਜੀਨੀਅਰ ਥੀਓਡੋਰ ਮਾਈਮਾਨ, ਉਹਨਾਂ ਨੇ ਲੇਜ਼ਰ ਲਾਈਟ ਦੇ ਉੱਤੇ ਕਾਫੀ ਰਿਸਰਚ ਕੀਤੀ, ਕਾਫੀ ਖੋਜ ਕੀਤੀ, ਅਤੇ ਉਹਨਾਂ ਦੀ ਉਸ ਖੋਜ ਦੀ ਹੀ ਵਰੇਗੰਢ ਨੂੰ ਮਨਾਉਣ ਵਾਸਤੇ ਜਿਹੜਾ ਇੰਟਰਨੈਸ਼ਨਲ ਡੇ ਆਫ ਲਾਈਟ ਮਨਾਇਆ ਜਾਂਦਾ ਹੈ।
1: ਦੋਸਤੋ, ਜਦੋਂ ਵੀ ਅਸੀਂ ਰੋਸ਼ਨੀ ਸ਼ਬਦ ਸੁਣਦੇ ਹਾਂ ਤਾਂ ਸਾਡੇ ਮਨ 'ਚ ਸੂਰਜ ਦੀਆਂ ਕਿਰਨਾਂ, ਚਾਨਣ ਵਾਲੇ ਦੀਵੇ ਜਾਂ ਤਾਰਿਆਂ ਦੀ ਚਮਕ ਆਉਂਦੀ ਹੈ, ਪਰ ਰੋਸ਼ਨੀ ਸਿਰਫ ਦੇਖਣ ਦਾ ਸਾਧਨ ਨਹੀਂ, ਇਹ ਵਿਗਿਆਨ, ਟੈਕਨੋਲੋਜੀ, ਦਵਾਈ, ਸੰਚਾਰ ਅਤੇ ਮਨੁੱਖੀ ਜੀਵਨ ਦੇ ਵਿਕਾਸ ਦਾ ਇੱਕ ਬੁਨਿਆਦ ਵੀ ਹੈਗਾ।
0: ਬਿਲਕੁਲ, ਹੁਣ ਹੱਥਾਂ ਦੇ ਵਿੱਚ ਫੋਨ ਫੜੇ ਹੋਏ ਆ, ਅਤੇ ਜਿਹੜੇ ਫੋਨ 'ਤੇ ਇੰਟਰਨੈਟ ਚੱਲ ਰਿਹਾ ਹੈ, ਲਾਈਟ ਸਪੀਡ ਇੰਟਰਨੈਟ, ਉਹ ਵੀ ਕਿਤੇ ਨਾ ਕਿਤੇ ਲਾਈਟ ਦੀ ਹੀ ਦੇਣ ਹੈ। ਉਹ ਇਸ ਤਰ੍ਹਾਂ ਜਿਹੜੀ ਆਪਟਿਕਸ ਨੇ, ਆਪਟਿਕ ਕੇਬਲ ਜਿਹਦੇ ਨਾਲ ਇੰਨੀ ਜ਼ਿਆਦਾ ਸਪੀਡ ਦਾ ਇੰਟਰਨੈਟ ਚੱਲਦਾ ਹੈ, ਉਹ ਵੀ ਤਾਂ ਇੱਕ ਤਰ੍ਹਾਂ ਲਾਈਟ ਦੀ ਦੇਣ ਹੀ ਹੁੰਦੀ ਹੈ।
1: ਬਿਲਕੁਲ ਬਾਗੇਸ਼ਵਰ, ਹਸਪਤਾਲਾਂ 'ਚ ਲੇਜ਼ਰ ਇਲਾਜ ਤੋਂ ਲੈ ਕੇ ਖੇਤੀਬਾੜੀ 'ਚ ਆਧੁਨਿਕ ਤਕਨੀਕਾਂ ਤੱਕ, ਰੋਸ਼ਨੀ ਨੇ ਮਨੁੱਖੀ ਜੀਵਨ ਨੂੰ ਬਹੁਤ ਹੀ ਅੱਗੇ ਤੱਕ ਲੈ ਗਿਆ। ਇਸ ਲਈ ਇਹ ਦਿਨ ਸਿਰਫ ਵਿਗਿਆਨੀਆਂ ਲਈ ਨਹੀਂ, ਸਗੋਂ ਹਰ ਉਸ ਇਨਸਾਨ ਲਈ ਮਹੱਤਵਪੂਰਨ ਹੈ ਜੋ ਚਾਨਣ ਅਤੇ ਗਿਆਨ ਨਾਲ ਜੁੜਿਆ ਹੋਇਆ। ਅਤੇ ਇਸ ਸਾਲ ਦਾ ਥੀਮ ਕੀ ਹੈ ਬਾਗੇਸ਼ਵਰ?
0: ਇਸ ਸਾਲ ਦਾ ਥੀਮ ਹੈ ਲਾਈਟ ਇਨੋਵੇਸ਼ਨ ਐਂਡ ਸਸਟੇਨੇਬਿਲਿਟੀ, ਕਿ ਖਾਸ ਕਰਕੇ ਰੋਸ਼ਨੀ ਨਵੀਨਤਾ, ਕਿ ਇੱਕ ਰੋਸ਼ਨੀ ਅਤੇ ਨਵੀਨਤਾ ਹਮੇਸ਼ਾ ਨਾਲ ਨਾਲ ਹੀ ਚੱਲਦੇ ਨੇ, ਕਿਉਂਕਿ ਜਦੋਂ ਤੋਂ ਰੋਸ਼ਨੀ ਜਾਂ ਲੇਜ਼ਰ ਦੀ ਖੋਜ ਹੋਈ ਹੈ ਉਹ ਇੱਕ ਨਵੀਨਤਾ ਹੀ ਸੀ, ਇਨੋਵੇਸ਼ਨ ਸੀ, ਲੇਕਿਨ ਅੱਜ ਦੇ ਸਮੇਂ ਵਿੱਚ ਸਸਟੇਨੇਬਿਲਿਟੀ ਇੱਕ ਨਵਾਂ ਸ਼ਬਦ ਜੁੜਿਆ ਹੈ ਜਿਹੜਾ ਅੱਜ ਕੱਲ੍ਹ ਹਰ ਪਾਸੇ ਸੁਣਨ ਨੂੰ ਮਿਲਦਾ ਹੈ, ਅਤੇ ਉਸ ਦੀ ਜ਼ਰੂਰਤ ਇਸ ਦੇ ਵਿੱਚ ਲਾਈਟ ਦੇ ਵਿੱਚ ਵੀ ਆਉਂਦੀ ਹੈ, ਕਿਉਂਕਿ ਸਸਟੇਨੇਬਿਲਿਟੀ ਇੱਕ ਟਿਕਾਊ ਵਿਕਾਸ, ਇੱਕ ਸਸਟੇਨੇਬਲ ਡਿਵਲਪਮੈਂਟ ਉਦੋਂ ਹੀ ਹੋਏਗੀ ਜਦੋਂ ਅਸੀਂ ਆਪਣੇ ਨਾਲ ਨਾਲ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਖਿਆਲ ਰੱਖਾਂਗੇ। ਅਤੇ ਉਸੇ ਨੂੰ ਹੀ ਅੱਗੇ ਵਧਾਉਂਦੀ ਹੋਈ ਥੀਮ ਹੈ ਲਾਈਟ ਇਨੋਵੇਸ਼ਨ ਐਂਡ ਸਸਟੇਨੇਬਿਲਿਟੀ।
1: ਦੋਸਤੋ, ਰੋਸ਼ਨੀ ਸਿਰਫ ਬਾਲੇ ਹਨੇਰੇ ਨੂੰ ਦੂਰ ਨਹੀਂ ਕਰਦੀ, ਇਹ ਅੰਦਰਲੇ ਡਰ, ਅਗਿਆਨਤਾ ਅਤੇ ਨਿਰਾਸ਼ਾ ਨੂੰ ਵੀ ਮਿਟਾਉਂਦੀ ਹੈ। ਇਸ ਦੇ ਨਾਲ ਹੀ ਅੱਜ ਇੱਕ ਹੋਰ ਖਾਸ ਦਿਨ ਹੈ, ਇੰਟਰਨੈਸ਼ਨਲ ਡੇ ਆਫ ਲਿਵਿੰਗ ਟੂਗੈਦਰ ਇਨ ਪੀਸ।
0: ਬਿਲਕੁਲ, ਸੰਯੁਕਤ ਰਾਸ਼ਟਰ ਨੇ ਇਹ ਦਿਨ ਜਦੋਂ ਦੂਸਰੀ ਵਿਸ਼ਵ ਯੁੱਧ ਹੋਇਆ ਸੀ, ਉਸ ਤੋਂ ਬਾਅਦ ਸੰਯੁਕਤ ਰਾਸ਼ਟਰ ਬਣਾਇਆ ਗਿਆ 1940 ਦੇ ਦਹਾਕੇ ਦੇ ਵਿੱਚ, ਉਦੋਂ ਉਹਨਾਂ ਨੇ ਮਿਲ ਕੇ ਇਸ ਦਿਨ ਨੂੰ ਡਿਸਾਈਡ ਕੀਤਾ ਕਿ ਇੰਟਰਨੈਸ਼ਨਲ ਡੇ ਆਫ ਲਿਵਿੰਗ ਟੂਗੈਦਰ ਇਨ ਪੀਸ, ਕਿ ਇੱਕ ਅੰਤਰਰਾਸ਼ਟਰੀ ਦਿਨ ਉਸ ਨੂੰ ਯਾਦ ਕਰਨ ਲਈ ਕਿ ਯੁੱਧ ਦੇ ਵਿੱਚ, ਯੁੱਧ ਦੇ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਅੱਜ ਤੱਕ ਨਹੀਂ ਹੋਇਆ ਅਤੇ ਨਾ ਹੀ ਹੋਏਗਾ, ਅਤੇ ਸਮੱਸਿਆ ਦਾ ਹੱਲ ਹੈ ਅਤੇ ਉਹ ਅਮਨ ਸ਼ਾਂਤੀ ਦੇ ਵਿੱਚ ਹੈ, ਚੈਨ ਦੇ ਨਾਲ ਮਿਲ ਕੇ ਰਹਿਣ ਦੇ ਵਿੱਚ ਹੈ, ਆਪਸੀ ਭਾਈਚਾਰੇ ਦੇ ਵਿੱਚ ਹੈ।
1: ਜੀ ਬਾਗੇਸ਼ਵਰ, ਅੱਜ ਦੇ ਸਮੇਂ 'ਚ ਜਿੱਥੇ ਜੰਗਾਂ, ਨਫ਼ਰਤ, ਧਰਮ ਅਤੇ ਜਾਤੀ ਦੇ ਨਾਂ 'ਤੇ ਵੰਡ ਵੱਧ ਰਹੀ ਹੈ ਨਾ, ਉੱਥੇ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਇਨਸਾਨ ਹਾਂ। ਸਾਡੀਆਂ ਭਾਸ਼ਾਵਾਂ, ਰੰਗ, ਸੱਭਿਆਚਾਰ ਅਤੇ ਵਿਚਾਰ ਭਲੇ ਵੱਖਰੇ ਹੋਣ, ਪਰ ਸਾਡੀ ਮਨੁੱਖਤਾ ਸਾਨੂੰ ਇੱਕ ਕਰਦੀ ਹੈ।
0: ਬਿਲਕੁਲ, ਅਤੇ ਭੂਮਿਕਾ, ਤੁਹਾਨੂੰ ਪਤਾ ਹੈ ਕਿ ਇਸ ਸਾਲ ਦੀ ਥੀਮ ਕੀ ਹੈ? ਬੜੀ ਹੀ ਕਮਾਲ ਦੀ, ਬੜੀ ਪਿਆਰੀ ਥੀਮ ਹੈ ਇਸ ਸਾਲ ਦੀ। ਥੀਮ ਹੈ ਬਿਲਡਿੰਗ ਟਰੱਸਟ ਥਰੂ

0: ਡਾਇਲੋਗ ਇਨਕਲੂਜਨ ਐਂਡ ਰੀਕਨਸੀਲੀਏਸ਼ਨ
1: ਕਿ
0: ਜਿਹੜਾ ਵਿਸ਼ਵਾਸ ਵਧਾਉਣਾ ਇਨਕਲੂਜਨ ਦੇ ਨਾਲ ਜਾਂ ਸਮਾਵੇਸ਼ੀ ਵਿਕਾਸ ਦੇ ਨਾਲ ਅਤੇ ਰੀਕਨਸੀਲੀਏਸ਼ਨ ਭਾਵ ਮਿਲਾਪ ਦੇ ਰਾਹ ਨਾਲ ਜਿੰਨੇ ਵੀ ਸਾਡੇ ਆਪਸੀ ਵੰਡ ਨੇ ਜਿਹੜੀ ਵੀ ਚੀਜ਼ ਸਾਨੂੰ ਇੱਕ ਦੂਸਰੇ ਤੋਂ ਵੱਖਰਾ ਕਰਦੀ ਹੈ ਉਸ ਨੂੰ ਇੱਕ ਪਿਆਰ ਦੇ ਢੰਗ ਦੇ ਨਾਲ ਸਮਝਣਾ ਕਿਉਂਕਿ ਅਸੀਂ ਸਾਰੇ ਇੱਕ ਦੂਸਰੇ ਨਾਲੋਂ ਵੱਖਰੇ ਹਾਂ ਇੱਕ ਸਾਰਿਆਂ ਦੀ ਆਦਤਾਂ ਵੱਖਰੀਆਂ ਹੁੰਦੀਆਂ ਨੇ ਲੇਕਿਨ ਉਸ ਚੀਜ਼ ਨੂੰ ਇੱਕ ਪਿਆਰ ਦੇ ਢੰਗ ਨਾਲ ਲੈਣਾ ਉਸ ਚੀਜ਼ ਨੂੰ ਐਕਨੋਲੇਜ ਕਰਨਾ ਅਤੇ ਉਸ ਦੇ ਨਾਲ ਨਾਲ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਣਾ
1: ਬਿਲਕੁਲ ਅੱਜ ਦੇ ਯੁੱਗ 'ਚ ਸੋਸ਼ਲ ਮੀਡੀਆ 'ਤੇ ਨਫ਼ਰਤ ਟਕਰਾਰ ਬਹੁਤ ਹੀ ਜਲਦੀ ਫੈਲ ਰਹੀ ਹੈ ਇਸ ਲਈ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਸ਼ਬਦ ਦੀ ਮਹੱਤਤਾ ਬਹੁਤ ਹੁੰਦੀ ਹੈ ਇੱਕ ਮਿੱਠਾ ਬੋਲ ਵੀ ਕਿਸੇ ਦੇ ਦਿਲ 'ਚ ਸ਼ਾਂਤੀ ਲਿਆ ਸਕਦਾ
0: ਬਿਲਕੁਲ ਅਤੇ ਬਾਰ ਬਾਰ ਅਸੀਂ ਸੁਣਦੇ ਵੀ ਹਾਂ ਅਤੇ ਉਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਣਾ ਜੋ ਵੇਦਾਂ 'ਚ ਕਿਹਾ ਗਿਆ ਕਈ ਹਜ਼ਾਰਾਂ ਸਾਲ ਪਹਿਲਾਂ ਵਸੁਧੈਵ ਕੁਟੁੰਬਕਮ ਜਾਂ ਅਸੀਂ ਕੁਝ ਸੈਂਕੜੇ ਕੁਝ ਸਦੀਆਂ ਪਹਿਲਾਂ ਸਰਬੱਤ ਦੇ ਭੱਲੇ ਦੀ ਜਦੋਂ ਗੱਲ ਹੋਈ ਅਤੇ ਉਹ ਜਿਹੜੀ ਗੱਲ ਹੈ ਆਪਣੇ ਆਪ ਵਿੱਚ ਅਪਣਾਉਣੀ ਉਹੀ ਇੱਕ ਇਨਕਲੂਜਨ ਉਹੀ ਇੱਕ ਲਿਵਿੰਗ ਟੁਗੈਦਰ ਇਨ ਪੀਸ ਦੀ ਇੱਕ ਮਿਸਾਲ ਹੈ
1: ਬਿਲਕੁਲ ਹੋਰ ਗੱਲਾਂ ਬਾਤਾਂ ਕਰਾਂਗੇ ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ

0: ਤੇ ਦੋਸਤੋ ਹੁਣੇ ਗੱਲ ਕਰ ਰਹੇ ਸੀ ਅਸੀਂ ਇੰਟਰਨੈਸ਼ਨਲ ਡੇ ਆਫ ਲਿਵਿੰਗ ਟੂਗੈਦਰ ਇਨ ਪੀਸ, ਤੇ ਪੀਸ ਤੋਂ ਇੱਕ ਬਹੁਤ ਹੀ ਪਿਆਰਾ ਜਿਹਾ ਦੇਸ਼ ਦਾ ਸੂਬਾ, ਉਸ ਦਾ ਅੱਜ ਦਿਨ ਹੈ, ਉਸ ਸੂਬੇ ਨੂੰ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ, ਸਿੱਕਿਮ ਡੇ।
1: ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਇੱਕ ਬਹੁਤ ਹੀ ਖੂਬਸੂਰਤ ਰਾਜ ਦੀ। 16 ਮਈ 1975 ਨੂੰ ਸਿੱਕਿਮ ਭਾਰਤ ਦਾ 22ਵਾਂ ਰਾਜ ਬਣਿਆ ਸੀ। ਇਸ ਤੋਂ ਪਹਿਲਾਂ ਸਿੱਕਿਮ ਇੱਕ ਰਿਆਸਤ ਸੀ ਜਿੱਥੇ ਚੋਗਿਆਲ ਨਾਮਕ ਰਾਜਾ ਦਾ ਸ਼ਾਸਕ ਹੁੰਦਾ ਸੀ। ਲੋਕਤੰਤਰ ਦੀ ਮੰਗ ਤੇ

0: ਲੋਕਾਂ ਦੀ ਇੱਛਾ ਦੇ ਬਾਅਦ ਜਨਮਤ ਸੰਗ੍ਰਹਿ ਹੋਇਆ, ਫਿਰ ਸਿੱਕਮ ਭਾਰਤ ਨਾਲ ਜੁੜ ਗਿਆ। ਇਸ ਤਰ੍ਹਾਂ ਇਹ ਦਿਨ ਸਿਰਫ ਇੱਕ ਰਾਜ ਬਣਨ ਦਾ ਦਿਨ ਨਹੀਂ ਹੈਗਾ, ਸਗੋਂ ਲੋਕਾਂ ਦੀ ਇੱਛਾ, ਲੋਕਤੰਤਰ ਤੇ ਏਕਤਾ ਦੀ ਜਿੱਤ ਦਾ ਵੀ ਪ੍ਰਤੀਕ ਹੈ।
1: ਬਿਲਕੁਲ, ਤੇ ਜੇ ਸਿੱਕਮ ਦੀ ਗੱਲ ਕਰੀਏ ਤੇ ਭਾਰਤ ਦੇ ਸਭ ਤੋਂ ਛੋਟੇ ਰਾਜਾਂ ਵਿੱਚ ਭਾਵੇਂ ਇਹ ਆਉਂਦਾ ਹੈ, ਪਰ ਇਹ ਇੰਨਾ ਕੁ ਖੂਬਸੂਰਤ ਹੈ। ਇਸਦੀ ਰਾਜਧਾਨੀ ਹੈ ਗੈਂਗਟੋਕ, ਤੇ ਇਸਦੀ ਖੂਬਸੂਰਤੀ ਜਿਹੜੀ ਹੈ ਉਹ ਸਾਰੇ ਸੈਲਾਨੀਆਂ ਨੂੰ, ਦੁਨੀਆ ਭਰ ਤੋਂ ਸੈਲਾਨੀਆਂ ਨੂੰ ਖਿੱਚਦੀ ਹੈ। ਅਤੇ ਉਹ ਨਿੱਕੇ ਜਿਹੇ ਸੂਬੇ ਦੇ ਵਿੱਚ ਬਰਫ਼ ਨਾਲ ਢਕੀਆਂ ਪਹਾੜੀਆਂ ਵੀ ਨੇ, ਝਰਨੇ ਵੀ ਨੇ, ਝੀਲਾਂ ਵੀ ਨੇ, ਅਤੇ ਬਹੁਤ ਹੀ ਖੂਬਸੂਰਤ ਚਾਹ ਦੇ ਬਾਗ ਵੀ ਨੇ। ਕਿਉਂਕਿ ਮੈਨੂੰ ਯਾਦ ਆ ਰਿਹਾ ਭੂਮਿਕਾ, ਜਦੋਂ ਮੈਂ ਸਿੱਕਮ ਗਿਆ ਸੀਗਾ ਅਤੇ ਇੰਨੇ ਵਧੀਆ ਚਾਹ ਦੇ ਬਾਗ, ਅਤੇ ਉਹਨਾਂ ਬਾਗ ਦੇ ਵਿੱਚ ਜਦੋਂ ਤਾਜ਼ੀ ਚਾਹ ਪੀਤੀ ਉਹਦਾ ਅਲੱਗ ਹੀ ਮਜ਼ਾ ਸੀ।
0: ਕਿਆ ਬਾਤ ਹੈ, ਬਾਗੇਸ਼ਵਰ ਕਹਿੰਦੇ ਨੇ ਨਾ, ਜੇ ਧਰਤੀ 'ਤੇ ਕਿਤੇ ਜੰਨਤ ਵਰਗਾ ਨਜ਼ਾਰਾ ਹੈ ਤਾਂ ਸਿੱਕਮ ਦੀਆਂ ਵਾਦੀਆਂ 'ਚ ਉਹ ਪਿਆਰਾ ਨਜ਼ਾਰਾ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ।
0: ਸਿੱਕਮ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸਦੀ ਸਫਾਈ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ। ਇਹ ਭਾਰਤ ਦਾ ਪਹਿਲਾ ਔਰਗੈਨਿਕ ਸਟੇਟ ਮੰਨਿਆ ਜਾਂਦਾ ਹੈ। ਇੱਥੇ ਖੇਤੀ 'ਚ ਰਸਾਇਣਿਕ ਖਾਦਾਂ ਦੀ ਬਜਾਏ ਕੁਦਰਤੀ ਤਰੀਕਿਆਂ ਦੀ ਵਰਤੋਂ ਹੁੰਦੀ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਵਿਕਾਸ ਅਤੇ ਕੁਦਰਤ ਇਕੱਠੇ ਚੱਲ ਸਕਦੇ ਨੇ।
1: ਬਿਲਕੁਲ, ਅਤੇ ਮੈਂ ਨਾ ਕਈ ਵਾਰ ਸੋਚਦਾ ਹਾਂ ਕਿ ਭਾਰਤ ਦੇ ਵਿੱਚ ਕੈਸੀਆਂ ਕਿੱਥੇ ਕਿੱਥੇ ਇਗਜ਼ਾਮਪਲਸ ਨੇ ਜਿੱਥੇ ਕੁਦਰਤੀ ਹੀ ਲੋਕਾਂ ਨੇ ਪਲਾਸਟਿਕ ਦਾ ਯੂਜ਼ ਘੱਟ ਕੀਤਾ ਹੋਇਆ ਜਾਂ ਬੰਦ ਕੀਤਾ ਹੋਇਆ, ਅਤੇ ਸਿੱਕਮ ਉਹਨਾਂ ਵਿੱਚੋਂ ਇੱਕ ਆਉਂਦਾ, ਕਿਉਂਕਿ ਉੱਥੇ ਕਿਤੇ ਵੀ ਕੂੜੇ ਦੇ ਢੇਰ ਨਹੀਂ ਦੇਖਣ ਨੂੰ ਮਿਲਦੇ।
0: ਬਿਲਕੁਲ,
1: ਅਤੇ ਮੈਨੂੰ ਲੱਗਦਾ ਇਹ ਉਹ ਇੱਕ ਇੰਨੀ ਸੋਹਣੀ ਮਿਸਾਲ ਹੈ ਜਿਸ ਨੂੰ ਅਸੀਂ ਸਾਰੇ ਆਪਣੇ ਆਪ 'ਚ ਮੰਨ ਸਕਦੇ ਹਾਂ ਕਿ ਜੇ ਭਾਰਤ ਦਾ ਇੱਕ ਸੂਬਾ ਇੰਜ ਕਰ ਸਕਦਾ ਤਾਂ ਅਸੀਂ ਵੀ ਕਰ ਸਕਦੇ ਹਾਂ, ਪਲਾਸਟਿਕ ਦੀ ਵਰਤੋਂ ਘਟਾ ਸਕਦੇ।
0: ਅਤੇ ਇਸ ਦੇ ਨਾਲ ਹੀ ਇੱਥੇ ਲੇਪਚਾ, ਭੂਟੀਆ ਅਤੇ ਨੇਪਾਲੀ ਸਮੁਦਾਏ ਮਿਲਜੁਲ ਕੇ ਰਹਿੰਦੇ ਨੇ। ਵੱਖ ਵੱਖ ਭਾਸ਼ਾਵਾਂ, ਪਹਿਰਾਵੇ, ਖਾਣੇ ਅਤੇ ਤਿਉਹਾਰ ਇਸ ਰਾਜ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ। ਸਿਰਫ ਸਫਾਈ ਨਹੀਂ, ਦੇਖੋ ਇੱਥੇ ਅਲੱਗ ਅਲੱਗ ਭਾਸ਼ਾਵਾਂ ਅਤੇ ਪਹਿਰਾਵੇ ਅਤੇ ਖਾਣ ਪੀਣ ਦੇ ਤਿਉਹਾਰ ਵੀ ਕਿੰਨੇ ਜ਼ਿਆਦਾ ਦਿਲਚਸਪ ਨੇ। ਇੱਥੇ ਦੇ ਮੱਠਾਂ ਦੀ ਸ਼ਾਂਤੀ ਮਨ ਨੂੰ ਇੱਕ ਅਲੱਗ ਹੀ ਸਕੂਨ ਦਿੰਦੀ ਹੈ।
1: ਬਿਲਕੁਲ, ਅਤੇ ਕਿਉਂ ਨਾ ਇੱਕ ਪਿਆਰਾ ਜਿਹਾ ਗੀਤ ਸੁਣੀਏ ਫਿਰ ਇਸ ਨਾਲ, ਯਾਤਰਾ ਨਾਲ ਭਰਪੂਰ ਗੀਤ।
0: ਬਿਲਕੁਲ।

0: ਵਰਡ ਹਿੰਡ, ਤੇ ਹਿੰਡ ਦਾ ਮਤਲਬ ਕੀ ਹੈ? ਕਦੇ ਕਿਸੇ ਬੱਚੇ ਨੂੰ ਖਿਡੌਣੇ ਲਈ ਰੋਂਦੇ ਵੇਖਿਆ? ਕਦੇ ਕਿਸੇ ਨੂੰ ਇਹ ਕਹਿੰਦੇ ਸੁਣਿਆ ਕਿ ਨਹੀਂ ਮੈਂ ਤੇ ਇਹੀ ਕਰਨਾ ਬਸ ਭਾਵੇਂ ਕੁਝ ਵੀ ਹੋ ਜੇ? ਤੇ ਉਹੀ ਹੈ ਜੀ ਹਿੰਡ।
1: ਬਿਲਕੁਲ, ਹਿੰਡ ਦਾ ਮਤਲਬ ਜਿੱਦ, ਪਰ ਸਿਰਫ ਜਿੱਦ ਹੀ ਨਹੀਂ, ਇੱਕ ਮਾਣ ਦੇ ਨਾਲ ਜਿਹੜੀ ਜਿੱਦ ਕੀਤੀ ਹੁੰਦੀ ਹੈ ਕਿ ਜਿਵੇਂ ਬੱਚਾ ਰੋ ਰਿਹਾ ਕਿ ਇਹ ਖਿਡੌਣਾ ਮੇਰਾ, ਤੇ ਇੱਕ ਮਾਣ ਦੇ ਨਾਲ ਕਹਿ ਰਿਹਾ ਤੇ ਨਾਲ ਜਿੱਦ ਵੀ ਕਰ ਰਿਹਾ।
0: ਬਿਲਕੁਲ ਦੋਸਤੋ, ਹਿੰਡ ਸਿਰਫ ਜ਼ਿੱਦ ਨਹੀਂ ਹੁੰਦੀ, ਕਈ ਵਾਰੀ ਇਹ ਸ਼ਬਦ ਹੌਸਲੇ, ਪੱਕੇ ਇਰਾਦੇ ਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਨ ਵੀ ਦਰਸਾਉਂਦਾ। ਜਿਨ੍ਹਾਂ ਦੇ ਦਿਲਾਂ 'ਚ ਹਿੰਡ ਹੁੰਦੀ ਹੈ ਉਹ ਮੁਸ਼ਕਲਾਂ ਤੋਂ ਨਹੀਂ ਡਰਦੇ। ਪੰਜਾਬੀ ਬੋਲੀ 'ਚ ਇਹ ਸ਼ਬਦ ਬਹੁਤ ਹੀ ਰੂਹਾਨੀ ਰੰਗ ਰੱਖਦਾ। ਪਰ ਜਿਵੇਂ ਇੱਕ ਅੱਗ ਰੋਟੀ ਨੂੰ ਪਕਾ ਸਕਦੀ ਹੈ ਅਤੇ ਉਸੇ ਨੂੰ ਸਾੜ ਵੀ ਸਕਦੀ ਹੈ, ਉਸੇ ਤਰ੍ਹਾਂ ਹਿੰਡ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਚੰਗੀ ਹਿੰਡ ਸੁਪਨੇ ਪੂਰੇ ਕਰਵਾਉਂਦੀ ਹੈ ਅਤੇ ਮਾੜੀ ਹਿੰਡ ਜੋ ਰਿਸ਼ਤੇ ਤੋੜ ਦਿੰਦੀ ਹੈ।
1: ਬਿਲਕੁਲ, ਹਿੰਡ ਜਿਹੜੀ ਹੈ ਉਸ ਇੱਕ ਚੀਜ਼ ਸਿਖਾਉਂਦੀ ਵੀ ਹੈ ਸਾਨੂੰ ਕਿ ਜਿੱਦ ਕਿਸੇ ਚੀਜ਼ ਦੀ ਹੋਣੀ, ਸੁਪਨਿਆਂ ਦੀ ਜਿੱਦ ਹੋਣੀ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਇਹ ਸਾਨੂੰ ਲਗਾਤਾਰ ਚੱਲਦੇ ਰੱਖਦੀ ਹੈ। ਲੇਕਿਨ ਇੱਕ ਮਾੜੀ ਚੀਜ਼ ਹੋਵੇ ਤਾਂ ਉਹ ਜਿਹੜੀ ਹੈ ਉਹ ਕਿੱਥੇ ਇੱਕ ਲਾਈਨ ਡਰਾ ਕਰਨੀ ਹੈ, ਕਿੱਥੇ ਲਕੀਰ ਮਾਰਨੀ ਹੈ, ਉਹ ਉਸ ਦਾ ਫੈਸਲਾ ਤਾਂ ਅਸੀਂ ਲੈਣਾ।
0: ਬਿਲਕੁਲ ਬਾਗੇਸ਼ਵਰ, ਪਿੰਡਾਂ 'ਚ ਅਕਸਰ ਬਜ਼ੁਰਗ ਕਹਿੰਦੇ ਨੇ ਹਿੰਡ ਚੰਗੀ ਗੱਲ ਹੀ ਹੋਏ ਤਾਂ ਇਨਸਾਨ ਨੂੰ ਅੱਗੇ ਲੈ ਕੇ ਜਾਂਦੀ ਹੈ, ਪਰ ਜੇ ਇਹੀ ਹਿੰਡ ਅਹੰਕਾਰ ਜਾਂ ਗਲਤ ਗੱਲ ਹੀ ਹੋਏ ਤਾਂ ਰਿਸ਼ਤੇ ਵੀ ਤੋੜ ਸਕਦੀ ਹੈ। ਇਸ ਲਈ ਹਿੰਡ ਦਾ ਸੁੰਦਰ ਪਾਸਾ ਉਹ ਹੈ ਜੋ ਇਹਦੀ ਮਿਹਨਤ, ਸੁਪਨਿਆਂ ਅਤੇ ਹੌਸਲੇ ਨਾਲ ਜੁੜਦਾ ਹੈ।

0: ਤੇ ਦੋਸਤੋ ਸ਼ੁਰੂਆਤ ਕਰਦੇ ਹਾਂ ਅਗਲੇ ਸੈਗਮੈਂਟ ਦੀ ਪ੍ਰੋਗਰਾਮ ਜੋ ਬਾਣੀ ਵਿੱਚ ਸੁਣ ਰਹੇ ਹੋ ਤੁਸੀਂ ਤੁਹਾਡੇ ਦੋਸਤ ਬਾਗੇਸ਼ਵਰ ਤੇ
1: ਅੱਜ ਭੂਮਿਕਾ ਦੇ ਨਾਲ। ਤੇ ਦੋਸਤੋ ਹੁਣ ਸਮਾਂ ਹੋ ਗਿਆ ਸਾਡੇ ਪਹਿਲੇ ਸੈਗਮੈਂਟ, ਜੀ ਹਾਂ, ਵੱਖਰਾ ਸਵੈਗ ਦਾ, ਉਹ ਸੈਗਮੈਂਟ ਜਿੱਥੇ ਅਸੀਂ ਗੱਲ ਕਰਦੇ ਹਾਂ ਸਟਾਈਲ ਦੀ, ਸਵੈਗ ਦੀ ਤੇ ਆਪਣੇ ਯੂਨੀਕ ਅੰਦਾਜ਼ ਦੀ।
0: ਬਿਲਕੁਲ, ਤੇ ਜੇਠ ਹਾੜ ਦੀਆਂ ਧੁੱਪਾਂ ਸ਼ੁਰੂ ਹੋ ਗਈਆਂ ਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਕੋਈ ਹਾਏ ਨਹੀਂ ਗਰਮੀ ਕਹਿ ਰਿਹਾ ਹੈ, ਪਰ ਗਰਮੀ ਦਾ ਮਤਲਬ ਇਹ ਨਹੀਂ ਕਿ ਅਸੀਂ ਸਟਾਈਲ ਕਰਨਾ ਛੱਡ ਦਈਏ।
1: ਬਿਲਕੁਲ ਬਾਗੇਸ਼ਵਰ, ਅੱਜ ਅਸੀਂ ਗੱਲ ਕਰਾਂਗੇ ਸਾਡੇ ਰਵਾਇਤੀ ਜਿਹੜੇ ਦੁਪੱਟੇ ਨੇ ਤੇ ਰੁਮਾਲ ਨੇ, ਉਹਨਾਂ ਨੂੰ ਅਸੀਂ ਕਿਵੇਂ ਤਪਦੀ ਧੁੱਪ ਦੇ ਵਿੱਚ ਸਟਾਈਲ ਕਰ ਸਕਦੇ ਹਾਂ।
0: ਬਿਲਕੁਲ, ਦੁਨੀਆ ਭਰ ਵਿੱਚ ਸਟਾਈਲ ਦੀ ਗੱਲ ਹੋ ਰਹੀ ਹੈ, ਭਾਵੇਂ ਉਹ ਕਾਨ ਫਿਲਮ ਫੈਸਟੀਵਲ ਹੋਵੇ ਜਾਂ ਨਿਊਯਾਰਕ ਦੇ ਫੈਸਟੀਵਲ ਹੋਣ, ਤੇ ਅਸੀਂ ਕਿਉਂ ਸਟਾਈਲ ਦੇ ਵਿੱਚ ਪਿੱਛੇ ਰਹੀਏ, ਤੇ ਭਾਵੇਂ ਇੱਥੇ ਗਰਮੀ ਹੋਵੇ ਤੇ ਭਾਵੇਂ ਠੰਡ ਹੋਵੇ।
1: ਬਿਲਕੁਲ ਬਾਗੇਸ਼ਵਰ, ਦੁਪੱਟਾ ਸਟਾਈਲਿੰਗ ਦੀ ਜੇ ਗੱਲ ਕਰੀਏ, ਸਿਰਫ ਸੂਟ ਨਾਲ ਹੀ ਕਿਉਂ, ਕੋਟਨ ਦੇ ਦੁਪੱਟੇ ਗਰਮੀ 'ਚ ਸਿੰਥੈਟਿਕ ਛੱਡੋ, ਮਲਮਲ ਅਤੇ ਕੋਟਨ ਜਾਂ ਲੀਨਨ ਦੇ ਹਲਕੇ ਰੰਗਾਂ ਦੇ ਦੁਪੱਟੇ ਦੀ ਵਰਤੋਂ ਕਰੋ, ਇਹ ਦੇਖਣ 'ਚ ਵੀ ਕਾਫੀ ਅੱਖਾਂ ਨੂੰ ਠੰਡਕ ਦਿੰਦੇ ਨੇ।
0: ਬਿਲਕੁਲ, ਅਤੇ ਇੰਡੋ ਵੈਸਟਰਨ ਮਿਕਸ ਵੀ ਕਰ ਸਕਦੇ ਹਾਂ, ਜੇ ਤੁਸੀਂ ਲੜਕੀਆਂ ਨੇ ਖਾਸ ਕਰਕੇ ਜੀਨਸ ਜਾਂ ਟੋਪ ਅਤੇ ਕੁੜਤੀ ਪਾਈ ਹੈ, ਅਤੇ ਇਸ ਦੇ ਵਿੱਚ ਸਟਾਈਲਿਸ਼ ਕੋਟਨ ਦਾ ਦੁਪੱਟਾ ਹੋਵੇ, ਸਕਾਫ ਵਾਂਗੂ ਲਪੇਟਿਆ ਜਾ ਸਕਦਾ, ਕਿਉਂਕਿ ਇਹ ਇੱਕ ਤਾਂ ਦੇਖਣ ਨੂੰ ਲੁੱਕ ਵੀ ਬੜੀ ਕੂਲ ਬਣਾਉਂਦਾ ਅਤੇ ਉਸ ਦੇ ਨਾਲ

0: ਲੂ ਤੋਂ ਵੀ ਬਚਾਉਂਦਾ।
1: ਅਤੇ ਗਰਲਸ ਤੁਸੀਂ ਦੁਪੱਟੇ ਨੂੰ ਐਜ਼ ਅ ਸ਼ਰੱਗ ਵੀ ਵੇਅਰ ਕਰ ਸਕਦੇ ਹੋ। ਕੁੜੀਆਂ ਦੁਪੱਟੇ ਨੂੰ ਬਿਨਾਂ ਕੱਟੇ ਦੋਹਾਂ ਕੋਨਿਆਂ 'ਤੇ ਗੰਢ ਮਾਰ ਕੇ ਇੱਕ ਵਧੀਆ ਸਮਰ ਸ਼ਰੱਗ ਵਾਂਗ ਵੀ ਪਹਿਨ ਸਕਦੀਆਂ ਨੇ। ਇਹ ਤੁਹਾਨੂੰ ਸਮਰ ਟੈਨਿੰਗ ਜਿਹੜੀ ਹੈ, ਸਨ ਤੋਂ ਟੈਨ ਹੋ ਜਾਓਗੇ, ਉਸ ਤੋਂ ਵੀ ਤੁਸੀਂ ਬਚ ਸਕਦੇ ਹੋ। ਅਤੇ ਇਸ ਦੇ ਨਾਲ ਰਾਜਸਥਾਨੀ ਟ੍ਰੈਡੀਸ਼ਨਲ ਸਟਾਈਲ ਦੀ ਜੇ ਗੱਲ ਕਰੀਏ, ਐਕਟਿਵਾ ਜਾਂ ਬਾਈਕ ਚਲਾਉਂਦੇ ਵੇਲੇ ਸਿਰਫ ਮੂੰਹ ਲਪੇਟਣਾ ਹੀ ਨਹੀਂ, ਬਲਕਿ ਇਸ ਨੂੰ ਸਮਾਰਟ ਤਰੀਕੇ ਨਾਲ ਟੱਕਣਾ ਤਾਂ ਜੋ ਵਾਲ ਵੀ ਖਰਾਬ ਨਾ ਹੋਣ ਅਤੇ ਧੁੱਪ ਤੋਂ ਵੀ ਬਚਿਆ ਜਾ ਸਕੇ। ਹੋਰ ਸਟਾਈਲਿੰਗ ਜਿਹੜੇ ਹੈ ਤੁਸੀਂ ਕਰ ਸਕਦੇ ਹੋ, ਉਹਨਾਂ ਬਾਰੇ ਗੱਲਾਂ ਬਾਤਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਦੋਸਤੋ ਸੈਗਮੈਂਟ ਚੱਲ ਰਿਹਾ ਜੀ ਵੱਖਰਾ ਸਵੈਗ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਯੁਵ ਬਾਣੀ ਅਤੇ ਅਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਦੁਪੱਟਾ ਅਤੇ ਰੁਮਾਲ ਕਿਵੇਂ ਸਟਾਈਲ ਕਰ ਸਕਦੇ ਹੋ ਗੱਲ ਚੱਲ ਰਹੀ ਸੀ ਜੀ ਗਰਲਸ ਦੀ ਅਤੇ ਬੈਲਟਿਡ ਦੁਪੱਟਾ ਲੁੱਕ ਵੀ ਤੁਸੀਂ ਕ੍ਰੀਏਟ ਕਰ ਸਕਦੇ ਹੋ ਇਹ ਮਾਡਰਨ ਇੰਡੋ ਵੈਸਟਰਨ ਸਟਾਈਲ ਹੈ ਦੁਪੱਟੇ ਨੂੰ ਫਰੰਟ ਤੋਂ ਸੈੱਟ ਕਰਕੇ ਕਮਰ 'ਤੇ ਇੱਕ ਬੈਲਟ ਲਗਾਓ ਅਤੇ ਇਹ ਸਟਾਈਲ ਕਾਫੀ ਜ਼ਿਆਦਾ ਫੈਸ਼ਨੇਬਲ ਲੁੱਕ ਦੇਗਾ ਅਤੇ ਇਸ ਦੇ ਨਾਲ ਹੀ ਨਾਲ ਤੁਸੀਂ ਕਾਲਜ ਵੇਅਰ 'ਚ ਵੀ ਪਾ ਸਕਦੇ ਹੋ
1: ਬਿਲਕੁਲ ਅਤੇ ਇਸ ਦੇ ਨਾਲ ਮਲਟੀ ਕਲਰ ਦੁਪੱਟਾ ਵੀ ਪਾਇਆ ਜਾ ਸਕਦਾ ਸਮਰ ਦੇ ਵਿੱਚ ਖਾਸ ਕਰਕੇ ਇੱਕ ਲਾਈਫ ਸੇਵਰ ਵਾਂਗੂ ਹੁੰਦਾ ਕਿਉਂਕਿ ਜਿਹੜੇ ਬ੍ਰਾਈਟ ਕਲਰ ਨੇ ਧੁੱਪ ਦੇ ਵਿੱਚ ਜਦੋਂ ਗਰਮੀ ਹੋਵੇ ਤਾਂ ਉਹ ਬ੍ਰਾਈਟ ਕਲਰ ਜਿਵੇਂ ਯੈਲੋ ਸਕਾਈ ਬਲੂ ਜਾਂ ਪਿੰਕ ਉਹ ਬੜਾ ਮੂਡ ਫਰੈਸ਼ ਕਰ ਦਿੰਦੇ ਨੇ ਅਤੇ ਪਲੇਨ ਭਾਵੇਂ ਪਲੇਨ ਵਾਈਟ ਜਾਂ ਫਿੱਕੇ ਰੰਗ ਦਾ ਸੂਟ ਹੋਵੇ ਅਤੇ ਇੱਕ ਕਲਰਫੁੱਲ ਜਿਹਾ ਰੰਗੀਨ ਜਿਹਾ ਦੁਪੱਟਾ ਹੋਵੇ ਅਤੇ ਇੱਕ ਬੜੀ ਹੀ ਆਈ ਕੈਚਿੰਗ ਲੁੱਕ ਦਿੰਦਾ ਤੇ ਗੱਲ ਕਰਦੇ ਆ ਥੋੜੇ ਮੁੰਡਿਆਂ ਦੇ ਫੈਸ਼ਨ ਦੀ ਵੀ
0: ਬਿਲਕੁਲ ਬੋਇਜ਼ ਦਾ ਵੀ ਜ਼ਰੂਰੀ ਹੈ ਫੈਸ਼ਨ
1: ਬਿਲਕੁਲ ਤੇ ਕਿਉਂਕਿ ਰੁਮਾਲ ਤੇ ਸਕਾਰਫ ਜਿਹੜਾ ਹੈ ਇੱਕ ਛੋਟੀ ਜਿਹੀ ਚੀਜ਼ ਹੈ ਪਰ ਬੜਾ ਵਧੀਆ ਕਮਾਲ ਕਰ ਸਕਦੀ ਹੈ ਇੱਕ ਤਾਂ ਬੰਡਾਨਾ ਸਟਾਈਲ ਹੋ ਸਕਦਾ ਜਿਹੜਾ ਅੱਜ ਕੱਲ੍ਹ ਮੁੰਡੇ ਕੁੜੀਆਂ ਦੋਵੇਂ ਸਿਰ ਤੇ ਛੋਟੇ ਰੰਗ ਬਿਰੰਗੇ ਰੁਮਾਲ ਜਾਂ ਬੰਡਾਨਾ ਬੰਨਦੇ ਨੇ ਤੇ ਇਹ ਤਾਂ ਮੈਂ ਵੀ ਕਈ ਵਾਰੀ ਯੂਜ਼ ਕੀਤਾ ਹੈ ਅਤੇ ਇਹ ਜਿਹੜਾ ਬੜਾ ਹਿਪ ਹੋਪ ਬੜੀ ਮਾਡਰਨ ਜਿਹੀ ਲੁੱਕ ਦਿੰਦਾ ਅਤੇ ਸਿਰਫ ਕੂਲ ਲੁੱਕ ਹੀ ਨਹੀਂ ਦਿੰਦਾ ਇਹ ਤਾਂ ਮੁੜਕਾ ਅੱਖਾਂ ਵਿੱਚ ਜਾਣ ਤੋਂ ਵੀ ਰੋਕਦਾ
0: ਠੀਕ ਹੈ ਅਤੇ ਇਸ ਤੋਂ ਇਲਾਵਾ ਤੁਸੀਂ ਨੈੱਕ ਰੈਪ ਸਟਾਈਲ ਵੀ ਅਪਣਾ ਸਕਦੇ ਹੋ ਲਾਈਟ ਕੋਟਨ ਦਾ ਕੋਈ ਵੀ ਰੁਮਾਲ ਲੈ ਲਓ ਉਸਨੂੰ ਲੂਜ਼ ਨੈੱਕ 'ਤੇ ਛੱਡ ਦਿਉ ਟਾਈ ਕਰ ਲਓ ਇਹ ਵੀ ਹੈ ਜਿਵੇਂ ਕਿ ਇਹ ਪਰਫੈਕਟ ਤੁਹਾਨੂੰ ਲੁੱਕ ਦੇਗਾ ਅਤੇ ਨਾਲ ਹੀ ਨਾਲ ਤੁਹਾਨੂੰ ਕੂਲ ਵਾਈਬ ਵੀ ਦੇਗਾ ਵਾਈਟ ਸ਼ਰਟ ਹੋ ਗਈ ਬਲੈਕ ਸਨ ਗਲਾਸਿਸ ਹੋ ਗਏ ਅਤੇ ਉਸਦੇ ਨਾਲ ਤੁਸੀਂ ਇਹ ਵੇਅਰ ਕਰ ਸਕਦੇ ਹੋ
1: ਬਿਲਕੁਲ ਅਤੇ ਗਰਮੀ ਦੇ ਵਿੱਚ ਇੱਕ ਰਿਸਟ ਰੈਪ ਜਿਹੜਾ ਹੈ ਜਿਹੜਾ ਹੱਥ ਵਿੱਚ ਰੁਮਾਲ ਫੜਨਾ ਅਤੇ ਕਈ ਵਾਰ ਬੋਰਿੰਗ ਲੱਗਦਾ ਪਰ ਇੱਕ ਵਾਈਬ੍ਰੈਂਟ ਜਿਹਾ ਰੰਗ ਦਾ ਰੁਮਾਲ ਜਿਹੜਾ ਰਿਸਟ 'ਤੇ ਸਟਾਈਲ ਦੇ ਸਟਾਈਲਿਸ਼ ਢੰਗ ਦੇ ਨਾਲ ਬੰਨਿਆ ਹੋਵੇ ਅਤੇ ਜਦੋਂ ਲੋੜ ਹੋਵੇ ਉਹਨੂੰ ਵਰਤ ਲਓ
0: ਬਿਲਕੁਲ ਅਤੇ ਇਸ ਤੋਂ ਇਲਾਵਾ ਤੁਸੀਂ ਲਾਈਟ ਕਲਰਸ ਦੇ ਕੱਪੜੇ ਵੇਅਰ ਕਰੋ ਜਿਵੇਂ ਮਿੰਟ ਗਰੀਨ ਪੀਚ ਲਵੈਂਡਰ ਅਤੇ ਇਸ ਦੇ ਨਾਲ ਹੀ ਨਾਲ ਤੁਸੀਂ ਇਹ ਜ਼ਰੂਰ ਯਾਦ ਰੱਖੋ ਕਿ ਬਈ ਸਨਸਕ੍ਰੀਨ ਲਗਾਉਣੀ ਬਿਲਕੁਲ ਨਹੀਂ ਭੁੱਲਣੀ ਕਿਉਂਕਿ ਧੁੱਪਾਂ ਜੋ ਨੇ ਨਾ ਬਹੁਤ ਹੀ ਜ਼ਿਆਦਾ ਤਿੱਖੀਆਂ ਨੇ
1: ਬਿਲਕੁਲ ਅਤੇ ਇੱਕ ਤੁਹਾਨੂੰ ਹੈਕ ਦੱਸਾਂ ਭੂਮਿਕਾ
0: ਦੱਸੋ
1: ਇੱਕ ਗਰਮੀਆਂ ਦੇ ਵਿੱਚ ਜਿਹੜਾ ਪੋਕਿਟ ਪਰਫਿਊਮ ਹੈਕ ਕਿ ਜੇਬ ਦੇ ਵਿੱਚ ਇੱਕ ਬੜੀ ਹਲਕੀ ਜਿਹੀ ਖੁਸ਼ਬੂ

0: ਵਾਲਾ ਭਾਵੇਂ ਉਹ ਰੋਜ਼ ਵਾਲਾ ਹੋਵੇ, ਗੁਲਾਬ ਦਾ ਪਰਫਿਊਮ ਰੱਖਿਆ ਹੋਵੇ, ਅਤੇ ਜਦੋਂ ਮੂੰਹ ਟੱਕੋ ਅਤੇ ਉਸਨੂੰ ਤਾਜ਼ਗੀ ਦਾ ਅਹਿਸਾਸ ਦੇਗਾ ਜਦੋਂ ਰੁਮਾਲ ਜਾਂ ਦੁਪੱਟੇ ਦੇ ਉੱਤੇ ਉਹ ਪਰਫਿਊਮ ਲੱਗਾ ਹੋਵੇ।
1: ਕਿਆ ਬਾਤ ਹੈ, ਹੁਣ ਤਾਂ ਇਹ ਮੈਂ ਵੀ ਟਰਾਈ ਕਰੂੰਗੀ ਜ਼ਰੂਰ। ਅਤੇ ਦੋਸਤੋ, ਫੈਸ਼ਨ ਦਾ ਮਤਲਬ ਐਕਸਪੈਂਸਿਵ ਕਲੋਥਸ ਨਹੀਂ ਲੈਣੇ ਹੁੰਦਾ, ਅਸਲੀ ਸਟਾਈਲ ਉਹ ਹੁੰਦਾ ਜਦੋਂ ਤੁਸੀਂ ਕੰਫਰਟੇਬਲ ਵੀ ਫੀਲ ਕਰਦੇ ਹੋ ਅਤੇ ਕੌਨਫੀਡੈਂਟ ਵੀ ਫੀਲ ਕਰਦੇ ਹੋ। ਹੋਰ ਗੱਲਾਂ ਬਾਤਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਦੋਸਤੋ ਹੁਣ ਸਮਾਂ ਹੋ ਗਿਆ ਤੁਹਾਡੇ ਫੇਵਰੇਟ ਸੈਗਮੈਂਟ ਜੀ ਹਾਂ ਸਾਡੇ ਵੀ ਫੇਵਰੇਟ ਸੈਗਮੈਂਟ ਦਾ ਦਿਮਾਗੀ ਦੰਗਲ ਉਹ ਸੈਗਮੈਂਟ ਜਿੱਥੇ ਦਿਮਾਗ ਵੀ ਦੌੜਦਾ ਅਤੇ ਹੱਸਣ ਦੇ ਠਹਾਕੇ ਵੀ ਲੱਗਦੇ ਨੇ ਇੱਥੇ ਅਸੀਂ ਪੁੱਛਾਂਗੇ ਕੁਝ ਮਜ਼ੇਦਾਰ ਟੰਗ ਟਵਿਸਟਰ ਟ੍ਰਿਕੀ ਬੁਝਾਰਤਾਂ ਅਤੇ ਕੁਝ ਐਸੇ ਸਵਾਲ ਜਿਨ੍ਹਾਂ ਨੂੰ ਸੁਣ ਕੇ ਪਹਿਲਾਂ ਤੁਹਾਡਾ ਦਿਮਾਗ ਘੁੰਮੇਗਾ ਫਿਰ ਆਨਸਰ ਵੀ ਜ਼ਰੂਰ ਆਏਗਾ
1: ਬਿਲਕੁਲ ਅਤੇ ਫਟਾਫਟ ਫੋਨ ਹੱਥਾਂ ਦੇ ਵਿੱਚ ਫੜ ਲਓ ਕਿਉਂਕਿ ਨੰਬਰ ਤੁਸੀਂ ਮਿਲਾਉਣਾ ਹੈ 0181 43 144 0181 23 42 174 ਅਤੇ ਇਸ ਦੇ ਨਾਲ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ ਅਤੇ ਆਕਾਸ਼ਵਾਣੀ ਜਲੰਧਰ ਦੇ ਪੇਜ 'ਤੇ ਵੀ ਮੈਸੇਜ ਕਰਕੇ ਆਪਣੇ ਜਵਾਬ ਭੇਜ ਸਕਦੇ ਹੋ ਅਤੇ ਭੂਮਿਕਾ ਪਹਿਲਾ ਸਵਾਲ ਪਹਿਲੀ ਬੁਝਾਰਤ ਪੁੱਛ ਲਈਏ ਫਿਰ ਸਾਡੇ
0: ਅਤੇ ਪਹਿਲੀ ਬੁਝਾਰਤ ਹੈ ਜੀ ਲੰਬੀ ਗਰਦਨ ਨਿੱਕੇ ਕੰਨ ਨਾਮ ਰੱਖਿਆ ਮੁਲਤਾਨ ਲੋਕੀ ਚੋਣ ਹਰਿਆਲੀ ਇਹ ਚਾਹੇ ਰੇਗਿਸਤਾਨ ਮੈਂ ਦੁਬਾਰਾ ਬੋਲ ਦਿੰਦੀ ਹਾਂ ਜੀ ਲੰਬੀ ਗਰਦਨ ਨਿੱਕੇ ਕੰਨ ਨਾਮ ਰੱਖਿਆ ਮੁਲਤਾਨ ਲੋਕੀ ਚੋਣ ਹਰਿਆਲੀ ਇਹ ਚਾਹੇ ਰੇਗਿਸਤਾਨ ਅਤੇ ਫਟਾਫਟ ਸਾਨੂੰ ਕਾਲ ਕਰੋ 0181 23 42 174 'ਤੇ

0: ਤਾਂ ਦੋਸਤੋ ਸਾਡੇ ਨਾਲ ਸਾਡੇ ਪਹਿਲੇ ਲਿਸਨਰ ਜੁੜ ਚੁੱਕੇ ਨੇ ਤੇ ਦੇਖਦੇ ਹਾਂ ਕਿ ਉਹਨਾਂ ਨੂੰ ਜਵਾਬ ਪਤਾ ਹੈ ਕਿ ਨਹੀਂ।
1: ਹੈਲੋ
2: ਹੈਲੋ ਜੀ, ਸਤਿ ਸ੍ਰੀ ਅਕਾਲ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਕੁਲਵਿੰਦਰ ਸਿੰਘ ਬੋਲਦਾ, ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਯੁਵਾਣੀ ਪ੍ਰੋਗਰਾਮ 'ਚ।
2: ਧੰਨਵਾਦ।
0: ਤੇ ਤੁਸੀਂ ਸਾਡਾ ਜਿਹੜਾ ਕੁਐਸਚਨ ਸੀ ਉਹ ਸੁਣਿਆ?
2: ਹਾਂਜੀ
1: ਬਿਲਕੁਲ। ਸਰੋਤਿਆਂ ਲਈ ਅਸੀਂ ਸਾਡੀ ਬੁਝਾਰਤ ਦੁਆਰਾ ਦੁਹਰਾ ਦਿੰਦੇ ਹਾਂ, ਫਿਰ ਤੁਹਾਡੇ ਤੋਂ ਇਸਦਾ ਜਵਾਬ ਵੀ ਪੁੱਛਾਂਗੇ। ਇਹ ਬੁਝਾਰਤ ਸੀ, ਲੰਬੀ ਗਰਦਨ ਨਿੱਕੇ ਕੰਨ, ਨਾਮ ਰੱਖਿਆ ਮੁਲਤਾਨ, ਲੋਕੀ ਚਾਹੁਣ ਹਰਿਆਲੀ, ਇਹ ਚਾਹੇ ਰੇਗਿਸਤਾਨ। ਤੇ ਕੁਲਵਿੰਦਰ ਜੀ ਕੀ ਜਵਾਬ ਹੈ ਤੁਹਾਡਾ?
2: ਊਂਠ ਜੀ, ਊਂਠ।
1: ਊਂਠ, ਵਾਹ ਕਿਆ ਬਾਤ ਹੈ, ਬਿਲਕੁਲ ਸਹੀ ਜਵਾਬ ਹੈ
0: ਜੀ। ਤੇ ਸਾਡਾ ਸ਼ੋਅ ਇੰਜੋਏ ਕਰ ਰਹੇ ਹੋ?
2: ਹਾਂਜੀ
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਸਾਨੂੰ ਆਨਸਰ ਦੇਣ ਦੇ ਲਈ।
1: ਤੇ ਦੋਸਤੋ ਇਸੇ ਤਰ੍ਹਾਂ ਤੁਸੀਂ ਵੀ ਜਵਾਬ ਦੇ ਸਕਦੇ ਹੋ। ਅੱਗੇ ਤੁਹਾਨੂੰ ਇੱਕ ਟੰਗ ਟਵਿਸਟਰ ਪੁੱਛਾਂਗੇ ਤੇ ਨਾਲੇ ਗੀਤ ਵੀ ਸੁਣਦੇ ਹਾਂ।
0: ਬਿਲਕੁਲ।

0: ਤੇ ਦੋਸਤੋ ਅਸੀਂ ਵੀ ਤੁਹਾਨੂੰ ਯਾਦ ਕਰ ਰਹੇ ਹਾਂ ਅਤੇ ਅਗਲਾ ਟੰਗ ਟਵਿਸਟਰ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਅਤੇ ਉਹ ਪਹਿਲਾਂ ਤੁਸੀਂ ਟੰਗ ਟਵਿਸਟਰ ਸੁਣੋ ਅਤੇ ਸਾਨੂੰ 5 ਵਾਰੀ ਬੋਲ ਕੇ ਦੱਸਣਾ ਹੈ ਜੀ। ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਘੋੜੇ।
1: ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਘੋੜੇ, ਬੋਲਣਾ ਤੁਸੀਂ ਇਹ 5 ਵਾਰੀ। ਸਾਡੇ ਨਾਲ ਇੱਕ ਲਿਸਨਰ ਵੀ ਜੁੜ ਚੁੱਕੇ ਨੇ,
0: ਤੇ ਚਲੋ ਫਿਰ ਉਹਨਾਂ ਤੋਂ ਪੁੱਛ ਲੈਂਦੇ ਆ।
1: ਬਿਲਕੁਲ, ਉਹਨਾਂ ਦਾ ਸਵਾਗਤ ਕਰਦੇ ਹਾਂ। ਹੈਲੋ
2: ਸਰ ਜੀ, ਸਤਿ
1: ਸ਼੍ਰੀ ਅਕਾਲ ਜੀ। ਜੀ ਕੀ ਨਾਮ ਹੈ ਤੁਹਾਡਾ?
2: ਬਲਜਿੰਦਰ ਸਿੰਘ ਸਰ ਜੀ।
1: ਜੀ ਵਿਜਿੰਦਰ ਜੀ, ਕਿੱਥੋਂ ਬੋਲ ਰਹੇ ਤੁਸੀਂ?
2: ਜ਼ਿਲ੍ਹਾ ਜਲੰਧਰ, ਪਿੰਡ ਹੀਰਾ ਜੀ।
1: ਜੀ ਤੁਸੀਂ ਬੋਲਣਾ ਚਾਹੋਗੇ ਟੰਗ ਟਵਿਸਟਰ ਸਾਡਾ? ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਘੋੜੇ, 5 ਵਾਰੀ ਬੋਲ ਕੇ ਸੁਣਾਉਣਾ ਤੁਸੀਂ।
2: ਜੀ ਸਰ, ਨੀਲੀ ਰੇਲ ਸਰ ਜੀ, ਦੁਬਾਰਾ ਰਿਪੀਟ ਕਰਿਆ ਫਿਰ ਸਰ।
0: ਹਾਂਜੀ ਹਾਂਜੀ, ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਘੋੜੇ।
2: ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਘੋੜੇ। ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਘੋੜੇ। ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਘੋੜੇ। ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਘੋੜੇ। ਨੀਲੀ ਰੇਲ ਨੀਲੇ ਰੋੜੇ, ਕਾਲੀ ਰੇਲ ਕਾਲੇ ਰੋੜੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ,
1: ਕਮਾਲ ਕਰਤਾ ਤੁਸੀਂ ਅੱਜ। ਸਾਡੇ ਲਿਸਨਰ ਜਿਹੜੇ ਬੜੇ ਤਿਆਰੀ ਕਰਕੇ ਆਏ ਨੇ ਤੇ ਲਗਾਤਾਰ ਬਹੁਤ ਹੀ ਸਹੀ ਤੇ ਬੜੀ ਕਮਾਲ ਨਾਲ ਟੰਗ ਟਵਿਸਟਰ ਵੀ ਬੋਲ ਰਹੇ ਨੇ।
0: ਬਿਲਕੁਲ, ਤੇ
2: ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ, ਫਿਲਮੀ ਦੁਨੀਆ ਬਹੁਤ ਵਧੀਆ ਹੈ। ਟੰਗ ਟਵਿਸਟਰ ਫਸਟ ਹੈ ਜੀ, ਬਿਹਾਰ ਦਾ, ਮੈਨੂੰ ਪਹਿਲੇ ਦਾ ਵੀ ਊਂਠ ਦਾ ਵੀ ਪਤਾ ਜੀ ਸਰ।
0: ਅੱਛਾ ਜੀ, ਕਿਆ ਬਾਤ ਹੈ ਜੀ, ਇਸ ਤਰੀਕੇ ਨਾਲ ਹੀ ਸਾਡਾ ਸ਼ੋਅ ਸੁਣਦੇ ਰਹੋ ਤੇ ਸਾਨੂੰ ਪਿਆਰ ਦਿੰਦੇ ਰਹੋ।
2: ਸਰ ਜੀ, ਮੇਰੇ ਨਾਨਕੇ ਰਾਜਸਥਾਨ 'ਚ ਅਸੀਂ ਊਂਠ ਦੇਖਦੇ ਰਹਿੰਦੇ ਉੱਥੇ ਜਾ ਕੇ।
0: ਅੱਛਾ ਜੀ,
1: ਕਿਆ ਬਾਤ ਹੈ, ਇੱਥੇ ਤੇ ਊਂਠ ਘੱਟ ਹੀ ਦੇਖਣ ਨੂੰ ਮਿਲਦਾ ਪੰਜਾਬ 'ਚ, ਪਰ ਤੁਸੀਂ ਦੇਖਦੇ ਰਹਿੰਦੇ, ਬੜੀ ਵਧੀਆ, ਬੜਾ ਹੀ ਕਮਾਲ ਦਾ ਜਾਨਵਰ ਹੈ।
2: ਸਰ ਜੀ, ਬਗੇਸ਼ਵਰ ਸਰ ਜੀ, ਤੁਹਾਡੇ ਨਾਲ ਵੀ ਬਹੁਤ ਗੱਲ ਕਰਕੇ ਵਧੀਆ ਲੱਗਾ, ਬਹੁਤ ਦੇਰ ਬਾਅਦ ਤੁਹਾਡੀ ਗੱਲ ਹੋਈ।
1: ਜੀ ਜੀ, ਬਹੁਤ ਬਹੁਤ ਧੰਨਵਾਦ ਫੋਨ ਕਰਨ ਵਾਸਤੇ ਜੀ। ਵਾਣੀ 'ਚ ਤੇ ਇਸੇ ਤਰ੍ਹਾਂ ਨਾਲ ਜੁੜੇ ਰਹੀਓ, ਤੇ ਕੀ ਪਤਾ ਤੁਹਾਡਾ ਕਾਲ ਦੁਬਾਰਾ ਲੱਗ ਜਾਵੇ ਤੇ ਤੁਹਾਡੇ ਕੁਝ ਹੋਰ ਜਵਾਬ ਵੀ ਸੁਣੀਏ।

0: ਤੇ ਦੋਸਤੋ ਇਸ ਦੇ ਨਾਲ ਹੀ ਅਗਲਾ ਸਵਾਲ ਜਾਂ ਅਗਲੀ ਜਿਹੜੀ ਬੁਝਾਰਤ ਆ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ। ਤੇਜੀ ਹੈ, ਜਿੰਨਾ ਜ਼ਿਆਦਾ ਸੋਕਦਾ ਉਨਾ ਹੀ ਜ਼ਿਆਦਾ ਗਿੱਲਾ ਹੁੰਦਾ। ਦੁਬਾਰਾ ਸੁਣ ਲਓ ਜੀ।
1: ਅਤੇ ਭੂਮਿਕਾ ਮੈਨੂੰ ਲੱਗਦਾ ਬੜਾ ਸੌਖਾ ਹੈ, ਮੈਂ ਵੀ ਦੁਬਾਰਾ ਦੁਹਰਾ ਦਿੰਦਾ, ਜਿੰਨਾ ਜ਼ਿਆਦਾ ਸੋਕਦਾ ਹੈ ਉਨਾ ਜ਼ਿਆਦਾ ਗਿੱਲਾ ਕਰਦਾ ਹੈ। ਅਤੇ ਸੁਣਦੇ ਰਹੋ ਇਹ ਗੀਤ ਅਤੇ ਦੇਖਦੇ ਹਾਂ ਸਾਡੇ ਨਾਲ ਲਿਸਨਰਸ ਕੀ ਜਵਾਬ ਦਿੰਦੇ ਨੇ।

0: ਵੈਲਕਮ ਬੈਕ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ
1: ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਬਾਗੇਸ਼ਵਰ।
0: ਤੇ ਦੋਸਤੋ, ਹੁਣ ਸਾਡੇ ਨਾਲ ਸਾਡੇ ਅਗਲੇ ਲਿਸਨਰ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ।
1: ਹੈਲੋ।
2: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ,
1: ਸਵਾਗਤ ਹੈ ਪ੍ਰੋਗਰਾਮ ਜੁਬਾਣੀ ਵਿੱਚ।
2: ਹਾਂਜੀ, ਸ਼ੁਕਰੀਆ ਜੀ। ਮੇਰਾ ਨਾਮ ਜਸਵੀਰ ਕੌਰ, ਪਿੰਡ ਮੋਠਾਵਾਲ, ਜ਼ਿਲ੍ਹਾ ਕਪੂਰਥਲਾ ਤੋਂ ਬੋਲ ਰਹੀ ਹਾਂ ਜੀ।
0: ਜੀ, ਤੇ ਜਵਾਬ ਕੀ ਹੈ ਜੀ?
2: ਮੈਮ, ਜਿਹੜੀ ਤੁਸੀਂ ਬੁਝਾਰਤ ਪੁੱਛੀ ਆ, ਉਹਦਾ ਜਵਾਬ ਹੈ ਜੀ, ਤੌਲੀਆ।
0: ਕਿਆ ਬਾਤ ਹੈ ਜੀ,
1: ਬਹੁਤ ਬਹੁਤ ਸਹੀ ਜਵਾਬ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਫੋਨ ਕਰਨ ਵਾਸਤੇ।
2: ਹਾਂ, ਥੈਂਕ ਯੂ ਸਰ, ਥੈਂਕ
0: ਯੂ। ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਸਾਡਾ?
2: ਹਾਂਜੀ, ਬਿਲਕੁਲ ਜੀ, ਬਹੁਤ
0: ਜੀ। ਤੇ ਕੀ ਕਰਦੇ ਹੋ ਤੁਸੀਂ?
2: ਮੈਂ ਜੀ ਹਾਊਸ ਵਾਈਫ ਆ
0: ਜੀ। ਕਿਆ ਔਰ ਬਾਤ ਹੈ।
2: ਤਕਰੀਬਨ 2000 ਤੋਂ ਮੈਂ ਜੁਬਾਣੀ ਪ੍ਰੋਗਰਾਮ ਸੁਣ ਰਹੀ ਆ।
1: ਵਾਹ, ਕਿਆ ਬਾਤ ਹੈ।
2: ਆਕਾਸ਼ਵਾਣੀ ਨੂੰ ਸੁਣ ਰਹੀ ਆ। ਹਾਂਜੀ,
1: ਬਹੁਤ ਹੀ ਵਧੀਆ, ਬਹੁਤ ਹੀ ਪੁਰਾਣਾ।

0: ਪ੍ਰੋਗਰਾਮ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਲਿਸਨਰਸ ਜਿਹੜੇ ਬੜੇ ਸਾਲਾਂ ਤੋਂ ਪ੍ਰੋਗਰਾਮ ਸੁਣ ਰਹੇ ਨੇ ਉਹ ਫੋਨ
1: ਹਾਂਜੀ
0: ਕਰਦੇ ਨੇ ਤੇ ਸਾਨੂੰ ਖੁਸ਼ੀ ਹੁੰਦੀ ਕਿ
1: ਹਾਂਜੀ,
0: ਸਾਡੇ ਤੋਂ ਵੀ
1: ਔਰ ਇਹ ਵੀ
0: ਪਹਿਲਾਂ
1: ਕਾਫੀ
0: ਤੋਂ
1: ਟਾਈਮ ਤੱਕ
0: ਲਿਸਨਰ
1: ਨਹੀਂ
0: ਸਾਡਾ
1: ਸੁਣ ਪਾਏ
0: ਪ੍ਰੋਗਰਾਮ
1: ਸੀ, ਹੁਣ
0: ਸੁਣਦੇ ਨੇ।
1: ਦੁਬਾਰਾ ਫਿਰ ਸਟਾਰਟ ਕੀਤਾ ਸੁਣਨਾ।
2: ਅੱਛਾ
1: ਜੀ,
2: ਜੀ
1: ਹਾਂਜੀ
2: ਠੀਕ ਹੈ
0: ਜੀ,
2: ਜੀ
0: ਬਹੁਤ
2: ਬਹੁਤ
0: ਬਹੁਤ ਧੰਨਵਾਦ
2: ਧੰਨਵਾਦ
0: ਫੋਨ ਕਰਨ ਲਈ।
1: ਜੀ, ਥੈਂਕ ਯੂ ਜੀ, ਥੈਂਕ ਯੂ।

0: ਦੋਸਤੋ, ਦਿਮਾਗੀ ਦੰਗਲ ਸੈਗਮੈਂਟ ਦੇ ਵਿੱਚ ਹੁਣ ਵੇਲਾ ਹੋ ਗਿਆ ਅਗਲੇ ਟੰਗ ਟਵਿਸਟਰ ਦਾ, ਅਤੇ ਸਾਡੇ ਨਾਲ ਲਿਸਨਰਸ ਲਗਾਤਾਰ ਜੁੜੀ ਜਾ ਰਹੇ ਨੇ, ਅਤੇ ਭੂਮਿਕਾ ਅਗਲਾ ਟੰਗ ਟਵਿਸਟਰ ਪੁੱਛੀਏ ਫਿਰ।
1: ਜੀ, ਅਗਲਾ ਟੰਗ ਟਵਿਸਟਰ ਹੈ ਜੀ, ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ ਕਾ ਤੋਤਾ।
0: ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ ਕਾ ਤੋਤਾ। ਅਤੇ ਦੇਖਦੇ ਹਾਂ ਸਾਡੇ ਨਾਲ ਐਤਕੀ ਕੌਣ ਜੁੜਦਾ ਹੈ ਅਤੇ
1: ਜੀ
0: ਕੌਣ ਸਹੀ ਵਾਰ 5 ਵਾਰ ਜਵਾਬ ਦਿੰਦਾ ਹੈ।
1: ਨੰਬਰ ਨੋਟ ਕਰ ਲਓ, 01812342174।

0: ਤੇ ਦੋਸਤੋ, ਹੁਣ ਸਾਡੇ ਨਾਲ ਇੱਕ ਲਿਸਨਰ ਜੁੜ ਚੁੱਕੇ ਨੇ। ਸਵਾਗਤ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਹੈਲੋ
1: ਹੈਲੋ।
0: ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੁਵਾਣੀ ਵਿੱਚ। ਕੀ ਨਾਮ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ?
1: ਹਾਂਜੀ, ਰਿਸ਼ਪਾਲ ਆ ਜੀ।
0: ਜੀ ਰਿਸ਼ਪਾਲ ਜੀ, ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜੀ ਪਿੰਡ ਕੀ ਹੀਰਾਪੁਰ ਗੱਲ ਕਰ ਰਿਹਾ।
2: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ। ਤੇ ਟੰਗ ਟਵਿਸਟਰ ਤੁਸੀਂ ਬੋਲਣਾ ਹੈ ਜੀ 5 ਵਾਰ। ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ ਕਾ ਤੋਤਾ।
1: ਠੀਕ ਹੈ
2: ਜੀ, ਬੋਲੋ।
1: ਤੋਤੇ ਕੀ ਚੋਂਚ ਟੂਟੀ, ਟੂਟੀ
0: ਜੀ, ਦੁਬਾਰਾ ਇੱਕ ਵਾਰੀ ਤੁਸੀਂ ਟਰਾਈ ਕਰ ਸਕਦੇ ਹੋ। ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ ਕਾ ਤੋਤਾ।
1: ਠੀਕ ਹੈ ਜੀ, ਤੋਤੇ ਕੀ ਚੋਂਚ ਟੂਟੀ, ਟੂਟੀ ਚੂਚ ਕਾ ਤੋਤਾ।
0: ਜੀ ਤੇਜ਼ ਤੇਜ਼ ਬੋਲਣਾ ਹੈ ਤੁਸੀਂ ਦੁਬਾਰਾ।
1: ਠੀਕ ਹੈ, ਤੋਤੇ ਕੀ ਚੂਚ ਟੂਟੀ, ਟੂਟੀ ਚੂਚ ਕਾ ਤੋਤਾ। ਚੋਚੇ ਕੀ, ਤੋਤੇ ਕੀ ਚੂਚ ਟੂਟੀ, ਚੂਚੀ ਟੂਟੀ ਚੂਚ ਕਾ ਤੋਤਾ। ਚੂਚੇ ਕੀ, ਤੋਤੇ ਕੀ ਚੂਚ ਟੂਟੀ, ਟੂਟੀ ਚੂਚ ਕਾ ਤੋਤਾ। ਤੋਤੇ ਕੀ ਚੂਚ ਟੂਟੀ, ਟੂਟੀ ਟੂਚ ਕਾ ਤੋਤਾ। ਤੋਤੇ ਕੀ ਚੂੰਚ ਟੂਟੀ, ਟੂਟੀ ਟੂੰਚ।
0: ਜੀ ਜੀ ਰਸ਼ਪਾਲ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਅਤੇ ਫੋਨ ਕਰਨ ਵਾਸਤੇ। ਅਤੇ ਲਿਸਨਰਸ ਨੂੰ ਦੱਸ ਦਿੰਦੇ ਹਾਂ ਅਸੀਂ ਕਿ ਜਦੋਂ ਟੰਗ ਟਵਿਸਟਰ ਅਸੀਂ ਬੋਲਣਾ ਹੈ

0: ਸਾਡੇ ਨਾਲ ਇਸੇ ਤਰ੍ਹਾਂ ਇੱਕ ਹੋਰ ਲਿਸਨਰ ਜੁੜ ਚੁੱਕੇ ਨੇ ਤੇ ਸੁਣਦੇ ਆ ਉਹਨਾਂ ਤੋਂ ਟੰਗ ਟਵਿਸਟਰ।
1: ਹੈਲੋ,
2: ਖੁਸ਼ ਰਹੋ ਤੁਮ ਸਦਾ, ਇਹ ਦੁਆ ਹੈ ਮੇਰੀ। ਮੇਰੀ ਫੋਨ ਕਾਲ ਲਗੇ ਜਾਂ ਨਾ ਲਗੇ, ਫਿਰ ਵੀ ਆਕਾਸ਼ਵਾਣੀ ਦਿਲ ਰੁਬਾ ਹੈ ਮੇਰੀ। ਮੈਡਮ ਜੀ ਨਮਸਕਾਰ।
1: ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
2: ਪੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ, ਜਲੰਧਰ ਤੋਂ, ਤੇ ਅੱਜ 70ਵਾਂ ਸਾਲ ਤੁਹਾਡੇ ਰੇਡੀਓ ਸਟੇਸ਼ਨ ਦੇ ਬਹੁਤ ਬਹੁਤ ਮੁਬਾਰਕਾਂ ਦੇ ਰਿਹਾ ਜੀ।
1: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਪ੍ਰੋਗਰਾਮ 'ਚ।
2: ਸ਼ੁਕਰੀਆ ਮੈਡਮ ਜੀ। ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ, ਟੂਟੀ ਚੋਂਚ ਕਾ ਤੋਤਾ, ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ ਕਾ ਤੋਤਾ, ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ ਕਾ ਤੋਤਾ, ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ ਕਾ ਤੋਤਾ, ਤੋਤੇ ਕੀ ਚੋਂਚ ਟੂਟੀ, ਟੂਟੀ ਚੋਂਚ ਕਾ ਚੋਤਾ, ਤੋਤਾ। ਪੰਜ ਵਾਰੀ ਹੋ ਗਿਆ ਜੀ,
0: ਬਹੁਤ ਕਾਫੀ ਕਲੋਜ਼ ਆ ਗਏ ਸੀ, ਬਹੁਤ ਬਹੁਤ
1: ਲਾਸਟ ਚ ਆ ਕੇ ਬਸ ਥੋੜਾ ਜਿਹਾ ਹੋ ਗਿਆ, ਬਟ ਕੋਈ ਗੱਲ ਨਹੀਂ ਜੀ, ਬਹੁਤ ਬਹੁਤ ਸ਼ੁਕਰੀਆ ਤੇ ਸ਼ੋਅ ਨੂੰ ਇੰਜੋਏ ਕਰ ਰਹੇ ਹੋ।
2: ਮੈਡਮ ਗੱਲ ਪਤਾ ਕੀ ਹੈ?
1: ਜੀ ਜੀ,
2: ਵਿਆਹ ਤੋਂ ਬਾਅਦ ਨਾ ਜਵਾਨ ਖਤਰਾ ਜਾਂਦੀ ਜੀ, ਜਦੋਂ ਸ਼ਾਦੀ ਹੋ ਜਾਂਦੀ ਨਾ ਬੰਦੇ ਦੀ, ਉਹ ਫਿਰ ਬੰਦਾ ਅੱਧਾ ਥੋੜਾ ਜਿਹਾ ਇੱਧਰ ਉੱਧਰ ਹਿੱਲ ਜਾਂਦਾ ਜੀ ਬੰਦਾ।
1: ਹਾਂਜੀ, ਜ਼ਿੰਮੇਵਾਰੀਆਂ ਜੋ ਸਿਰ ਤੇ ਆ ਜਾਂਦੀਆਂ ਨੇ।
2: ਹਾਂ ਬਿਲਕੁਲ ਬਿਲਕੁਲ ਜੀ, ਜਦੋਂ ਇੱਧਰੋਂ ਵਾਈਫ ਦਾ ਫੋਨ ਵਿੱਚ ਆ ਰਿਹਾ ਸੀ, ਉਹ ਕਹਿੰਦੀ ਹੈਲੋ ਹੈਲੋ, ਮੈਂ ਕਿਹਾ ਰੋਂਗ ਨੰਬਰ ਹੈ, ਕਹਿੰਦੀ ਘਰ ਆ ਤੁਹਾਨੂੰ ਦੱਸਦੀ ਆ ਰੋਂਗ ਆ ਕਿ ਸਹੀ ਆ, ਉਹ ਇਸ ਕਰਕੇ ਜਵਾਬ ਤੋਂ ਹੀ ਤਤਲਾ ਗਈ ਹੈ ਜੀ।
0: ਨੰਬਰ ਤੇ ਸਹੀ ਕੱਲਾ ਆਕਾਸ਼ਵਾਣੀ ਦਾ ਹੀ ਹੈ ਜੀ। ਬਹੁਤ ਬਹੁਤ ਧੰਨਵਾਦ ਫੋਨ ਕਰਨ ਵਾਸਤੇ ਤੇ ਸਾਡੇ ਅੱਜ ਦੇ ਦਿਮਾਗੀ ਦੰਗਲ ਦਾ ਹਿੱਸਾ ਬਣਨ ਵਾਸਤੇ।

0: ਤੇ ਦੋਸਤੋ ਸਾਡੇ ਨਾਲ ਇੱਕ ਹੋਰ ਲਿਸਨਰ ਜੁੜ ਚੁੱਕੇ ਨੇ ਦਿਮਾਗੀ ਦੰਗਲ ਸੈਗਮੈਂਟ ਦੇ ਵਿੱਚ, ਕਿਉਂਕਿ ਲਿਸਨਰਸ ਵੀ ਬੜੇ ਉਤਸੁਕ ਨੇ ਤੇ ਅਸੀਂ ਵੀ ਉਤਸੁਕ ਹਾਂ ਸਵਾਲ ਪੁੱਛਣ ਵਾਸਤੇ, ਤੇ ਸਵਾਗਤ ਕਰਦੇ ਹਾਂ। ਹੈਲੋ,
1: ਨਮਸਕਾਰ ਜੀ।
2: ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਸਤਿੰਦਰ ਭਾਸਕਰ ਬੋਲ ਰਿਹਾ, ਪਾਇਲ ਡਿਸਟ੍ਰਿਕਟ ਲੁਧਿਆਣਾ।
2: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ 'ਚ।
1: ਸ਼ੁਕਰੀਆ ਜੀ,
0: ਜੀ
1: ਮਿਹਰਬਾਨੀ।
0: ਤੁਹਾਡੇ ਤੋਂ ਸਵਾਲ ਪੁੱਛਦੇ ਹਾਂ। ਬੁਝਾਰਤ ਹੈ, ਉਹ
1: ਜੀ
0: ਕਿਹੜੀ ਚੀਜ਼ ਹੈ ਜੋ ਤੁਹਾਡੀ ਹੈ ਪਰ ਤੁਹਾਡੇ ਤੋਂ ਵੱਧ ਹੋਰ ਲੋਕ ਵਰਤਦੇ ਨੇ?
1: ਅੱਛਾ ਜੀ, ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਡੀ ਹੈ, ਤੁਹਾਡੇ ਤੋਂ ਵੱਧ ਹੋਰ ਲੋਕ ਵਰਤਦੇ? ਤੇ ਮਹਾਰਾਜ ਹੈ ਮੋਬਾਈਲ ਨੰਬਰ ਜੀ।
0: ਜੀ ਇਹ
2: ਨਹੀਂ, ਤੁਸੀਂ ਵੀ ਵਰਤਦੇ ਹੋ
0: ਮੋਬਾਈਲ ਨੰਬਰ ਤਾਂ ਸ਼ਾਇਦ
1: ਅਸੀਂ ਵੀ
0: ਤੁਸੀਂ ਵੀ ਓਨਾ ਹੀ
1: ਵਰਤਦੇ
0: ਹੋ।
1: ਵਰਤਦੇ ਨੇ।

0: ਕੋਈ ਗੱਲ ਨਹੀਂ,
1: ਅੱਛਾ
0: ਵੈਸੇ ਇਹਦਾ ਜਵਾਬ
1: ਤੁਸੀਂ
0: ਕੋਈ ਹੋਰ ਹੈ।
1: ਜਤਿੰਦਰ ਜੀ? ਹਾਂਜੀ, ਤੁਹਾਡੇ ਤੇ ਜਵਾਬ ਦਾ ਇੰਤਜ਼ਾਰ ਹੈ।
2: ਅੱਛਾ,
1: ਕੋਈ ਹੋਰ
2: ਤੁਹਾਡੀ
1: ਦੁਬਾਰਾ ਗੈਸ
2: ਇਹਨੇ
1: ਕਰਨਾ
2: ਬਸ ਤੁਹਾਡੇ ਹੋਰ
1: ਚਾਹੋਗੇ?
2: ਨੇ
1: ਚਲੋ ਕੋਈ
0: ਕੋਈ
1: ਗੱਲ
0: ਗੱਲ ਨਹੀਂ,
1: ਨਹੀਂ,
0: ਠੀਕ।
1: ਅਸੀਂ ਦੇਖਦੇ ਹਾਂ ਹੋਰ ਲਿਸਨਰਸ ਵਾਸਤੇ ਵੀ ਸਵਾਲ ਪੁੱਛਦੇ ਹਾਂ ਕਿ ਉਹ ਕਿਹੜੀ ਚੀਜ਼ ਹੈ ਤੁਹਾਡੀ ਜੋ ਤੁਹਾਡੇ ਤੋਂ ਵੱਧ ਹੋਰ ਲੋਕ ਵਰਤਦੇ ਨੇ, ਅਤੇ ਦੇਖਦੇ ਹਾਂ ਅਗਲੀ ਕਾਲ, ਅਗਲੇ ਕਾਲਰ ਸਾਡੇ ਨਾਲ ਕੌਣ ਜੁੜਦੇ ਨੇ। ਤੁਸੀਂ
0: ਬਿਲਕੁਲ,
1: ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ ਆਕਾਸ਼ਵਾਣੀ ਜਲੰਧਰ ਦੇ ਪੇਜ 'ਤੇ, ਜਾਂ
0: ਤੇ
1: ਤੁਹਾਨੂੰ
0: ਕਾਲ
1: ਕਾਲ
0: ਕਿਸਤੇ
1: ਵੀ
0: ਕਰਨਾ
1: ਕਰ
0: ਜੀ,
1: ਸਕਦੇ।
0: 01-812-342-174 'ਤੇ।
3: This is something

0: ਤੇ ਦੋਸਤੋ ਸਾਡੇ ਪਹਿਲੇ ਜਿਹੜੇ ਲਿਸਨਰ ਸੀ ਉਹਨਾਂ ਨੇ ਟਰਾਈ ਤੇ ਕੀਤਾ ਬਟ ਸਹੀ ਜਵਾਬ ਉਹਨਾਂ ਦਾ ਤਾਂ ਨਹੀਂ ਸੀ। ਸਾਡੇ ਨਾਲ ਅਗਲੇ ਲਿਸਨਰ ਜੁੜ ਚੁੱਕੇ ਨੇ, ਆ ਉਹਨਾਂ ਨਾਲ ਗੱਲਬਾਤ ਕਰਦੇ ਆ, ਦੇਖਦੇ ਆ ਕਿ ਉਹਨਾਂ ਨੂੰ ਇਸ ਦਾ ਜਵਾਬ ਪਤਾ ਹੈ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਨਮਸਕਾਰ ਮੈਡਮ, ਮੈਂ ਬੁਰਾਇਆ ਤੋਂ ਰਵਿੰਦਰ ਕੁਮਾਰ ਕਹਿੰਦੇ ਬੋਲ ਰਹੇ ਜੀ।
2: ਜੀ ਰਵਿੰਦਰ ਜੀ, ਕੀ ਜਵਾਬ ਹੈ ਇਸ ਬੁਝਾਰਤ ਦਾ?
1: ਇਹਦਾ ਜਵਾਬ ਜੀ ਆਪਣਾ ਨੇਮ ਹੀ ਆ, ਆਪਣਾ ਨਾਂ ਜੋ ਤੁਹਾਡੇ ਨਾਲ ਜ਼ਿਆਦਾ ਲੋਕ ਬਤਾਉਂਦੇ।
2: ਬਿਲਕੁਲ ਬਿਲਕੁਲ ਸਹੀ, ਬਿਲਕੁਲ ਸਹੀ ਜਵਾਬ ਦਿੱਤਾ ਤੁਸੀਂ। ਇਸ ਬੁਝਾਰਤ ਦਾ ਜਵਾਬ ਸੀ ਨਾਮ। ਬੁਝਾਰਤ ਸੀ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਡੀ ਹੈ ਪਰ ਤੁਹਾਡੇ ਤੋਂ ਵੱਧ ਉਹ ਬਾਕੀ ਲੋਕ ਵਰਤਦੇ ਨੇ। ਤੇ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਮੁਬਾਰਕ ਤੁਹਾਨੂੰ ਇਸ ਸੈਗਮੈਂਟ ਦੇ ਵਿੱਚ ਜਿੱਤਣ ਵਾਸਤੇ।
0: ਹਾਂਜੀ,
1: ਮੈਂ ਕਿਹਾ ਜਲੰਧਰ ਦੇ 78 ਸਾਲ ਪੂਰੇ ਹੋਣ ਤੇ ਤੁਹਾਨੂੰ ਮੁਬਾਰਕਾਂ। ਬਹੁਤ ਬਹੁਤ ਅੱਜ 79ਵਾਂ ਸਾਲ ਚੱਲ ਪਿਆ ਜੀ।
0: ਜੀ
2: ਧੰਨਵਾਦ, ਤੁਹਾਨੂੰ ਵੀ ਮੁਬਾਰਕਾਂ ਕਿਉਂਕਿ ਚੈਨਲ ਤੁਹਾਡਾ ਸਾਰਿਆਂ ਦਾ ਸਾਂਝਾ ਹੈ।
1: 78 ਈਅਰ ਪੂਰੇ ਹੋ ਗਏ ਆ ਤੇ ਅਸੀਂ ਸਾਨੂੰ ਸੌਂਦਿਆਂ ਨੂੰ ਵੀ 50 ਸਾਲ ਤੋਂ ਉੱਪਰ ਹੋ ਗਿਆ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੇ ਸਾਨੂੰ ਜਵਾਬ ਦੇਣ ਦੇ ਲਈ।
1: ਹਾਂ, ਥੈਂਕ ਯੂ ਮੈਡਮ।
0: ਓਕੇ ਜੀ, ਤੇ ਦੋਸਤੋ ਇਸ ਦੇ ਨਾਲ ਹੀ ਅਗਲੀ ਬੁਝਾਰਤ ਵੀ ਪੁੱਛ ਹੀ ਲੈਂਦੇ ਹਾਂ ਤੇ ਅਗਲੀ ਬੁਝਾਰਤ ਹੈ ਜੀ, ਕਾਲੀ ਕਲੋਟੀ ਮਿੱਠੇ ਉਹਦੇ ਬੋਲ, ਘਰ ਉਹਦਾ ਹੈ ਨਹੀਂ ਰਹਿੰਦੀ ਅੰਬਾ ਦੇ ਕੋਲ। ਦੁਬਾਰਾ ਬੋਲ ਦਿੰਦੇ ਹਾਂ ਜੀ,
2: ਕਾਲੀ ਕਲੋਟੀ ਮਿੱਠੇ ਉਹਦੇ ਬੋਲ, ਘਰ ਉਹਦਾ ਹੈ ਨਹੀਂ ਰਹਿੰਦੀ ਅੰਬਾਂ ਦੇ ਕੋਲ।
0: ਫਟਾਫਟ ਸਾਨੂੰ ਕਾਲ ਕਰੋ 01812342174 ਤੇ।

0: ਵੈਲਕਮ ਬੈਕ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ
1: ਤੇ ਮੈਂ ਤੁਹਾਡਾ ਦੋਸਤ ਬਾਗੇਸ਼ਵਰ।
0: ਤੇ ਦੋਸਤੋ, ਸੈਗਮੈਂਟ ਚੱਲ ਰਿਹਾ ਜੀ ਦਿਮਾਗੀ ਦੰਗਲ, ਤੇ ਅਸੀਂ ਅਗਲਾ ਜਵਾਬ ਜਿਹੜਾ ਹੈ ਉਹ ਲਿਸਨਰ ਤੋਂ ਜਾਣਨਾ ਹੈ। ਦੇਖਦੇ ਹਾਂ ਕਿ ਉਹਨਾਂ ਨੂੰ ਜਵਾਬ ਪਤਾ।

0: ਵੈਲਕਮ ਬੈਕ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ
1: ਅਤੇ ਮੈਂ ਤੁਹਾਡੇ ਦੋਸਤ ਬਾਗੇਸ਼ਵਰ।
0: ਅਤੇ ਦੋਸਤੋ, ਸੈਗਮੈਂਟ ਚੱਲ ਰਿਹਾ ਜੀ ਦਿਮਾਗੀ ਦੰਗਲ, ਅਤੇ ਅਸੀਂ ਅਗਲਾ ਜਵਾਬ ਜਿਹੜਾ ਹੈ ਉਹ ਲਿਸਨਰ ਤੋਂ ਜਾਣਨਾ ਹੈ। ਦੇਖਦੇ ਹਾਂ ਕਿ ਉਹਨਾਂ ਨੂੰ ਜਵਾਬ ਪਤਾ ਹੈ ਕਿ ਨਹੀਂ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ?
2: ਪਿੰਡ ਕੰਦੋਲਾ ਨੇੜੇ ਆਦਪੁਰ ਤੋਂ ਕੁਲਵਿੰਦਰ ਟੇਲਰ ਬੋਲ ਰਿਹਾ ਜੀ।
0: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਚ।
1: ਜੀ ਕੁਲਵਿੰਦਰ ਜੀ, ਕੀ ਜਵਾਬ ਦੇਣਾ ਚਾਹੁੰਦੇ ਹੋ ਬੁਝਾਰਤ ਦਾ?
2: ਸਵਾਗਤ ਹੈ ਜੀ।
1: ਜੀ ਕੀ ਜਵਾਬ ਦੇਣਾ ਚਾਹੁੰਦੇ ਹੋ?
2: ਬੁਝਾਰਤ ਦਾ ਜਵਾਬ ਹੈਗਾ ਜੀ ਕੋਇਲ।
1: ਕੋਇਲ, ਵਾਹ, ਬਿਲਕੁਲ ਸਹੀ ਜਵਾਬ ਹੈ। ਬੁਝਾਰਤ ਸੀ ਕਾਲੀ ਕਲੋਟੀ, ਮਿੱਠੇ ਉਹਦੇ ਬੋਲ, ਘਰ ਉਹਦਾ ਹੈ ਨਹੀਂ, ਰਹਿੰਦੀ ਅੰਬਾਂ ਦੇ ਕੋਲ, ਤੇ ਬਿਲਕੁਲ ਸਹੀ ਜਵਾਬ ਦਿੱਤਾ ਤੁਸੀਂ ਕੋਇਲ।
2: ਹਾਂਜੀ,
0: ਤੇ ਕੁਲਵਿੰਦਰ ਜੀ, ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ?
2: ਹਾਂਜੀ ਮੈਮ, ਸਾਰਾ ਦਿਨ ਆਲ ਟਾਈਮ ਲੱਗਾ ਰਹਿੰਦਾ, ਚੱਲਦਾ ਰਹਿੰਦਾ ਜੀ ਪ੍ਰੋਗਰਾਮ। ਬਹੁਤ ਵਧੀਆ ਪੇਸ਼ ਕਰ ਰਹੇ ਹੋ ਔਰ ਆਨੰਦ ਆ ਰਿਹਾ ਜੀ ਪੂਰਾ ਤੁਹਾਡਾ, ਦੋਵਾਂ ਦਾ ਸਰ ਔਰ ਮੈਮ, ਤੁਹਾਡਾ ਬਹੁਤ ਧੰਨਵਾਦ ਹੈ ਜੀ।
1: ਐਡਾ ਦੇ ਸੋਹਣੇ ਸੋਹਣੇ
2: ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਰਹੀ ਹੈ ਸਾਨੂੰ, ਹਨਾ
0: ਜੀ,
2: ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡਾ ਅਸੀਂ। ਹਾਂਜੀ
0: ਜੀ, ਤੁਹਾਡਾ ਵੀ ਦਿਲੋਂ ਧੰਨਵਾਦ ਸਾਡੇ ਨਾਲ ਗੱਲਾਂ ਬਾਤਾਂ ਕਰਨ ਲਈ, ਸਾਨੂੰ ਕਾਲ ਕਰਨ ਦੇ ਲਈ।
2: ਠੀਕ ਹੈ ਜੀ,
0: ਓਕੇ ਜੀ,
1: ਬਿਲਕੁਲ। ਅਤੇ ਭੂਮਿਕਾ, ਮੈਨੂੰ ਲੱਗਦਾ ਹੈ ਇਹ ਸਾਡੇ ਅੱਜ ਦੇ ਦਿਮਾਗੀ ਦੰਗਲ ਸੈਗਮੈਂਟ ਦੇ ਆਖਰੀ ਕਾਲਰ ਸੀ।
0: ਬਿਲਕੁਲ ਦੋਸਤੋ, ਟੈਨਸ਼ਨ ਨਹੀਂ ਲੈਣੀ, ਜੇ ਤੁਹਾਡੀ ਕਾਲ ਨਹੀਂ ਲੱਗੀ ਕੋਈ ਗੱਲ ਨਹੀਂ, ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਅਤੇ ਜਿਨ੍ਹਾਂ ਨੇ ਨਹੀਂ ਕੀਤੀ ਜਾਂ ਜਿਨ੍ਹਾਂ ਦੀ ਕਾਲ ਨਹੀਂ ਲੱਗੀ ਕੋਈ ਗੱਲ ਨਹੀਂ, ਤੁਸੀਂ ਨੈਕਸਟ ਟਾਈਮ ਟਰਾਈ ਕਰ ਲਿਓ। ਅੱਜ ਦੀਆਂ ਗੱਲਾਂ ਦਾ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਕੁਝ ਪਲ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ, ਪਲ ਸਾਡੇ ਲਈ ਵੀ ਬਹੁਤ ਸਪੈਸ਼ਲ ਸੀ ਅਤੇ ਮੈਨੂੰ ਲੱਗਦਾ ਤੁਹਾਡੇ ਲਈ ਵੀ ਕਾਫ਼ੀ ਸਪੈਸ਼ਲ ਸੀ।
1: ਬਿਲਕੁਲ, ਕਾਫ਼ੀ ਕਮਾਲ ਦਾ, ਇੱਕ ਤਾਂ ਵੱਖਰਾ ਸਵੈਗ ਦੇ ਵਿੱਚ ਜੋ ਤੁਸੀਂ ਭੂਮਿਕਾ ਟੋਪਿਕ ਲੈ ਕੇ ਆਏ ਸੀਗੇ, ਕਿਉਂਕਿ ਗਰਮੀ ਦੇ ਵਿੱਚ ਜਿਹੜੇ ਇਸ ਤਰ੍ਹਾਂ ਦਾ ਵੀ ਫੈਸ਼ਨ ਹੋ ਸਕਦਾ, ਮੈਂ ਵੀ ਨਹੀਂ ਸੀ ਸੋਚਿਆ, ਪਰ ਹਾਂ ਇਹ ਬੜੇ ਹੀ ਵਧੀਆ ਗੱਲਾਂ ਲੱਗੀਆਂ ਮੈਨੂੰ ਵੀ, ਅਤੇ ਮੈਨੂੰ ਲੱਗਦਾ ਸਾਡੇ ਸਰੋਤਿਆਂ ਨੇ ਵੀ ਇੰਜੋਏ ਕੀਤਾ ਹੋਣਾ।
0: ਬਿਲਕੁਲ, ਯਾਦ ਰੱਖੋ ਪ੍ਰੋਗਰਾਮ ਮੁੱਕ ਸਕਦਾ ਪਰ ਤੁਹਾਡੇ ਨਾਲ ਸਾਡਾ ਕੁਨੈਕਸ਼ਨ ਬਿਲਕੁਲ ਨਹੀਂ। ਕੱਲ ਸ਼ਾਮ 5 ਵਜੇ ਫਿਰ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਮੈਨੂੰ ਆਜੇ ਭੂਮਿਕਾ ਨੂੰ
1: ਤੇ ਮੈਨੂੰ ਬਾਗੇਸ਼ਵਰ ਨੂੰ
0: ਦਿਓ ਇਜਾਜ਼ਤ।
1: ਨਮਸਕਾਰ।

ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਜਿਸ ਦਾ ਨਾਮ ਹੈ ਲਵ ਯੂ ਜ਼ਿੰਦਗੀ ਦੇ ਵਿੱਚ, ਤੇ ਮੈਂ ਤੁਹਾਡੀ ਦੋਸਤ ਵੰਦਨਾ ਬਣੀ ਹੋਈ ਹਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ। ਜੀ ਹਾਂ, ਇੱਕ ਇੱਦਾਂ ਦਾ ਪ੍ਰੋਗਰਾਮ, ਇੱਕ ਇੱਦਾਂ ਦਾ ਸੈਗਮੈਂਟ ਜਿਹੜਾ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਐਟੀਟਿਊਡ ਤੇ ਪੋਜ਼ਿਟਿਵ ਨਜ਼ਰੀਆ ਰੱਖਣਾ ਕਿੰਨਾ ਜ਼ਰੂਰੀ ਹੈ। ਇੱਕ ਇੱਦਾਂ ਦਾ ਪ੍ਰੋਗਰਾਮ ਜਿਹੜਾ ਜ਼ਿੰਦਗੀ ਨੂੰ ਪਿਆਰ ਕਰਨਾ ਸਿਖਾਉਂਦਾ ਹੈ, ਜ਼ਿੰਦਗੀ ਦੇ ਨਾਲ ਮੁਹੱਬਤ ਕਰਨੀ ਸਿਖਾਉਂਦਾ ਹੈ, ਅਤੇ ਜ਼ਿੰਦਗੀ ਦੇ ਵਿੱਚ ਇਹ ਸਿਖਾਉਂਦਾ ਹੈ ਕਿ ਰਿਜੈਕਸ਼ਨਸ ਜਿਹੜੀਆਂ ਨੇ ਉਹ ਹੁੰਦੀਆਂ ਹੀ ਰਹਿੰਦੀਆਂ ਨੇ, ਉਹ ਚੱਲਦੀਆਂ ਹੀ ਰਹਿੰਦੀਆਂ ਨੇ, ਪਰ ਰਿਜੈਕਸ਼ਨਸ ਨੂੰ ਫੇਸ ਕਰਕੇ ਜ਼ਿੰਦਗੀ ਦੇ ਵਿੱਚ ਅੱਗੇ ਕਿੱਦਾਂ ਵਧਣਾ ਹੈ। ਜੀ ਹਾਂ, ਪ੍ਰੋਗਰਾਮ ਲਵ ਯੂ ਜ਼ਿੰਦਗੀ ਜਿਹਦੇ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਇੱਕ ਇਦਾਂ ਦੇ ਹੀ ਟੌਪਿਕ ਦੇ ਉੱਤੇ। ਕਿਹੜੇ ਟੌਪਿਕ ਦੇ ਉੱਤੇ? ਟੌਪਿਕ ਕਿ ਲਾਈਫ ਦੇ ਵਿੱਚ ਰਿਜੈਕਸ਼ਨਸ ਆਉਂਦੀਆਂ ਰਹਿੰਦੀਆਂ ਨੇ, ਮੁਸ਼ਕਿਲਾਂ ਆਉਂਦੀਆਂ ਰਹਿੰਦੀਆਂ ਨੇ, ਔਰ ਅਸੀਂ ਕੀ ਕਰਦੇ ਹਾਂ, ਅਸੀਂ ਹਮੇਸ਼ਾ ਨੈਗੇਟਿਵ ਹੋ ਕੇ ਜ਼ਿੰਦਗੀ ਦੇ ਵਿੱਚ ਜੇ ਕੋਈ ਵੀ ਕੰਮ ਸ਼ੁਰੂ ਕੀਤਾ ਹੁੰਦਾ ਨਾ, ਥੋੜ੍ਹੀਆਂ ਜਿਹੀਆਂ ਵੀ ਮੁਸ਼ਕਿਲ ਆ ਜਾਂਦੀਆਂ ਅਤੇ ਅਸੀਂ ਨਾਲੇ ਗਿਵ ਅਪ ਕਰ ਦਿੰਦੇ ਹਾਂ। ਪਰ ਗਿਵ ਅਪ ਕਰਨ ਦੀ ਬਜਾਏ ਜ਼ਿੰਦਗੀ ਵਿੱਚ ਕਹਿੰਦੇ ਕਿ ਉਹਨਾਂ ਲੋਕਾਂ ਦੇ ਬਾਰੇ 'ਚ ਦੇਖੋ, ਉਹਨਾਂ ਨੂੰ ਸੋਚੋ ਜਿਹੜੇ ਕਿ ਤੁਹਾਡੇ ਤੋਂ ਜ਼ਿਆਦਾ ਉੱਪਰ ਨੇ, ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸਟਰਗਲਸ ਦੇਖੇ ਪਰ ਉਹ ਹਾਰ ਨਾ ਮੰਨ ਕੇ ਕਿੱਥੇ ਤੱਕ ਪਹੁੰਚ ਗਏ। ਕਿਉਂਕਿ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਨਾ ਕਿ ਉਸ ਇਨਸਾਨ ਨੇ ਵੀ ਕਿੰਨੇ ਜ਼ਿਆਦਾ ਸਟਰਗਲਸ ਕੀਤੇ, ਜਾਂ ਫਿਰ ਕੋਈ ਇੱਦਾਂ ਦਾ ਇਨਸਾਨ ਜਿਹੜਾ ਬਹੁਤ ਜ਼ਿਆਦਾ ਸਟਰਗਲਸ ਕਰਕੇ ਸਟਿਲ ਆਪਣੀ ਜ਼ਿੰਦਗੀ ਨੂੰ ਜੀ ਰਿਹਾ ਪੋਜ਼ਿਟਿਵ ਐਟੀਟਿਊਡ ਦੇ ਨਾਲ, ਅਤੇ ਇਹ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਜੀਣ ਦੀ, ਕਿ ਲਾਈਫ ਦੇ ਵਿੱਚ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ, ਪਰ ਜੀਣਾ ਜਿਹੜਾ ਹੈ ਨਾ ਉਹ ਛੱਡਣਾ ਨਹੀਂ ਹੈ। ਨਾਲ ਨਾਲ ਅਸੀਂ ਗੱਲਬਾਤ ਕਰਾਂਗੇ ਕੁਝ ਇੱਦਾਂ ਦੀਆਂ ਫੇਮਸ ਪਰਸਨੈਲਿਟੀਜ਼ ਦੇ ਬਾਰੇ ਵਿੱਚ ਵੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੇ ਜ਼ਿਆਦਾ ਫੇਲੀਅਰਸ ਦੇਖੇ ਪਰ ਉਹ ਹਾਰੇ ਨਹੀਂ, ਉਹਨਾਂ ਨੇ ਉਹਨਾਂ ਫੇਲੀਅਰਸ ਤੋਂ, ਉਹਨਾਂ ਅਸਫਲਤਾਵਾਂ ਤੋਂ ਸਿੱਖਿਆ ਅਤੇ ਜ਼ਿੰਦਗੀ 'ਚ ਅੱਗੇ ਵਧੇ। ਔਰ ਸਾਨੂੰ ਲੱਗਦਾ ਹੈ ਕਿ ਫਲਾਣਾ ਬੰਦਾ ਬਹੁਤ ਜ਼ਿਆਦਾ ਸਕਸੈਸਫੁਲ ਹੋ ਗਿਆ ਹੈ ਅਤੇ ਉਹ ਸ਼ਾਇਦ ਲਾਈਫ ਦੇ ਵਿੱਚ ਉਹਨੂੰ ਕੋਈ ਪ੍ਰੋਬਲਮਸ ਨਹੀਂ ਆਈਆਂ, ਬਹੁਤ ਆਰਾਮ ਦੇ ਨਾਲ ਉਹਨੇ ਆਪਣੀ ਲਾਈਫ ਜਿਹੜੀ ਹੈ ਉਹ ਸਪੈਂਡ ਕੀਤੀ ਹੈ, ਵਧੀਆ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ 'ਚ ਕਾਮਯਾਬ ਹੋ ਗਿਆ। ਪਰ ਅਸਲ ਸੱਚਾਈ ਜਿਹੜੀ ਹੈ ਇਸ ਦੇ ਉਲਟ ਹੈ ਬਿਲਕੁਲ। ਅਸਲ ਸੱਚਾਈ ਇਹ ਹੈ ਕਿ ਉਸ ਇਨਸਾਨ ਨੇ ਵੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਰਿਜੈਕਸ਼ਨਸ ਦਾ ਸਾਹਮਣਾ ਕੀਤਾ ਪਰ ਉਸ ਇਨਸਾਨ ਨੇ ਹਾਰ ਨਹੀਂ ਮੰਨੀ। ਬਸ ਇਸੇ ਐਟੀਟਿਊਡ ਨੂੰ ਅਸੀਂ ਲੈ ਕੇ ਚੱਲਣਾ ਹੈ ਕਿ ਜ਼ਿੰਦਗੀ ਵਿੱਚ ਠੋਕਰਾਂ ਖਾ ਕੇ ਡਿੱਗਾਂਗੇ ਤਾਂ ਡਿੱਗ ਕੇ ਉੱਠ ਕੇ ਰਸਤਾ ਸਹੀ ਕਿਹੜਾ ਉਹ ਚੁਣਨਾ ਅਸੀਂ। ਜੀ ਹਾਂ, ਔਰ ਪ੍ਰੋਗਰਾਮ ਜਿਹੜਾ ਹੈਗਾ ਉਹ ਜ਼ਿੰਦਗੀ ਨੂੰ ਪੋਜ਼ਿਟਿਵ ਕਰਨ ਦਾ ਪ੍ਰੋਗਰਾਮ ਹੈ, ਅਤੇ ਚਲੋ ਫਿਰ ਇਸ ਪ੍ਰੋਗਰਾਮ ਦੇ ਵਿੱਚ ਇੱਕ ਸੋਹਣਾ ਜਿਹਾ ਤੜਕਤਾ ਫੜਕਤਾ ਵਧੀਆ ਜਿਹਾ ਇੱਕ ਜਿਹੜਾ ਨਾ ਗੀਤ ਟਰੈਕ ਜਿਹੜਾ ਇੰਜੋਏ ਕਰਦੇ ਹਾਂ, ਅਤੇ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਆਉਣਾ ਫਟਾਫਟ ਤੋਂ ਵਾਪਸ। ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਅਤੇ ਤੁਹਾਡੀ ਦੋਸਤ ਵੰਦਨਾ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਹੈ।

0: ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

हाँ जी, प्रोग्राम चल रहा है जी लव यू जिंदगी, ते तुसी बने हुए हो मेरे नाल, यानी कि अपनी दोस्त वंदना दे नाल, ते एफएम रेनबो दी घड़ी दे उत्ते वक्त हो गया जी 6:12:25। ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਰਿਜੈਕਸ਼ਨਸ ਦੇ ਬਾਰੇ ਵਿੱਚ, ਜਾਂ ਫਿਰ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਫੇਲੀਅਰਸ ਦੇ ਬਾਰੇ 'ਚ, ਜਿਨ੍ਹਾਂ ਨੂੰ ਸੋਚ ਕੇ, ਜਿਨ੍ਹਾਂ ਨੂੰ ਦੇਖ ਕੇ ਅਸੀਂ ਨਾ ਇੱਕ ਕਦਮ ਆਪਣਾ ਪਿੱਛੇ ਕਰ ਲੈਂਦੇ ਹਾਂ ਕਿ ਨਹੀਂ ਮੇਰੇ ਤੋਂ ਤਾਂ ਹੋਣਾ ਨਹੀਂ ਹੈ ਕੁਝ। ਔਰ ਅਸੀਂ ਹਮੇਸ਼ਾ ਨਾ ਦੁਨੀਆਂ ਦੇ ਵਿੱਚ ਅੱਧੇ ਨੂੰ ਜ਼ਿਆਦਾ ਲੋਕਾਂ ਦੀ ਪਰੇਸ਼ਾਨੀ ਹੈ ਕਿ ਅਸੀਂ ਦੂਸਰਿਆਂ ਨੂੰ ਦੇਖ ਦੇਖ ਕੇ ਦੁਖੀ ਹੁੰਦੇ ਰਹਿੰਦੇ ਹਾਂ ਕਿ ਉਹ ਬਹੁਤ ਸੁਖੀ ਹੈ, ਸ਼ਾਇਦ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੈ ਹੀ ਨਹੀਂ ਹੈ, ਮੇਰੀ ਹੀ ਜ਼ਿੰਦਗੀ ਦੇ ਵਿੱਚ ਦੁੱਖ ਲਿਖੇ ਹੋਏ ਹੈ ਸਭ ਤੋਂ ਜ਼ਿਆਦਾ। ਪਰ ਫੈਕਟ ਇਹ ਨਹੀਂ ਹੈ, ਸੱਚਾਈ ਇਹ ਹੈ ਕਿ ਉਸ ਇਨਸਾਨ ਨੂੰ ਅਸੀਂ ਹਲੇ ਪੜ੍ਹਿਆ ਨਹੀਂ ਹੈ, ਅਸੀਂ ਜਾਣਿਆ ਨਹੀਂ ਹੈ, ਇਸ ਕਰਕੇ ਸਾਨੂੰ ਦੂਰੋਂ ਦੀ ਉਹ ਇਨਸਾਨ ਬਹੁਤ ਸੁਖੀ ਲੱਗਦਾ। ਅਤੇ ਇਹੀ ਸੋਚ ਕਿ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਜਿਹੜੀਆਂ ਨੇ ਉਹ ਸਾਰਿਆਂ ਦੇ ਨਾਲ ਆਉਂਦੀਆਂ ਰਹਿੰਦੀਆਂ ਨੇ, ਅਸੀਂ ਅੱਗੇ ਵੱਧ ਸਕਦੇ ਹਾਂ ਇਸ ਸੋਚ ਦੇ ਨਾਲ। ਇੱਕ ਛੋਟਾ ਜਿਹਾ ਬੱਚਾ ਜਿਹੜਾ ਸਵੇਰੇ ਨਿਊਜ਼ ਪੇਪਰਸ ਨੂੰ ਡਿਸਟ੍ਰੀਬਿਊਟ ਕਰਦਾ ਸੀਗਾ, ਅਖਬਾਰਾਂ ਸੁੱਟਣ ਜਾਂਦਾ ਸੀਗਾ, ਕਿਸੇ ਨੇ ਸੋਚਿਆ ਸੀਗਾ ਕਿ ਇੱਕ ਦਿਨ ਭਾਰਤ ਦਾ ਰਾਸ਼ਟਰਪਤੀ ਬਣੇਗਾ ਉਹ ਬੱਚਾ? ਨਹੀਂ, ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀਗਾ, ਪਰ ਸ਼ਾਇਦ ਉਸ ਬੱਚੇ ਦਾ ਵਿਜ਼ਨ ਬਹੁਤ ਜਿਹੜਾ ਇੰਨਾ ਦੂਰ ਦਾ ਸੀ। ਮੈਂ ਗੱਲ ਕਰ ਰਹੀ ਹਾਂ ਡਾਕਟਰ APJ ਅਬਦੁਲ ਕਲਾਮ ਸਾਹਿਬ ਦੀ। ਇੱਕ ਇੱਦਾਂ ਦੀ ਸ਼ਖਸੀਅਤ ਜਿਨ੍ਹਾਂ ਨੂੰ ਹਰ ਕੋਈ ਰਿਸਪੈਕਟ ਦੀ ਨਜ਼ਰ ਦੇ ਨਾਲ ਦੇਖਦਾ ਹੈ। ਕਲਾਮ ਸਰ ਛੋਟੇ ਹੁੰਦੇ ਨਾ ਏਅਰਫੋਰਸ ਦੇ ਵਿੱਚ ਪਾਇਲਟ ਬਣਨਾ ਚਾਹੁੰਦੇ ਸੀਗੇ, ਪਰ ਔਰ ਉਹਨਾਂ ਨੇ ਇਹਦੇ ਵਾਸਤੇ ਮਿਹਨਤ ਵੀ ਬਹੁਤ ਕੀਤੀ, ਪਰ ਉਹਨਾਂ ਦਾ ਰਿਜੈਕਸ਼ਨ ਹੋ ਗਿਆ। ਬਹੁਤ ਹੀ ਬੇਸਿਕ ਸਿੰਪਲ ਜੀ ਫੈਮਿਲੀ ਤੋਂ ਆਉਂਦੇ ਸੀਗੇ, ਅਤੇ ਰਿਜੈਕਸ਼ਨ ਹੋਇਆ ਅਤੇ ਹੋਰ ਕੋਈ ਹੁੰਦਾ ਨਾ ਸ਼ਾਇਦ ਇੱਥੇ ਆ ਕੇ ਉਹੀ ਗੱਲ ਕਿ ਮੈਂ ਤਾਂ ਕਰ ਨਹੀਂ ਸਕਦਾ, ਸ਼ਾਇਦ ਮੇਰੀ ਕਿਸਮਤ ਦੇ ਵਿੱਚ ਨਹੀਂ ਲਿਖਿਆ ਹੋਇਆ, ਉਹ ਕਰਦਾ। ਪਰ ਉਹਨਾਂ ਨੇ ਇਸ ਚੀਜ਼ ਨੂੰ ਫੇਲੀਅਰ ਦੇ ਵਿੱਚ ਉਹਦੀ ਲਰਨਿੰਗਸ ਲਿੱਤੀਆਂ, ਉਹਨਾਂ ਨੇ ਆਪਣੀ ਡਾਇਰੈਕਸ਼ਨ ਚੇਂਜ ਕਰ ਲਈ ਸਿਰਫ, ਪਰ ਉਹਨਾਂ ਨੇ ਆਪਣੀ ਜਿਹੜੀ ਡੈਸਟੀਨੇਸ਼ਨ ਸੀ ਜਿੱਥੇ ਤੱਕ ਉਹ ਪਹੁੰਚਣਾ ਚਾਹੁੰਦੇ ਸੀ ਉਹਨੂੰ ਚੇਂਜ ਨਹੀਂ ਕੀਤਾ ਉਹਨਾਂ ਨੇ। ਉਹ ਇੰਡੀਆ ਦੇ ਸਾਇੰਟਿਸਟ ਬਣੇ, ਮਿਜ਼ਾਈਲ ਮੈਨ ਜਿਹਨੂੰ ਕਹਿੰਦੇ ਨੇ, ਮਿਜ਼ਾਈਲਸ ਦਾ ਕ੍ਰੈਡਿਟ ਜਿਨ੍ਹਾਂ ਨੂੰ ਜਾਂਦਾ ਹੈ ਡਾਕਟਰ APJ ਅਬਦੁਲ ਕਲਾਮ, ਜਿਨ੍ਹਾਂ ਨੇ ਸਿਰਫ ਖੁਦ ਨਹੀਂ ਕੁਝ ਕੀਤਾ, ਉਹਨਾਂ ਨੇ ਇੱਕ ਉਮੀਦ ਦਿੱਤੀ ਨੌਜਵਾਨਾਂ ਨੂੰ ਵੀ, ਔਰ ਇੱਕ ਇਗਜ਼ੈਂਪਲ ਦਿੱਤੀ ਕਿ ਜੇ ਤੁਸੀਂ ਪੜ੍ਹਦੇ ਹੋ, ਸਹੀ ਰਸਤੇ 'ਤੇ ਚੱਲਦੇ ਹੋ, ਤਾਂ ਜ਼ਿੰਦਗੀ ਦੇ ਵਿੱਚ ਸਕਸੈਸ ਜਿਹੜਾ ਉਹ ਜ਼ਰੂਰ ਤੁਹਾਨੂੰ ਮਿਲਦਾ। ਬਸ ਫਿਰ ਸੋਚ ਕੇ ਦੇਖਿਓ ਕਿ ਕਦੀ ਰਿਜੈਕਸ਼ਨ ਮਿਲਿਆ ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ, ਅਤੇ ਤੁਸੀਂ ਰਿਜੈਕਸ਼ਨ ਮਿਲਣ ਤੋਂ ਬਾਅਦ ਦੇ ਵਿੱਚ ਕੀ ਕੀਤਾ। ਖੈਰ, ਸੁਣਦੇ ਹਾਂ ਅਗਲਾ ਟਰੈਕ, ਅਤੇ ਅੱਜ ਗੱਲਬਾਤ ਇਸ ਟੌਪਿਕ ਦੇ ਉੱਤੇ ਫਿਰ ਜਾਰੀ ਰਹੇਗੀ। ਫਿਲਹਾਲ ਇੱਕ ਖੂਬਸੂਰਤ ਜਿਹਾ ਗਾਣਾ ਸੁਣ ਕੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਤੁਸੀਂ ਫਟਾਫਟ ਤੋਂ ਵਾਪਸ ਆਓ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਲਵ ਯੂ ਜ਼ਿੰਦਗੀ, ਤੇ ਹੁਣ ਵੇਲਾ ਹੋ ਗਿਆ ਜੀ ਪ੍ਰਦੇਸ਼ਿਕ ਖਬਰਾਂ ਦਾ, ਤੇ ਮਿਲਾਂਗੇ ਪ੍ਰਦੇਸ਼ਿਕ ਖਬਰਾਂ ਤੋਂ ਬਾਅਦ। ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੁੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ ਯੂ ਜੀ 2026 ਪ੍ਰੀਖਿਆ ਨਾਲ ਸੰਬੰਧਿਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ 'ਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ ਐਸ ਡੀ ਐਮ ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੀਤਾ ਗ੍ਰਿਫਤਾਰ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰਨਾਂ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾ

0: ਜੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਤੇ ਵਾਤਾਵਰਣ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ ਅਤੇ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਕੇਂਦਰੀ ਜਾਂਚ ਬਿਊਰੋ CBI ਨੇ ਅੱਜ ਨੀਟ UG 2026 ਦੀ ਪ੍ਰੀਖਿਆ ਨਾਲ ਸਬੰਧਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ ਵਿਚ ਇਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੈ। ਮੁਲਜ਼ਮ ਮਨੀਸ਼ਾ ਗੁਰੂਨਾਥ ਮੰਥਾਰੇ ਪੁਣੇ ਮਹਾਰਾਸ਼ਟਰ ਤੋਂ ਇਕ ਸੀਨੀਅਰ ਬੋਟਨੀ ਅਧਿਆਪਕ ਨੇ ਅਤੇ ਉਸ ਨੂੰ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਇਕ ਮਾਹਰ ਵਜੋਂ ਨਿਯੁਕਤ ਕੀਤਾ ਗਿਆ ਸੀ। ਜਾਂਚ ਏਜੰਸੀ ਨੇ ਕਿਹੈ ਕਿ ਮੁਲਜ਼ਮ ਕੋਲ ਬੋਟਨੀ ਤੇ ਜ਼ੂਲੋਜੀ ਪ੍ਰਸ਼ਨ ਪੱਤਰਾਂ ਤੱਕ ਪੂਰੀ ਪਹੁੰਚ ਸੀ। CBI ਨੇ ਕਿਹੈ ਕਿ ਉਸਨੇ 14 ਮਈ ਨੂੰ ਗ੍ਰਿਫ਼ਤਾਰ ਕੀਤੀ ਗਈ ਮਨੀਸ਼ਾ ਰਾਹੀਂ ਸੰਭਾਵੀ ਨੀਟ ਉਮੀਦਵਾਰਾਂ ਨੂੰ ਇਕੱਠਿਆਂ ਕੀਤਾ ਅਤੇ ਪੁਣੇ ਚ ਉਸਦੀ ਰਿਹਾਇਸ਼ ਤੇ ਇਹਨਾਂ ਵਿਦਿਆਰਥੀਆਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਲਗਾਈਆਂ। ਇਸ ਮਾਮਲੇ 'ਚ ਹੁਣ ਤੱਕ 9 ਮੁਲਜ਼ਮਾਂ ਨੂੰ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਵਿੱਚੋਂ 5 ਮੁਲਜ਼ਮਾਂ ਨੂੰ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਿਆ ਅਤੇ ਉਹਨਾਂ ਨੂੰ ਪੁੱਛਗਿੱਛ ਲਈ 7 ਦਿਨਾਂ ਲਈ ਪੁਲਿਸ ਹਿਰਾਸਤ ਤੇ ਰਿਮਾਂਡ ਤੇ ਲਿਆ ਗਿਆ। ਪਿਛਲੇ 24 ਘੰਟਿਆਂ ਵਿੱਚ CBI ਨੇ ਦੇਸ਼ ਭਰ ਵਿੱਚ 6 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਤੇ ਕਈ ਅਪਰਾਧਕ ਦਸਤਾਵੇਜ਼, ਲੈਪਟਾਪ, ਬੈਂਕ ਸਟੇਟਮੈਂਟ ਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਉਧਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਤੀਜਾ ਐਲਾਨਣ ਦੀਆਂ ਸਹੂਲਤਾਂ ਦੀ ਰੂਪਰੇਖਾ ਦੇਣ ਵਾਲਾ ਇੱਕ ਨੋਟਿਸ ਜਾਰੀ ਕੀਤੈ ਜੋ ਇੱਕ ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਨੋਟਿਸ ਵਿੱਚ ਬੋਰਡ ਨੇ ਕਿਹੈ ਕਿ ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀ 2 ਗੇੜ ਦੀ ਸਮੀਖਿਆ ਪ੍ਰਣਾਲੀ ਦਾ ਫਾਇਦਾ ਲੈ ਸਕਦੇ ਨੇ। ਕੌਮੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸਾਫ਼ ਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਬਿਹਤਰ ਨਿਗਰਾਨੀ, ਵਿਆਪਕ ਜਾਂਚ, ਇਲਾਜ ਸਹੂਲਤਾਂ ਤੇ ਜਾਗਰੂਕਤਾ ਮੁਹਿੰਮ ਰਾਹੀਂ ਡੇਂਗੂ ਦੀ ਰੋਕਥਾਮ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨਾ ਜਾਰੀ ਰੱਖ ਰਹੀ ਹੈ। ਇਸ ਸਾਲ ਦੇ ਥੀਮ ਡੇਂਗੂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ, ਜਾਂਚ ਕਰੋ, ਸਾਫ਼ ਕਰੋ ਅਤੇ ਢਾਕੇ ਰੱਖੋ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨੱਡਾ ਨੇ ਡੇਂਗੂ ਖਿਲਾਫ਼ ਲੜਾਈ 'ਚ ਸਰਗਰਮ ਭਾਈਚਾਰਕ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸੇ ਦੌਰਾਨ ਪੰਜਾਬ ਭਰ ਵਿੱਚ ਵੀ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਮੋਹਾਲੀ ਦੇ ਸਿਹਤ ਵਿਭਾਗ ਵੱਲੋਂ ਡੇਂਗੂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਗਿਰੀਸ਼ ਡੋਗਰਾ ਨੇ ਰੈਲੀ ਨੂੰ ਫੇਜ਼ 3B1 ਤੇ ਸਰਕਾਰੀ ਸਕੂਲ ਤੋਂ ਰਵਾਨਾ ਕੀਤਾ, ਜਿਸ ਵਿੱਚ ਸਿਹਤ ਵਿਭਾਗ ਦੇ ਕਾਮਿਆਂ ਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਦੌਰਾਨ ਲੋਕਾਂ ਨੂੰ ਡੇਂਗੂ ਦੇ ਲੱਛਣ, ਕਾਰਨ, ਬਚਾਅ ਤੇ ਇਲਾਜ ਸਬੰਧੀ ਪੈਂਫਲੈਟ ਵੰਡੇ ਗਏ। ਰੈਲੀ ਦੌਰਾਨ ਡਾਕਟਰ ਅਨਾਮਿਕਾ ਸੋਨੀ ਨੇ ਕਿਹਾ ਕਿ ਇਸਦਾ ਮਕਸਦ ਲੋਕਾਂ ਦੀ ਇਸ ਮਾਰੂ ਬੁਖਾਰ ਬਾਬਤ ਜਾਗਰੂਕਤਾ ਵਧਾਉਣਾ ਹੈ। ਇਸੇ ਦੌਰਾਨ ਰਾਸ਼ਟਰੀ ਡੇਂਗੂ ਦਿਵਸ ਮੌਕੇ ਪੰਜਾਬ ਸਿਹਤ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਡਾਕਟਰ ਆਦਰਸ਼ਪਾਲ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ,
1: ਆਉਣ ਵਾਲੇ ਸਮੇਂ ਵਿੱਚ ਬਰਸਾਤਾਂ ਹੋਣਗੀਆਂ, ਬਾਰਿਸ਼ ਦਾ ਪਾਣੀ ਖੜਾ ਹੋਏਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਫ਼ ਪਾਣੀ ਵਿੱਚ ਡੇਂਗੂ ਦਾ ਮੱਛਰ ਪਣਪਦਾ ਹੈ ਤੇ ਇਹ ਦਿਨ ਦੇ ਵੇਲੇ ਕੱਟਦਾ। ਇਸ ਲਈ ਅਸੀਂ ਪਾਣੀ ਨਹੀਂ ਖੜਨ ਦੇਣਾ ਆਪਣੇ ਆਲੇ ਦੁਆਲੇ ਤੇ ਪੂਰੇ ਸਰੀਰ ਨੂੰ ਢੱਕ ਕੇ ਰੱਖੀਏ। ਮੋਸਕੀਟੋ ਰਿਪੈਲੈਂਟ ਜੋ ਆਉਂਦੇ ਹੈ ਉਹਨਾਂ ਦੀ ਵਰਤੋਂ ਕਰਨੀ ਹੈ ਤੇ ਖਾਸ ਕਰਕੇ ਬੱਚਿਆਂ ਦਾ ਧਿਆਨ ਰੱਖਣਾ ਤੇ ਬਜ਼ੁਰਗਾਂ ਦਾ ਧਿਆਨ ਰੱਖਣਾ। ਜੇ ਬੁਖਾਰ ਹੋ ਜਾਂਦਾ ਤਾਂ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਓ, ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ।
0: ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ ਵਿੱਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਅੱਜ ਸਵੇਰੇ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ। ਸਾਡੇ ਪੱਤਰਕਾਰ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ SDM ਵਜੋਂ ਸੇਵਾ ਨਿਭਾ ਰਹੇ PCS ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ ਪੱਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਉਹਨਾਂ ਦੀ ਗ੍ਰਿਫ਼ਤਾਰੀ ਪੰਜਾਬ ਨੂੰ ਰਾਜਸਥਾਨ ਨਾਲ ਜੋੜਨ ਵਾਲੇ ਕੌਮੀ ਸ਼ਾਹਰਾਹ 54 ਲਈ ਐਕੁਆਇਰ ਕੀਤੀ ਜ਼ਮੀਨ ਵਿੱਚ ਹੋਏ ਕਥਿਤ ਗਬਨ ਨਾਲ ਸਬੰਧਿਤ ਹੈ, ਜਿਸ ਵਿੱਚ 1.63 ਕਰੋੜ ਰੁਪਏ ਦੇ ਗਬਨ ਦਾ ਮਾਮਲਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR NEWS ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕ ਸਿਖਲਾਈ, ਆਧੁਨਿਕ ਕਲਾਸਰੂਮ ਤੇ ਅਕਾਦਮਿਕ ਸੁਧਾਰਾਂ 'ਚ ਸਰਕਾਰ ਦੇ ਨਿਵੇਸ਼ ਨੇ ਪੰਜਾਬ ਨੂੰ ਸਿੱਖਿਆ 'ਚ ਦੇਸ਼ ਦੇ ਮੋਹਰੀ ਸੂਬੇ ਵਿੱਚ ਬਦਲ ਦਿੱਤੈ। ਅੱਜ ਚੰਡੀਗੜ੍ਹ ਵਿੱਚ ਫਿਨਲੈਂਡ ਤੋਂ ਉੱਨਤ ਸਿਖਲਾਈ ਲਈ 72 ਸਰਕਾਰੀ ਸਕੂਲ ਅਧਿਆਪਕਾਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਬੈਚ ਨੂੰ ਰਵਾਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਲਮੀ ਪੱਧਰ ਸਿੱਖਿਆ ਪ੍ਰਣਾਲੀਆਂ ਦਾ ਸਾਹਮਣਾ ਕਲਾਸਰੂਮ ਦੇ ਅੰਦਰ ਇਨਕਲਾਬੀ ਤਬਦੀਲੀਆਂ ਲਿਆਉਣ 'ਚ ਮਦਦ ਕਰ ਰਿਹਾ ਤੇ ਸਰਕਾਰੀ ਸਕੂਲਾਂ ਨੂੰ ਹਰ ਮਾਪੇ ਦੀ ਪਹਿਲੀ ਪਸੰਦ ਬਣਾਉਣ ਤੇ ਸੂਬਾ ਸਰਕਾਰ ਦੇ ਮਿਸ਼ਨ ਨੂੰ ਮਜ਼ਬੂਤ ਕਰ ਰਿਹਾ। ਅਧਿਆਪਕਾਂ ਨੂੰ ਜਾਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ 29 ਮਈ ਤੱਕ ਆਧੁਨਿਕ ਸਿੱਖਿਆ ਵਿਧੀਆਂ, ਨਵੇਂ ਕਲਾਸਰੂਮ ਅਭਿਆਸ, ਵਿਦਿਆਰਥੀ ਕੇਂਦਰਿਤ ਸਿਖਲਾਈ ਮਾਡਲ ਤੇ ਵਿਸ਼ਵ ਪੱਧਰ ਦੇ ਬਿਹਤਰੀਨ ਸਿੱਖਿਆ ਪ੍ਰਣਾਲੀਆਂ ਦਾ ਤਜਰਬਾ ਕਰਨਗੇ। ਮੁੱਖ ਮੰਤਰੀ ਨੇ ਦੱਸਿਆ
2: ਅੱਜ ਪੰਜਾਬ ਦੇ 72 ਟੀਚਰ ਉਹ ਫਿਨਲੈਂਡ ਦੇ ਵਿੱਚ ਟੀਚਿੰਗ ਦੇ ਨਵੇਂ ਨਵੇਂ ਤਰੀਕੇ, ਟੀਚਿੰਗ ਦੇ ਨਵੇਂ ਨਵੇਂ ਸਾਧਨਾਂ ਬਾਰੇ ਟ੍ਰੇਨਿੰਗ ਲੈਣ ਲਈ ਦਿੱਲੀ ਰਵਾਨਾ ਹੋਏ ਨੇ, ਕਿਉਂਕਿ ਉਹਨੂੰ ਸੈਂਟਰ ਮੰਨਿਆ ਜਾਂਦਾ।

0: ਪੜ੍ਹਾਈ ਦੇ ਖੇਤਰ ਚ ਟ੍ਰੇਨਿੰਗ ਦੇਣ ਦਾ। ਇਹ ਬੈਚ ਜਿਹੜਾ ਇਹ 29 ਮਈ ਤੱਕ ਉੱਥੇ ਰਹੂਗਾ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਟੀਚਰ ਸਾਡੇ ਨੇ ਉਹ ਸਿੰਗਾਪੁਰ, IIM, ਅਹਿਮਦਾਬਾਦ, ਜਿੱਥੇ ਵੀ ਜ਼ਰੂਰਤ ਹੋਊਗੀ ਅਸੀਂ ਭੇਜਦੇ ਰਵਾਂਗੇ।
1: ਪੰਜਾਬ ਪੁਲਿਸ ਨੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਗਿਰੋਹਾਂ ਵਿੱਚੋਂ ਇੱਕ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਅਤੇ ਹੋਰਨਾਂ ਥਾਵਾਂ ਤੋਂ 132 ਲੋਕਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਕਥਿਤ ਤੌਰ 'ਤੇ ਜਾਅਲੀ ਕਾਲ ਸੈਂਟਰ ਚਲਾ ਰਹੇ ਸਨ, ਜੋ ਪੌਪ ਅਪ ਘੁਟਾਲਿਆਂ, ਰਿਮੋਟ ਐਕਸੈਸ ਟੂਲਸ ਅਤੇ ਜਾਅਲੀ ਬੈਂਕ ਸੁਰੱਖਿਆ ਅਲਰਟ ਰਾਹੀਂ ਵਿਦੇਸ਼ੀ ਨਾਗਰਿਕਾਂ ਸਮੇਤ ਪੀੜਿਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਤੋਂ 1,07,00,000 ਰੁਪਏ ਨਕਦ, 98 ਲੈਪਟਾਪ, 229 ਮੋਬਾਈਲ ਫੋਨ ਅਤੇ 19 ਮਹਿੰਗੇ ਵਾਹਨ ਜ਼ਬਤ ਕੀਤੇ ਨੇ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਅਤੇ ਦੱਖਣੀ ਭਾਰਤ ਤੋਂ ਨੇ। ਅਧਿਕਾਰੀਆਂ ਨੇ ਕਿਹਾ ਕਿ ਗਿਰੋਹ ਖਾਤਿਆਂ 'ਚ ਪੈਸੇ ਟ੍ਰਾਂਸਫਰ ਕਰਨ ਲਈ ਬੈਂਕ ਅਧਿਕਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਸੀ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਨੇੜਲੇ ਪਿੰਡ ਚੱਕ ਸਮਾਣਾ ਵਿਖੇ ਬੀਤੇ ਦਿਨੀ ਬੋਰਵੈਲ 'ਚ ਡਿੱਗੇ 4 ਸਾਲਾ ਬੱਚੇ ਨੂੰ ਕਰੀਬ 9 ਘੰਟਿਆਂ ਦੀ ਭਾਰੀ ਮੁਸ਼ਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੱਚੇ ਗੁਰਕਰਨ ਸਿੰਘ ਨੂੰ ਰਾਤ ਕਰੀਬ 12:40 ਤੋਂ ਬੋਰਵੈਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ SSP ਸੰਦੀਪ ਕੁਮਾਰ ਮਲਿਕ ਨੇ ਬਚਾਅ ਕਾਰਜ ਦੀ ਅਗਵਾਈ ਕੀਤੀ ਅਤੇ ਆਪਰੇਸ਼ਨ ਸਫਲ ਬਣਾਉਣ ਲਈ ਬਚਾਅ ਟੀਮਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ,
2: ਬਹੁਤ ਵੱਡੀ ਸਮੱਸਿਆ 'ਚੋਂ ਅਸੀਂ ਨਿਕਲੇ ਔਰ ਅਸੀਂ ਬਿਆਨ ਨਹੀਂ ਕਰ ਸਕਦੇ ਅਥਕ ਪ੍ਰਯਾਸ ਸਾਡੀ NDRF ਦੀ, ਬਾਬਾ ਦੀਪ ਸਿੰਘ ਸੁਸਾਇਟੀ ਦੀ, ਸਿਵਲ ਡਿਫੈਂਸ ਨੇ ਬਹੁਤ ਉਮਦਾ ਹਰ ਵਾਰੀ ਦੀ ਤਰ੍ਹਾਂ ਕੰਮ ਕੀਤਾ। ਪੁਲਿਸ ਨੇ ਕਰਾਊਡ ਮੈਨੇਜਮੈਂਟ ਬਹੁਤ ਵਧੀਆ ਕੀਤੀ ਹੈ। ਪੂਰਾ ਜ਼ਿਲ੍ਹਾ ਪ੍ਰਸ਼ਾਸਨ ਇੱਕ ਪੈਰ 'ਤੇ ਖੜਾ ਰਿਹਾ ਹੈ। ਇੱਥੇ ਪਿੰਡ ਵਾਲੇ ਸਰਪੰਚ ਸਾਹਿਬਾਨ, ਇੱਥੇ ਦੇ ਲੋਕਲ ਲੋਕ, ਨੌਜਵਾਨ ਵੀਰ ਸਾਡੇ, ਕਿਸੇ ਨੇ ਕੋਈ ਕਮੀ ਨਹੀਂ ਛੱਡੀ ਔਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬੱਚਾ ਸੇਫ ਨਿਕਲਿਆ ਹੈ।
1: ਪੰਜਾਬ ਦੇ ਜੇਲ੍ਹ ਮੰਤਰੀ ਡਾਕਟਰ ਰਵਜੋਤ ਸਿੰਘ ਅਤੇ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਵੀ ਇਸ ਕਾਰਵਾਈ ਦੌਰਾਨ ਮੌਕੇ 'ਤੇ ਮੌਜੂਦ ਰਹੇ ਅਤੇ ਗੁਰਕਰਨ ਨੂੰ ਬਚਾਉਣ ਲਈ ਸਾਰੀਆਂ ਟੀਮਾਂ ਵੱਲੋਂ ਕੀਤੇ ਅਣਥਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਯਾਤਰਾ ਨੂੰ ਬਾਂਸ ਦੀ ਖੇਤੀ ਦੇ ਮਾਹਰ ਅਤੇ ਮਹਾਰਾਸ਼ਟਰ ਵਿੱਚ ਬੈਂਬੂ ਮੈਨ ਵਜੋਂ ਜਾਣੇ ਜਾਂਦੇ ਪਾਸ਼ਾ ਪਟੇਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਨਿਦੇਸ਼ਕ ਆਦਰਸ਼ ਪਾਲ ਵਿਗ ਅਤੇ ਉਮੇਂਦਰ ਦੱਤ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਦੇ 1200 ਪਿੰਡਾਂ ਨੂੰ ਕਵਰ ਕਰਦਿਆਂ ਇਹ ਯਾਤਰਾ ਪੰਜਾਬ ਦੇ ਪਿੰਡਾਂ 'ਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਿਗਿਆਨਕ ਤਰੀਕਿਆਂ ਨਾਲ ਸੰਭਾਲਣ ਵਾਸਤੇ ਜਾਗਰੂਕ ਕਰੇਗੀ। ਇਸ ਮੌਕੇ ਬੋਲਦਿਆਂ ਪਾਸ਼ਾ ਪਟੇਲ ਨੇ ਕੁਦਰਤੀ ਖੇਤੀ ਅਤੇ ਵਾਤਾਵਰਣ ਸੰਭਾਲ ਲਈ ਖੇਤੀ ਵਿਰਾਸਤ ਮਿਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸ੍ਰੀ ਵਿਗ ਨੇ ਕਿਹਾ ਕਿ ਪੰਜਾਬ 'ਚ ਪਿਛਲੇ 4 ਸਾਲਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ 'ਚ ਲਗਭਗ 90% ਕਮੀ ਆਈ ਹੈ। ਇਸ ਮੌਕੇ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਨਿਪਟਾਰਾ ਕਰਨ ਅਤੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 'ਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਨਾਲ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਲੋਕਾਂ ਨੂੰ ਇਸ ਤੋਂ ਬਚਾਅ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਵੇਰਵਿਆਂ ਮੁਤਾਬਕ 17 ਤੋਂ 22 ਮਈ ਤੱਕ ਇਹਨਾਂ ਦੋਵਾਂ ਸੂਬਿਆਂ ਸਮੇਤ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਤਾਪਮਾਨ ਵਧੇਗਾ। ਪੰਜਾਬ 'ਚ ਗਰਮੀ ਨਾਲ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ 'ਚ ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਮਾਨਸਾ, ਬਠਿੰਡਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਮੁੱਖ ਤੌਰ 'ਤੇ ਸ਼ਾਮਲ ਨੇ। ਇਸੇ ਦੌਰਾਨ 42.6 ਡਿਗਰੀ ਸੈਲਸੀਅਸ ਨਾਲ ਪੰਜਾਬ 'ਚ ਫਰੀਦਕੋਟ ਅਤੇ 42 ਡਿਗਰੀ ਸੈਲਸੀਅਸ ਨਾਲ ਹਰਿਆਣਾ 'ਚ ਸਿਰਸਾ ਸਭ ਤੋਂ ਗਰਮ ਸ਼ਹਿਰ ਰਹੇ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ 'ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪ੍ਰੀਖਿਆ ਨਾਲ ਸਬੰਧਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ 'ਚ ਇੱਕ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਸੁਰੱਖਿਅਤ ਵਾਤਾਵਰਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਹਾਂਜੀ ਦੋਸਤੋ, ਪ੍ਰੋਗਰਾਮ ਲਵ ਯੂ ਜ਼ਿੰਦਗੀ ਕੰਟੀਨਿਊ ਚੱਲ ਰਿਹਾ ਹੈ ਅਤੇ ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਨੂੰ 102.7 FM ਰੇਨਬੋ ਦੇ ਉੱਤੇ, ਅਤੇ ਮੈਂ ਤੁਹਾਡੀ ਦੋਸਤ ਵੰਦਨਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹਾਂ। ਅਤੇ ਅੱਜ ਅਸੀਂ ਗੱਲ ਕਰ ਰਹੇ ਸੀ ਰਿਜੈਕਸ਼ਨਸ ਦੇ ਬਾਰੇ ਵਿੱਚ, ਕਿ ਜਦੋਂ ਇਨਸਾਨ ਨੂੰ ਰਿਜੈਕਸ਼ਨਸ ਮਿਲ ਜਾਂਦੀਆਂ ਨੇ ਤਾਂ ਉਹ ਕਾਫੀ ਜ਼ਿਆਦਾ ਨੈਗੇਟਿਵ ਹੋ ਜਾਂਦਾ ਹੈ, ਔਰ ਇਹ ਗੱਲਾਂ ਬਹੁਤ ਸਾਰੇ ਲੋਕਾਂ ਤੋਂ ਤੁਸੀਂ ਸੁਣੀਆਂ ਵੀ ਨੇ, ਅਤੇ ਅਸੀਂ ਸੁਣਦੇ ਹਾਂ ਬਹੁਤ ਸਾਰੇ ਲੋਕਾਂ ਦੀਆਂ ਰੀਅਲ ਸਟੋਰੀਜ਼ ਵੀ। ਸਾਨੂੰ ਲੱਗਦਾ ਹੈ 2 ਮਿੰਟ ਵਾਸਤੇ ਕਿ ਹਾਂ ਵੀ ਬਹੁਤ ਵਧੀਆ, ਪਰ ਉਸ ਤੋਂ ਬਾਅਦ 'ਚ ਅਸੀਂ ਭੁੱਲ ਜਾਂਦੇ ਹਾਂ। ਪਰ ਇਹ ਕਹਾਣੀਆਂ ਜਿਹੜੀਆਂ ਨੇ ਨਾ, ਇਹ ਭੁੱਲਣ ਵਾਸਤੇ ਨਹੀਂ ਹੁੰਦੀਆਂ, ਇਹ ਕਹਾਣੀਆਂ ਜਿਹੜੀਆਂ ਨੇ ਇਹ ਯਾਦ ਕਰਨ ਵਾਸਤੇ, ਇਹਨਾਂ ਤੋਂ ਸਿੱਖਣ ਵਾਸਤੇ ਅਤੇ ਸਿੱਖ ਕੇ ਅੱਗੇ ਵਧਣ ਲਈ ਹੁੰਦੀਆਂ ਨੇ। ਜੀ ਹਾਂ, ਗੱਲ ਮੈਂ ਕਰਾਂਗੀ ਕਿਰਨ ਬੇਦੀ ਦੇ ਬਾਰੇ ਵਿੱਚ। ਜਿੱਦਾਂ ਕਈ ਵਾਰੀ ਇੱਦਾਂ ਹੁੰਦਾ ਕਿ ਸੁਸਾਇਟੀ ਜਿਹੜੀ ਹੈ ਨਾ, ਸਾਨੂੰ ਇਹ ਗੱਲ ਕਹਿੰਦੀ ਹੈ ਕਿ ਸੁਸਾਇਟੀ ਕਈ ਵਾਰੀ ਇੱਦਾਂ ਹੁੰਦਾ ਕਿ ਸੈੱਟ ਕਰਨ ਲੱਗ ਜਾਂਦੀ ਹੈ ਕਿ ਇਹ ਕੰਮ ਤੁਹਾਡਾ, ਇਹ ਕੰਮ ਤੁਹਾਡਾ, ਇਹ ਕੰਮ ਤੁਹਾਡਾ, ਅਤੇ ਜਦੋਂ ਕੋਈ ਲੀਕ ਤੋਂ ਹਟ ਕੇ ਕੰਮ ਕਰਦਾ ਹੈ ਨਾ, ਤਾਂ ਉਸ ਟਾਈਮ ਦੇ ਉੱਤੇ ਸੁਸਾਇਟੀ ਨੂੰ ਬਹੁਤ ਓਬਜੈਕਸ਼ਨ ਹੁੰਦੀ ਹੈ। ਪਰ ਜਿਹੜਾ ਇਨਸਾਨ, ਜਦੋਂ ਸੁਸਾਇਟੀ ਨੇ ਕੁਛ ਰਿਜੈਕਟ ਕੀਤਾ, ਅਤੇ ਜਦੋਂ ਅਸੀਂ ਠਾਣ ਲੈਂਦੇ ਹਾਂ ਨਾ ਕਿ ਜੇ ਹੁਣ ਤੁਸੀਂ ਰਿਜੈਕਟ ਕੀਤਾ ਤਾਂ ਦੈਟ ਮੀਨਸ ਇਹ ਕੰਮ ਮੈਂ ਹੀ ਕਰਨਾ, ਤਾਂ ਇਨਸਾਨ ਉਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ। ਜੀ ਹਾਂ, ਕਿਰਨ ਬੇਦੀ ਇੰਡੀਆ ਦੀ ਪਹਿਲੀ IPS ਆਫਿਸਰ, ਉਸ ਵੇਲੇ ਦੇ ਆਫਿਸਰ ਉਹ, ਜਦੋਂ ਲੋਕ ਕਹਿੰਦੇ ਹੁੰਦੇ ਸੀਗੇ ਕਿ ਮੇਲ ਡੋਮੀਨੇਟਿੰਗ ਸੋਸਾਇਟੀ ਸੀ, ਉਦੋਂ ਬਹੁਤ ਘੱਟ ਔਰਤਾਂ ਜਿਹੜੀਆਂ ਨੇ ਉਹ ਨਿਕਲਦੀਆਂ ਸੀਗੀਆਂ ਬਾਹਰ ਨੌਕਰੀ ਕਰਨ, ਅਤੇ ਇਸ ਫੀਲਡ ਵਿੱਚ ਜਾਣਾ ਤਾਂ ਬਹੁਤ ਵੱਡੀ ਗੱਲ ਸੀ ਉਹਨਾਂ ਵਾਸਤੇ। ਬਹੁਤ ਸਾਰੀਆਂ ਚੀਜ਼ਾਂ ਸੀਗੀਆਂ, ਸੁਸਾਇਟੀ ਨੇ ਉਹਨਾਂ ਨੂੰ ਵੀ ਮਨ੍ਹਾ ਕੀਤਾ, ਪ੍ਰੈਸ਼ਰ ਸੀਗਾ, ਕ੍ਰਿਟਿਸਿਜ਼ਮ ਸੀਗਾ ਕਿ ਇਹ ਕੋਈ ਔਰਤਾਂ ਦੇ ਕਰਨ ਵਾਲਾ ਕੰਮ ਹੈ, ਪਰ ਉਹ ਪਿੱਛੇ ਨਹੀਂ ਹਟੇ। ਔਰ ਇੱਕ ਉਹ ਦੌਰ ਸੀਗਾ ਜਦੋਂ ਉਹਨਾਂ ਦੀ ਇਗਜ਼ੈਂਪਲ ਜਿਹੜੀ ਹੈ ਨਾ, ਘਰ ਘਰ ਦੇ ਵਿੱਚ ਆਪਣੀਆਂ ਕੁੜੀਆਂ ਨੂੰ ਦਿੱਤੀ ਵੀ ਜਾਂਦੀ ਸੀ, ਕੁਝ ਫੈਮਿਲੀਜ਼ ਦੇ ਵਿੱਚ ਜ਼ਰੂਰ। ਅਤੇ ਉਹਨਾਂ ਨੇ ਜਦੋਂ ਉਹ ਜਜ਼ਬਾ ਰੱਖਿਆ ਨਾ ਕਿ ਲੋਕ ਜੋ ਮਰਜ਼ੀ ਕਹਿਣ, ਮੈਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ, ਤਾਂ ਬਸ ਉਹਦਾ ਹੀ ਨਤੀਜਾ ਸੀਗਾ ਕਿ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਗਏ। ਅਤੇ ਬਸ ਫਿਰ ਜਦੋਂ ਜ਼ਿੰਦਗੀ ਤੁਹਾਨੂੰ ਇਹ ਕਹੇ ਨਾ ਕਿ ਇਹ ਕੰਮ ਤੁਹਾਡੇ ਵਾਸਤੇ ਨਹੀਂ ਬਣਿਆ, ਅਤੇ ਫਿਰ ਉਹ ਕੰਮ ਜੀ ਸਾਡੇ ਵਾਸਤੇ ਹੀ ਬਣਿਆ। ਔਰ ਇਹਦੇ ਵਾਸਤੇ ਨਾ ਇੱਕ ਚੀਜ਼ ਹੋਰ, ਏਜ ਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ ਕਿ ਮੇਰੀ ਇਹ ਉਮਰ ਹੋ ਗਈ ਹੈ ਅਤੇ ਲੋਕ ਕੀ ਕਹਿਣਗੇ। ਲੋਕਾਂ ਦਾ ਕੰਮ ਕਹਿਣਾ ਹੈ, ਪਰ ਅਸੀਂ ਉਹਨਾਂ ਨੂੰ ਸੁਣਨਾ ਨਹੀਂ ਹੈ, ਅਸੀਂ ਅੱਗੇ ਵੱਧਦੇ ਜਾਣਾ, ਤਾਂ ਹੀ ਸਾਡੀ ਜ਼ਿੰਦਗੀ ਆਸਾਨ ਹੋਏਗੀ, ਕਿਉਂਕਿ ਆਪਣੀ ਜ਼ਿੰਦਗੀ ਦੇ ਵਿੱਚ ਔਖੇ ਅਤੇ ਸੌਖੇ ਵੇਲੇ 'ਚ ਅਸੀਂ ਹੀ ਖੜੇ ਹਾਂ ਆਪਣੀ ਜ਼ਿੰਦਗੀ ਦੇ ਨਾਲ, ਕੋਈ ਹੋਰ ਨਹੀਂ ਖੜਾ ਹੁੰਦਾ। ਇਸ ਕਰਕੇ ਲੋਕਾਂ ਦੀ ਪਰਵਾਹ ਨਾ ਕਰੋ, ਆਪਣੇ ਵਾਸਤੇ ਜੋ ਚੰਗਾ ਉਹ ਕਰੋ, ਆਪਣੇ ਬੱਚਿਆਂ ਲਈ ਜੋ ਚੰਗਾ ਉਹ ਕਰੋ, ਅਤੇ ਜੋ ਬੱਚੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨ ਦਿਓ। ਖੈਰ ਫਿਲਹਾਲ ਵੇਲਾ ਹੋ ਗਿਆ ਜੀ ਇੱਕ ਖੂਬਸੂਰਤ ਜਿਹੇ ਗੀਤ ਦਾ, ਇੰਜੋਏ ਕਰਦੇ ਹਾਂ ਇਸ ਟਰੈਕ ਨੂੰ, ਅਤੇ ਤੁਸੀਂ ਫਟਾਫਟ ਤੋਂ ਆਓ ਵਾਪਸ, ਗੱਲਬਾਤ ਕਰਾਂਗੇ, ਹੋਰ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ।

ਹਾਂਜੀ, ਗਾਣਾ ਕਿੰਨਾ ਵਧੀਆ ਸੀ ਨਾ ਮਿੱਤਰਾਂ ਨੇ, ਸ਼ੌਂਕ ਕੋਈ ਦਿੱਤਾ ਨਹੀਂ ਮਰਨ, ਭਾਵੇਂ ਗੱਭਰੂ ਹੋਏ ਆ ਤੰਗੀਆਂ 'ਚ ਪਲ ਕੇ। ਮਤਲਬ ਕਿ ਜ਼ਿੰਦਗੀ ਦੇ ਵਿੱਚ ਉਹੀ ਗੱਲ ਜੋ ਮੈਂ ਤੁਹਾਨੂੰ ਦੱਸੀ ਕਿ ਆਪਣੇ ਸ਼ੌਂਕ ਕਦੀ ਮਰਨ ਨਹੀਂ ਦੇਣੇ, ਜਿਹੜੀਆਂ ਕਮੀਆਂ ਨੇ ਨਾ ਉਹ ਜ਼ਿੰਦਗੀ ਦੇ ਵਿੱਚ ਰਹਿੰਦੀਆਂ ਹੀ ਨੇ। ਅੱਛਾ, ਸ਼ਾਮ ਦਾ ਵੇਲਾ ਹੋ ਗਿਆ ਅਤੇ ਘਰਾਂ ਦੇ ਵਿੱਚ ਸਭ ਦੀ ਲਾਈਟਾਂ ਤਾਂ ਜਗ ਗਈਆਂ ਹੋਣੀਆਂ ਨਾ, ਅਤੇ ਕਿਉਂਕਿ ਅਸੀਂ ਫਟਾਫਟ ਕਹਿੰਦੇ ਹਾਂ ਕਿ ਸੰਧਿਆ ਕਰਨ ਦਾ ਵੇਲਾ ਹੋ ਗਿਆ, ਘਰਾਂ ਦੇ ਵਿੱਚ ਲਾਈਟਾਂ ਜਲਾ ਲਓ ਕਿਉਂਕਿ ਸ਼ਾਮ ਹੋ ਗਈ ਹੈ। ਪਰ ਤੁਸੀਂ ਕਦੀ ਸੋਚਿਆ, ਬਹੁਤ ਸਾਰੇ ਲੋਕਾਂ ਨੂੰ ਪਤਾ ਹੋਣਾ ਕਿ ਜੇ ਇਹ ਲਾਈਟ ਨਾ ਹੁੰਦੀ ਤਾਂ ਅਸੀਂ ਕੀ ਕਰਦੇ? ਅਸੀਂ ਅੱਜ ਵੀ ਮੋਮਬੱਤੀਆਂ ਦੇ ਸਹਾਰੇ ਬੈਠੇ ਹੁੰਦੇ ਜਾਂ ਦੀਵੇ ਦੂਵੇ ਬਾਲਦੇ ਹੁੰਦੇ ਕਿਤੇ। ਅਤੇ ਇਹ ਜਿਹੜੀ ਇਨਵੈਂਸ਼ਨ ਸੀਗੀ ਲਾਈਟ ਦੀ, ਬਲਬ ਜਿਨ੍ਹਾਂ ਨੇ ਪਹਿਲਾਂ ਬਣਾਇਆ, ਉਹਨਾਂ ਦਾ ਕੀ ਨਾਮ ਸੀ? ਉਹਨਾਂ ਦਾ ਨਾਮ ਸੀ ਥੋਮਸ ਐਡੀਸਨ ਡਿਸਿਲਵਾ। ਅਤੇ ਉਹਨਾਂ ਦੀ ਤੁਹਾਨੂੰ ਮੈਂ ਕਹਾਣੀ ਦੱਸਦੀ ਹਾਂ, ਤੁਸੀਂ ਸੁਣ ਕੇ ਕਹੋਗੇ ਕਿ ਵਾਹ ਜੀ ਵਾਹ, ਉਹਨਾਂ ਨੇ ਤਾਂ ਇਹਦਾ ਅਵਿਸ਼ਕਾਰ ਕੀਤਾ ਅਤੇ ਉਹ ਤਾਂ ਬੜਾ ਇੰਟੈਲੀਜੈਂਟ ਇਨਸਾਨ ਸੀਗਾ, ਉਹਨਾਂ ਦੀ ਤਾਂ ਲਾਈਫ ਦੇ ਵਿੱਚ ਉਹਨਾਂ ਦੀਆਂ ਪੜ੍ਹਾਈ ਵੀ ਅਲੱਗ ਹੀ ਹੋਣੀ, ਉਹਨਾਂ ਦਾ ਮਾਇੰਡ ਵੀ ਅਲੱਗ ਹੀ ਹੋਣਾ। ਪਰ ਐਕਚੁਅਲ ਦੇ ਵਿੱਚ ਉਹਨਾਂ ਦੀ ਲਾਈਫ ਦੇ ਵਿੱਚ ਕੀ ਸੀਗਾ? ਉਹ ਕਿੱਦਾਂ ਦੇ ਬੱਚੇ ਸੀਗੇ? ਤੁਸੀਂ ਸੋਚੋ ਕਿ ਇੱਕ ਇੱਦਾਂ ਦਾ ਬੱਚਾ ਜਿਹਨੂੰ ਇੱਕ ਮੈਥ ਦੀ ਨੋਰਮਲ ਪ੍ਰੋਬਲਮ ਦਾ ਸੋਲਿਊਸ਼ਨ ਨਾ ਆਉਂਦਾ ਹੋਏ ਅਤੇ ਟੀਚਰ ਉਹਨੂੰ ਕਲਾਸ ਦੇ ਵਿੱਚ ਕਵੇ ਕਿ ਡੰਮ ਸਟੂਡੈਂਟ ਹੈ ਇਹ। ਇੱਕ ਇੱਦਾਂ ਦਾ ਬੱਚਾ ਜਿਹਦੇ ਵਿੱਚ ਦਿਮਾਗ ਘੱਟ ਹੈ। ਜੀ ਹਾਂ, ਟੀਚਰ ਉਹਨਾਂ ਨੂੰ ਇਹੀ ਕਹਿੰਦਾ ਸੀਗਾ ਕਿ ਇਸ ਬੱਚੇ ਤੋਂ ਤਾਂ ਸਾਨੂੰ ਕੋਈ ਉਮੀਦ ਹੀ ਨਹੀਂ ਹੈ, ਇਹ ਬੱਚਾ ਜ਼ਿੰਦਗੀ 'ਚ ਕੁਝ ਨਹੀਂ ਕਰ ਸਕੇਗਾ। ਇੱਕ ਇੱਦਾਂ ਦਾ ਬੱਚਾ ਜਿਹਨੂੰ 12 ਸਾਲ ਦੀ ਉਮਰ ਦੇ ਵਿੱਚ ਹੀ ਫਾਰਮਲ ਪੜ੍ਹਾਈ ਜਿਹੜੀ ਆਪਣੀ ਸਕੂਲ ਤੋਂ ਡਰੋਪ ਕਰਨੀ ਪਈ ਸੀ ਕਿਉਂਕਿ ਉਹਨਾਂ ਨੂੰ ਸਮਝ ਹੀ ਨਹੀਂ ਸੀ ਆ ਰਹੀ ਸਕੂਲ ਦੀ ਪੜ੍ਹਾਈ। ਇਸ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਜੋ ਵੀ ਸਟੱਡੀਜ਼ ਕੀਤੀਆਂ ਕੰਪਲੀਟ, ਜਿਸ ਤਰ੍ਹਾਂ ਵੀ ਕਰਕੇ ਪਹਿਲੀ ਨੌਕਰੀ ਲੱਗੀ, ਪਹਿਲੀ ਨੌਕਰੀ ਜੋਬਸ ਦੇ ਵਿੱਚੋਂ ਵੀ 2 ਵਾਰੀ ਫਾਇਰ ਹੋਏ ਹੋ, ਅਤੇ ਇਹਦੇ ਨਾਲ ਨਾਲ ਹੀ ਸਿਰਫ ਜੋਬ 'ਚੋਂ ਫਾਇਰ ਨਹੀਂ ਹੋਏ, ਨਾ ਸਕੂਲ 'ਚੋਂ ਰਿਜੈਕਸ਼ਨ ਮਿਲਿਆ, ਨਾ ਸੋਸਾਇਟੀ ਦੇ ਵਿੱਚੋਂ ਦੀ ਰਿਜੈਕਸ਼ਨ ਮਿਲਦਾ ਗਿਆ। ਇਹਦੇ ਨਾਲ ਨਾਲ ਆਪਣੀ ਇਨਵੈਂਸ਼ਨ ਜਿਹਦੇ ਉੱਤੇ ਉਹ ਲੱਗੇ ਹੋਏ ਸੀ ਉਹਦੇ ਵਿੱਚ ਵੀ ਹਜ਼ਾਰਾਂ ਵਾਰ ਉਹਨਾਂ ਨੂੰ ਜਿਹੜੀ ਹੈ ਅਸਫਲਤਾ ਮਿਲੀ। ਪਰ ਉਹਨਾਂ ਨੂੰ ਕਾਮਯਾਬੀ ਪਤਾ ਕਿੱਦਾਂ ਮਿਲੀ? ਕਿਉਂਕਿ ਜਿਹੜੀਆਂ ਇਹ ਸਾਰੀਆਂ ਉਹਨਾਂ ਦੇ ਫੇਲੀਅਰ ਸੀਗੇ ਨਾ, ਉਹ ਇਹਨੂੰ ਨਾਲ ਲੈ ਕੇ ਨਹੀਂ ਬੈਠੇ ਰਹੇ, ਉਹਨਾਂ ਨੇ ਲੈਟ ਗੋ ਕੀਤਾ, ਆਪਣੀਆਂ ਗਲਤੀਆਂ ਤੋਂ ਸਿੱਖਦੇ ਰਹੇ ਜਦੋਂ ਉਹਨਾਂ ਨੇ ਐਕਸਪੈਰੀਮੈਂਟ ਸਟਾਰਟ ਕੀਤੇ, ਅਤੇ ਜਦੋਂ ਫਾਈਨਲੀ ਚੀਜ਼ਾਂ ਨੂੰ ਪਿੱਛੇ ਛੱਡ ਕੇ ਸਿੱਖਦੇ ਗਏ ਆਪਣੇ ਆਪ ਨੂੰ ਇਵੋਲਵ ਕਰਦੇ ਗਏ, ਅਤੇ ਆਖਿਰ ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੰਨਾ ਵੱਡਾ ਅਵਿਸ਼ਕਾਰ ਕੀਤਾ, ਜਦੋਂ ਅਸੀਂ ਪਹਿਲੀ ਵਾਰ ਬਲਬ ਦੇਖਿਆ। ਉਹ ਕਹਿੰਦੇ ਸੀਗੇ ਕਿ ਹਰ ਗਲਤ ਸਟੈਪ ਨੂੰ ਡਿਸਕਾਰਡ ਕਰੋ, ਵੇਸਟ ਪਿੱਛੇ ਛੱਡ ਦਿਓ ਉਹਨੂੰ, ਅਤੇ ਉਸ ਤੋਂ ਬਾਅਦ ਦੇ ਵਿੱਚ ਸਹੀ ਸਟੈਪ ਜਿਹੜਾ ਉਹ ਲਓ। ਕਿਉਂਕਿ ਜਿਹੜਾ ਗਲਤ ਹੋ ਗਿਆ ਉਹ ਤਾਂ ਪਿੱਛੇ ਛੁੱਟ ਗਿਆ, ਜਿਹੜਾ ਆਉਣਾ ਉਹ ਤਾਂ ਫਿਊਚਰ ਹੈ, ਔਰ ਫਿਊਚਰ ਕਿਸੇ ਨੂੰ ਨਹੀਂ ਪਤਾ ਕਿ ਕੀ ਹੈ ਸਾਡੇ ਵਾਸਤੇ। ਇਸ ਕਰਕੇ ਆਪਣੇ ਐਫਰਟਸ ਜਿਹੜੇ ਨੇ ਉਹ ਲਾਉਂਦੇ ਜਾਓ।

ਤੇ ਤੁਸੀਂ ਦੇਖੋ ਕਿ ਦੁਨੀਆ ਦੇ ਇੰਨੇ ਵੱਡੇ ਸਾਇੰਟਿਸਟ ਦੀ ਸਟੋਰੀ ਜਿਹਦੇ ਵਿੱਚ ਇੰਨੇ ਸਾਰੇ ਮਲਟੀਪਲ ਰਿਜੈਕਸ਼ਨਸ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇੱਕ ਇੱਦਾਂ ਦੀ ਕਾਮਯਾਬੀ ਹਾਸਲ ਕੀਤੀ ਕਿ ਆਪਣਾ ਨਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਲਿਖਾ ਗਏ। ਜੀ ਹਾਂ, ਤੇ ਹੁਣ ਵੇਲਾ ਹੋ ਗਿਆ ਇੱਕ ਗੀਤ ਦਾ। ਇਸ ਗੀਤ ਨੂੰ ਸੁਣਾਂਗੇ ਤੇ ਗੀਤ ਦੇ ਉਸ ਪਾਰ ਇੱਕ ਹੋਰ ਬਹੁਤ ਹੀ ਇੰਸਪਾਇਰਿੰਗ ਜੀ ਸਟੋਰੀ ਮੈਂ ਤੁਹਾਨੂੰ ਦੱਸਾਂਗੀ ਕਿ ਸਿੱਖਣਾ ਕੋਈ ਏਜ ਬਾਰ ਨਹੀਂ ਹੈ ਇਹਦੇ ਵਾਸਤੇ। ਤੁਸੀਂ ਜਦੋਂ ਦਿਲ ਕਰਦਾ ਹੈ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਸਿੱਖ ਕੇ ਅੱਗੇ ਵੱਧ ਸਕਦੇ ਹੋ। ਪਰ ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ ਤੇ ਆਉਂਦੀ ਹਾਂ ਮੈਂ ਵਾਪਸ ਪਹੁੰਚ।

ਲਈ ਕਿੱਦਾਂ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਹਾਂ ਉਹਦੇ ਬਾਰੇ 'ਚ, ਅਤੇ ਨਾਲ ਨਾਲ ਅਸੀਂ ਗੱਲ ਕਰ ਰਹੇ ਹਾਂ ਕੁਛ ਕੁਛ ਪਰਸਨੈਲਿਟੀਜ਼ ਦੇ ਬਾਰੇ 'ਚ ਜਿਨ੍ਹਾਂ ਦੇ ਬਾਰੇ 'ਚ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜ਼ਿੰਦਗੀ ਉਹਨਾਂ ਵਾਸਤੇ ਵੀ ਸੌਖੀ ਨਹੀਂ ਸੀ। ਅੱਛਾ, ਤੁਹਾਡੇ ਸਾਰਿਆਂ ਦੇ ਵਿੱਚੋਂ ਦੀ ਨੌਨ ਵੈਜੀਟੇਰੀਅਨ ਦੇ ਸ਼ੌਕੀਨ ਵੀ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਨੌਨ ਵੈਜ ਖਾਣਾ ਬਹੁਤ ਪਸੰਦ ਹੈ। ਆ ਗਿਆ ਮੂੰਹ ਦੇ ਵਿੱਚ ਪਾਣੀ। ਅਤੇ ਅੱਛਾ, ਨੌਨ ਵੈਜੀਟੇਰੀਅਨਸ ਤਾਂ ਖੈਰ ਮਤਲਬ ਪਸੰਦ ਕਰਨਗੇ, ਅਤੇ ਇਹਦੇ ਨਾਲ ਨਾਲ ਇੱਕ ਚੀਜ਼ ਹੋਰ, ਇੱਕ ਇੱਦਾਂ ਦਾ ਬ੍ਰਾਂਡ ਜਿਹਨੂੰ ਸਿਰਫ ਨੌਨ ਵੈਜੀਟੇਰੀਅਨਸ ਹੀ ਨਹੀਂ ਵੈਜੀਟੇਰੀਅਨਸ ਵੀ ਬਹੁਤ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਨੇ, ਬ੍ਰਾਂਡ KFC, ਜਿਹਦੀ ਪੂਰੀ ਜਿਹਦਾ ਪੂਰਾ ਨਾਮ ਹੈ ਕੈਂਟਕੀ ਫਰਾਈਡ ਚਿਕਨ। ਸਭ ਨੇ ਸੁਣਿਆ ਹੋਣਾ ਨਾਮ ਇਹਦਾ। ਅਤੇ ਇਸ ਬ੍ਰਾਂਡ ਦੇ ਪਿੱਛੇ ਦੀ ਕਹਾਣੀ ਕੀ ਹੈ, ਕੌਣ ਹੈ ਉਹ ਇਨਸਾਨ ਜਿਹਨੇ ਇਹ ਬ੍ਰਾਂਡ ਬਣਾਇਆ? ਤੁਹਾਨੂੰ ਪਤਾ ਜਦੋਂ 60 ਪਾਰ ਕਰ ਜਾਂਦੇ ਹਾਂ ਅਸੀਂ, 60s ਤੋਂ ਪਾਰ ਹੋ ਕੇ ਹਰ ਇਨਸਾਨ ਇਹ ਸੋਚਦਾ ਕਿ ਹੁਣ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਕਰ ਲਿਆ, ਹੁਣ ਤਾਂ ਮੈਂ ਆਰਾਮ ਕਰਨਾ। ਪਰ ਕੈਂਟਕੀ ਫਰਾਈਡ ਚਿਕਨ ਦੇ ਜਿਹੜੇ ਮਾਲਿਕ ਨੇ ਕਰਨਲ ਸੈਂਡਰਸ, ਉਹ ਜਿਹੜੀ ਫੋਟੋ ਤੁਸੀਂ ਦੇਖਦੇ ਹੋ ਨਾ ਵਾਈਟ ਇੱਕ ਸ਼ਰਟ ਦੇ ਵਿੱਚ, ਇੱਕ ਉੱਥੇ ਜਿਹੜਾ ਉਹਨਾਂ ਦਾ ਲੋਗੋ ਹੈ ਉਹਦੇ ਨਾਲ, ਉਹ ਹੈ ਉਹਨਾਂ ਦੇ ਫਾਊਂਡਰ ਦੀ ਫੋਟੋ, ਕਰਨਲ ਸੈਂਡਰ ਦੀ ਫੋਟੋ। ਉਹਨਾਂ ਨੇ 65 ਈਅਰਸ ਦੀ ਏਜ ਦੇ ਵਿੱਚ ਡ੍ਰੀਮ ਦੇਖਿਆ ਸੀਗਾ ਆਪਣਾ ਨਵਾਂ ਬ੍ਰਾਂਡ ਬਣਾਉਣ ਦਾ ਅਤੇ ਸਕਸੈਸਫੁਲ ਹੋਣ ਦਾ। ਜੀ ਹਾਂ, ਬਿਲਕੁਲ, ਆਪਣੀ ਪਹਿਲੇ ਵਾਲੀ ਜੌਬ ਤੋਂ ਰਿਟਾਇਰ ਹੋ ਕੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਹੁਣ ਮੈਂ ਜ਼ਿੰਦਗੀ 'ਚ ਆਰਾਮ ਕਰਨਾ, ਉਹ ਰੁਕੇ ਨਹੀਂ, ਉਹ ਥੱਕੇ ਨਹੀਂ, ਉਹਨਾਂ ਨੇ ਪਲਾਨ ਕੀਤਾ ਕਿ ਹੁਣ ਮੈਂ ਜ਼ਿੰਦਗੀ ਦੇ ਵਿੱਚ ਕੁਝ ਉਹ ਕਰਨਾ ਜਿਹੜਾ ਮੇਰਾ ਸੁਪਨਾ ਹੈ ਕਰਨ ਦਾ। ਜੀ ਹਾਂ, ਉਹਨਾਂ ਨੂੰ ਇੰਜ ਲੱਗਦਾ ਸੀਗਾ ਕਿ ਉਹਨਾਂ ਦੀ ਇੱਕ ਰੈਸਿਪੀ, ਇਨਵੈਂਟਿਡ ਜਿਹੜੀ ਰੈਸਿਪੀ ਸੀ ਕਿ ਫਰਾਈਡ ਚਿਕਨ ਦੀ ਰੈਸਿਪੀ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹਦੀ ਜਿਹੜੀ ਰੈਸਿਪੀ ਹੈ ਇਹ ਮੈਂ ਸੈਲ ਕਰਾਂਗਾ ਕਿਸੇ ਵੀ ਵਧੀਆ ਫੂਡ ਵੈਂਡਰ ਨੂੰ, ਅਤੇ ਜਦੋਂ ਸੇਲਸ ਵਧੇਗੀ ਤਾਂ ਉਹਦੇ ਵਿੱਚ ਮੇਰਾ ਮਾਰਜਿਨ ਹੋਏਗਾ, ਤਾਂ ਦੈਟ ਮੀਨਸ ਮੇਰਾ ਜਿਹੜਾ ਆਫਟਰ ਰਿਟਾਇਰਮੈਂਟ ਜਿਹੜੀ ਮੇਰੀ ਪਲੈਨਿੰਗ ਹੈ ਉਹ ਮੇਰੀ ਜ਼ਿੰਦਗੀ ਦੇ ਵਿੱਚ ਮਤਲਬ ਲੌਂਗ ਟਰਮ ਸੋਚਿਆ ਉਹਨਾਂ ਨੇ ਕਿ ਅੱਛੇ ਤਰੀਕੇ ਦੇ ਨਾਲ ਕੱਟ ਜਾਏਗੀ ਮੇਰੀ ਲਾਈਫ। ਅਤੇ ਇਸ ਵਾਸਤੇ ਉਹਨਾਂ ਨੇ ਕੀ ਕੀਤਾ ਕਿ ਆਪਣੇ ਇਸ ਸੁਪਨੇ ਨੂੰ ਪੂਰੇ ਕਰਨ ਲਈ ਉਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਵੈਂਡਰਸ ਦੇ ਨਾਲ ਅਲੱਗ ਅਲੱਗ ਥਾਵਾਂ ਦੇ ਉੱਤੇ ਗੱਲਬਾਤ ਕਰਨੀ ਸ਼ੁਰੂ ਕੀਤੀ। ਪਰ ਇਹ ਇੰਨਾ ਸੌਖਾ ਵੀ ਨਹੀਂ ਸੀ, ਉਹਨਾਂ ਨੇ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਜਾ ਕੇ ਗੱਲਬਾਤ ਕੀਤੀ, ਫੋਰਮਲ ਟਾਕ ਜਿਹੜੀ ਹੈ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਕਿਤੇ ਵੀ ਸਕਸੈਸ ਨਹੀਂ ਮਿਲਿਆ। ਔਰ ਤੁਹਾਨੂੰ ਪਤਾ ਹੈ ਜਿਹੜਾ ਉਹਨਾਂ ਦੇ ਲੋਗੋ ਦੇ ਨਾਲ ਉਹਨਾਂ ਨੇ ਵਾਈਟ ਸ਼ਰਟ ਪਾਈ ਹੁੰਦੀ ਹੈ ਕਰਨਲ ਸੈਂਡਰ ਨੇ, ਸੈਂਡਰਸ ਨੇ, ਉਹਨਾਂ ਦੀ ਜਿਹੜੀ ਉਹ ਪਿਕਚਰ ਹੈ ਉਹ ਕਿਉਂ ਵਾਈਟ ਸ਼ਰਟ ਦੇ ਵਿੱਚ ਹੈ? ਕਿਉਂਕਿ ਕਹਿੰਦੇ ਕਿ ਜਦੋਂ ਫੋਰਮਲ ਟਾਕਸ ਕਰਨ ਜਾਂਦੇ ਸੀਗੇ ਨਾ ਉਹ ਅਲੱਗ ਅਲੱਗ ਵੈਂਡਰਸ ਦੇ ਨਾਲ ਗੱਲਬਾਤ ਕਰਨ ਲਈ ਕਿ ਮੇਰੀ ਸ਼ਾਇਦ ਇੱਥੇ ਡੀਲ ਫਾਈਨਲ ਹੋ ਜਾਏ, ਉਹ ਹਮੇਸ਼ਾ ਵਾਈਟ ਸ਼ਰਟ ਪਾ ਕੇ ਰੱਖਦੇ ਸੀਗੇ। ਬਿਲਕੁਲ, ਅਤੇ ਉਹਨਾਂ ਦੇ ਵਾਈਟ ਸੂਟ ਜਿਹੜਾ ਸੀ ਉਹਨਾਂ ਦਾ ਸਿਗਨੇਚਰ ਸੂਟ ਸੀਗਾ, ਇਸ ਕਰਕੇ ਉਹਦੇ ਉੱਤੇ ਜਿਹੜੀ ਪਿਕਚਰ ਬਣੀ ਹੋਈ ਹੈ ਨਾ ਉਹ ਵਾਈਟ ਕੱਪੜਿਆਂ ਦੇ ਵਿੱਚ ਹੈ। ਔਰ ਇੰਨਾ ਜ਼ਿਆਦਾ ਉਹਨਾਂ ਨੇ ਘੁੰਮ ਘੁੰਮ ਕੇ ਅਲੱਗ ਅਲੱਗ ਵੈਂਡਰਸ ਦੇ ਨਾਲ, ਅਲੱਗ ਅਲੱਗ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਸ ਉਮਰ ਦੇ ਵਿੱਚ ਵੀ, 65 ਸਾਲ ਦੀ ਉਮਰ ਦੇ ਵਿੱਚ ਵੀ, ਉਹ ਗਾੜੀ ਦੇ ਵਿੱਚ ਕਿਸੇ ਕਿਸੇ ਟਾਈਮ ਕਾਰ ਦੇ ਵਿੱਚ ਸੌਂਦੇ ਵੀ ਰਹੇ ਸੀ। ਖੈਰ, ਉਹਨਾਂ ਨੂੰ ਇੱਕ ਮੌਕਾ ਮਿਲਿਆ ਅਤੇ KFC ਜਿਹੜਾ ਉਹਨਾਂ ਨੇ ਖੁਦ ਸਟਾਰਟ ਕੀਤਾ, ਅਤੇ ਅੱਜ ਦੁਨੀਆ ਦਾ ਇੱਕ ਵੈਲ ਨੋਨ ਬ੍ਰਾਂਡ ਹੈ KFC। ਔਰ ਤੁਹਾਨੂੰ ਪਤਾ ਹੈ ਕਿ ਕਿੰਨੇ ਟਾਈਮ ਵਾਸਤੇ ਉਹਨਾਂ ਨੂੰ ਰਿਜੈਕਸ਼ਨ ਮਿਲੀ, ਮਤਲਬ ਕਿ ਕਿੰਨੇ ਲੋਕਾਂ ਦੇ ਨਾਲ ਉਹਨਾਂ ਨੇ ਗੱਲ ਕੀਤੀ ਔਰ ਕਿੰਨੀ ਵਾਰੀ ਉਹਨਾਂ ਨੂੰ ਨਾ ਸੁਣਨੀ ਪਈ? 1009 ਵਾਰ। ਜੀ ਹਾਂ, ਪਰ ਉਹ ਓਨੀ ਦੇਰ ਤੱਕ ਨਹੀਂ ਰੁਕੇ ਜਦੋਂ ਤੱਕ ਉਹਨਾਂ ਨੂੰ ਇੱਕ ਯੈਸ ਨਹੀਂ ਮਿਲ ਗਈ। ਅਤੇ ਬਸ ਫਿਰ ਜੇ ਜ਼ਿੰਦਗੀ ਦੇ ਵਿੱਚ ਇਸ ਪੜਾਅ ਦੇ ਵਿੱਚ ਆ ਕੇ ਕੋਈ ਇਨਸਾਨ ਇੰਨਾ ਜ਼ਿਆਦਾ ਡੈਡੀਕੇਟਿਡ ਹੋ ਸਕਦਾ ਹੈ, ਔਰ 1009 ਵਾਰੀ ਨਾ ਸੁਣਨ ਦੇ ਬਾਵਜੂਦ ਜਿਹੜਾ ਇਨਸਾਨ ਲੱਗਿਆ ਰਿਹਾ ਜਦ ਤੱਕ ਉਹਨੂੰ ਹਾਂ ਨਹੀਂ ਮਿਲੀ, ਇੱਕ ਸਾਡੇ ਵਾਸਤੇ ਕਿੰਨਾ ਵਧੀਆ ਐਗਜ਼ਾਮਪਲ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਰੁਕਣਾ ਨਹੀਂ ਹੈ ਜਦੋਂ ਤੱਕ ਸਾਨੂੰ ਸਕਸੈਸ ਨਹੀਂ ਮਿਲ ਜਾਂਦਾ। ਬਸ ਇੱਕ ਕੰਡੀਸ਼ਨ ਹੈ ਸਕਸੈਸ ਨੂੰ ਮਿਲਣ ਵਾਸਤੇ, ਕਿ ਸਾਡਾ ਰਸਤਾ ਜਿਹੜਾ ਉਹ ਸਹੀ ਹੋਣਾ ਚਾਹੀਦਾ ਹੈ, ਅਸੀਂ ਆਪਣੇ ਦਿਮਾਗ ਨੂੰ ਕਲੀਅਰ ਰੱਖੀਏ ਕਿ ਅਸੀਂ ਕਰਨਾ ਕੀ ਹੈ ਜ਼ਿੰਦਗੀ ਦੇ ਵਿੱਚ, ਸਾਡਾ ਵਿਜ਼ਨ ਕਲੀਅਰ ਹੋਏਗਾ ਤਾਂ ਸਾਨੂੰ ਕੋਈ ਰੋਕ ਨਹੀਂ ਸਕਦਾ। ਅਤੇ ਇਹ ਸੀ ਕਰਨਲ ਸੈਂਡਰਸ ਦੀ ਸਟੋਰੀ, ਛੋਟੀ ਜਿਹੀ ਕਹਾਣੀ ਜਿਹੜੀ ਕਿ ਰੀਅਲ ਸਟੋਰੀ ਸੀ। ਸੁਣਦੇ ਹਾਂ ਅਗਲਾ ਗੀਤ ਇਸ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ,

ਹਾਂਜੀ, ਪ੍ਰੋਗਰਾਮ ਚੱਲ ਰਿਹਾ ਹੈ ਜੀ ਲਵ ਯੂ ਜ਼ਿੰਦਗੀ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਰਿਜੈਕਸ਼ਨਸ ਦੇ ਬਾਰੇ ਵਿੱਚ, ਨੈਗੇਟਿਵਿਟੀ ਦੇ ਬਾਰੇ ਵਿੱਚ ਵੀ, ਤੇ ਨਾਲ ਨਾਲ ਉੱਥੋਂ ਦੀ ਸਿੱਖ ਕਿ ਅਸੀਂ ਪੋਜ਼ੀਟਿਵ

ਤੁਸੀਂ ਬਣੇ ਰਹੋ ਇਸੇ ਤਰੀਕੇ ਦੇ ਨਾਲ ਮੇਰੇ ਨਾਲ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਆਪਣੀ ਦੋਸਤ ਵੰਦਨਾ ਦੇ ਨਾਲ ਅਤੇ ਗੱਲਬਾਤ ਕਰ ਰਹੇ ਹਾਂ ਅਸੀਂ ਜ਼ਿੰਦਗੀ ਦੀ ਫਿਲੋਸਫੀ ਦੇ ਬਾਰੇ ਵਿੱਚ ਵੀ ਅਤੇ ਕੁਝ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਸੋਚ ਨੂੰ ਬਦਲ ਸਕਦੀਆਂ ਨੇ।

ਹਾਂਜੀ, ਪ੍ਰੋਗਰਾਮ ਲਵ ਯੂ ਜ਼ਿੰਦਗੀ, ਗੱਲਬਾਤ ਅਸੀਂ ਅੱਜ ਕੀਤੀ ਰਿਜੈਕਸ਼ਨਸ ਦੇ ਬਾਰੇ ਵਿੱਚ, ਅਤੇ ਉੱਥੋਂ ਦੀ ਕਿੱਦਾਂ ਅਸੀਂ ਉੱਠ ਕੇ ਜ਼ਿੰਦਗੀ 'ਚ ਅੱਗੇ ਵੱਧ ਸਕਦੇ ਹਾਂ। ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗੀ ਕਿ ਇਹਨਾਂ ਗੱਲਾਂ ਨੂੰ ਸੁਣ ਕੇ ਇੱਥੇ ਹੀ ਨਹੀਂ ਰੱਖ ਦੇਣਾ। ਇਹਨਾਂ ਗੱਲਾਂ ਨੂੰ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਉਤਾਰ ਲੈਂਦੇ ਹਾਂ ਨਾ, ਅਤੇ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਜ਼ਰੂਰ ਹੁੰਦੇ ਹਾਂ, ਔਰ ਸਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਔਰ ਤੁਹਾਨੂੰ ਪਤਾ, ਲਾਅ ਆਫ ਅਟਰੈਕਸ਼ਨ, ਇੱਕ ਤੁਸੀਂ ਸੁਣਿਆ ਹੋਏਗਾ ਸ਼ਬਦ, ਕਿ ਅਸੀਂ ਜੋ ਸੋਚਦੇ ਹਾਂ, ਜਿੱਦਾਂ ਦਾ ਅਸੀਂ ਬੋਲਦੇ ਹਾਂ, ਉਹ ਜਾਂਦਾ ਸਿੱਧਾ ਯੂਨੀਵਰਸ ਦੇ ਵਿੱਚ, ਔਰ ਉਹ ਹੀ ਉੱਥੋਂ ਦੀ ਵਾਪਸ ਆਉਂਦਾ ਟਕਰਾ ਕੇ। ਅਤੇ ਕਹਿੰਦੇ ਯੂਨੀਵਰਸ ਹੈ ਨਾ ਜਿਹੜੀ, ਉਹਨੂੰ ਸਿਰਫ ਇੱਕ ਹੀ ਚੀਜ਼ ਦਾ ਪਤਾ ਹੈ, ਅੱਛਾ, ਹਾਂ, ਓਕੇ। ਅਤੇ ਦੈਟ ਮੀਨਸ ਕਿ ਜੇ ਮੈਂ ਇਹ ਗੱਲ ਕਹਾਂ ਕਿ ਮੈਂ ਜ਼ਿੰਦਗੀ 'ਚ ਕਾਮਯਾਬ ਹੋਣਾ, ਤਾਂ ਯੂਨੀਵਰਸ ਨੇ ਕਹਿਣਾ ਹਾਂ। ਜੇ ਮੈਂ ਕਹਾਂ ਕਿ ਮੈਂ ਜ਼ਿੰਦਗੀ ਦੇ ਵਿੱਚ ਫਾਈਨੈਂਸ਼ਲੀ ਸਾਊਂਡ ਹੋਣਾ, ਮੈਂ ਬਿਜ਼ਨਸ ਕਰਨਾ, ਮੈਂ ਜ਼ਿੰਦਗੀ 'ਚ ਤਰੱਕੀ ਕਰਨੀ ਹੈ, ਮੈਂ ਆਹ ਬਣਨਾ, ਮੈਂ ਉਹ ਬਣਨਾ, ਅਤੇ ਯੂਨੀਵਰਸ ਨੇ ਕਹਿਣਾ ਓਕੇ ਓਕੇ ਓਕੇ ਓਕੇ। ਅਤੇ ਦੈਟ ਮੀਨਸ ਅਸੀਂ ਜੋ ਬੋਲਦੇ ਜਾਂਦੇ ਹਾਂ ਉਹੀ ਵਾਪਸ ਰਿਵਰਸ ਹੋ ਕੇ ਸਾਡੇ ਕੋਲ ਆਉਂਦਾ। ਅਤੇ ਜੇ ਮੈਂ ਹੁਣ ਇਹ ਕਹਾਂ ਕਿ ਮੈਂ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦੀ, ਅਤੇ ਯੂਨੀਵਰਸ ਨੇ ਕਹਿਣਾ ਓਕੇ। ਮੈਂ ਕਹਾਂ ਕਿ ਮੈਂ ਇੱਕ ਵਾਰੀ ਫੇਲ ਹੋ ਗਈ ਹਾਂ, ਮੈਂ ਤਾਂ ਅੱਗੇ

ਇਹ ਨਹੀਂ ਕਰਨਾ, ਯੂਨੀਵਰਸ ਨੇ ਕਹਿਣਾ ਓਕੇ, ਅਤੇ ਦੈਟ ਮੀਨਸ ਕਿ ਯੂਨੀਵਰਸ ਸਿਰਫ ਉਹ ਸੁਣਦਾ ਜੋ ਅਸੀਂ ਕਹਿੰਦੇ ਹਾਂ ਔਰ ਉਹ ਸਾਨੂੰ ਉਹੀ ਵਾਪਸ ਦੇ ਦਿੰਦਾ। ਇਸ ਕਰਕੇ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਕਿ ਜੋ ਅਸੀਂ ਬੋਲਦੇ ਹਾਂ ਉਹ ਅਸੀਂ ਪੋਜ਼ਿਟਿਵ ਬੋਲੀਏ, ਕਿਉਂਕਿ ਜ਼ਿੰਦਗੀ ਦੇ ਵਿੱਚ ਸਾਡੇ ਮੂੰਹੋਂ ਨਿਕਲੇ ਹੋਏ ਹਰ ਸ਼ਬਦ ਸਾਡੀ ਜ਼ਿੰਦਗੀ ਦੇ ਵਿੱਚ ਰਿਫਲੈਕਸ਼ਨ ਪਾਉਂਦੇ ਨੇ, ਉਹੀ ਸੱਚ ਹੁੰਦਾ ਸਾਡੀ ਜ਼ਿੰਦਗੀ 'ਚ ਜੋ ਅਸੀਂ ਬੋਲਦੇ ਹਾਂ ਜੋ ਅਸੀਂ ਸੋਚਦੇ ਹਾਂ। ਅਤੇ ਹਰ ਸਕਸੈਸਫੁਲ ਕਹਾਣੀ ਦੇ ਪਿੱਛੇ ਨਾ, ਜਾਂ ਹਰ ਸਕਸੈਸਫੁਲ ਇਨਸਾਨ ਦੇ ਪਿੱਛੇ ਸਟਰਗਲਸ ਹੁੰਦੇ ਨੇ, ਫੇਲੀਅਰਸ ਹੁੰਦੇ ਨੇ, ਔਰ ਫਿਰ ਇਹਨਾਂ ਸਾਰੇ ਰਿਜੈਕਸ਼ਨਸ ਅਤੇ ਫੇਲੀਅਰਸ ਨੂੰ ਫੇਸ ਕਰਕੇ ਦੁਬਾਰਾ ਤੋਂ ਖੜ੍ਹੇ ਹੋਣ ਦੀ ਉਹਨਾਂ ਦੇ ਵਿੱਚ ਹਿੰਮਤ ਹੁੰਦੀ ਹੈ। ਅਤੇ ਇਸ ਕਰਕੇ ਅਸੀਂ ਵੀ ਇਸ ਚੀਜ਼ ਨੂੰ ਸਿੱਖਣਾ, ਅਤੇ ਇਸ ਚੀਜ਼ ਨੂੰ ਸਿੱਖ ਕੇ ਜਦੋਂ ਅਸੀਂ ਅੱਗੇ ਵਧਾਂਗੇ ਨਾ ਜ਼ਿੰਦਗੀ ਦੇ ਵਿੱਚ, ਤਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣ ਤੋਂ। ਅਤੇ ਫਿਲਹਾਲ ਇਸੇ ਥੋਟ ਦੇ ਨਾਲ ਮੈਨੂੰ ਦਿਓ ਆਪਣੀ ਦੋਸਤ ਵੰਦਨਾ ਨੂੰ ਇਜਾਜ਼ਤ ਅੱਜ ਵਾਸਤੇ, ਫਿਰ ਕਿਸੇ ਦਿਨ ਮਿਲਾਂਗੇ ਕੁਝ ਨਵੀਆਂ ਗੱਲਾਂ।

ਅਸੀਂ ਵੀ ਇਸ ਚੀਜ਼ ਨੂੰ ਸਿੱਖਣਾ ਹੈ, ਅਤੇ ਇਸ ਚੀਜ਼ ਨੂੰ ਸਿੱਖ ਕੇ ਜਦੋਂ ਅਸੀਂ ਅੱਗੇ ਵਧਾਂਗੇ ਨਾ ਜ਼ਿੰਦਗੀ ਦੇ ਵਿੱਚ, ਤਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣ ਤੋਂ। ਅਤੇ ਫਿਲਹਾਲ ਇਸੇ ਥੋਟ ਦੇ ਨਾਲ ਮੈਨੂੰ ਦਿਓ ਆਪਣੀ ਦੋਸਤ ਵੰਦਨਾ ਨੂੰ ਇਜਾਜ਼ਤ ਅੱਜ ਵਾਸਤੇ। ਫਿਰ ਕਿਸੇ ਦਿਨ ਮਿਲਾਂਗੇ ਕੁਝ ਨਵੀਆਂ ਗੱਲਾਂ ਬਾਤਾਂ, ਨਵੇਂ ਥੋਟਸ, ਨਵੇਂ ਵਿਚਾਰਾਂ ਦੇ ਨਾਲ ਅਤੇ ਨਵੀਂ ਐਨਰਜੀ ਦੇ ਨਾਲ। ਤਦ ਤੱਕ ਦੇ ਲਈ ਇੱਦਾਂ ਹੀ ਜ਼ਿੰਦਗੀ ਨੂੰ ਜੀਂਦੇ ਰਹੋ। ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆਉਂਦੀਆਂ ਰਹਿੰਦੀਆਂ ਨੇ, ਪਰ ਉਹਨੂੰ ਪੋਜ਼ੀਟਿਵਲੀ ਲੈਣਾ, ਅਸੀਂ ਪੋਜ਼ੀਟਿਵਲੀ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ, ਕਿਉਂਕਿ ਬਈ ਜੀਨੇ ਪਏ ਹਾਂ ਇਸੇ ਕਰਕੇ ਤਾਂ ਪ੍ਰੋਬਲਮਸ ਨੇ। ਜੇ ਜੀਣਾ ਹੀ ਛੱਡ ਦਿਆਂਗੇ ਤਾਂ ਪ੍ਰੋਬਲਮਸ ਵੀ ਤਾਂ ਨਾਲੇ ਖਤਮ ਹੋ ਜਾਣਗੀਆਂ। ਖੈਰ ਫਿਲਹਾਲ ਇਸ ਥੋਟ ਦੇ ਨਾਲ ਅੱਜ ਮੈਨੂੰ ਆਪਣੀ ਦੋਸਤ ਵੰਦਨਾ ਨੂੰ ਦਿਓ ਇਜਾਜ਼ਤ, ਕਿਉਂਕਿ ਸਟੂਡੀਓ ਦੇ ਵਿੱਚ ਆ ਚੁੱਕੇ ਨੇ ਜੀ ਅਗਲੇ ਦੋਸਤ, ਮੇਰੇ ਅਗਲੇ ਆਰਜੇ, ਅਤੇ ਅੱਜ ਉਹ ਕੀ ਲੈ ਕੇ ਆਏ ਨੇ ਸੁਣਾਂਗੇ ਉਹਨਾਂ ਦੇ ਕੋਲੋਂ। ਤਦ ਤੱਕ ਦੇ ਲਈ ਰੱਬ ਰਾਖਾ।

ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਸਮੂਹ ਦੇ ਬੱਚਿਆਂ ਦੀ ਵੱਧ ਰਹੀ ਗਿਣਤੀ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਅਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪੜੇ ਚੜ੍ਹਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ ਰਵਰਾਂ ਵਜੋਂ ਨਿਯੁਕਤ ਕੀਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਮਨਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਨੇ ਲੁਧਿਆਣੇ ਅਤੇ ਹੋਰ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਸ਼ਾਮ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਨੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

FM 102.6 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 7 ਵਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਭਾਰਤ ਯੂਰੋਪੀਅਨ ਮੁਕਤ ਵਪਾਰ ਸਮਝੌਤੇ ਨਾਲ ਭਾਰਤ ਅਤੇ ਸਵੀਡਨ ਸਮੇਤ ਯੂਰੋਪੀਅਨ ਮੁਲਕਾਂ ਦਰਮਿਆਨ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਲਈ ਨਵੇਂ ਰਸਤੇ ਖੋਲ੍ਹਣ ਦੀ ਉਮੀਦ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪ੍ਰੀਖਿਆ ਨਾਲ ਸੰਬੰਧਿਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲ ਛੱਡਣ ਵਾਲੇ

ਐਫਐਮ 102.7 ਮੈਗਾਹਰਟਜ਼ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸਟੂਡੀਓ ਦੇ ਘੜੀ ਦੇ ਵਿੱਚ 7:05 ਹੋ ਚੁੱਕੇ ਨੇ ਅਤੇ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਫੇਵਰੇਟ ਵਾਲਾ ਸ਼ੁਰੂ ਹੋ ਚੁੱਕਿਆ ਜੀ, ਜਿਸ ਦਾ ਨਾਂ ਹੈ ਦੱਸਣਾ ਪੈਣਾ ਦੱਸ ਹੀ ਦਿੰਦੇ ਹਾਂ ਜੀ, ਫਿਲਮੀ ਦੁਨੀਆ। ਹਾਂਜੀ, ਉਹ ਪ੍ਰੋਗਰਾਮ ਜਿਸ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਲਮੀ ਦੁਨੀਆ ਦੇ ਵਿੱਚ, ਫਿਲਮੀ ਜਗਤ ਦੇ ਵਿੱਚ, ਔਰ ਕਰਦੇ ਹਾਂ ਕਈ ਕਲਾਕਾਰਾਂ, ਆਰਟਿਸਟਾਂ, ਰਾਈਟਰ, ਪ੍ਰੋਡਿਊਸਰ, ਡਾਇਰੈਕਟਰਸ, ਮਿਊਜ਼ਿਕ ਸਿੰਗਰਸ, ਜਿਹੜੇ ਕੰਪੋਜ਼ਰਸ ਹੈ, ਔਰ ਮਤਲਬ ਹਰ ਤਰ੍ਹਾਂ ਦੇ ਉਹ ਕਲਾਕਾਰਾਂ ਦੀ ਗੱਲਾਂ ਜਿਨ੍ਹਾਂ ਦੀ ਵਜ੍ਹਾ ਨਾਲ ਜਿਹੜੀ ਮੂਵੀ ਹੈ ਉਹ ਸਿਖਰਾਂ ਤੱਕ ਪਹੁੰਚਦੀ ਹੈ। ਦੋਸਤੋ, ਇੱਕ ਜਿਹੜੀ ਮੂਵੀ ਹੁੰਦੀ ਹੈ, ਕੋਈ ਵੀ ਫਿਲਮ ਹੈ ਅਸੀਂ ਬਣਾਉਂਦੇ ਹਾਂ, ਜਦੋਂ ਮਤਲਬ ਅਸੀਂ ਤਾਂ ਨਹੀਂ ਬਣਾਉਂਦੇ, ਜਿਹੜੇ ਬਣਾਉਂਦੇ ਹਾਂ ਉਹਨਾਂ ਦਾ ਹਰ ਇੱਕ ਬੰਦੇ ਦਾ ਇੱਕ ਖਾਸ ਯੋਗਦਾਨ ਹੁੰਦਾ। ਔਰ ਮੂਵੀ ਦੀ ਸ਼ੁਰੂਆਤ ਜਿਹੜੀ ਕੀਤੀ ਜਾਂਦੀ ਹੈ,

ਤੋਂ ਪਹਿਲਾਂ ਕੀ ਕੀਤਾ ਜਾਂਦਾ ਹੈ ਕਿ ਉਸ ਨੂੰ ਮੂਵੀ ਨੂੰ ਲਿਖਿਆ ਜਾਂਦਾ, ਉਹਦੀ ਸਟੋਰੀ ਲਿਖੀ ਜਾਂਦੀ ਹੈ, ਉਸ ਤੋਂ ਬਾਅਦ ਉਹਦੇ ਜਿਹੜੇ ਡਾਇਰੈਕਸ਼ਨ ਜਾਂ ਡਾਇਰੈਕਟਰਸ ਜਿਹੜੇ ਆ ਉਸਨੂੰ ਕਿਵੇਂ ਕਰਨਾ ਆ, ਕਿੱਦਾਂ ਕਰਨਾ ਆ, ਕਿਹੜੇ ਕਿਹੜੇ ਮਤਲਬ ਆਰਟਿਸਟ ਲੈਣੇ ਆ, ਐਕਟਰਸ ਲੈਣੇ ਆ, ਹੀਰੋ ਲੈਣੇ, ਵਿਲਨਸ ਲੈਣੇ ਆ, ਉਸ ਤੋਂ ਬਾਅਦ ਉਹਦੀ ਜੋ ਵੀ ਹੈ ਸਾਰਾ ਕੁਛ ਉਹ ਸਟੈਪ ਬਾਏ ਸਟੈਪ ਪ੍ਰੋਸੈਸ ਹੁੰਦਾ। ਤਾਂ ਸਭ ਤੋਂ ਪਹਿਲਾ ਸਟੈਪ ਹੀ ਹੈ ਲਿਖਣਾ ਅਤੇ ਉਹਨੂੰ ਡਾਇਰੈਕਟ ਕਰਨਾ।

ਅਤੇ ਅੱਜ ਜਿਸ ਕਲਾਕਾਰ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਕੁਝ ਅਜਿਹੇ ਹੀ ਉਹਨਾਂ ਦੇ ਗੁਣ ਹੈਗੇ ਨੇ ਜੀ। ਬਿਲਕੁਲ ਜੀ, ਮਸ਼ਹੂਰ ਡਾਇਰੈਕਟਰ, ਪ੍ਰੋਡਿਊਸਰ, ਰਾਈਟਰ ਜਿਨ੍ਹਾਂ ਦਾ ਨਾਮ ਹੈ ਜੀ ਧਰਮੇਸ਼ ਦਰਸ਼ਨ ਜੀ। ਅੱਜ ਬਿਲਕੁਲ ਜੀ ਉਹਨਾਂ ਦੇ ਬਾਰੇ ਗੱਲ ਕਰਾਂਗੇ। ਕਿਉਂ ਕਰਾਂਗੇ ਜੀ? ਅੱਜ ਉਹਨਾਂ ਦਾ ਜਨਮ ਦਿਨ ਹੈ ਜੀ। ਬਿਲਕੁਲ 16 ਮਈ 1967 ਦੇ ਵਿੱਚ ਮੁੰਬਈ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦਾ ਅਸਲ ਨਾਮ ਧਰਮੇਸ਼ ਸੱਭਰਵਾਲ ਹੈ ਅਤੇ ਉਹਨਾਂ ਨੂੰ ਧਰਮੇਸ਼ ਦਰਸ਼ਨ ਕਿਹਾ ਜਾਂਦਾ ਹੈ ਜੀ। ਅਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਸਾਡੀ ਸਾਰੀ ਟੀਮ, ਸਾਡੇ ਆਕਾਸ਼ਵਾਣੀ ਜਲੰਧਰ, FM ਰੇਨਬੋ ਜਲੰਧਰ ਔਰ ਜਿੰਨੇ ਵੀ ਸਰੋਤਾ ਇਸ ਪ੍ਰੋਗਰਾਮ ਨੂੰ ਸੁਣ ਰਹੇ ਉਹਨਾਂ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਧਰਮੇਸ਼ ਦਰਸ਼ਨ ਬਾਲੀਵੁੱਡ ਦੇ ਉਹਨਾਂ ਨਿਰਦੇਸ਼ਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ 1990 ਦੇ ਦਹਾਕੇ ਅਤੇ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਪ੍ਰੇਮ ਕਹਾਣੀਆਂ ਅਤੇ ਸੰਗੀਤਮਈ ਫਿਲਮਾਂ ਨੂੰ ਇੱਕ ਨਵੀਂ ਪਛਾਣ ਦਿੱਤੀ। ਉਹਨਾਂ ਦੀਆਂ ਫਿਲਮਾਂ ਵਿੱਚ ਭਾਵਨਾਵਾਂ, ਪਰਿਵਾਰਕ ਰਿਸ਼ਤੇ, ਦਰਦ, ਪ੍ਰੇਮ ਅਤੇ ਸੰਗੀਤ ਦਾ ਬਹੁਤ ਸੁੰਦਰ ਮਿਲਾਪ ਵੇਖਣ ਨੂੰ ਮਿਲਦਾ ਹੈ। ਰਾਜਾ ਹਿੰਦੁਸਤਾਨੀ, ਧੜਕਣ, ਬੇਵਫਾ ਵਰਗੀਆਂ ਫਿਲਮਾਂ ਨੇ ਉਹਨਾਂ ਨੂੰ ਬਾਲੀਵੁੱਡ ਦੇ ਕਾਮਯਾਬ ਡਾਇਰੈਕਟਰਾਂ ਵਿੱਚ ਸ਼ਾਮਿਲ ਕਰ ਦਿੱਤਾ। ਧਰਮੇਸ਼ ਦਰਸ਼ਨ ਦਾ ਸ਼ੁਰੂਆਤੀ ਜੀਵਨ ਜਿਹੜਾ ਹੈ, ਉਹਨਾਂ ਦਾ ਅਸਲ ਨਾਮ ਧਰਮੇਸ਼ ਸੱਭਰਵਾਲ, ਜਿਵੇਂ ਕਿ ਮੈਂ ਪਹਿਲੇ ਵੀ ਦੱਸਿਆ, ਉਹ ਫਿਲਮੀ ਮਾਹੌਲ ਵਾਲੇ ਪਰਿਵਾਰ ਵਿੱਚ ਪੈਦਾ ਹੋਏ। ਉਹਨਾਂ ਦੇ ਪਿਤਾ ਦਰਸ਼ਨ ਸੱਭਰਵਾਲ ਫਿਲਮ ਨਿਰਮਾਤਾ ਸਨ ਅਤੇ ਉਹਨਾਂ ਦੀ ਮਾਤਾ ਸ਼ੀਲਾ ਦਾ ਸੰਬੰਧ ਮਸ਼ਹੂਰ ਭੱਟ ਪਰਿਵਾਰ ਨਾਲ ਸੀ। ਇਸ ਤਰ੍ਹਾਂ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਅਤੇ ਮੁਕੇਸ਼ ਭੱਟ ਦੇ ਰਿਸ਼ਤੇਦਾਰ ਸਨ। ਬਾਅਦ ਵਿੱਚ ਧਰਮੇਸ਼ ਨੇ ਆਪਣੇ ਪਿਤਾ ਦੇ ਨਾਂ ਦਰਸ਼ਨ ਨੂੰ ਆਪਣੇ ਸਰਨੇਮ ਬਣਾ ਲਿਆ ਅਤੇ ਉਹ ਧਰਮੇਸ਼ ਦਰਸ਼ਨ ਦੇ ਨਾਂ ਨਾਲ ਜਾਣੇ ਜਾਣ ਲੱਗ ਗਏ। ਦੋਸਤੋ, ਗੱਲਾਂ ਬਹੁਤ ਸਾਰੀਆਂ ਕਰ ਲਈਆਂ ਲੇਕਿਨ ਗੀਤ ਵੀ ਨਾਲ ਨਾਲ ਸੁਣਨੇ ਆ। ਆਓ ਇਹਨਾਂ ਦੀ ਹੀ ਡਾਇਰੈਕਟ ਕੀਤੀ ਹੋਈ ਇੱਕ ਫਿਲਮ ਲੁਟੇਰੇ ਵਿੱਚੋਂ ਇੱਕ ਪਿਆਰਾ ਜਿਹਾ ਗੀਤ ਲਤਾ ਮੰਗੇਸ਼ਕਰ ਔਰ ਸੁਰੇਸ਼ ਜੀ ਦੀ ਆਵਾਜ਼ ਵਿੱਚ ਸੁਣਦੇ ਹਾਂ। ਉਸ ਤੋਂ ਬਾਅਦ ਹੋਰ ਵੀ ਗੱਲਾਂ ਕਰਾਂਗੇ। ਜਾਣਾ ਕਿਤਨੀਆਂ ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਐਫਐਮਨਿਕ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਕੁਲਦੀਪ ਦੇ ਨਾਲ। ਜੀ ਬਿਲਕੁਲ ਜੀ, ਅਸੀਂ ਗਾਣਾ ਜਿਹੜਾ ਸੁਣਿਆ ਹੈ ਸਾਵਨ ਬਰਸ ਜਿਹੜਾ, ਇੰਨਾ ਵਧੀਆ ਸੌਂਗ, ਔਰ ਕਿਸ ਮੂਵੀ ਦਾ? ਲੁਟੇਰੇ ਮੂਵੀ ਦਾ। ਜੀ ਬਿਲਕੁਲ ਜੀ, ਲੁਟੇਰੇ ਮੂਵੀ ਕਿਹਨਾਂ ਨੇ ਲਿਖੀ ਸੀ ਔਰ ਕਿਹਨਾਂ ਨੇ ਡਾਇਰੈਕਟ ਕੀਤੀ ਸੀ? ਧਰਮੇਸ਼ ਜੀ ਨੇ। ਜੀ ਬਿਲਕੁਲ ਜੀ, ਧਰਮੇਸ਼ ਦਰਸ਼ਨ ਜੀ ਦੇ ਬਾਰੇ ਅੱਜ ਗੱਲ ਚੱਲ ਰਹੀ ਹੈ। ਉਹਨਾਂ ਦਾ ਜਨਮ ਦਿਨ ਹੈ ਔਰ ਉਹਨਾਂ ਨੂੰ ਅਸੀਂ ਬਰਥਡੇ ਵਿਸ਼ ਕਰ ਚੁੱਕੇ ਹਾਂ, ਔਰ ਉਹਨਾਂ ਦੀ ਹੀ ਜੀਵਨ ਸਾਰਨੀ ਦੇ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ। ਜਿਸ ਦੌਰਾਨ ਉਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ, ਉਸ ਸਮੇਂ ਸੂਰਜ ਜੀ, ਆਦਿੱਤਯ ਚੋਪੜਾ, ਕਰਨ ਜੌਹਰ ਔਰ ਸੰਜੇ ਲੀਲਾ ਬੰਸਾਲੀ ਜੀ ਆਲਰੇਡੀ ਬੋਲੀਵੁੱਡ ਇੰਡਸਟਰੀ ਦੇ ਵਿੱਚ ਸੀਗੇ, ਪਰ ਫਿਰ ਵੀ ਉਹਨਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਔਰ ਉਹਨਾਂ ਨੇ ਲੁਟੇਰੇ ਤੋਂ ਆਪਣਾ ਜਿਹੜਾ ਆ ਕਰੀਅਰ ਦੀ ਸ਼ੁਰੂਆਤ ਕੀਤੀ। ਲੁਟੇਰੇ ਫਿਲਮ ਤੋਂ ਸਟਾਰਿੰਗ ਦੇ ਵਿੱਚ, ਮਤਲਬ ਇਹਨਾਂ ਦੇ ਸਨੀ ਦਿਓਲ ਜੀ ਔਰ ਜੂਹੀ ਚਾਵਲਾ ਜੀ ਸੀ, ਔਰ ਇਸ ਮੂਵੀ ਨੇ ਇਹਨਾਂ ਨੂੰ ਬਹੁਤ ਵੱਡਾ ਬ੍ਰੇਕ ਥਰੂ ਦਿੱਤਾ।

ਬਚਪਨ ਤੋਂ ਹੀ ਉਹ ਫਿਲਮਾਂ ਵੱਲ ਆਕਰਸ਼ਿਤ ਸਨ। ਉਹਨਾਂ ਉਹ ਕਹਾਣੀਆਂ, ਸੰਗੀਤ ਅਤੇ ਭਾਵਨਾਤਮਕ ਦ੍ਰਿਸ਼ਾਂ ਨੂੰ ਬਹੁਤ ਧਿਆਨ ਨਾਲ ਵੇਖਦੇ ਸਨ। ਇਹੀ ਕਾਰਨ ਸੀ ਕਿ ਜਦੋਂ ਉਹਨਾਂ ਨੇ ਫਿਲਮ ਨਿਰਦੇਸ਼ਨ ਦੀ ਦੁਨੀਆ ਵਿੱਚ ਕਦਮ ਰੱਖਿਆ ਤਾਂ ਉਹਨਾਂ ਦੀਆਂ ਫਿਲਮਾਂ ਵਿੱਚ ਗਹਿਰਾਈ ਅਤੇ ਜਜ਼ਬਾਤ ਸਾਫ਼ ਦਿਖਾਈ ਦਿੱਤੇ। ਲੁਟੇਰੇ ਮੂਵੀ 1993 ਵਿੱਚ ਆਈ ਸੀ। ਇਹ ਇੱਕ ਐਕਸ਼ਨ ਅਤੇ ਰੋਮਾਂਟਿਕ ਫਿਲਮ ਸੀ ਜਿਸ ਵਿੱਚ ਸੰਨੀ ਦਿਓਲ ਅਤੇ ਜੂਹੀ ਚਾਵਲਾ ਜੀ ਮੁੱਖ ਭੂਮਿਕਾਵਾਂ ਵਿੱਚ ਸੀ। ਫਿਲਮ ਹਿੱਟ ਰਹੀ ਅਤੇ ਧਰਮੇਸ਼ ਜੀ ਨੂੰ ਇੱਕ ਕਾਬਿਲ ਨਿਰਦੇਸ਼ਕ ਵਜੋਂ ਮਾਨਤਾ ਮਿਲੀ। ਇਸ ਫਿਲਮ ਦੀਆਂ ਖਾਸ ਗੱਲਾਂ ਸੀ ਭਾਵਨਾਤਮਕ ਕਹਾਣੀ, ਐਕਸ਼ਨ ਅਤੇ ਪ੍ਰੇਮ ਦਾ ਮਿਲਾਪ, ਸੰਗੀਤ ਦੀ ਲੋਕਪ੍ਰਿਯਤਾ, ਨਵੀਂ ਸ਼ੈਲੀ ਦਾ ਨਿਰਦੇਸ਼ਨ। ਇਸ ਫਿਲਮ ਨਾਲ ਧਰਮੇਸ਼ ਜੀ ਨੇ ਸਾਬਤ ਕਰ ਦਿੱਤਾ ਕਿ ਉਹ ਵਪਾਰਕ ਅਤੇ ਭਾਵਨਾਤਮਕ ਦੋਵੇਂ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਵਿੱਚ ਮਾਹਰ ਹਨ। ਅਤੇ ਦੋਸਤੋ, ਸਭ ਤੋਂ ਵੱਡੀ ਜਿਹੜੀ ਕਾਮਯਾਬੀ ਮਿਲੀ ਆ ਉਹ ਮਿਲੀ ਆ ਇਹਨਾਂ ਨੂੰ ਰਾਜਾ ਹਿੰਦੁਸਤਾਨੀ ਮੂਵੀ ਤੋਂ। ਜੀ ਬਿਲਕੁਲ ਜੀ, ਰਾਜਾ ਹਿੰਦੁਸਤਾਨੀ ਮੂਵੀ ਜਿਹੜੀ ਆ ਉਹ ਛੋਟੀ ਮੱਟੀ ਮੂਵੀ ਨਹੀਂ ਆ, ਬਹੁਤ ਵੱਡੀ ਹਿੱਟ ਰਹੀ ਆ ਉਹ, ਔਰ ਖਾਸ ਕਰ ਉਸਦੇ ਗਾਣੇ ਜਿਹੜੇ ਆ ਉਹ ਤੁਹਾਨੂੰ ਥੋੜ੍ਹੇ ਥੋੜ੍ਹੇ ਕਰਕੇ ਸੁਣਾ ਹੀ ਦਿੰਦੇ ਹਾਂ।

ਸਾਰੀ ਜ਼ਿੰਦਗੀ। ਦੋਸਤੋ, ਇਸ ਫਿਲਮ ਦੇ ਸਾਰੇ ਹੀ ਗਾਣੇ ਇੰਨੇ ਕਿ ਜ਼ਿਆਦਾ ਵਧੀਆ ਨੇ ਕਿ ਹਜੇ ਵੀ ਕਈ ਲੋਕ ਜਿਹੜੇ ਆ ਇਹਨਾਂ ਗਾਣਿਆਂ ਨੂੰ ਗੁਣਗੁਣਾਉਂਦੇ ਹੀ ਰਹਿੰਦੇ ਨੇ। ਔਰ ਇਹ ਫਿਲਮ, ਇਹ ਉਹ ਫਿਲਮ ਸੀ ਜਿਸ ਨੇ ਧਰਮੇਸ਼ ਦਰਸ਼ਨ ਜੀ ਨੂੰ ਬੋਲੀਵੁੱਡ ਦੇ ਟੌਪ ਡਾਇਰੈਕਟਰਾਂ ਵਿੱਚ ਸ਼ਾਮਿਲ ਕਰ ਦਿੱਤਾ। ਫਿਲਮ ਵਿੱਚ ਆਮਿਰ ਖਾਨ ਅਤੇ ਕ੍ਰਿਸ਼ਮਾ ਕਪੂਰ ਦੀ ਜੋੜੀ ਸੀ। ਇਸ ਫਿਲਮ ਦੀ ਕਹਾਣੀ ਇੱਕ ਸਧਾਰਨ ਟੈਕਸੀ ਡਰਾਈਵਰ ਅਤੇ ਅਮੀਰ ਘਰ ਦੀ ਲੜਕੀ ਦੇ ਪ੍ਰੇਮ 'ਤੇ ਆਧਾਰਿਤ ਸੀ। ਫਿਲਮ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਮਸ਼ਹੂਰ ਗੀਤ

ਜਿਹੜੇ ਅਸੀਂ ਸੁਣ ਹੀ ਲਏ ਹਾਂ, ਕਈ ਸਾਰੇ ਗੀਤ ਇਹਦੇ ਬਹੁਤ ਸਾਰੇ ਮਸ਼ਹੂਰ ਹੈ, ਅਤੇ ਇੱਕ ਗੀਤ ਜਿਹੜਾ ਰਹਿ ਗਿਆ ਉਹ ਮੈਂ ਸੁਣਾ ਦਿੰਦਾ, ਕਿਉਂਕਿ ਗੱਲਾਂ ਵੀ ਅਸੀਂ ਕਰਦੇ ਰਹਿਣਾ ਅਤੇ ਗੀਤ ਵੀ ਨਾਲ ਨਾਲ ਸੁਣਦੇ ਰਹਿਣਾ, ਅਤੇ ਇੱਕ ਗੀਤ ਜਿਹੜਾ ਪਿਆਰਾ ਜਿਹਾ ਬਹੁਤ ਹੀ ਪਿਆਰਾ ਜਿਹਾ ਗੀਤ ਜਿਹੜਾ ਆ ਉਹ ਤੁਹਾਡੇ ਰੇਡੀਓ ਸੈਟ ਦੇ ਉੱਤੇ ਪੇਸ਼ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਮਿਲਣਾ ਮੈਂ ਤੁਹਾਨੂੰ ਇੱਥੇ ਹੀ ਹੈ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ ਅਤੇ ਤੁਹਾਡਾ ਮਨੋਰੰਜਨ ਕਰਦੇ ਰਹਿਣਾ ਹੈ। ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ ਐਫਐਮ ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ। ਜ਼ਰਾ ਪੁੱਛੋ।

ਅੱਜ ਦੋਸਤੋ ਤਕਰੀਬਨ ਰਾਜਾ ਹਿੰਦੁਸਤਾਨੀ ਦੇ ਤੁਹਾਨੂੰ ਸਾਰੇ ਹੀ ਗਾਣੇ ਅਸੀਂ ਸੁਣਾ ਦਿੱਤੇ, ਇਸ ਲਈ ਮੈਨੂੰ ਥੈਂਕ ਯੂ ਕਹਿਣਾ ਨਾ ਭੁੱਲਿਓ। ਨਹੀਂ ਮਜ਼ਾਕ ਕਰ ਰਿਹਾ ਵੈਸੇ, ਪਰ ਗਾਣੇ ਜਿਹੜੇ ਵੀ ਧਰਮੇਸ਼ ਦਰਸ਼ਨ ਜੀ ਨੇ ਮੂਵੀਜ਼ ਕੀਤੀਆਂ ਨੇ ਉਹਨਾਂ ਸਾਰੀ ਮੂਵੀਜ਼ ਦੇ ਗਾਣੇ ਬਹੁਤ ਹੀ ਜ਼ਿਆਦਾ ਵਧੀਆ ਨੇ। ਖਾਸ ਕਰ ਜਿਵੇਂ ਹੁਣ ਮੂਵੀਜ਼ ਦੇ ਨਾਮ ਲੈ ਹੀ ਲੈਣਾ, ਲੁਟੇਰੇ 1993 ਦੇ ਵਿੱਚ ਜਿਹੜੀ ਆਈ, 1996 ਦੇ ਵਿੱਚ ਰਾਜਾ ਹਿੰਦੁਸਤਾਨੀ, 2000 ਦੇ ਵਿੱਚ ਮੇਲਾ ਫਿਲਮ, 2000 ਦੇ ਵਿੱਚ ਹੀ ਧੜਕਨ ਫਿਲਮ, 2002 ਦੇ ਵਿੱਚ ਹਾਂ ਮੈਨੇ ਵੀ ਪਿਆਰ ਕੀਆ, 2005 ਦੇ ਵਿੱਚ ਬੇਵਫਾ, ਔਰ 2006 ਦੇ ਵਿੱਚ ਆਪਕੀ ਖਾਤਰ। ਇਹਨਾਂ ਸਾਰਿਆਂ ਨੂੰ ਇਹਨਾਂ ਨੇ ਡਾਇਰੈਕਟ ਕੀਤਾ ਹੈ, ਔਰ ਜਿਹੜੀਆਂ 2005 ਤੱਕ ਮੂਵੀਜ਼ ਆ ਇਹਨਾਂ ਨੇ ਇਹਨਾਂ ਨੂੰ

ਰਾਈਟ ਵੀ ਕੀਤਾ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਅਵਾਰਡਸ ਜਿਹੜੇ ਆ ਉਹਨਾਂ ਦੀ ਅਸੀਂ ਗੱਲ ਕਰ ਲੈਂਦੇ ਹਾਂ। 1997 ਅਤੇ 2001 ਫਿਲਮਫੇਅਰ ਅਵਾਰਡ ਬੈਸਟ ਡਾਇਰੈਕਟਰ ਕਿਹੜੀ ਫਿਲਮ ਦੇ ਲਈ, ਜਿਸ ਦੀ ਗੱਲ ਕਰ ਰਹੇ ਸੀ ਜੀ? ਬਿਲਕੁਲ ਜੀ, ਰਾਜਾ ਹਿੰਦੁਸਤਾਨੀ ਲਈ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ ਸੀ। ਉਸ ਤੋਂ ਬਾਅਦ 2001 ਦੇ ਵਿੱਚ IIFA ਅਵਾਰਡਸ ਲਈ ਬੈਸਟ ਡਾਇਰੈਕਟਰ, ਬੈਸਟ ਸਟੋਰੀ ਧੜਕਨ ਮੂਵੀ ਦੇ ਲਈ ਨੋਮੀਨੇਟ ਕੀਤਾ ਗਿਆ। ਉਹਨਾਂ ਨੇ ਜਿਹੜੇ ਜਿੱਤਿਆ ਉਹ ਰਾਜਾ ਹਿੰਦੁਸਤਾਨੀ ਲਈ ਸਕਰੀਨ ਅਵਾਰਡ 1997 ਅਤੇ 2001 ਦਾ ਜਿੱਤਿਆ ਹੈ ਜੀ। ਉਹਨਾਂ ਨੇ ਅਵਾਰਡਸ ਦੇ ਵਿੱਚ ਵੀ ਆਪਣਾ ਨਾਮ ਜਿਹੜਾ ਹੈ ਉਹ ਰੋਸ਼ਨ ਕੀਤਾ ਹੈ ਜੀ। ਰਾਜਾ ਹਿੰਦੁਸਤਾਨੀ ਨੇ ਸੱਚੀ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਫੇਮ ਉਹ ਦਿੱਤਾ ਹੈ। ਦਰਮੇਸ਼ ਦਰਸ਼ਨ ਜੀ ਦੀ ਨਿਰਦੇਸ਼ਨ ਸ਼ੈਲੀ ਜਿਹੜੀ ਹੈ, ਦਰਮੇਸ਼ਨ ਦਰਸ਼ਨ ਦੀਆਂ ਫਿਲਮਾਂ ਵਿੱਚ ਕੁਝ ਖਾਸ ਗੁਣ ਹਮੇਸ਼ਾ ਵੇਖਣ ਨੂੰ ਮਿਲਦੇ ਸੀ। ਸਭ ਤੋਂ ਪਹਿਲਾਂ ਭਾਵਨਾਤਮਕ ਕਹਾਣੀਆਂ, ਉਹ ਦਰਸ਼ਕਾਂ ਦੇ ਦਿਲ ਨਾਲ ਜੁੜਨ ਵਾਲੀਆਂ ਕਹਾਣੀਆਂ ਚੁਣਦੇ ਸੀ। ਸੰਗੀਤ 'ਤੇ ਖਾਸ ਧਿਆਨ ਦਿੱਤਾ ਜਾਂਦਾ ਸੀ ਜੀ। ਬਿਲਕੁਲ ਜੀ, ਉਹਨਾਂ ਦੀ ਫਿਲਮਾਂ ਦੇ ਗੀਤ ਅੱਜ ਵੀ ਯਾਦ ਕੀਤੇ ਜਾਂਦੇ ਨੇ। ਅਤੇ ਜਿਵੇਂ ਕਿ ਅਸੀਂ ਸਿਰਫ ਇੱਕ ਐਗਜ਼ਾਮਪਲ ਲਈ ਹੈ, ਥੋੜ੍ਹੇ ਜਿਹੇ ਗੀਤ ਤੁਹਾਨੂੰ ਹਲਕੀ ਹਲਕੀ ਝਲਕ ਹੀ ਸੁਣਾਈ ਹੈ, ਔਰ ਤੁਹਾਨੂੰ ਮੈਂ ਉਮੀਦ ਕਰ ਰਿਹਾ, ਇੱਥੇ ਉਮੀਦ ਨਹੀਂ, ਮੈਂ ਯਕੀਨਨ ਹੈ ਕਿ ਤੁਸੀਂ ਜਿਹੜੇ ਗਾਣੇ ਸੁਣੇ ਨੇ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਹੋਏਗਾ। ਉਹਨਾਂ ਦੀ ਸਾਰੀਆਂ ਹੀ ਮੂਵੀਜ਼ ਦੇ ਗੀਤ ਜਿਹੜੇ ਬਹੁਤ ਵਧੀਆ ਨੇ। ਉਸ ਤੋਂ ਬਾਅਦ ਪਰਿਵਾਰਕ ਮੁੱਲ, ਉਹਨਾਂ ਦੀਆਂ ਫਿਲਮਾਂ ਵਿੱਚ ਪਰਿਵਾਰ ਅਤੇ ਰਿਸ਼ਤਿਆਂ ਦੀ ਮਹੱਤਤਾ ਦਿਖਾਈ ਦਿੰਦੀ ਸੀ। ਰੋਮਾਂਟਿਕ ਦ੍ਰਿਸ਼, ਉਹ ਪ੍ਰੇਮ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦੇ ਸੀ। ਵੱਡੇ ਸਟਾਰਕਾਸਟ, ਉਹਨਾਂ ਨੇ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ। ਇਹਨਾਂ ਦੇ ਬਾਰੇ ਕੁਝ ਦਿਲਚਸਪ ਗੱਲਾਂ ਵੀ ਨੇ, ਜਿਵੇਂ ਕਿ ਛੋਟੀ ਉਮਰ ਵਿੱਚ ਕਾਮਯਾਬੀ, ਉਹ ਬਹੁਤ ਘੱਟ ਉਮਰ ਵਿੱਚ ਸਫਲ ਨਿਰਦੇਸ਼ਕ ਬਣ ਗਏ। ਸੰਗੀਤ ਦੀ ਸਮਝ, ਉਹਨਾਂ ਦੀ ਫਿਲਮਾਂ ਦੇ ਐਲਬਮ ਹਮੇਸ਼ਾ ਹਿੱਟ ਰਹੇ। ਘੱਟ ਫਿਲਮਾਂ, ਵੱਡਾ ਪ੍ਰਭਾਵ, ਉਹਨਾਂ ਨੇ ਬਹੁਤ ਜ਼ਿਆਦਾ ਫਿਲਮਾਂ ਨਹੀਂ ਬਣਾਈਆਂ, ਪਰ ਜਿਹੜੀਆਂ ਵੀ ਬਣਾਈਆਂ ਉਹ ਯਾਦਗਾਰ ਰਹੀਆਂ। ਭਾਵਨਾਤਮਕ ਸੀਨ, ਉਹਨਾਂ ਦੀਆਂ ਫਿਲਮਾਂ ਦੇ ਰੋਣ ਵਾਲੇ ਅਤੇ ਦਰਦ ਭਰੇ ਸੀਨ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਨੇ। ਅਤੇ ਮੀਡੀਆ ਤੋਂ ਦੂਰ ਰਹਿਣ ਵਾਲੇ, ਉਹ ਬਹੁਤ ਘੱਟ ਇੰਟਰਵਿਊ ਦਿੰਦੇ ਸੀ। ਅਤੇ ਉਹਨਾਂ ਦੇ ਜਿਹੜੇ ਮਨਪਸੰਦ ਵਿਸ਼ੇ ਨੇ ਉਹ ਹੈ ਜੀ, ਸੱਚਾ ਪ੍ਰੇਮ, ਵਿਛੋੜਾ, ਪਰਿਵਾਰ, ਤਿਆਗ, ਰਿਸ਼ਤਿਆਂ ਦੀ ਅਹਿਮੀਅਤ, ਧੋਖਾ ਅਤੇ ਮਾਫ਼ੀ। ਦਰਸ਼ਨ ਜੀ ਨੇ 1990 ਦੇ ਦਹਾਕੇ ਦੀ ਰੋਮਾਂਟਿਕ ਸਿਨੇਮਾ ਨੂੰ ਮਜ਼ਬੂਤ ਕੀਤਾ। ਉਹਨਾਂ ਦੀਆਂ ਫਿਲਮਾਂ ਨੇ ਸਾਬਤ ਕੀਤਾ ਕਿ ਦਰਸ਼ਕ ਭਾਵਨਾਤਮਕ ਅਤੇ ਸੰਗੀਤਮਈ ਫਿਲਮਾਂ ਨੂੰ ਬਹੁਤ ਪਸੰਦ ਕਰਦੇ ਨੇ। ਉਹਨਾਂ ਨੇ ਕਈ ਅਦਾਕਾਰਾਂ ਅਤੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ, ਜਿਵੇਂ ਕਿ ਕ੍ਰਿਸ਼ਮਾ ਕਪੂਰ ਜੀ, ਸ਼ਿਲਪਾ ਸ਼ੈੱਟੀ, ਸੁਨੀਲ ਸ਼ੈੱਟੀ, ਅਕਸ਼ੇ ਕੁਮਾਰ ਜੀ। ਅਤੇ ਦਰਸ਼ਨ ਜੀ ਅਤੇ ਸੰਗੀਤ ਜੀ ਦਾ ਕੁਛ ਆਪਸੀ ਕਨੈਕਸ਼ਨ ਵੀ ਹੈ। ਉਹਨਾਂ ਦੀ ਫਿਲਮਾਂ ਵਿੱਚ ਸੰਗੀਤਕਾਰਾਂ ਦੀ ਚੋਣ ਬਹੁਤ ਸੋਚ ਸਮਝ ਕੇ ਕੀਤੀ ਜਾਂਦੀ ਸੀ। ਖਾਸ ਤੌਰ 'ਤੇ ਨਦੀਮ ਸ਼ਰਵਣ ਨਾਲ ਉਹਨਾਂ ਦੀ ਜੋੜੀ ਬਹੁਤ ਸਫਲ ਰਹੀ। ਉਹਨਾਂ ਦੇ ਗੀਤ ਵਿਆਹਾਂ, ਰੇਡੀਓ ਅਤੇ TV 'ਤੇ ਸਾਲਾਂ ਤੱਕ ਚੱਲਦੇ ਰਹੇ, ਅਤੇ ਹੁਣ ਵੀ ਕਈ ਜਗ੍ਹਾ 'ਤੇ ਇਹ ਚੱਲਦੇ ਰਹਿੰਦੇ ਨੇ। ਦੋ ਤੋਂ ਬਾਅਦ ਧਰਮੇਸ਼ ਦਰਸ਼ਨ ਜੀ ਨੇ ਫਿਲਮਾਂ ਤੋਂ ਦੂਰੀ ਬਣਾ ਲਈ। ਕਈ ਲੋਕਾਂ ਨੂੰ ਉਮੀਦ ਸੀ ਕਿ ਉਹ ਵਾਪਸੀ ਕਰਨਗੇ। ਇੱਕ ਸਮੇਂ ਧੜਕਣ 2 ਦੀ ਵੀ ਚਰਚਾ ਹੋਈ ਸੀ, ਪਰ ਉਹ ਪ੍ਰੋਜੈਕਟ ਅੱਗੇ ਨਹੀਂ ਵੱਧ ਸਕਿਆ। ਗੱਲਾਂ ਹੋਰ ਬਹੁਤ ਸਾਰੀਆਂ ਨੇ, ਸਮਾਂ ਕੀ ਕਰੀਏ, ਇਜਾਜ਼ਤ ਤਾਂ ਇੰਨੀ ਨਹੀਂ ਦਿੰਦਾ ਕਿ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਲਈਏ, ਲੇਕਿਨ ਜਿੰਨੀਆਂ ਵੀ ਅਸੀਂ ਗੱਲਾਂ ਲੈ ਕੇ ਆਉਂਦੇ ਹਾਂ ਉਹ ਤੁਹਾਡੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਸਾਰੀਆਂ ਹੀ ਸਾਂਝੀਆਂ ਕਰ ਲਈਏ, ਲੇਕਿਨ ਨਾਲ ਨਾਲ ਗੀਤ ਵੀ ਤੁਹਾਨੂੰ ਸੁਣਾਉਣੇ ਆ। ਆਓ ਸੁਣਦੇ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਧੜਕਣ ਮੂਵੀ ਦੇ ਵਿੱਚੋਂ, ਦੁੱਲੇ ਕਾ ਸਿਹਰਾ। ਮੈਂ ਉਮੀਦ ਕਰਦਾ ਤੁਹਾਨੂੰ ਬਹੁਤ ਵਧੀਆ ਪਿਆਰਾ ਜਿਹਾ ਗੀਤ ਇਹ ਲੱਗੇਗਾ। ਇਸ ਤੋਂ ਬਾਅਦ ਮਿਲਦੇ ਹਾਂ ਜਾਣਾ ਕਿ ਦਿਨ ਸੁੰਦਰ ਐਫ ਐਮ ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਐਫ ਐਮ 102.7 ਮੈਗਾਹਰਟਜ਼ ਸੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਫਿਲਮੀ ਦੁਨੀਆ ਆਪਣੇ ਦੋਸਤ ਕੁਲਦੀਪ ਦੇ ਨਾਲ। ਜੀ ਦੋਸਤੋ, ਬਿਲਕੁਲ ਜੀ, ਗੱਲ ਚੱਲ ਰਹੀ ਹੈ ਜੀ ਧਰਮੇਸ਼ ਜੀ ਦੀ, ਔਰ ਇੱਕ ਵਾਰ ਫਿਰ ਉਹਨਾਂ ਨੂੰ ਹੈਪੀ ਬਰਥਡੇ। ਔਰ ਗੱਲ ਕਰ ਰਹੇ ਸੀ ਉਹਨਾਂ ਦੀ ਫਿਲਮਾਂ ਜਿਹੜੀਆਂ ਉਹਨਾਂ ਨੇ ਬਣਾਈਆਂ, ਭਾਵੇਂ ਉਹਨਾਂ ਨੇ ਘੱਟ ਫਿਲਮਾਂ ਬਣਾਈਆਂ, ਪਰ ਉਹਨਾਂ ਦੀਆਂ ਫਿਲਮਾਂ ਦਾ ਪ੍ਰਭਾਵ ਬਹੁਤ ਵੱਡਾ ਰਿਹਾ ਹੈ। ਅੱਜ ਵੀ ਧੜਕਣ ਦੇ ਡਾਇਲੋਗ, ਰਾਜਾ ਹਿੰਦੁਸਤਾਨੀ ਦੇ ਗੀਤ, ਬੇਵਫਾ ਦੀ ਭਾਵਨਾਤਮਕ ਕਹਾਣੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਹੈ। ਧਰਮੇਸ਼ ਦਰਸ਼ਨ ਜੀ ਇੱਕ ਐਸੇ ਨਿਰਦੇਸ਼ਕ ਹਨ ਜਿਨ੍ਹਾਂ ਨੇ ਬੋਲੀਵੁੱਡ ਨੂੰ ਭਾਵਨਾਵਾਂ, ਸੰਗੀਤ ਅਤੇ ਪ੍ਰੇਮ ਦੀ ਨਵੀਂ ਭਾਸ਼ਾ ਦਿੱਤੀ। ਉਹਨਾਂ ਦੀਆਂ ਫਿਲਮਾਂ ਵਿੱਚ

ਦਰਦ ਵੀ ਸੀ, ਰੋਮਾਂਸ ਵੀ ਸੀ, ਪਰਿਵਾਰਕ ਮੁੱਲ ਵੀ ਸੀ। ਉਹਨਾਂ ਨੇ ਸਾਬਤ ਕੀਤਾ ਕਿ ਇੱਕ ਚੰਗੀ ਕਹਾਣੀ ਅਤੇ ਮਿੱਠਾ ਸੰਗੀਤ ਦਰਸ਼ਕਾਂ ਦੇ ਦਿਲਾਂ 'ਤੇ ਸਾਲਾਂ ਤੱਕ ਰਾਜ ਕਰ ਸਕਦਾ। ਉਹਨਾਂ ਦੀਆਂ ਫਿਲਮਾਂ ਦੇ ਗੀਤ ਅੱਜ ਵੀ ਸੁਣੇ ਜਾਂਦੇ ਨੇ। ਨਵੀਂ ਪੀੜ੍ਹੀ ਵੀ ਧੜਕਨ ਅਤੇ ਰਾਜਾ ਹਿੰਦੁਸਤਾਨੀ ਵਰਗੀਆਂ ਫਿਲਮਾਂ ਨੂੰ ਪਸੰਦ ਕਰਦੀ ਰਹਿੰਦੀ ਹੈ। ਧਰਮੇਸ਼ ਦਰਸ਼ਨ ਜੀ ਦਾ ਨਾਮ ਹਮੇਸ਼ਾ ਬਾਲੀਵੁੱਡ ਦੇ ਉਹਨਾਂ ਨਿਰਦੇਸ਼ਕਾਂ ਵਿੱਚ ਲਿਆ ਜਾਵੇਗਾ ਜਿਨ੍ਹਾਂ ਨੇ ਸੰਗੀਤਮਈ ਅਤੇ ਭਾਵਨਾਤਮਕ ਸਿਨੇਮਾ ਨੂੰ ਇੱਕ ਨਵੀਂ ਉਚਾਈ ਦਿੱਤੀ। ਦੋਸਤੋ, ਗੱਲ ਚੱਲ ਰਹੀ ਸੀ ਧਰਮੇਸ਼ ਦਰਸ਼ਨ ਜੀ ਦੇ ਬਾਰੇ। ਆਓ, ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਹੋਰ ਗੀਤ, ਅਸੀਂ ਉਹਨਾਂ ਦਾ ਬਰਥਡੇ ਮਨਾਉਂਦੇ ਹੋਏ, ਮਤਲਬ ਉਹਨਾਂ ਦਾ ਅੱਜ ਜਨਮਦਿਨ ਹੈ ਔਰ ਤਕਰੀਬਨ ਉਹ 58 ਸਾਲ ਦੇ ਹੋ ਚੁੱਕੇ ਨੇ ਔਰ ਉਹਨਾਂ ਦਾ ਹੈਪੀ ਬਰਥਡੇ ਉਹਨਾਂ ਨੂੰ ਵਿਸ਼ ਅਸੀਂ ਕਰ ਚੁੱਕੇ ਹਾਂ, ਦੁਬਾਰਾ ਵਿਸ਼ ਕਰ ਦਿੰਦੇ ਹਾਂ। ਔਰ ਉਹਨਾਂ ਦਾ ਬਰਥਡੇ ਮਨਾਉਂਦੇ ਹੋਏ ਇੱਕ ਹੋਰ ਪਿਆਰਾ ਜਿਹਾ ਗੀਤ, ਹਾਂ ਮੈਨੇ ਵੀ ਪਿਆਰ ਕਿਹਾ, ਫਿਲਮ ਦੇ ਵਿੱਚੋਂ ਉਦਿਤ ਨਾਰਾਇਣ ਜੀ ਔਰ ਅਲਕਾ ਜੀ ਦੀ ਆਵਾਜ਼ ਦੇ ਵਿੱਚ, ਹਾਂ ਯਾਰ ਹੈ ਤੁਹਾਰਾ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਹਾਂਜੀ ਦੋਸਤ, ਭੁਲੇਖਾ ਖਾ ਕੇ ਗਾਣਾ ਮੈਂ ਸ਼ੁਰੂ ਕਰਨ ਲੱਗਾ ਸੀ, ਕਿਉਂ ਮੈਂ ਹਜੇ ਪਲੇ ਨਹੀਂ ਕੀਤਾ। ਉਹ ਚਲੋ ਇੱਕ ਬੁਝਾਰਤ ਹੀ ਹੈ, ਬੁਝਾਰਤ ਨਹੀਂ, ਵੈਸੇ ਤੁਸੀਂ ਸਮਝ ਹੀ ਗਏ ਹੋਣੇ ਗਾਣਾ ਜਿਹੜਾ ਆ ਉਹ ਕਿਹੜਾ ਹੈ ਜੀ। ਜੀ ਬਿਲਕੁਲ, ਜਿਸ ਗਾਣੇ ਨੂੰ ਪਲੇ ਕਰਨ ਜਾ ਰਹੇ ਸੀ ਉਹ ਗਾਣੇ ਦਾ ਨਾਮ ਇੱਦਾਂ ਕਰਦੇ ਹਾਂ, ਤੁਹਾਡੇ ਤੋਂ ਹੀ ਪੁੱਛ ਲੈਂਦੇ ਹਾਂ। ਜਿਸ ਦਾ ਅਸੀਂ ਤੁਹਾਨੂੰ ਇੱਕ ਮਿਊਜ਼ਿਕ ਹਲਕਾ ਜਿਹਾ ਟਰੈਕ ਸੁਣਾਇਆ, ਉਸ ਦਾ ਤੁਸੀਂ ਦੱਸੋ ਇਹ ਗਾਣੇ ਦਾ ਨਾਮ ਕੀ ਹੈ। ਚਲੋ ਨਾਮ 'ਚ ਤੁਸੀਂ ਫਿਰ ਨਹੀਂ, ਤੁਸੀਂ ਨਹੀਂ ਦੱਸਣਾ ਮੈਨੂੰ ਪਤਾ ਹੈ, ਪਰ ਚਲੋ ਇੱਕ ਚੀਜ਼ ਹੋਰ ਤੁਹਾਡੇ ਨਾਲ ਖੇਡਦੇ। ਹਾਂਜੀ, ਗਾਣੇ ਦਾ ਨਾਮ ਵੈਸੇ ਤੁਸੀਂ ਸਮਝ ਗਏ ਹੋਣੇ, ਲੌਂਗ ਲਾਚੀ। ਹਾਂਜੀ, ਇਸ ਗਾਣੇ ਨੂੰ ਜਿਹੜੇ ਗਾਉਣ ਵਾਲੇ ਸਿੰਗਰ ਸੀ, ਸਿੰਗਰ ਹੈ, ਜਿਨ੍ਹਾਂ ਦਾ ਨਾਮ ਹੈ ਜੀ ਮੰਨਤ ਨੂਰ ਜੀ, ਅੱਜ ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ। ਮੰਨਤ ਨੂਰ ਜੀ, ਪੰਜਾਬੀ ਸੰਗੀਤ ਦੀ ਮਿੱਠੀ ਆਵਾਜ਼। ਪੰਜਾਬੀ ਸੰਗੀਤ ਜਗਤ ਵਿੱਚ ਕਈ ਐਸੀ ਗਾਇਕਾਵਾਂ ਨੇ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਅਤੇ ਸੁਰੀਲੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਉਹਨਾਂ ਵਿੱਚੋਂ ਇੱਕ ਮਹੱਤਵਪੂਰਨ ਨਾਮ ਹੈ ਜੀ ਮੰਨਤ ਨੂਰ ਦਾ। ਮੰਨਤ ਨੂਰ ਨੇ ਬਹੁਤ ਘੱਟ ਸਮੇਂ ਵਿੱਚ ਆਪਣੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਡੀ ਪਛਾਣ ਬਣਾਈ। ਉਹਨਾਂ ਦੀ ਆਵਾਜ਼ ਵਿੱਚ ਮਿਠਾਸ, ਦਰਦ, ਰੂਹਾਨੀਅਤ ਅਤੇ ਪੰਜਾਬੀ ਮਿੱਟੀ ਦੀ ਖੁਸ਼ਬੂ ਮਹਿਸੂਸ ਹੁੰਦੀ ਹੈ। ਉਹਨਾਂ ਦੇ ਗੀਤ ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪੰਜਾਬੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤੇ ਜਾਂਦੇ ਨੇ। ਔਰ ਖਾਸ ਕਰਕੇ ਲੌਂਗ ਲਾਚੀ ਜਿਹੜਾ ਗੀਤ ਜਿਹੜਾ ਤੁਹਾਨੂੰ ਉਹਨੇ ਸੁਣਾਉਣ ਲੱਗਾ ਸੀ, ਉਹਨਾਂ ਨੇ ਬਹੁਤ ਉਹਨਾਂ ਨੂੰ ਵਿਸ਼ਵ ਪੱਧਰ 'ਤੇ ਪ੍ਰਸਿੱਧ ਕਰ ਦਿੱਤਾ। ਮੰਨਤ ਨੂਰ ਨੂੰ ਸਿਰਫ ਇੱਕ ਗਾਇਕਾ ਹੀ ਨਹੀਂ, ਸਗੋਂ ਇੱਕ ਪ੍ਰੇਰਣਾਦਾਇਕ ਕਲਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਔਰ ਆਪਣੀ ਉਹ ਇਹ ਆਪਣੀ ਮਿਹਨਤ ਅਤੇ ਲਗਨ ਕਰਕੇ ਉਹਨਾਂ ਨੂੰ ਇਹ ਸਫਲਤਾ ਮਿਲੀ ਹੈ। ਸੋ ਦੋਸਤੋ, ਅੱਜ ਇਹਨਾਂ ਦੇ ਬਾਰੇ ਵੀ ਅਸੀਂ ਗੱਲਾਂ ਕਰਾਂਗੇ ਤੁਹਾਡੇ ਨਾਲ, ਇਹਨਾਂ ਦੀ ਜੀਵਨ ਸਾਰਨੀ ਔਰ ਜੋ ਵੀ ਇਹਨਾਂ ਨੇ ਆਪਣੇ ਅਵਾਰਡਸ ਜਿੱਤੇ ਨੇ, ਜਾਂ ਕਿਹੜੀ ਕਿਹੜੀ ਫਿਲਮਾਂ ਦੇ ਵਿੱਚ ਕੰਮ ਕੀਤਾ, ਕਿਹੜੀ ਕਿਹੜੀ ਮੂਵੀਜ਼ ਜਾਂ ਕਿਹੜੇ ਕਿਹੜੇ ਸੌਂਗਸ ਜਿਹੜੇ ਆ ਇਹਨਾਂ ਨੇ ਗਾਏ ਨੇ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਔਰ ਇਹਨਾਂ ਦੇ ਬਾਰੇ ਦਿਲਚਸਪ ਗੱਲਾਂ ਉਹ ਵੀ ਤੁਹਾਨੂੰ ਦੱਸਾਂਗੇ, ਪਰ ਨਾਲ ਦੀ ਨਾਲ ਗੀਤ ਵੀ ਤਾਂ ਸੁਣਨੇ ਪੈਣੇ ਨੇ ਜੀ। ਗੀਤ ਨਹੀਂ ਸੁਣਾਂਗੇ ਤਾਂ ਫਿਰ ਮਜ਼ਾ ਨਹੀਂ ਆਉਣਾ, ਹੈ ਨਾ ਪ੍ਰੋਗਰਾਮ ਦਾ। ਸੋ ਚਲੋ ਸ਼ੁਰੂਆਤ ਕਰਦੇ ਹਾਂ ਇਹਨਾਂ ਦਾ ਇੱਕ ਗੀਤ ਹੈ ਸ਼ੁਕਰ ਖੁਦਾ ਦਾ, ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਜਾਣ ਕਿਤਨੀ ਸੁਣਦੇ ਰਹਿਣਾ ਫਿਰ ਮੇਰੇ ਮੋ ਜਲੰਧਰ, ਦਿਲ ਤੋਂ ਦਿਲ ਤੱਕ।

ਦੋਸਤੋ, ਇੱਕ ਗੱਲ ਮੈਂ ਭੁੱਲ ਗਿਆ ਇਹਨਾਂ ਦੇ ਬਾਰੇ, ਇੱਕ ਚੀਜ਼ ਹੋਰ ਮੈਂ ਕਹਿਣੀ ਸੀ ਵੀ ਇਹਨਾਂ ਦਾ ਅਸਲ ਨਾਮ ਕੀ ਹੈ। ਛੇਤੀ ਛੇਤੀ ਵਟਸਐਪ ਵੀ ਤੁਸੀਂ ਕਰ ਸਕਦੇ ਹੋ 9855101027, 9855101027। ਇਹਨਾਂ ਦਾ ਤੁਸੀਂ ਅਸਲ ਨਾਮ ਦੱਸਣਾ ਹੈ, ਜੇ ਜਿਹੜਾ ਸਹੀ ਦੱਸੂਗਾ ਉਹਦਾ ਮੈਸੇਜ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਤਾਂ ਜੇ ਤੁਸੀਂ ਨਹੀਂ ਦੱਸੋਗੇ ਤਾਂ ਫਿਰ ਮੈਂ ਤਾਂ ਤੁਹਾਨੂੰ ਦੱਸਣਾ ਹੀ ਇਸ ਗੀਤ ਤੋਂ ਬਾਅਦ ਮਾਫੀ ਚਾਹਾਂਗਾ ਤਾਂ ਗੀਤ ਵਿੱਚ ਹੀ ਰੋਕਣ ਵਾਸਤੇ, ਪਰ ਪਲੇ ਕਰ ਦਿੰਦਾ ਹੁਣੇ।

ਹਾਂਜੀ, ਮੈਂ ਇੱਕ ਸਵਾਲ ਪੁੱਛਿਆ ਸੀ ਛੋਟਾ ਜਿਹਾ ਵੀ ਇਹਨਾਂ ਦਾ ਅਸਲ ਨਾਮ ਕੀ ਹੈ, ਔਰ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਸੇ ਨੂੰ ਪਤਾ ਹੋਏਗਾ, ਜੇ ਪਤਾ ਵੀ ਹੋਏਗਾ ਲੱਗਦਾ ਉਹਨਾਂ ਨੇ ਮੇਰਾ ਮੈਸੇਜ ਧਿਆਨ ਨਾਲ ਜਾਂ ਮੇਰਾ ਜਿਹੜਾ ਅਸੀਂ ਗੱਲਬਾਤ ਚੱਲ ਰਹੀ ਹੈ ਉਹ ਧਿਆਨ ਨਾਲ ਸੁਣ ਨਹੀਂ ਰਹੇ, ਉਹ ਗਾਣੇ ਸੁਣ ਰਹੇ ਨੇ ਸਿਰਫ, ਹੈ ਨਾ ਹੈ ਨਾ ਹੈ ਨਾ ਇੱਦਾਂ ਨਹੀਂ। ਚਲੋ ਕੋਈ ਗੱਲ ਨਹੀਂ, ਹੋ ਸਕਦਾ ਕਿਸੇ ਨੂੰ ਨਹੀਂ ਵੀ ਪਤਾ ਹੋਵੇ, ਪਰ ਚਲੋ ਦੱਸ ਦਿੰਦੇ, ਇਹਨਾਂ ਦਾ ਅਸਲ ਨਾਮ ਹੈ ਜੀ ਕਮਲੇਸ਼ ਦੇਵੀ ਜੀ। ਬਿਲਕੁਲ ਜੀ, ਉਹਨਾਂ ਨੂੰ ਮੰਨਤ ਨੂਰ ਨਾਲ ਜਾਣਿਆ ਜਾਂਦਾ ਹੈ ਜੀ। ਮੰਨਤ ਨੂਰ ਦਾ ਜਨਮ ਪੰਜਾਬ ਵਿੱਚ ਹੋਇਆ, ਉਹਨਾਂ ਦਾ ਅਸਲ ਨਾਮ ਮੰਨਤ ਨੂਰ ਹੀ ਹੈ, ਔਰ ਬਚਪਨ ਤੋਂ ਹੀ ਉਹਨਾਂ ਨੂੰ ਸੰਗੀਤ ਨਾਲ ਬਹੁਤ ਪਿਆਰ ਸੀ, ਔਰ ਇਹਨਾਂ ਨੂੰ ਕਮਲੇਸ਼ ਦੇਵੀ ਵੀ ਕਿਹਾ ਜਾਂਦਾ ਸੀ ਪਹਿਲਾਂ। ਉਸ ਤੋਂ ਬਾਅਦ ਇਹਨਾਂ ਨੂੰ ਮੰਨਤ ਨੂਰ ਵਜੋਂ ਇੰਡੀਅਨ ਸਿੰਗਰ ਵਜੋਂ ਜਾਣਿਆ ਜਾਣ ਲੱਗ ਪਿਆ ਪੰਜਾਬੀ ਲੈਂਗੁਏਜ ਦਾ, ਔਰ ਉਹ ਛੋਟੀ ਉਮਰ ਤੋਂ ਹੀ ਗਾਣੇ ਗਾਉਣ ਲੱਗ ਪਏ ਸੀ। ਉਹਨਾਂ ਦੇ ਪਰਿਵਾਰ ਨੇ ਹਮੇਸ਼ਾ ਉਹਨਾਂ ਨੂੰ ਸੰਗੀਤ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪੰਜਾਬ ਦੇ ਸੱਭਿਆਚਾਰਕ ਮਾਹੌਲ ਅਤੇ ਲੋਕ ਸੰਗੀਤ ਨੇ ਉਹਨਾਂ ਦੀ ਗਾਇਕਾ 'ਤੇ ਡੂੰਘਾ ਪ੍ਰਭਾਵ ਪਾਇਆ। ਬਚਪਨ ਵਿੱਚ ਉਹ ਸਕੂਲਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਗੀਤ ਗਾਇਆ ਕਰਦੇ ਸੀ। ਲੋਕ ਉਹਨਾਂ ਦੀ ਮਿੱਠੀ ਆਵਾਜ਼ ਤੋਂ ਬਹੁਤ ਪ੍ਰਭਾਵਿਤ ਹੁੰਦੇ ਸੀ, ਔਰ ਹੌਲੀ ਹੌਲੀ ਉਹਨਾਂ ਦਾ ਵਿਸ਼ਵਾਸ ਵੱਧਦਾ ਗਿਆ ਅਤੇ ਉਹਨਾਂ ਨੇ ਸੰਗੀਤ ਨੂੰ ਹੀ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਮੰਨਤ ਜੀ ਨੂੰ ਬਚਪਨ ਤੋਂ ਹੀ ਸੂਫੀ ਅਤੇ ਲੋਕ ਗੀਤ ਸੁਣਨ ਦਾ ਬਹੁਤ ਸ਼ੌਕ ਸੀ। ਉਹ ਪੁਰਾਣੇ ਪੰਜਾਬੀ ਗੀਤ ਅਤੇ ਬਾਲੀਵੁੱਡ ਦੇ ਸੁਰੀਲੇ ਗਾਣੇ ਸੁਣ ਕੇ ਰਿਆਜ਼ ਕਰਦੇ ਰਹਿੰਦੇ ਸੀ।

ਉਹਨਾਂ ਨੇ ਆਪਣੀ ਆਵਾਜ਼ ਨੂੰ ਨਿਖਾਰਨ ਲਈ ਕਾਫੀ ਮਿਹਨਤ ਕੀਤੀ। ਕਈ ਵਾਰ ਉਹਨਾਂ ਨੂੰ ਸੰਘਰਸ਼ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਹ ਕਦੇ ਹਿੰਮਤ ਨਹੀਂ ਹਾਰੇ। ਉਹਨਾਂ ਦੀ ਗਾਇਕੀ ਵਿੱਚ ਪੰਜਾਬੀ ਲੋਕ ਰੰਗ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਇਹੀ ਕਾਰਨ ਹੈ ਕਿ ਉਹਨਾਂ ਦੇ ਗੀਤ ਲੋਕਾਂ ਦੇ ਦਿਲਾਂ ਨੂੰ ਛੋਹ ਲੈਂਦੇ ਨੇ। ਮੰਨਤ ਨੂਰ ਜੀ ਨੇ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕੀਤੀ। ਉਹਨਾਂ ਨੇ ਕਈ ਸਟੇਜ ਸ਼ੋਅ ਅਤੇ ਸੰਗੀਤਕ ਪ੍ਰੋਗਰਾਮਾਂ ਵਿੱਚ ਹਿੱਸਾ ਵੀ ਲਿਆ। ਉਹਨਾਂ ਨੂੰ ਅਸਲ ਪਹਿਚਾਣ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਵਿੱਚ ਗਾਣੇ ਗਾ ਕੇ ਮਿਲੀ। ਸ਼ੁਰੂਆਤੀ ਅਸੀਂ ਮਤਲਬ ਤੁਸੀਂ ਜਾਣਦੇ ਹੋ ਲੌਂਗ ਲਾਚੀ ਤੋਂ। ਇਹ ਗੀਤ ਪੰਜਾਬੀ ਸੰਗੀਤ ਇਤਿਹਾਸ ਦੇ ਸਭ ਤੋਂ ਵੱਡੇ ਹਿੱਟ ਗੀਤਾਂ ਵਿੱਚੋਂ ਇੱਕ ਬਣ ਗਿਆ। ਇਸ ਗੀਤ ਨੇ ਮੰਨਤ ਨੂਰ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਲੌਂਗ ਲਾਚੀ ਯੂਟਿਊਬ 'ਤੇ ਬਹੁਤ ਵੱਡਾ ਰਿਕਾਰਡ ਬਣਾਉਣ ਵਾਲੇ ਪੰਜਾਬੀ ਗੀਤਾਂ ਵਿੱਚ ਸ਼ਾਮਿਲ ਹੋਇਆ। ਇਹ ਗੀਤ ਦੁਨੀਆ ਭਰ ਵਿੱਚ ਪੰਜਾਬੀ ਮਿਊਜ਼ਿਕ ਨੂੰ ਇੱਕ ਨਵੀਂ ਪਛਾਣ ਦੇਣ ਵਿੱਚ ਕਾਮਯਾਬ ਰਿਹਾ। ਦੋਸਤੋ, ਹੋਰ ਵੀ ਗੱਲਾਂ ਕਰਾਂਗੇ, ਪਰ ਸੁਣਦੇ ਹਾਂ ਇੱਕ ਪਿਆਰਾ ਜਿਹਾ ਹੋਰ ਗੀਤ।

ਦੋਸਤ ਬਹੁਤ ਹੀ ਪਿਆਰਾ ਜਿਹਾ ਗੀਤ ਹੀ ਹੋਰ ਇਹਨਾਂ ਦੇ ਬਾਰੇ ਗੱਲ ਕਰ ਰਹੇ ਸੀ। ਮੰਨਤ ਜੀ ਦੀ ਸ਼ਖਸੀਅਤ ਜਿਹੜੀ ਹੈ, ਸਾਦਗੀ ਭਰਾ ਸੁਭਾਅ, ਮਿਹਨਤੀ ਕਲਾਕਾਰ, ਪੰਜਾਬੀ ਸੱਭਿਆਚਾਰ ਨਾਲ ਪਿਆਰ, ਔਰ ਪੰਜਾਬੀ ਸੰਗੀਤ ਵਿੱਚ ਔਰਤਾਂ ਦੀ ਭੂਮਿਕਾ। ਮੰਨਤ ਨੂਰ ਉਹਨਾਂ ਗਾਇਕਾਵਾਂ ਵਿੱਚੋਂ ਹਨ ਜਿਨ੍ਹਾਂ ਨੇ ਪੰਜਾਬੀ ਸੰਗੀਤ ਵਿੱਚ ਔਰਤਾਂ ਦੀ ਮਜ਼ਬੂਤ ਪਛਾਣ ਬਣਾਈ। ਉਹਨਾਂ ਨੇ ਸਾਬਤ ਕੀਤਾ ਕਿ ਇੱਕ ਮਹਿਲਾ ਗਾਇਕਾ ਵੀ ਪੰਜਾਬੀ ਮਿਊਜ਼ੀਕਲ ਇੰਡਸਟਰੀ ਵਿੱਚ ਵੱਡੀ ਕਾਮਯਾਬੀ ਹਾਸਿਲ ਕਰ ਸਕਦੀ ਹੈ। ਸੋਸ਼ਲ ਮੀਡੀਆ 'ਤੇ ਵੀ ਉਹਨਾਂ ਦੀ ਬਹੁਤ ਲੋਕਪ੍ਰਿਯਤਾ ਹੈ। ਮੰਨਤ ਨੂਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਲੋਕਪ੍ਰਿਯ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਗੀਤਾਂ ਦੀਆਂ ਅਪਡੇਟ, ਤਸਵੀਰਾਂ, ਲਾਈਵ ਵੀਡੀਓ, ਸੰਗੀਤਕ ਯਾਤਰਾ ਔਰ ਸਾਂਝੀ, ਮਤਲਬ ਉਹ ਹਮੇਸ਼ਾ ਸਾਂਝੀ ਕਰਦੇ ਰਹਿੰਦੇ ਨੇ। ਲੌਂਗ ਲਾਚੀ ਨੇ ਗੀਤ ਨੇ ਜਿਹੜਾ ਇਹਨਾਂ ਨੇ ਗਾਇਆ, ਉਸ ਨੇ ਇਤਿਹਾਸ ਬਣਾਇਆ। ਲੋਕ ਗੀਤਾਂ ਨਾਲ ਖਾਸ ਲਗਾਵ ਹੈ, ਰਿਆਜ਼ ਦੀ ਆਦਤ ਹੈ, ਦਰਸ਼ਕਾਂ ਨਾਲ ਜੁੜਾ, ਇਹ ਇਹਨਾਂ ਦੇ ਦਿਲਚਸਪ ਤੱਥ ਨੇ। ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਕੰਮ ਕੀਤੇ ਨੇ ਉਸ ਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਇਹਨਾਂ ਨੇ ਟੈਲੀਵਿਜ਼ਨ ਸ਼ੋਜ਼ 'ਚ ਵੀ ਹੋਸਟ ਕੀਤਾ ਹੈ, ਜੱਜ ਵੀ ਰਹੇ ਨੇ, ਜਿਵੇਂ ਕਿ ਜ਼ੀ ਪੰਜਾਬੀ, ਅੰਤਾਕਸ਼ਰੀ, ਵੋਇਸ ਆਫ ਪੰਜਾਬ, ਵੋਇਸ ਆਫ ਪੰਜਾਬ 15 ਦੇ ਵਿੱਚ, ਵੋਇਸ ਆਫ ਪੰਜਾਬ 12 ਔਰ ਵੋਇਸ ਆਫ ਪੰਜਾਬ 15 ਜਿਹੜਾ ਕਿ PTC ਪੰਜਾਬੀ ਦੇ ਆਉਂਦਾ ਹੈ, ਉਸ ਦੇ ਵਿੱਚ ਵੀ ਇਹ ਜੱਜ ਰਹੇ ਨੇ। ਉਸ ਤੋਂ ਬਾਅਦ ਮੂਵੀਜ਼ ਜਿਹੜੀਆਂ ਪੰਜਾਬੀ ਮੂਵੀਜ਼ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ, ਹਰਜੀਤਾ ਜਿਹਦਾ ਗਾਣਾ ਹੈ ਕਿੰਨਾ ਪਿਆਰ, ਔਰ ਉਸ ਤੋਂ ਬਾਅਦ ਮੂਵੀ ਹੈ ਲੌਂਗ ਲਾਚੀ, ਕੈਰੀ ਓਨ ਜੱਟਾ 2, ਵੱਡਾ ਕਲਾਕਾਰ, ਜਿੰਦੜੀ, ਰੰਗ ਪੰਜਾਬ, ਨਾਨਕਾ ਮੇਲ, ਮੁਕਲਾਵਾ, ਜਿੰਦ ਜਾਨ, ਤਾਰਾ ਮੀਰਾ, ਯਾਰ ਅਨਮੁੱਲੇ ਰਿਟਰਨਸ, ਮਤਲਬ ਹੋਰ ਕਾਫੀ ਸਾਰੀ ਮੂਵੀਜ਼ ਨੇ, ਬਹੁਤ ਸਾਰੀ ਮੂਵੀਜ਼ ਨੇ। ਔਰ ਹਿੰਦੀ ਮੂਵੀ ਵੀ ਹੈ ਜਿਹਦੇ ਵਿੱਚ ਸੋਨੂ ਕੇ T2 ਕੀ ਸਵੀਟੀ, ਲੱਕ ਮੇਰਾ ਹਿੱਟ ਗਾਣਾ ਜਿਹੜਾ ਇਹਨਾਂ ਨੇ ਗਾਇਆ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹੁਣੇ। ਔਰ ਨੌਨ ਫਿਲਮੀ ਜਿਹੜੇ ਗੀਤ ਨੇ, ਸਾਰੀ ਰਾਤ ਨੱਚਣਾ, ਸੂਟ ਪਟਿਆਲਾ, ਸੱਚੀਆਂ ਗੱਲਾਂ, ਸੁਰਮਾ, ਕਾਫੀ ਸਾਰੇ ਗਾਣੇ ਜਿਹੜੇ ਇਹਨਾਂ ਦੇ ਹਿੱਟ ਰਹੇ ਨੇ ਔਰ ਕਾਫੀ ਜਿਹੜੇ ਅੱਜ ਕੱਲ੍ਹ ਦੇ ਯੂਥ ਨੂੰ ਮਤਲਬ ਉਹ ਸੁਣਦੇ ਰਹਿੰਦੇ ਨੇ। ਅਵਾਰਡਸ ਜਿਹੜੇ ਆ 2017 ਦੇ ਵਿੱਚ PTC ਪੰਜਾਬੀ ਮਿਊਜ਼ਿਕ ਅਵਾਰਡ, 2019 ਦੇ ਵਿੱਚ PTC ਪੰਜਾਬੀ ਫਿਲਮ ਅਵਾਰਡਸ, 2019 ਜਿਹੜਾ ਲੌਂਗ ਲਾਚੀ ਇਹ ਵਨ ਮਤਲਬ ਜਿੱਤੇ ਨੇ ਇਹ, ਉਸ ਤੋਂ ਬਾਅਦ PTC ਪੰਜਾਬੀ ਫਿਲਮ ਅਵਾਰਡਸ 2020 ਗੁਲਾਬੀ ਪਾਣੀ ਉਹ ਵੀ ਇਹਨਾਂ ਨੇ ਜਿੱਤਿਆ। ਉਸ ਤੋਂ ਇਲਾਵਾ PTC ਬੋਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਅਵਾਰਡ 2020, BTC ਡਿਜੀਟਲ ਫਿਲਮ ਫੈਸਟੀਵਲ ਅਵਾਰਡ, ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਅਵਾਰਡ PEFA 2023 ਇਹ ਵੀ ਇਹਨਾਂ ਨੇ ਜਿੱਤਿਆ ਹੈ। ਮੰਨਤ ਨੂਰ ਪੰਜਾਬੀ ਸੰਗੀਤ ਦੀ ਉਹ ਮਿੱਠੀ ਆਵਾਜ਼ ਹੈ ਜਿਸ ਨੇ ਆਪਣੇ ਗੀਤਾਂ ਨਾਲ ਲੱਖਾਂ ਦਿਲਾਂ ਮਤਲਬ ਲੱਖਾਂ ਦਿਲ ਜਿੱਤੇ ਨੇ।

ਗਾਇਕੀ ਵਿੱਚ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਅਤੇ ਰੂਹਾਨੀਅਤ ਮਹਿਸੂਸ ਹੁੰਦੀ ਹੈ। ਲੌਂਗ ਇਲਾਚੀ ਵਰਗੇ ਗੀਤਾਂ ਨੇ ਉਹਨਾਂ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿੱਤੀ। ਉਹਨਾਂ ਦੀ ਮਿਹਨਤ, ਸਾਦਗੀ ਅਤੇ ਸੁਰੀਲੀ ਆਵਾਜ਼ ਨੇ ਉਹਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਮਸ਼ਹੂਰ ਗਾਇਕਾਵਾਂ ਵਿੱਚ ਸ਼ਾਮਿਲ ਕਰ ਦਿੱਤਾ। ਮੰਨਤ ਨੂਰ ਜੀ ਦਾ ਨਾਮ ਹਮੇਸ਼ਾ ਉਹਨਾਂ ਕਲਾਕਾਰਾਂ ਵਿੱਚ ਲਿਆ ਜਾਵੇਗਾ ਜਿਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਨਵੀਂ ਉਚਾਈ ਦਿੱਤੀ ਅਤੇ ਲੋਕ ਧੁਨਾਂ ਨੂੰ ਦੁਨੀਆ ਤੱਕ ਪਹੁੰਚਾਇਆ। ਤਾਂ ਦੋਸਤੋ, ਫਿਲਮੀ ਦੁਨੀਆ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਇਜਾਜ਼ਤ ਲੈਣੀ ਪੈਣੀ। ਅੱਜ ਅਸੀਂ ਗੱਲ ਕੀਤੀ ਧਰਮੇਸ਼ ਦਰਸ਼ਨ ਜੀ ਦੀ ਔਰ ਇੱਕ ਮਸ਼ਹੂਰ ਗਾਇਕਾ ਮੰਨਤ ਨੂਰ ਜੀ ਦੀ, ਔਰ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਪਰ 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ, ਜਾਣਾ ਤੁਸੀਂ ਕੀਤੇ ਨਹੀਂ ਹੈ, ਸੁਣਦੇ ਰਹਿਣਾ ਕਿ 102.7 FM ਰੇਨਬੋ ਜਲੰਧਰ। ਔਰ ਆਹ ਜਿਹੜਾ ਮੈਂ ਗੀਤ ਕਹਿ ਰਿਹਾ ਸੀ, ਲੱਕ ਮੇਰਾ ਹਿੱਟ ਜਿਹੜਾ ਆ ਉਹ ਸੁਣਦੇ ਹਾਂ। ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਨੈਟਵਾਣੀ ਦੇ ਵਿੱਚ ਮਿਲਾਂਗੇ। ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ, ਔਰ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ।

ਅੰਦਰ ਔਰ ਆਓ ਜਿਹੜਾ ਮੈਂ ਗੀਤ ਕਹਿ ਰਿਹਾ ਸੀ ਲੱਕ ਮੇਰਾ ਹਿੱਟ ਜਿਹੜਾ ਆ ਉਹ ਸੁਣਦੇ ਹਾਂ। ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਨੈੱਟਵਾਣੀ ਦੇ ਵਿੱਚ ਮਿਲਾਂਗੇ। ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ ਔਰ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 8 ਵਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਭਾਰਤ ਯੂਰੋਪੀਅਨ ਮੁਕਤ ਵਪਾਰ ਸਮਝੌਤੇ ਨਾਲ ਭਾਰਤ ਅਤੇ ਸਵੀਡਨ ਸਮੇਤ ਯੂਰੋਪੀਅਨ ਮੁਲਕਾਂ ਦਰਮਿਆਨ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਲਈ ਨਵੇਂ ਰਸਤੇ ਖੋਲ੍ਹਣ ਦੀ ਉਮੀਦ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪ੍ਰੀਖਿਆ ਨਾਲ ਸੰਬੰਧਿਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲ ਛੱਡਣ ਵਾਲੇ ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਸਮੂਹ ਦੇ ਬੱਚਿਆਂ ਦੀ ਵੱਧ ਰਹੀ ਗਿਣਤੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਅਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪੜੇ ਚੜ੍ਹਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ ਰਵਰਾਂ ਵਜੋਂ ਨਿਯੁਕਤ ਕੀਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਉੱਤਰੀ ਭਾਰਤ ਦੇ ਹੁਣ ਤੱਕ ਦੇ

ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। ਖੇਤਰੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਗਹਿਰਾ ਹੂਆ ਅਤੇ ਸ਼ਹਿਰੀਆ ਰਿਹਾਨ ਦਾ ਮਜਬੂਰ ਵੀ ਟੋਪ 5 ਵਿੱਚ ਹੀ ਨੇ। ਉਸ ਤੋਂ ਇਲਾਵਾ ਪੰਜਾਬੀ ਗਾਣੇ ਵੀ ਸੁਣਦੇ ਹੋ ਤਾਂ ਫਿਰ ਖਤ ਨਵਜੋਤ ਅਹੂਜਾ ਦਾ ਔਰ ਸ਼ੀਸ਼ਾ ਮਿੱਟਾ ਰੋਰ ਦੀ ਮਤਲਬ ਰੋਰ ਵੀ ਚਾਰਟ ਦੇ ਟ੍ਰੈਂਡ ਕਰ ਰਹੇ ਨੇ। ਟੋਪ 10 ਲਿਸਟ ਜਿਹੜੀ ਆ ਉਹਦੇ ਵਿੱਚ ਬੈਰਾਂ ਸਭ ਤੋਂ ਉੱਪਰ ਹੈ ਬੰਜਾਰੇ ਮੂਵੀ, ਗਹਿਰਾ ਹੂਆ ਸ਼ਾਸ਼ਵਤ ਜੀ ਦਾ ਸੈਕਿੰਡ ਨੰਬਰ 'ਤੇ, ਖਤ ਨਵਜੋਤ ਅਹੂਜਾ ਦਾ ਤੀਜੇ ਨੰਬਰ 'ਤੇ, ਸ਼ੀਸ਼ਾ ਮਿੱਟਾ ਰੋਰ ਔਰ ਸਵਰਾ ਵਰਮਾ ਦਾ ਮਜਬੂਰ ਪੰਜਵੇਂ ਨੰਬਰ 'ਤੇ, ਜਾਏ ਸਜਣਾ ਜਾਈਏ ਸਜਣਾ ਛੇਵੇਂ ਨੰਬਰ 'ਤੇ, ਅਰਜ਼ ਕੀਆ ਹੈ ਸੱਤਵੇਂ 'ਤੇ। ਉਸ ਤੋਂ ਬਾਅਦ 8, 9, 10 ਮਤਲਬ ਇਹ ਚੱਲਦੀ ਰਹਿੰਦੀ ਲਿਸਟ ਬਹੁਤ ਲੰਬੀ। ਸੋ ਦੋਸਤੋ ਨੈੱਟ ਦੇ ਵਿੱਚ ਅਸੀਂ ਇਹੋ ਜਿਹੀ ਚੀਜ਼ਾਂ ਵੀ ਦੇਖ ਸਕਦੇ ਨੇ ਕਿ ਸਭ ਤੋਂ ਟੋਪ ਦੇ ਉੱਤੇ ਕੀ ਚੱਲ ਰਿਹਾ, ਟੋਪ ਟ੍ਰੈਂਡਿੰਗ ਮਤਲਬ ਮਿਊਜ਼ਿਕ ਦੇ ਵਿੱਚ ਕੀ ਹੈ ਕੀ ਨਹੀਂ ਹੈ। ਔਰ ਇਸ ਤੋਂ ਇਲਾਵਾ ਤੁਸੀਂ ਵੀ ਕੁਛ ਸਾਂਝਾ ਕਰਨਾ ਚਾਹ ਰਹੇ ਹੋ ਤਾਂ ਤੁਸੀਂ 9855101027 ਵਟਸਐਪ ਨੰਬਰ ਹੈ ਉਸ ਦੇ ਉੱਤੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਔਰ ਮੈਂ ਤੁਹਾਡੇ ਮੈਸੇਜ ਨੂੰ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗਾ ਜੇ ਉਹ ਨੈੱਟਵਾੜੀ ਦੇ ਰਿਲੇਟਡ ਹੋਇਆ ਤਾਂ। ਤਦ ਤੱਕ ਸੁਣਦੇ ਹਾਂ ਇਹ ਇੱਕ ਐਨਰਜੀ ਵਾਲਾ ਗਾਣਾ ਔਰ ਜਿਹਨੂੰ ਆਪ ਤੁਹਾਨੂੰ ਨੱਚਣ 'ਤੇ ਮਜਬੂਰ ਕਰ ਦੇਗਾ, ਇਹ ਮੈਨੂੰ ਗਾਣਾ ਬਹੁਤ ਪਸੰਦ ਹੈ ਜੀ। ਆਪ ਸੁਣਦੇ ਹਾਂ ਪਿਆਰਾ ਜਿਹਾ ਗਾਣਾ।

ਬਸ ਰੁਕ ਜਾਓ, ਹੁਣ ਨਹੀਂ ਨੱਚਣਾ। ਹਾਂਜੀ ਮੈਨੂੰ ਪਤਾ ਤੁਸੀਂ ਨੱਚ ਰਹੇ ਸੀ ਕਿਉਂਕਿ ਮੈਂ ਵੀ ਇੱਥੇ ਨੱਚ ਰਿਹਾ ਸੀ, ਮੈਨੂੰ ਸਾਹ ਚੜ ਗਿਆ ਹੈ। ਹਾਂਜੀ ਦੋਸਤੋ, ਇਹੋ ਜਿਹੇ ਗਾਣੇ ਸੁਣ ਕੇ ਨਾ ਸੱਚੀ ਨੱਚਣ ਦਾ ਦਿਲ ਕਰਦਾ, ਔਰ ਐਨਰਜੀ ਜੀ ਆ ਜਾਂਦੀ ਹੈ, ਔਰ ਸਮਾਂ ਹੈ ਜਿਹੜਾ ਇਹ ਵਾਲਾ ਸਮਾਂ ਹੁੰਦਾ ਨਾ 9-9:30 ਤੱਕ ਦਾ, ਜਿਹੜਾ ਇਹ 'ਚ ਐਨਰਜੀ ਵੀ ਚਾਹੀਦੀ ਹੁੰਦੀ ਹੈ। ਮਤਲਬ ਸ਼ਾਮ ਦੇ ਵਿੱਚ ਜਦੋਂ ਚਾਹ ਪੀ ਲੈਂਦੇ ਉਦੋਂ ਵੱਖਰੀ ਜਿਹੀ ਐਨਰਜੀ ਆ ਜਾਂਦੀ ਹੈ, ਔਰ ਥੋੜ੍ਹਾ ਜਿਹਾ ਆਪਣੇ ਆਪ ਨੂੰ ਨਾ ਮਤਲਬ ਐਨਰਜੀ ਵਿੱਚ ਲਿਆਉਣਾ ਵੀ ਚਾਹੀਦਾ, ਥੋੜ੍ਹੀ ਫੈਟ ਬਰਨ ਹੁੰਦੀ ਉਹਦੇ ਨਾਲ, ਔਰ ਥੋੜ੍ਹੀ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ। ਦੋਸਤੋ ਬਾਕੀ ਐਕਸਰਸਾਈਜ਼ ਦੇ ਬਾਰੇ ਔਰ ਕੁਛ ਹੋਰ ਟਿਪਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ, ਪਰ ਉਸ ਤੋਂ ਪਹਿਲਾਂ ਇੱਕ ਸਭ ਤੋਂ ਜ਼ਰੂਰੀ, ਜੇ ਤੁਸੀਂ ਇੱਕ ਜਾਗਰੂਕ ਨਾਗਰਿਕ ਹੋ ਤਾਂ ਤੁਹਾਨੂੰ ਉਹ ਜਾਣਨਾ ਮਤਲਬ ਉਹਦੇ ਬਾਰੇ ਇੱਕ ਜਾਣਕਾਰੀ ਦੇਣਾ ਚਾਹਾਂਗਾ। ਸਾਡਾ ਇੱਕ ਸੈਂਸਸ ਚੱਲ ਰਿਹਾ ਪੂਰੇ ਇੰਡੀਆ ਦੇ ਵਿੱਚ, ਜਿਹੜਾ ਕਿ ਸੈਂਸਸ 2027 ਦੇ ਨਾਮ ਦੇ ਉੱਤੇ ਇਹ ਚੱਲ ਰਿਹਾ ਹੈ। ਇਹ ਸੈਂਸਸ ਪਹਿਲਾਂ 2021 ਦੇ ਵਿੱਚ ਹੋਣਾ ਸੀ, ਲੇਕਿਨ ਕਰੋਨਾ ਕਰਕੇ ਇਹ ਜਿਹੜਾ ਆ ਸੈਂਸਸ ਨਹੀਂ ਹੋ ਸਕਿਆ, ਇਸ ਲਈ ਇਹ ਸੈਂਸਸ ਹੁਣ 2027 ਦੇ ਵਿੱਚ ਕੀਤਾ ਜਾ ਰਿਹਾ। ਇਸਦਾ ਨਾਮ ਵੀ 2027 ਦੇ ਨਾਲ ਤੋਂ ਹੀ ਚੱਲ ਰਿਹਾ, ਔਰ ਇਸ ਦੇ ਵਿੱਚ ਇਹ ਵੀ ਸੀਗਾ ਕਿ ਤੁਸੀਂ ਸੈਲਫ ਇਨਮੋਰੇਸ਼ਨ ਕਰ ਸਕਦੇ ਸੀ CMMS ਪੋਰਟਲ ਦੇ ਉੱਤੇ, ਸੈਂਸਸ ਮੈਨੇਜਮੈਂਟ ਐਂਡ ਮੋਨੀਟਰਿੰਗ ਸਿਸਟਮ ਇਹਨੂੰ ਕਿਹਾ ਜਾਂਦਾ ਹੈ। ਵੈਬਸਾਈਟ ਦਾ ਨਾਮ ਹੈ sc.census.gov.in। ਦੁਬਾਰਾ ਦੱਸ ਦਿੰਦਾ, ਜੇ ਤੁਸੀਂ ਗੂਗਲ ਦੇ ਵਿੱਚ ਜਾਓਗੇ ਤਾਂ ਸੈਂਸਸ CMMS ਲਿਖੋਗੇ ਤਾਂ ਵੀ ਆ ਜਾਏਗਾ, ਸੈਂਸਸ ਮੈਨੇਜਮੈਂਟ ਐਂਡ ਮੋਨੀਟਰਿੰਗ ਸਿਸਟਮ ਲਿਖੋਗੇ ਤਾਂ ਵੀ ਆ ਜਾਏਗਾ, ਜਾਂ ਫਿਰ ਵੈਬਸਾਈਟ ਡਾਇਰੈਕਟ ਲਿਖੋਗੇ, ਨੋਟ ਕਰ ਲਓ sc.census.gov.in, ਇਹ ਲਿਖੋਗੇ ਤਾਂ ਵੀ ਆ ਜਾਏਗਾ। ਸੈਂਸਸ ਹੁੰਦਾ ਕੀ ਹੈ? ਸੈਂਸਸ ਦਾ ਮਤਲਬ ਹੈ ਜਨਗਣਨਾ, ਕਿ ਸਾਡੇ ਜਿਹੜੀ ਪਾਪੂਲੇਸ਼ਨ ਹੈ, ਸਾਡੇ ਜਿਹੜੇ ਘਰ ਕਿੰਨੇ ਹੈ, ਪਾਣੀ ਦੀ ਸਪਲਾਈ ਹੋ ਗਈ, A to Z ਜੋ ਵੀ ਹੈ, ਗਲੀਆਂ ਕਿੰਨੀਆਂ ਹੈ, ਸਭ ਕੁਛ ਉਹਦੇ ਵਿੱਚ ਕੀਤਾ ਜਾਂਦਾ ਹੈ, ਅਤੇ 2 ਚਰਨਾਂ ਦੇ ਵਿੱਚ ਹੋ ਰਿਹਾ। ਜਿਹੜਾ ਪਹਿਲਾ ਫੇਸ ਹੈ ਇਹਦੇ ਵਿੱਚ ਹਾਊਸ ਲਿਸਟਿੰਗ ਬਲੋਕਸ ਜਿਹੜੇ ਆ, ਜਿਹੜੀ ਬਲੋਕਸ ਮਤਲਬ ਜਿੰਨੇ ਵੀ ਘਰ ਹੈ, ਜਾਂ ਇੱਕ ਬਲੋਕਸ ਦੇ ਵਿੱਚ ਕਿੰਨੇ ਘਰ ਹੈ, ਜਾਂ ਕਿੰਨੀ ਬਿਲਡਿੰਗਸ ਹੈ, ਕਿੰਨੇ ਉਹਦੇ ਵਿੱਚ ਪਰਿਵਾਰ ਰਹਿ ਰਹੇ ਨੇ, ਉਹ ਸਾਰਾ ਕੁਛ ਉਹਦੇ ਵਿੱਚ ਆਏਗਾ। ਜਿਹਨੂੰ ਮਰਦਮਸ਼ੁਮਾਰੀ ਆਪਾਂ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਜਿਹੜਾ ਸੈਕਿੰਡ ਫੇਸ ਆ ਉਹ ਤਕਰੀਬਨ ਅਗਲੇ ਸਾਲ ਯਾਨੀ ਜਨਵਰੀ ਤੋਂ ਬਾਅਦ ਹੀ ਕੀਤਾ ਜਾਵੇਗਾ, ਜਿਹਦੇ ਵਿੱਚ ਪਾਪੂਲੇਸ਼ਨ ਸਾਰੀ ਆ ਉਹਦੀ ਜਨਗਣਨਾ ਕੀਤੀ ਜਾਵੇਗੀ। ਸੋ ਦੋਸਤੋ, ਜੇ ਤੁਸੀਂ ਸੈਲਫ ਇਨਿਊਮਰੇਸ਼ਨ ਯਾਨੀ ਕਿ ਆਪਣੇ ਬਾਰੇ ਸੈਲਫ ਇਨਿਊਮਰੇਸ਼ਨ ਦੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਪੋਰਟਲ ਦੇ ਉੱਤੇ ਦੇ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਕੋਈ ਪਰਸਨ ਆਉਂਦਾ ਹੈ ਔਰ ਸੈਂਸਸ ਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਪੂਰਾ ਸਹਿਯੋਗ ਦੇਣਾ ਉਹਨਾਂ ਨੂੰ, ਔਰ ਪੂਰੀ ਜਾਣਕਾਰੀ ਜਿਹੜੀ ਆ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੈ। ਇਹ ਆਪਣੇ ਸਾਥੀਆਂ ਨਾਲ ਵੀ ਸਾਂਝੀ ਕਰਨੀ ਹੈ, ਕਿਉਂਕਿ ਇਹ ਹਰ ਜਗ੍ਹਾ 'ਤੇ ਹੁੰਦਾ ਔਰ ਲੋਕ ਸਮਝ ਲੈਂਦੇ ਨੇ ਕਿ ਪਤਾ ਨਹੀਂ ਕੀ ਹੋ ਰਿਹਾ, ਪਰ ਹਾਂ ਜ਼ਰੂਰ ਇਹ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਇੱਕ ਫੇਕ ਚੀਜ਼ਾਂ ਵੀ ਹੋ ਸਕਦੀਆਂ ਨੇ, ਕੋਈ ਜਿਹੜੇ ਧੋਖਾਧੜੀ ਕਰਨ ਵਾਲੇ ਬੰਦੇ ਉਹ ਵੀ ਆ ਸਕਦੇ ਨੇ। ਸੋ ਸਭ ਤੋਂ ਜ਼ਰੂਰੀ ਹੈ ਤੁਸੀਂ ਉਹਨਾਂ ਦਾ ID ਕਾਰਡ ਦੇਖਣਾ, ਘਰ ਦੇ ਅੰਦਰ ਨਹੀਂ ਵਾੜਨਾ, ਜੇ ਵਾੜ ਸਕਦੇ ਹੋ, ਜੇ ਤੁਸੀਂ ਉਹਦੇ 'ਤੇ ਟਰੱਸਟ ਕਰਦੇ ਹੋ, ਤੁਹਾਡਾ ਕੋਈ MLA ਜਾਂ ਕੋਈ ਵੀ ਹੋਰ ਪਰਸਨ ਲੈ ਕੇ ਆ ਰਿਹਾ, ਸਰਪੰਚ ਜਾਂ ਕੁਛ ਵੀ ਉਹ ਲੈ ਕੇ ਆ ਰਿਹਾ ਤੁਹਾਡੇ ਕੋਲ, ਤਾਂ ਤੁਸੀਂ ਟਰੱਸਟ ਕਰ ਸਕਦੇ ਹੋ। ਲੇਕਿਨ ਜੇ ਤੁਹਾਨੂੰ ਕੁਛ ਵੀ ਡਾਊਟ ਲੱਗਦਾ ਤਾਂ ਤੁਸੀਂ ਉਹਨਾਂ ਨੂੰ ਆਪਣੀ ਜਾਣਕਾਰੀ ਨਹੀਂ ਦੇਣੀ ਹੈ। ਸੋ ਇਹ ਸੀ ਕੁਛ ਆਪਣੇ ਜਿਹੜੇ ਹੁਣ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਆਪਣੇ ਪੋਰਟਲ ਦੇ ਉੱਤੇ, ਨੈੱਟ ਦੇ ਉੱਤੇ, ਔਰ ਜਿਹੜੀ ਕਾਰਵਾਈ ਪੂਰੇ ਇੰਡੀਆ ਦੇ ਵਿੱਚ ਚੱਲ ਰਹੀ ਹੈ, ਇਸ ਦੇ ਬਾਰੇ ਛੋਟੀ ਜਿਹੀ ਜਾਣਕਾਰੀ ਸੀ, ਅਤੇ ਇਸ ਨੂੰ ਭੁੱਲਣਾ ਨਹੀਂ ਹੈ, ਬਹੁਤ ਜ਼ਰੂਰੀ ਹੈ ਜੇ ਤੁਸੀਂ ਜਾਗਰੂਕ ਨਾਗਰਿਕ ਹੋ ਤਾਂ। ਅਤੇ ਭੁੱਲਣ ਦੇ ਉੱਤੇ ਇੱਕ ਪਿਆਰਾ ਜਿਹਾ ਗੀਤ ਵੀ ਸੁਣ ਲੈਂਦੇ ਹਾਂ, ਜਾਣਾ ਕਿਤੇ ਨਹੀਂ ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਆਇਆ ਮੱਛਰ ਕੰਨ ਦੇ ਲਾਗੇ ਬੋਲ ਰਿਹਾ ਨਾ ਇਹ, ਹੈ ਨਾ, ਬੋਲ ਰਿਹਾ ਸੀ ਜਾਂ ਨਹੀਂ ਬੋਲ ਰਿਹਾ ਸੀ? ਇਹ ਕੰਨ ਦੇ ਵਿੱਚ ਨਹੀਂ ਸੀ ਬੋਲ ਰਿਹਾ। ਇਹ ਮੈਂ ਜਰਾ ਤੁਹਾਨੂੰ ਥੋੜ੍ਹਾ ਜਿਹਾ ਮੱਛਰਾਂ ਦੇ ਬਾਰੇ ਥੋੜ੍ਹਾ ਜਿਹਾ ਦੱਸਣ ਜਾ ਰਿਹਾ ਹਾਂ ਜੀ ਤੁਹਾਨੂੰ ਜੀ। ਬਿਲਕੁਲ ਜੀ, ਮੱਛਰ ਜਿਸ ਦੇ ਬਾਰੇ ਬਹੁਤ ਗੰਭੀਰਤਾ ਨਾਲ ਲਿਖਿਆ ਗਿਆ ਹੈ, ਲਿਖਿਆ ਗਿਆ ਨਹੀਂ ਵੈਸੇ ਹੈ ਹੀ ਬਹੁਤ ਗੰਭੀਰ ਹੈ। ਮੱਛਰਾਂ ਤੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਉਹ ਆ ਸਕਦੀਆਂ ਨੇ, ਕਈ ਬਿਮਾਰੀਆਂ ਮੱਛਰਾਂ ਤੋਂ ਲੱਗਦੀਆਂ ਨੇ ਜਿਵੇਂ ਕਿ ਮਲੇਰੀਆ, ਡੇਂਗੂ, ਚਿਕਨਗੁਨੀਆ ਔਰ ਕਈ ਹੋਰ ਸਾਰੀਆਂ ਬਿਮਾਰੀਆਂ। ਇਹ ਮੱਛਰ ਜਿਹੜੇ ਆ ਕਿਵੇਂ ਪੈਦਾ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ, ਗੰਦੇ ਪਾਣੀ ਦੇ ਵਿੱਚ ਪੈਦਾ ਹੁੰਦੇ ਨੇ, ਕੂਲਰ ਹੋ ਗਿਆ, ਗਮਲਿਆਂ ਦੇ ਨੀਚੇ ਵਾਲੀ ਟ੍ਰੇ ਹੋ ਗਈ, ਜਾਂ ਬਾਲਟੀਆਂ ਦੇ ਵਿੱਚ ਕਾਫੀ ਦੇਰ ਤੋਂ ਪਿਆ ਹੋਇਆ ਪਾਣੀ ਹੋ ਗਿਆ, ਜਾਂ ਵੈਸੇ ਟੋਏ ਟਿੱਬਿਆਂ ਦੇ ਵਿੱਚ ਪਾਣੀ ਪਿਆ ਹੋਵੇ, ਜਾਂ ਪੁਰਾਣੀ ਨਾਲੀਆਂ ਜਾਂ ਕੁਛ ਵੀ ਆ, ਉਹਨਾਂ ਦੇ ਵਿੱਚ ਵੀ ਇਹ ਪਨਪ ਜਾਂਦੇ ਨੇ। ਸੋ ਦੋਸਤੋ, ਮੱਛਰ ਜਿਹੜੇ ਆ ਇਹ ਬਹੁਤ ਜ਼ਿਆਦਾ ਜਿਹੜੇ ਆ ਸਾਡੇ ਲਈ ਖਤਰਨਾਕ ਹੁੰਦੇ ਨੇ, ਅਤੇ ਮੱਛਰਾਂ ਦੇ ਉੱਤੇ ਇਹਨਾਂ ਨੂੰ ਰੋਕਣ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਕਿ ਸਫਾਈ ਜਿਹੜੀ ਆ ਉਹ ਰੱਖਣੀ ਆ, ਪਾਣੀ ਨਹੀਂ ਜਮ੍ਹਾਂ ਹੋਣ ਦੇਣਾ, ਕੋਈ ਵੀ ਪੁਰਾਣੇ ਟਾਇਰ ਪਏ ਆ ਜਾਂ ਕੁਛ ਵੀ ਹੈ। ਇਹ ਸਾਨੂੰ, ਮੈਂ ਕਿਉਂ ਦੱਸ ਰਿਹਾ, ਕਿਉਂਕਿ ਨੈੱਟਵਾਨੀ ਯਾਨੀ ਨੈੱਟਵਾਨੀ ਕੀ ਕਰੀ ਹੈ, ਨੈੱਟ ਦੇ ਵਿੱਚ ਇਹ ਚੀਜ਼ਾਂ ਬਹੁਤ ਆ ਰਹੀਆਂ ਨੇ, ਖਬਰਾਂ ਆ ਰਹੀਆਂ ਨੇ ਕਿ ਬਿਮਾਰ ਹੋ ਰਹੇ ਨੇ ਸਾਰੇ ਜਣੇ। ਸੋ ਇਸ ਕਰਕੇ ਜਿਹੜੀ ਕਿ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਲੋਕ ਬਿਮਾਰ ਹੋ ਜਾਂਦੇ ਨੇ ਮੱਛਰ ਦੇ ਕੱਟਣ ਦੇ ਨਾਲ, ਜਾਂ ਜਿਵੇਂ ਬੱਚੇ ਖੇਡਣ ਜਾਂਦੇ ਨੇ ਮੱਛਰ ਕੱਟ ਜਾਂਦਾ ਹੈ ਤਾਂ ਬੱਚੇ ਛੇਤੀ ਬਿਮਾਰ ਹੁੰਦੇ ਨੇ। ਸੋ ਉਸ ਤੋਂ ਬਚਣ ਲਈ ਕਈ ਚੀਜ਼ਾਂ ਨੇ, ਉਹ ਮੈਂ ਤੁਹਾਨੂੰ ਦੱਸ ਦਿੰਦਾ। ਰਾਤੀ ਸੌਣ ਲੱਗਿਆ ਹਮੇਸ਼ਾ ਮੱਛਰਦਾਨੀ ਦਾ ਪ੍ਰਯੋਗ ਕਰੋ, ਜੇ ਤੁਸੀਂ ਓਪਨ 'ਚ ਸੌਂਦੇ ਹੋ ਜਾਂ ਕਵਰ ਕਰਦੇ ਹੋ। ਬੱਚਿਆਂ ਨੂੰ ਹਮੇਸ਼ਾ ਇੱਕ ਮੱਛਰਦਾਨੀ, ਛੋਟੀ ਮੱਛਰਦਾਨੀ ਆਉਂਦੀ ਹੈ, ਬੱਚਿਆਂ ਨੂੰ ਹਮੇਸ਼ਾ ਉਸ ਦੇ ਵਿੱਚ ਰੱਖੋ ਤਾਂ ਕਿ ਉਹ ਸੇਫ ਰਹਿਣ। ਉਸ ਤੋਂ ਬਾਅਦ ਇੱਕ ਆ ਜਾਂਦਾ ਨੀਮ ਦਾ ਤੇਲ, ਉਹ ਲਗਾਓ, ਉਸ ਦੇ ਨਾਲ ਵੀ ਉਹ ਦੂਰ ਰਹਿੰਦੇ ਨੇ। ਜਾਂ ਫਿਰ ਤੁਸੀਂ ਕਪੂਰ ਕੈਰੀ ਕਰ ਸਕਦੇ ਹੋ, ਕਪੂਰ ਆਪਣੇ ਕੋਲ ਬੰਨ੍ਹ ਸਕਦੇ ਹੋ, ਜਾਂ ਕਪੂਰ ਜਿਹੜਾ ਘਰ ਦੇ ਵਿੱਚ ਜਲਾਉਣ ਦੇ ਨਾਲ ਵੀ ਉਹ ਮੱਛਰ ਜਿਹੜੇ ਆ ਭੱਜ ਜਾਂਦੇ ਨੇ। ਕਪੂਰ ਦੇ ਨਾਲ ਜੇ ਤੁਸੀਂ ਲੌਂਗ ਜਲਾ ਲਉਂਗੇ ਜਾਂ ਨਿੰਮ ਦਾ ਇੱਕ ਅੱਧਾ ਪੱਤਾ ਵੀ ਲੈ ਲਉਂਗੇ ਤਾਂ ਉਹਦੇ ਨਾਲ ਵੀ ਜਿਹੜੀ ਉਸਦੀ ਖੁਸ਼ਬੂ ਆ ਮੱਛਰਾਂ ਨੂੰ ਭਜਾ ਦੇਵੇਗੀ। ਉਸ ਤੋਂ ਇਲਾਵਾ ਜਿਹੜਾ ਸਰੀਰ ਦਾ ਬਚਾਅ ਕਰਨਾ ਹੈ ਉਹਦੇ ਲਈ ਕੀ ਕਰਨਾ, ਸਭ ਤੋਂ ਪਹਿਲਾਂ ਪੂਰੇ ਕੱਪੜੇ ਪਾਉਣੇ ਆ। ਬਿਲਕੁਲ ਜੀ, ਗਰਮੀ ਹੈਗੀ ਆ ਲੇਕਿਨ ਮੱਛਰਾਂ ਤੋਂ ਬਚਣ ਲਈ ਪੂਰੇ ਕੱਪੜੇ ਪਾਉਣੇ ਪੈਣਗੇ। ਕਿਉਂਕਿ ਬੱਚੇ ਜਿਹੜੇ ਜ਼ਿੱਦੀ ਹੁੰਦੇ ਨੇ, ਬੱਚੇ ਨਾ ਕੱਪੜੇ ਨਹੀਂ ਪਾਉਂਦੇ, ਬਹੁਤ ਜ਼ਿਆਦਾ ਜ਼ਿੱਦ ਕਰਦੇ ਨੇ, ਮੈਂ ਨਹੀਂ ਪਾਉਣਾ, ਇਹ ਹੈ ਉਹ ਹੈ, ਇੱਦਾਂ ਉੱਦਾਂ। ਸੋ ਬਟ ਫਿਰ ਵੀ ਉਹਨਾਂ ਨੂੰ ਫੁੱਲ ਬਾਜ਼ੂ, ਟੀ ਸ਼ਰਟ ਜਾਂ ਪੂਰੀ ਪੈਂਟ ਪਵਾਓ ਤਾਂ ਕਿ ਜਿਹੜੇ ਮੱਛਰ ਆ ਉਹ ਨਾ ਲੜਨ। ਫਿਰ ਵੀ ਜੇ ਇੱਦਾਂ ਹੁੰਦਾ ਤਾਂ ਇੱਕ ਓਡੋਮੋਸ ਕਰੀਮ ਆਉਂਦੀ ਹੈ, ਉਹ ਲਗਾ ਸਕਦੇ ਹੋ, ਜਾਂ ਅੱਜ ਕੱਲ੍ਹ ਜਿਹੜੇ ਮੋਸਕੀਟੋ ਰੈਪਲੈਂਟ ਕਾਫੀ ਜ਼ਿਆਦਾ ਮਤਲਬ ਮੈਡੀਕਲ ਸਟੋਰ ਤੋਂ ਮਿਲ ਜਾਂਦੇ ਨੇ, ਉਹ ਤੁਸੀਂ ਕੈਰੀ ਕਰ ਸਕਦੇ ਹੋ। ਜਾਂ ਫਿਰ ਤੁਹਾਨੂੰ ਦੱਸੀ ਜਾਂ ਕਪੂਰ ਜਾਂ ਇੱਦਾਂ ਦੀ ਚੀਜ਼ ਜਿਹੜੀ ਆ ਉਹ ਤੁਸੀਂ ਉਹ ਬੰਨ੍ਹ ਸਕਦੇ ਹੋ ਬੱਚੇ ਦੇ ਉੱਤੇ ਜਾਂ ਆਪਣੇ ਵੀ, ਤਾਂ ਜੋ ਜਿਹੜੇ ਮੱਛਰ ਆ ਤੁਹਾਡੇ ਨੇੜੇ ਨਾ ਆਉਣ। ਔਰ ਇਹ ਜਾਣਕਾਰੀ ਆਪਣੇ ਦੇ ਨਾਲ ਨਾਲ ਬਾਕੀਆਂ ਨਾਲ ਵੀ ਸਾਂਝੀ ਕਰੋ, ਤਾਂ ਜੋ ਜਿਹੜੇ ਲੋਕ ਆ ਉਹ ਬਿਮਾਰੀਆਂ ਤੋਂ ਬਚਣ। ਜਿੱਥੇ ਵੀ ਤੁਹਾਨੂੰ ਲੱਗਦਾ ਹੈ, ਇਹ ਨਹੀਂ ਹੈ ਕਿ ਤੁਸੀਂ ਆਪਣੇ ਘਰ ਦਾ ਦੇਖਣਾ ਹੈ, ਸਫਾਈ ਜਿਹੜੀ ਆਪਣੇ ਘਰ ਦੀ ਦੇਖਣੀ ਹੈ, ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਸਫਾਈ ਨਹੀਂ ਹੈ ਜਾਂ ਇੱਥੋਂ ਜਿਹੜਾ ਆ ਮੱਛਰ ਜਿਹੜੇ ਆ ਇਹ ਬਿਮਾਰੀਆਂ ਫੈਲਾ ਸਕਦੇ ਆ, ਤੁਸੀਂ ਉੱਥੇ ਕਾਰਵਾਈ ਕਰ ਸਕਦੇ ਹੋ ਤਾਂ ਜੋ ਬਾਕੀ ਵੀ ਇਹਨਾਂ ਬਿਮਾਰੀਆਂ ਤੋਂ ਬਚ ਸਕਣ। ਸੋ ਦੋਸਤੋ, ਗੱਲਾਂ ਹੋਰ ਵੀ ਹੁੰਦੀਆਂ ਰਹਿਣਗੀਆਂ, ਪਰ ਆਪਾਂ ਹੋਰ ਵੀ ਜਿਹੜੇ ਗਾਣੇ ਆ ਉਹ ਸੁਣ ਲੈਂਦੇ ਹਾਂ ਜੀ। ਬਿਲਕੁਲ ਜੀ, ਨੈੱਟਵਾਨੀ ਚੱਲ ਰਹੀ ਹੈ ਅਤੇ ਗਾਣੇ ਬੜੇ ਵਧੀਆ ਵਧੀਆ ਸਾਨੂੰ ਲੈਂਦੇ ਰਹਿਣਾ ਅਸੀਂ। ਸੋ ਦੋਸਤੋ, ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ। ਆਓ ਤੁਹਾਡੇ ਰੇਡੀਓ ਸੈੱਟ ਦੇ ਉੱਤੇ ਇੱਕ ਪਿਆਰਾ ਜਿਹਾ ਗੀਤ

ਇਸ ਤੋਂ ਇਲਾਵਾ ਇੰਡੋਨੇਸ਼ੀਆ ਦੇ ਵਿੱਚ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ, ਉਹਦੇ ਉਹ ਵੀ ਨੰਬਰ 1 ਦੇ ਵਿੱਚ ਉਹ ਡੈਸਟੀਨੇਸ਼ਨ ਬਣ ਗਈ ਆ। ਉਸਦੇ ਮੰਦਰ, ਚੋਲਾਂ ਦੇ ਖੇਤ, ਸਰਫ ਬੀਚ ਅਤੇ ਸੱਭਿਆਚਾਰਕ ਵਾਈਬ ਕਰਕੇ ਹਰ ਸਾਲ ਲੋਕ ਵਾਪਸ ਆਉਂਦੇ ਨੇ ਉਸ ਇੰਡੋਨੇਸ਼ੀਆ ਦੇ ਵਿੱਚ।

ਇਹ ਤਾਂ ਸੀ ਜੀ ਥੋੜ੍ਹੀ ਜਿਹੀ, ਮਤਲਬ ਅਸੀਂ ਬਾਹਰ ਵਾਲੇ ਪਾਸੇ ਚਲੇ ਗਏ, ਆਪਣੇ ਨੇੜੇ ਵਾਲੇ ਨੇੜੇ ਵਾਲੇ ਪਾਸੇ ਵੀ ਦੱਸ ਦਿੰਦੇ ਹਾਂ, ਪੰਜਾਬ ਦੇ ਲਾਗੇ ਵੀ ਥੋੜ੍ਹੀ ਜਿਹੀ ਦੋ ਚੀਜ਼ਾਂ ਹੈਗੀਆਂ ਜੇ ਤੁਸੀਂ ਲਾਗੇ ਛਾਗੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਜੀ। ਇੱਕ ਤਾਂ ਹੈਗਾ ਜੀ ਬਾਥੂ ਕੀ ਲਾੜੀ, ਜਿਹੜਾ ਮੈਂ ਪਹਿਲੇ ਵੀ ਇੱਕ ਵਾਰੀ ਦੱਸਿਆ ਸੀ, ਮੈਂ ਫਿਰ ਦੱਸ ਦਿੰਦਾ, ਇਸ ਵੇਲੇ ਮਤਲਬ ਇਹ ਜਿਹੜੀ ਜਗ੍ਹਾ ਹੈ ਧਾਰਮਿਕ ਵੀ ਕਹਿ ਸਕਦੇ ਹੋ ਤੁਸੀਂ, ਵੈਸੇ ਜਾਣਾ ਚਾਹੁੰਦੇ ਹੋ ਉਸਨੂੰ ਦੇਖਣ ਜਾਣਾ ਚਾਹੁੰਦੇ ਹੋ ਤਾਂ ਵੀ ਦੇਖਣ ਵੀ ਜਾ ਸਕਦੇ ਹੋ। ਇਹ 8 ਮਹੀਨੇ ਪਾਣੀ ਵਿੱਚ ਡੁੱਬਿਆ ਰਹਿੰਦਾ ਹੈ ਔਰ ਇਸ ਦੇ ਵਿੱਚ ਤੁਸੀਂ ਜਿੱਦਾਂ ਬੋਟਿੰਗ ਵਗੈਰਾ ਕਰ ਸਕਦੇ ਹੋ ਔਰ ਬਹੁਤ ਹੀ ਵਧੀਆ ਜਗ੍ਹਾ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਜਲੰਧਰ ਤੋਂ ਲਗਭਗ 170 ਕਿਲੋਮੀਟਰ ਦੀ ਦੂਰੀ ਦੇ ਉੱਤੇ ਮਹਾਰਾਣਾ ਪ੍ਰਤਾਪ ਸਾਗਰ ਪੌਂਗ ਜਿਹੜਾ ਡੈਮ ਆ ਉਹਦੇ ਲਾਗੇ ਹੈ ਔਰ ਇਹਦਾ ਇਤਿਹਾਸ ਬਹੁਤ ਕੁਛ ਸਭ ਕੁਛ ਤੁਹਾਨੂੰ ਉੱਥੇ ਮਿਲ ਜਾਏਗਾ। ਜੇ ਤੁਸੀਂ ਨੈੱਟ 'ਤੇ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ, ਕਿਉਂਕਿ ਨੈੱਟ ਵਾਲੀ ਪ੍ਰੋਗਰਾਮ ਹੈ ਤਾਂ ਤੁਸੀਂ ਹੁਣੇ ਨੈੱਟ ਖੋਲ੍ਹ ਕੇ ਇਹਨੂੰ ਬੜੇ ਆਰਾਮ ਨਾਲ ਦੇਖ ਸਕਦੇ ਹੋ। ਉਸ ਤੋਂ ਇਲਾਵਾ ਇੱਕ ਹੋਰ ਧਾਰਮਿਕ ਜਗ੍ਹਾ ਹੈ ਬਾਬਾ ਗਰੀਬ ਨਾਥ ਮੰਦਰ ਜੀ, ਇਹ ਵੀ ਬੜਾ ਹੀ ਜ਼ਿਆਦਾ ਜਿਹੜੀ ਕਿ ਪ੍ਰਸਿੱਧ ਹੈ, ਇਹ ਵੀ ਹਿਮਾਚਲ ਦੇ ਵਿੱਚ ਉਹਨਾਂ ਦੇ ਲਾਗੇ ਹੈ ਔਰ ਇੱਥੇ ਵੀ ਤੁਸੀਂ ਜਾ ਸਕਦੇ ਹੋ। ਇਹ ਵੀ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਅਤੇ ਤਕਰੀਬਨ 3 ਕੁ ਮਹੀਨੇ ਵੀ ਪਾਣੀ ਦੇ ਵਿੱਚ ਤਕਰੀਬਨ ਡੁੱਬ ਜਾਂਦਾ ਅਤੇ ਇੱਥੇ ਤੱਕ ਪਹੁੰਚਣ ਲਈ ਬੋਟਿੰਗ ਦਾ ਸਹਾਰਾ ਲਿਆ ਜਾਂਦਾ ਹੈ ਔਰ ਬਹੁਤ ਹੀ ਵਧੀਆ ਇਹ ਮਤਲਬ ਦ੍ਰਿਸ਼। ਇਹਦੇ ਲਾਗੇ ਤੁਸੀਂ ਹੋਰ ਵੀ ਜਗ੍ਹਾ 'ਤੇ ਜਾ ਸਕਦੇ ਹੋ, ਕਾਫੀ ਜ਼ਿਆਦਾ ਜਗ੍ਹਾ ਜਿਹੜੀ ਇੱਥੇ ਟੂਰਿਸਟ ਪਲੇਸਿਸ ਹੈਗੀਆਂ ਨੇ ਔਰ ਇੱਥੇ ਤੁਸੀਂ ਘੁੰਮਣ ਜਾ ਸਕਦੇ ਹੋ ਔਰ ਆਪਣਾ ਐਂਟਰਟੇਨਮੈਂਟ ਕਰ ਸਕਦੇ ਹੋ। ਤਾਂ ਦੋਸਤੋ ਜਦੋਂ ਵੀ ਤੁਸੀਂ ਘੁੰਮਣ ਜਾਣਾ ਹੈ ਤਾਂ ਇਕੱਲੇ ਨਹੀਂ ਜਾਣਾ ਹੈ ਅਤੇ ਪਾਰਟਨਰ ਜਾਂ ਆਪਣਾ ਤੁਹਾਡਾ ਕੋਈ ਪਾਰਟਨਰ ਹੈ ਠੀਕ ਹੈ, ਨਹੀਂ ਤਾਂ ਬਣਾ ਕੇ ਚਲ ਜਾਓ, ਬਣਾ ਕੇ ਨਹੀਂ ਜਾ ਸਕਦੇ, ਵੀ ਦੋਸਤ ਵਗੈਰਾ ਹੋ ਹੀ ਜਾਂਦੇ ਨੇ ਜੀ, ਆਪਣੇ ਦੋਸਤ ਨੂੰ ਪੁੱਛੋ ਘੁੰਮਣ ਲਈ ਹਮੇਸ਼ਾ ਤਿਆਰ ਹੋ ਹੀ ਜਾਂਦੇ ਨੇ। ਸੋ ਖੁਦ ਵੀ ਘੁੰਮੋ, ਇੰਜੋਏ ਕਰੋ ਔਰ ਆਪਣੇ ਦੋਸਤਾਂ ਨੂੰ ਵੀ ਇੰਜੋਏ ਕਰਾਓ।

ਹਾਂਜੀ ਦੋਸਤੋ, ਰੋਟੀ ਖਾ ਲਈ ਹੈ ਜਾਂ ਖਾ ਰਹੇ ਹੋ ਜਾਂ ਹਜੇ ਖਾਣੀ ਹੈ? ਮੈਂ ਤਾਂ ਕਿਉਂ ਪੁੱਛ ਰਿਹਾ ਜੀ, ਅੱਜ ਕੱਲ੍ਹ ਸਨੈਕਸ ਵੀ ਟ੍ਰੈਂਡਿੰਗ 'ਤੇ ਚੱਲ ਰਹੇ ਨੇ। ਵੈਸੇ ਇਹ ਸਨੈਕ ਵਾਲਾ ਟਾਈਮ ਨਹੀਂ ਹੈ, ਕਿਉਂਕਿ ਕਈ ਤਾਂ ਇਸ ਵੇਲੇ ਰੋਟੀ ਖਾਂਦੇ ਨੇ, ਕਈ ਤਾਂ ਬਿਲਕੁਲ ਵੀ ਨਹੀਂ ਖਾਂਦੇ, ਔਰ ਕਈ ਸਲਾਦ ਸਲੂਦ ਖਾ ਕੇ ਸੋ ਜਾਂਦੇ ਨੇ। ਸਨੈਕਸ ਟ੍ਰੈਂਡਿੰਗ ਮੈਂ ਤਾਂ ਕਰ ਰਿਹਾ ਕਿਉਂਕਿ ਅੱਜ ਕੱਲ੍ਹ ਸਭ ਕੁਛ ਜਿਹੜਾ ਆ ਮਿੰਨੀ, ਮਤਲਬ ਇੱਕ ਮਿੰਨੀ ਵਰਡ ਹੈ ਨਾ, ਜਿਹੜਾ ਉਹ ਬਹੁਤ ਜ਼ਿਆਦਾ ਪਾਪੂਲਰ ਹੋਇਆ ਔਰ ਟ੍ਰੈਂਡ ਬਣ ਗਿਆ ਜੀ ਮਿੰਨੀ ਵਰਡ ਦਾ। ਔਰ ਮਿੰਨੀ ਨੂੰ ਯਾਨੀ ਕਿ ਸਨੈਕਸ ਦੇ ਵਿੱਚ ਲਿਆਂਦਾ ਕਿ ਮਿੰਨੀ ਪੋਰਸ਼ਨ, ਯਾਨੀ ਕਿ ਸਨੈਕਸ ਲੋਕ ਜ਼ਿਆਦਾ ਖਾਣ ਲੱਗ ਪਏ ਨੇ ਮੇਨ ਕੋਰਸ, ਮਤਲਬ ਰੋਟੀ ਨੂੰ ਛੱਡ ਕੇ, ਕਿਉਂਕਿ ਛੋਟੀ ਛੋਟੀ ਜਿਹੜੀ ਡਾਇਟ ਆ ਉਹ ਲੈਂਦੇ ਨੇ, ਛੋਟੀ ਛੋਟੀ ਵੈਜੀਟੇਬਲਸ ਹੋ ਗਏ ਜਾਂ ਕੁਛ ਵੀ ਆ, ਉਹਨਾਂ ਚੀਜ਼ਾਂ ਨੂੰ ਮਿਲਾ ਕੇ ਉਹ ਲੈ ਰਹੇ ਨੇ ਔਰ ਆਪਣੇ ਆਪ ਨੂੰ ਹੈਲਦੀ ਰੱਖਣਾ ਚਾਹ ਰਹੇ ਨੇ ਜੀ। ਬਿਲਕੁਲ 27% ਖਪਤਕਾਰ ਛੋਟੇ ਕੰਟਰੋਲਡ ਪੋਰਸ਼ਨ ਚਾਹੁੰਦੇ ਨੇ ਔਰ ਬਾਈਟ ਸਾਈਜ਼ ਪੈਕ, ਮਲਟੀ ਪੈਕ, ਹਲਕੇ ਪਰ ਸੈਟਿਸਫਾਈਡ ਕਰਨ ਵਾਲੇ ਸਨੈਕਸ ਜਿਹੜੇ ਆ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ। ਯਾਨੀ ਕਿ ਇਹ ਕਿਉਂ ਆਉਂਦੇ ਨੇ, ਕਿਉਂਕਿ ਦਿਨ ਭਰ ਵਾਰ ਵਾਰ ਖਾਣ ਲਈ ਇਹ ਪਰਫੈਕਟ ਹੁੰਦੇ ਨੇ ਔਰ ਸੋਸ਼ਲ ਮੀਡੀਆ 'ਤੇ ਵੀ ਇਹ ਛੋਟੇ ਛੋਟੇ ਫੋਰਮੈਟ ਹਿੱਟ ਹੁੰਦੇ ਨੇ। ਕਿਉਂ ਹੁੰਦੇ ਨੇ ਕਿ ਛੋਟੀ ਵੀਡੀਓ ਹੁੰਦੀ ਹੈ, ਉਸ ਦੇ ਵਿੱਚ ਜਿਹੜਾ ਆ ਜਿਹੜਾ ਵੀ ਕ੍ਰੀਏਟਰ ਹੈ ਉਹ ਬੜੇ ਆਸਾਨੀ ਨਾਲ ਕੁਝ ਕੁ ਸੈਕਿੰਡਾਂ ਦੇ ਵਿੱਚ ਹੀ ਇੱਕ ਡਿਸ਼ ਬਣਾ ਕੇ ਤਿਆਰ ਕਰਕੇ ਤੁਹਾਡੇ ਮੋਹਰੇ ਰੱਖ ਦਿੰਦਾ। ਮਤਲਬ ਵੀਡੀਓ 'ਚ ਆਪਾਂ ਦੇਖਦੇ ਹੀ ਹਾਂ ਔਰ ਉਹ ਜਿਹੜੀ ਆ ਉਹ ਵੈਸੇ ਮਤਲਬ ਟੇਸਟੀ ਵੀ ਹੁੰਦੀ ਹੈ, ਫਾਇਦੇਮੰਦ ਵੀ ਹੁੰਦੀ ਆ, ਉਹਦੇ ਕਈ ਚੀਜ਼ ਹੋਰ ਵੀ ਫਾਇਦੇ ਹੁੰਦੇ ਨੇ ਔਰ ਇਹ ਮਿੰਨੀ ਯਾਨੀ ਕਿ ਪੋਸ਼ਨ ਦੇ ਭਰਪੂਰ ਡਾਇਟ ਜਿਹੜੀ ਤੁਹਾਨੂੰ ਪ੍ਰੋਵਾਈਡ ਹੋ ਜਾਂਦੀ ਹੈ। ਮਿੰਨੀ ਸਨੈਕਸ ਜਿਹੜੇ ਆ ਬਣਾਉਣੇ ਸੌਖੇ ਹੁੰਦੇ ਨੇ, ਸ਼ੇਅਰ ਕਰਨੇ ਸੌਖੇ ਆ ਔਰ ਖਾਣੇ ਵੀ ਸੌਖੇ ਹੁੰਦੇ ਨੇ। ਔਰ ਇਸ ਤੋਂ ਇਲਾਵਾ ਅੱਜ ਕੱਲ੍ਹ ਮੌਸਮ ਚੱਲ ਰਿਹਾ ਗਰਮੀਆਂ ਦਾ, ਅੰਬਾਂ ਦਾ ਜਿਹੜਾ ਫਲਾਂ ਦਾ ਜਿਹੜਾ ਰਾਜਾ ਹੈ ਅੰਬ, ਉਹ ਮਾਰਕੀਟ ਦੇ ਵਿੱਚ ਦਰਸ਼ਨ ਦੇ ਚੁੱਕੇ ਨੇ ਔਰ ਕਈ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਕਿਸਮਾਂ ਆ ਉਹ ਵੀ ਆ ਚੁੱਕੀਆਂ ਨੇ ਔਰ ਲੋਕ ਪਸੰਦ ਕਰਕੇ ਉਹਨਾਂ ਨੂੰ ਖਾਂਦੇ ਨੇ। ਔਰ ਅੰਬ ਜਿਹੜੇ ਨੇ ਉਹ ਕਿਉਂ ਇੰਨੇ ਮਤਲਬ ਫੇਮਸ ਹੁੰਦੇ ਨੇ? ਫੇਮਸ ਇਸ ਲਈ ਹੈ ਕਿਉਂਕਿ ਅੰਬਾਂ ਦੇ ਵਿੱਚ ਵਿਟਾਮਿਨ ਏ ਅਤੇ ਸੀ ਹੁੰਦਾ ਹੈ, ਨਾਲ ਹੀ ਫਾਈਬਰ ਅਤੇ ਐਂਟੀਆਕਸੀਡੈਂਟ ਦਾ ਉਹ ਬਿਹਤਰੀਨ ਸਰੋਤ ਹੈ ਔਰ ਇਹ ਪਾਚਨ ਸ਼ਕਤੀ ਵਧਾਉਂਦਾ ਹੈ, ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵੀ ਵਧਾਉਂਦਾ ਹੈ ਔਰ ਤਵਚਾ ਦੇ ਵਿੱਚ ਨਿਖਾਰ ਲੈਂਦਾ ਹੈ। ਉਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਵੀ ਇਹ ਵਧਾਉਂਦਾ ਹੈ ਜੀ। ਬਿਲਕੁਲ ਜੀ, ਅੰਬਾਂ ਦੇ ਕਿੰਨੇ ਸਾਰੇ ਫਾਇਦੇ ਨੇ ਔਰ ਅੰਬਾਂ ਤੋਂ ਅਸੀਂ ਕਈ ਯਾਨੀ ਕਿ ਚੀਜ਼ਾਂ ਬਣਾ ਸਕਦੇ ਹਾਂ। ਅੰਬਾਂ ਦੀ ਡਾਇਟ ਜਿਵੇਂ ਕਿ ਮੈਂਗੋ ਸ਼ੇਕ ਹੋ ਗਿਆ, ਜਾਂ ਫਿਰ ਤੁਸੀਂ ਵੈਸੇ ਹੀ ਅੰਬ ਜਿਹੜਾ ਉਹ ਖਾ ਸਕਦੇ ਹੋ, ਜਾਂ ਫਿਰ ਕਿਸੇ ਫਰੂਟ ਚਾਟ ਜਿਹੜੀ ਆ ਉਹਦੇ ਵਿੱਚ ਉਹਨੂੰ ਐਡ ਕਰਕੇ ਖਾ ਸਕਦੇ ਹੋ। ਸੋ ਇਹ ਤਾਂ ਛੋਟੀ ਜਿਹੀ ਗੱਲ ਸੀ ਅੰਬਾਂ ਦੇ ਬਾਰੇ। ਇਸ ਤੋਂ ਇਲਾਵਾ ਵੀ ਹੋਰ ਜਿਹੜਾ ਆ ਸਿਹਤਮੰਦ ਖਾਣਾ ਨਾ ਹੁਣ ਲਾਈਫ ਸਟਾਈਲ ਬਣ ਚੁੱਕਿਆ ਜੀ। ਪ੍ਰੋਟੀਨ ਪੈਨਕੇਕ ਯਾਨੀ ਕਿ ਹੋਰ ਵੀ ਕਈ ਚੀਜ਼ਾਂ, ਗ੍ਰਿਲਡ ਮੀਲ ਹੋ ਗਈ, ਰਸਬੇਰੀ ਸਮੂਦੀ ਹੋ ਗਈ, ਇਹ ਸਭ ਚੀਜ਼ਾਂ ਜਿਹੜੀਆਂ ਇਹ ਬਹੁਤ ਜ਼ਿਆਦਾ ਮਤਲਬ ਫੇਮਸ ਹੋਣ ਲੱਗ ਪਈਆਂ ਨੇ। ਲੋਕ ਛੋਟੇ ਛੋਟੇ ਪੋਰਸ਼ਨ ਜਿਹੜੇ ਆ ਸਨੈਕਸ ਦੇ ਰੂਪ 'ਚ ਜਾਂ ਹੋਰ ਵੀ ਕਈ ਚੀਜ਼ ਸਮੂਦੀ ਦੇ ਵਿੱਚ ਲੈ ਰਹੇ ਨੇ। ਅੱਜ ਕੱਲ੍ਹ ਕਈ ਚੀਜ਼ਾਂ ਮਤਲਬ ਟ੍ਰੈਂਡਿੰਗ ਦੇ ਵਿੱਚ ਨੇ ਔਰ ਮੈਂ ਹਜੇ ਪਿਛਲੇ ਹਫ਼ਤੇ ਦੀ ਗੱਲ ਕਰ ਰਿਹਾ, ਇੱਕ ਚਿਪਸ ਮੰਗਵਾਈਆਂ ਸੀ, ਉਹ ਮਲਟੀਗ੍ਰੇਨ ਪਲੱਸ ਵੈਜੀਟੇਬਲ ਚਿਪਸ ਸੀ, ਉਹਦੇ ਵਿੱਚ ਵੈਜੀਟੇਬਲ ਨੂੰ ਵੀ ਥੋੜ੍ਹਾ ਜਿਹਾ ਮਤਲਬ ਐਡ ਔਨ ਕੀਤਾ ਗਿਆ ਸੀ ਔਰ ਮਲਟੀਗ੍ਰੇਨ ਵੀ ਸੀ, ਯਾਨੀ ਕਿ ਉਹ ਚਿਪਸ ਸੀ ਪਰ ਮਲਟੀਗ੍ਰੇਨ ਅਤੇ ਵੈਜੀਟੇਬਲ ਦਾ ਮਿਕਸਚਰ ਹੋਣ ਕਰਕੇ ਉਹ ਹੈਲਦੀ ਸੀ। ਸੋ ਇਹਨਾਂ ਚੀਜ਼ਾਂ ਕਰਕੇ ਸਾਡੀ ਸਿਹਤ ਨੂੰ ਵੀ ਮਤਲਬ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿ ਸਿਹਤ ਠੀਕ ਰਹੇ ਔਰ ਬਣਿਆ ਬਣਾਇਆ ਸਨੈਕਸ ਜਿਹੜਾ ਉਹ ਸਾਨੂੰ ਮਿਲ ਜਾਵੇ। ਪਰ ਹਮੇਸ਼ਾ ਦੇ ਲਈ, ਹਮੇਸ਼ਾ ਜਦੋਂ ਵੀ ਤੁਸੀਂ ਪੈਕਡ ਫੂਡ ਜਦੋਂ ਵੀ ਖਾਣਾ ਆ ਉਸ ਦੇ ਬੈਕ ਸਾਈਡ ਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਹੈ, ਉਹਨੂੰ ਜ਼ਰੂਰ ਪੜ੍ਹ ਲੈਣਾ ਕਿ ਉਹਦੇ ਵਿੱਚ ਕਿੰਨੇ ਕਾਰਬੋਹਾਈਡਰੇਟ ਹੈ, ਸ਼ੂਗਰ ਕਿੰਨੀ ਹੈ, ਐਡੀਸ਼ਨਲ ਹੈ, ਆਰਟੀਫਿਸ਼ਲ ਹੈ ਜਾਂ ਰੀਅਲ ਹੈ, ਇਹ ਤੁਸੀਂ ਦੇਖਣਾ ਹੈ।

ਹਾਂਜੀ ਦੋਸਤੋ, ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਏਗਾ, ਕਿਉਂਕਿ ਸਮਾਂ ਕਿਵੇਂ ਬੀਤਿਆ ਮੈਨੂੰ ਖੁਦ ਨਹੀਂ ਪਤਾ ਲੱਗਾ। ਮੈਂ ਤਾਂ ਨੱਚ ਨੱਚ ਕੇ ਹੋਰ ਇੰਜੋਏ ਕਰਨਾ ਚਾਹ ਰਹੀ ਸੀ। ਮੈਂ ਤਾਂ ਸੋਚਿਆ ਸੀ 4-5 ਗਾਣੇ ਹੋਰ ਵਧੀਆ ਵਧੀਆ ਲਵਾਂਗਾ ਔਰ ਨੱਚ ਨੱਚ ਕੇ ਆਪਣੀ ਜਿਹੜੀ ਆ ਫੈਟ ਬਰਨ ਕਰਾਂਗਾ, ਐਨਰਜੀ ਜਿਹੜੀ ਲਿਆਵਾਂਗਾ ਔਰ ਤੁਹਾਡੇ ਨਾਲ ਇੰਜੋਏ ਕਰਾਂਗਾ। ਬਟ ਗੱਲਾਂ ਜਿਹੜੀਆਂ ਇੱਥੇ ਖਤਮ ਕਰਨੀਆਂ ਪੈਣੀਆਂ, ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮਨ ਨਹੀਂ ਕਰ ਰਿਹਾ, ਲੇਕਿਨ ਕੀ ਕਰਾਂ, ਸਮਾਂ ਇਜਾਜ਼ਤ ਨਹੀਂ ਦਿੰਦਾ ਜੀ। ਸਮਾਂ ਹੋ ਚੁੱਕਿਆ ਜੀ 8:55, ਅਤੇ 55 ਵੀ ਕੀ 46-56 ਹੋਣ ਹੀ ਵਾਲੇ ਨੇ ਜੀ। ਪਰ ਚਲੋ ਜਾਂਦੇ ਜਾਂਦੇ ਇੱਕ ਹੋਰ, ਕਿਉਂਕਿ ਅਪਡੇਟਸ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਔਰ ਤੁਹਾਡੇ ਲਈ ਬਹੁਤ ਹੀ ਇੱਕ ਜ਼ਰੂਰੀ ਜਿਹੜੀ ਜਾਣਕਾਰੀ ਹੈ ਕਿ ਐਕਸੀਡੈਂਟਸ ਬਹੁਤ ਜ਼ਿਆਦਾ ਹੋ ਰਹੇ ਨੇ। ਕਿਉਂ ਹੋ ਰਹੇ ਨੇ? ਅਸੀਂ ਧਿਆਨ ਨਾਲ ਗੱਡੀ ਜਿਹੜੀ ਆ ਉਹ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਨਹੀਂ ਚਲਾਉਂਦੇ। ਮੈਂ ਕਈ ਇਹੋ ਜਿਹੇ ਦੇਖੇ ਨੇ, ਚਾਹੇ ਉਹ ਵੀਡੀਓਜ਼ ਦੇ ਵਿੱਚ ਹੋਣ, ਚਾਹੇ ਇੰਸਟਾਗ੍ਰਾਮ ਰੀਲਸ ਦੇ ਵਿੱਚ ਹੋਣ, ਚਾਹੇ CCTV ਦੇ ਵਿੱਚ ਹੋਣ, ਕਿਤੇ ਵੀ ਉਹ ਧਿਆਨ ਨਾਲ ਗੱਡੀ ਨਹੀਂ ਚਲਾਉਂਦੇ। ਇੱਕ ਤਾਂ ਜਿਹੜੇ ਪੇਰੈਂਟਸ ਨੇ ਆਪਣੇ ਛੋਟੇ ਬੱਚਿਆਂ ਨੂੰ ਗੱਡੀ ਨਾ ਦੇਣ, ਦੂਜਾ ਜਿਹੜੇ ਵੀ ਮੇਰੇ ਵੀਰ ਦੋਸਤ ਜਾਂ ਮੇਰੇ ਜਿਹੜੇ ਸੀਨੀਅਰਸ ਨੇ ਉਹ ਹਮੇਸ਼ਾ ਗੱਡੀ ਧਿਆਨ ਨਾਲ ਚਲਾਉਣ। ਇੱਕ ਸਪੀਡ ਲਿਮਿਟ ਆਪਣੀ ਹੈਗੀ ਹੈ, ਕੋਈ ਗੱਲ ਨਹੀਂ, 10-15 ਮਿੰਟ ਲੇਟ ਹੋ ਜਾਵਾਂਗੇ ਕੋਈ ਚੱਕਰ ਨਹੀਂ ਹੈ, ਲੇਕਿਨ ਆਪਣੀ ਜ਼ਿੰਦਗੀ ਤਾਂ ਸਲਾਮਤ ਰਹੂਗੀ। ਇੱਕ ਐਕਸੀਡੈਂਟ ਯਾਨੀ ਕਿ ਅਸੀਂ ਜੇ ਇੱਕ ਅਣਗਹਿਲੀ ਕਰਕੇ, ਸਾਡੀ ਅਣਗਹਿਲੀ ਕਰਕੇ ਐਕਸੀਡੈਂਟ ਹੁੰਦਾ ਹੈ ਤਾਂ ਉਸ ਦੇ ਵਿੱਚ ਸਾਡੀ ਜਾਨ ਤਾਂ ਜਾਊਗੀ, ਲੇਕਿਨ ਸਾਹਮਣੇ ਵਾਲੇ ਦੀ ਵੀ ਚਲੀ ਜਾਂਦੀ ਹੈ। ਸੋ ਆਪਣਾ ਸੇਫ ਸਾਈਡ ਰੱਖੋ। ਦੂਜਾ, ਸਕੈਮਸ ਜਿਹੜੇ ਨੇ ਉਹਨਾਂ ਤੋਂ ਬਚੋ। ਸਕੈਮਸ ਬਹੁਤ ਜ਼ਿਆਦਾ ਹੋ ਰਹੇ ਨੇ। ਕੋਈ ਲਿੰਕ ਆਉਂਦਾ ਹੈ ਉਸਨੂੰ ਓਪਨ ਨਾ ਕਰੋ, ਅਨਨੋਨ ਨੰਬਰ ਤੋਂ ਕੋਈ ਵੀ ਲਿੰਕ ਆਉਂਦਾ, ਕਾਲ ਆਉਂਦਾ, ਵੀਡੀਓ ਕਾਲ ਆਉਂਦਾ, ਉਸਨੂੰ ਪਿਕ ਨਾ ਕਰੋ ਜਦ ਤੱਕ ਤੁਸੀਂ ਸ਼ੋਰ ਨਾ ਹੋ ਜਾਓ ਕਿ ਉਹ ਨੋਨ ਹੈ ਜਾਂ ਨਹੀਂ। ਉਸ ਤੋਂ ਇਲਾਵਾ ਕੋਈ ਵੀ ਤੁਹਾਨੂੰ ਕਹਿੰਦਾ ਕਿ ਇੱਦਾਂ ਕਰ ਦਿਉ, ਆਪਣਾ OTP ਦੇ ਦਿਉ, ਜਾਂ ਇਹ OTP ਹਮੇਸ਼ਾ, ਮਤਲਬ ਕਦੀ ਵੀ ਸ਼ੇਅਰ ਨਹੀਂ ਕਰਨਾ, OTP ਕਿਸੇ ਵੀ ਅਨਨੋਨ ਪਰਸਨ ਨਾਲ ਸ਼ੇਅਰ ਨਹੀਂ ਕਰਨਾ। ਹਮੇਸ਼ਾ ਆਪਣੇ ਫੋਨ ਦਾ ਪਾਸਵਰਡ ਲਗਾ ਕੇ ਰੱਖੋ, ਹਮੇਸ਼ਾ ਆਪਣੇ ਆਪ ਨੂੰ ਸਿਕਿਓਰ ਰੱਖੋ ਤਾਂ ਜੋ ਤੁਹਾਡੀ ਜਿਹੜੀ ਮੋਬਾਈਲ ਦੀ ਜਿਹੜੀ ਕੋਈ ਵੀ ਜਾਣਕਾਰੀ ਉਹ ਕਿਸੇ ਕੋਲ ਨਾ ਜਾਵੇ ਔਰ ਤੁਸੀਂ ਸੇਫ ਰਹੋ। ਸੋ ਦੋਸਤੋ, ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ, ਯਾਨੀ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ।

107.7 MHz ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 9 ਵੱਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ FM ਨਿਊਜ਼ ਹੈਡਲਾਈਨਸ ਦਾ। ਭਾਰਤ ਯੂਰੋਪੀਅਨ ਮੁਕਤ ਵਪਾਰ ਸਮਝੌਤੇ ਨਾਲ ਭਾਰਤ ਅਤੇ ਸਵੀਡਨ ਸਮੇਤ ਯੂਰੋਪੀਅਨ ਮੁਲਕਾਂ ਦਰਮਿਆਨ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਲਈ ਨਵੇਂ ਰਸਤੇ ਖੋਲ੍ਹਣ ਦੀ ਉਮੀਦ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪ੍ਰੀਖਿਆ ਨਾਲ ਸੰਬੰਧਿਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲ ਛੱਡਣ ਵਾਲੇ ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਸਮੂਹ ਦੇ ਬੱਚਿਆਂ ਦੀ ਵੱਧ ਰਹੀ ਗਿਣਤੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਅਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪੜੇ ਚੜ੍ਹਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ ਰਵਰਾਂ ਵਜੋਂ ਨਿਯੁਕਤ ਕੀਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ ਤੋਂ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਅਤੇ ਮੌਸਮੀ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ।

0: ਇਹ ਸਨ ਐਫ ਐਮ ਨਿਊਜ਼ ਹੈਡਲਾਈਨਸ, ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।
1: ये है FM Rainbow, इसी का नाम जिंदगी है प्यारे जानी।

FM 102.7 MHz ਸੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸਟੂਡੀਓ ਦੀ ਘੜੀ ਦੇ ਵਿੱਚ 9:03 ਹੋ ਚੁੱਕੇ ਨੇ ਔਰ ਤੁਹਾਡਾ ਫੇਵਰੇਟ ਵਾਲਾ ਜਿਹੜਾ ਪ੍ਰੋਗਰਾਮ ਉਹ ਸ਼ੁਰੂ ਹੋ ਚੁੱਕਿਆ ਜੀ ਆਪਣੇ ਦੋਸਤ ਕੁਲਦੀਪ ਦੇ ਨਾਲ ਤੁਹਾਡਾ ਸ਼ੋਅ ਜਿਹੜਾ ਆ ਮੈਂ ਸ਼ੁਰੂਆਤ ਕਰ ਚੁੱਕਿਆ ਜੀ ਔਰ ਇਹਦੇ ਵਿੱਚ ਕਰਨਾ ਕੀ ਹੈ ਮੈਨੂੰ ਪਤਾ ਵੈਸੇ ਤੁਸੀਂ ਸ਼ੁਰੂਆਤ ਕਰ ਚੁੱਕੇ ਹੋ ਮੇਰੇ ਤੋਂ ਪਹਿਲਾਂ ਹੀ ਸ਼ੁਰੂਆਤ ਤੁਸੀਂ ਕਰਤੀ ਸੀ ਬਿਲਕੁਲ ਜੀ ਨੰਬਰ ਹੈ ਜੀ 9855501027 98 55 10 10 27 ਇਸ ਦੇ ਉੱਤੇ ਤੁਸੀਂ ਕਰਨੀ ਹੈ ਜੀ ਫਰਮਾਇਸ਼ ਆਪਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਪੁਰਾਣੇ ਜਿਹੜੇ ਗੀਤ ਹੁੰਦੇ ਨੇ ਔਰ ਪਿਆਰੇ ਪਿਆਰੇ ਜਿਹੇ ਗੀਤ ਹੁੰਦੇ ਨੇ ਔਰ ਉਹ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਆ ਔਰ ਕੁਛ ਪਿਆਰਾ ਜਿਹਾ ਮੈਸੇਜ ਵਿੱਚ ਲਿਖ ਦੋਗੇ ਤਾਂ ਉਹ ਵੀ ਜਿਹੜੇ ਸਾਡੇ ਲਿਸਨਰਸ ਲਈ ਉਹ ਵੀ ਮੈਂ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਸ਼ੁਰੂਆਤ ਕਰਦੇ ਇੱਕ ਪਿਆਰੇ ਜਿਹੇ ਗੀਤ ਤੋਂ ਅਤੇ ਤੁਸੀਂ ਮੈਸੇਜ ਭੇਜੋ ਮੈਂ ਦੇਖਦਾ ਹੁਣ ਇੱਧਰ ਤੁਹਾਡੀ ਫਰਮਾਇਸ਼ਾਂ ਪੂਰੀਆਂ ਕਰਦਾ ਜੀ

ਫਰਮਾਇਸ਼ਾਂ ਅਤੇ ਫਰਮਾਇਸ਼ਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਸਭ ਤੋਂ ਪਹਿਲੀ ਫਰਮਾਇਸ਼ ਆਈ ਜੀ ਸਾਡੇ ਕੋਲ, ਨਮਸਕਾਰ ਜੀ, ਹਾਰਦਿਕ ਅਭਿਨੰਦਨ, ਬੇਸ਼ੁਮਾਰ ਮੁਹੱਬਤੇ ਔਰ ਦੁਆਏ ਜੀ, ਬਹੁਤ ਬਹੁਤ ਸ਼ੁਕਰੀਆ ਇਹੋ ਜਿਹਾ ਪਿਆਰਾ ਜਿਹਾ ਮੈਸੇਜ ਲਿਖਣ ਦੇ ਲਈ। ਔਰ ਲਿਖਿਆ ਕਿਹਾ ਨੇ ਜੀ ਸਤੀਸ਼ ਅਨੇਜਾ, ਬਿਮਲਾ ਅਨੇਜਾ ਜੀ ਨੇ ਐਂਡ ਜੀ ਧੰਨਵਾਦ ਕੀਤਾ ਹੈ। ਔਰ ਕਹਿ ਰਹੇ ਨੇ ਜੀ ਗੀਤ ਹਾਏ ਹਾਏ ਇਹ ਮਜਬੂਰੀ, ਲਤਾ ਮੰਗੇਸ਼ਕਰ, ਰੋਟੀ ਕੱਪੜਾ ਔਰ ਮਕਾਨ ਫਿਲਮ ਦਾ ਜਿਹੜਾ ਉਹ ਸੁਣਾ ਦਿੱਤਾ ਜਾਵੇ ਜੀ, ਜ਼ਰੂਰ ਸੁਣਾਵਾਂਗੇ ਜੀ। ਔਰ ਬਾਕੀ ਲਿਸਨਰਸ ਨੂੰ ਇੱਕ ਵਾਰ ਫਿਰ ਰਿਕੁਐਸਟ ਕਰਾਂਗਾ ਕਿ ਫਰਮਾਇਸ਼ ਦੇ ਨਾਲ ਨਾਲ ਜੇ ਤੁਸੀਂ ਇੱਕ ਸਪੈਸ਼ਲ ਮੈਸੇਜ ਜਾਂ ਕੁਛ ਵੀ ਤੁਸੀਂ ਲਿਖ ਕੇ ਭੇਜ ਦਿਉ ਤਾਂ ਬਹੁਤ ਵਧੀਆ ਲੱਗੇਗਾ, ਮੈਨੂੰ ਵੀ ਮਜ਼ਾ ਆਏਗਾ ਮੈਸੇਜ ਪੜ੍ਹਨ ਦੇ ਨਾਲ ਨਾਲ। ਮਤਲਬ ਜੋ ਵੀ ਤੁਸੀਂ ਇਸ ਵੇਲੇ ਕਰ ਰਹੇ ਹੋ, ਕਿਉਂਕਿ ਸੈਚਰਡੇ ਹੈ, ਕੋਈ ਪ੍ਰੋਗਰਾਮ ਕੀਤਾ ਹੁੰਦਾ ਤੁਸੀਂ ਜਾਂ ਬਾਹਰ ਬੈਠੇ ਹੋ ਜਾਂ ਕਿਤੇ ਹੋਰ ਸੁਣ ਰਹੇ ਹੋ ਜਾਂ ਕੁਛ ਵੀ ਸਪੈਸ਼ਲ ਹੈ ਤੁਹਾਡਾ, ਕੋਈ ਵੀ ਚੀਜ਼ ਸਪੈਸ਼ਲ ਕਰ ਰਹੇ ਹੋ ਤੁਸੀਂ, ਉਹ ਤੁਸੀਂ ਮੈਸੇਜ ਦੇ ਨਾਲ ਮਤਲਬ ਫਰਮਾਇਸ਼ ਦੇ ਨਾਲ ਮੈਸੇਜ ਕਰ ਦੋਗੇ ਤਾਂ ਬਹੁਤ ਮਜ਼ਾ ਆਏਗਾ। ਔਰ ਮੈਂ ਮੈਸੇਜਿਸ ਉਹੀ ਜ਼ਿਆਦਾ ਸ਼ਾਮਿਲ ਕਰਾਂਗਾ ਜਿਹੜੇ ਕੁਛ ਸਪੈਸ਼ਲ ਜਿਨ੍ਹਾਂ ਨੇ ਮਤਲਬ ਆਪਣੇ ਮੈਸੇਜ ਦੇ ਵਿੱਚ ਲਿਖਿਆ ਹੋਏਗਾ। ਸੋ ਸਭ ਤੋਂ ਪਹਿਲਾਂ ਆਹ ਫਰਮਾਇਸ਼ ਪੂਰੀ ਕਰਦੇ ਹਾਂ ਔਰ ਬਾਕੀ ਦੇਖਦੇ ਹਾਂ ਕੌਣ ਇੰਟਰਸਟਿੰਗ ਜਿਹਾ ਮੈਸੇਜ ਭੇਜਦਾ ਸਾਡੇ ਕੋਲ, ਕੌਣ ਇੰਟਰਸਟਿੰਗ ਜਿਹਾ ਪ੍ਰੋਗਰਾਮ ਬਣਾ ਰਿਹਾ ਸੈਚਰਡੇ ਬਾਹਰ ਘੁੰਮਣ ਜਾ ਰਿਹਾ ਔਰ ਘੁੰਮਦੇ ਘੁੰਮਦੇ ਸਾਡਾ ਐਫ ਐਮ ਸੁਣ ਰਿਹਾ, ਸਾਡੇ ਚੈਨਲ ਨੂੰ ਸੁਣ ਰਿਹਾ। ਸੋ ਆਓ ਸੁਣਦੇ ਹਾਂ ਪਿਆਰਾ ਜੀ ਕਿ ਦੋਸਤੋਂ ਬਾਅਦ ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ ਐਫ ਐਮ ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ, ਕਾਕਾ ਬਿੱਟੂ ਲਾਡੀ, ਮੋਹਨ ਮਾਸਟਰ, ਜਨਕ ਨਗਰ ਜਲੰਧਰ ਤੋਂ, ਜਿਨ੍ਹਾਂ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਫਿਲਮ ਰਾਜਕੁਮਾਰ ਦਾ ਕੋਈ ਵੀ ਗੀਤ ਕਹਿ ਰਹੇ ਨੇ ਸੁਣਾ ਦਿੱਤਾ ਜਾਵੇ ਜੀ, ਰਾਜਕੁਮਾਰ ਫਿਲਮ ਦੇ ਗੀਤ ਸਾਰੇ ਹੀ ਵੈਸੇ ਵਧੀਆ ਨੇ, ਆਓ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ। ਔਰ ਦੁਬਾਰਾ ਦੱਸ ਦਿੰਦਾ, ਤੁਸੀਂ ਵੀ ਆਪਣੇ ਜਿਹੜੀ ਫਰਮਾਇਸ਼ ਹੈ ਸਾਡੇ ਤੋਂ ਪੂਰੀ ਕਰਵਾ ਸਕਦੇ ਹੋ, ਕਰਨਾ ਕੁਛ ਨਹੀਂ, 9855101027 ਦੇ ਉੱਤੇ ਸਾਨੂੰ ਪੁਰਾਣੇ ਹਿੰਦੀ ਅਤੇ ਫਿਲਮੀ ਗੀਤਾਂ ਦੀ, ਜਿਹੜੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਹੈ, ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਕਰੇਗਾ। ਅਤੇ ਇੱਕ ਹੋਰ, ਅੱਜ ਸ਼ਨੀਵਾਰ ਹੈ ਅਤੇ ਕੁਛ ਸਪੈਸ਼ਲ, ਜੇ ਤੁਸੀਂ ਕੁਛ ਵੀ ਕਿਤੇ ਘੁੰਮਣ ਜਾ ਰਹੇ ਹੋ, ਕੁਛ ਸਪੈਸ਼ਲ ਕਿਤੇ ਡਿਨਰ ਕਰਦੇ ਹੋਏ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਹੋ, ਜਾਂ ਕੁਛ ਵੀ ਕੁਛ ਸਪੈਸ਼ਲ ਕਰ ਰਹੇ ਹੋ ਘਰੇ, ਤਾਂ ਤੁਸੀਂ ਉਹ ਸਾਨੂੰ ਦੱਸ ਸਕਦੇ ਹੋ, ਔਰ ਮੈਂ ਤੁਹਾਡਾ ਜਿਹੜਾ ਮੈਸੇਜ ਆ ਉਹ ਸ਼ਾਮਿਲ ਕਰੂੰਗਾ ਇਸ ਪ੍ਰੋਗਰਾਮ ਦੇ ਵਿੱਚ। ਆਓ ਸੁਣਦੇ ਹਾਂ ਇਹ ਫਰਮਾਇਸ਼, ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡੇ ਆਪਣੇ ਹੀ ਮਨ ਪਸੰਦੀਦਾ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ, ਔਰ ਦੋਸਤ ਤੁਹਾਡਾ ਕੁਲਦੀਪ ਤੁਹਾਡੇ ਨਾਲ ਤੁਹਾਡੀ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਜੀ। ਔਰ ਅਗਲਾ ਮੈਸੇਜ ਆਇਆ ਤੁਹਾਡੇ ਕੋਲ, ਪਲੀਜ਼ ਪਲੇ ਐਨੀ ਸੌਂਗ। ਕੌਣ ਲਿਖ ਰਹੇ ਨੇ? ਇੰਦਰਵੀਰ ਅਰੋੜਾ, ਚੇਤਨਾ, ਪ੍ਰੇਮ ਕੁਮਾਰੀ, ਅਪੇਕਸ਼ਾ, ਇਨਾਇਤ, ਕੇਸ਼ਵ ਜੀ ਸੁਲਤਾਨਪੁਰ ਲੋਧੀ ਤੋਂ ਮੈਸੇਜ ਲਿਖਿਆ ਜੀ। ਉਸ ਤੋਂ ਬਾਅਦ ਇੱਕ ਪਿਆਰਾ ਜਿਹਾ ਮੈਸੇਜ ਆਇਆ ਸਾਡੇ ਕੋਲ, AIR ਪੰਜਾਬੀ, ਆਪਕੀ ਪੇਸ਼ਕਾਰੀ ਦਾ ਨਹੀਂ ਕੋਈ ਜਵਾਬ, ਪ੍ਰੋਗਰਾਮ ਦਿਲ ਚਾਹਤਾ ਹੈ, ਐਣੀ ਸੌਂਗ ਲਗਾਓ ਜੀ। ਪਿੰਡ ਤੇਜਾ ਮੋਹੜੀ ਅੰਬਾਲੇ ਤੋਂ ਬੰਸ਼ੀ ਲਾਲ ਸੰਧੂ ਮੋਹਨ, ਪਿਆਰੇ ਬੂਟਾ ਮੰਡੀ ਜਲੰਧਰ ਤੋਂ ਜੀ ਲਿਖਿਆ ਜੀ ਮੈਸੇਜ। ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਲਿਖਣ ਦੇ ਲਈ। ਔਰ ਇੱਕ ਹੋਰ ਮੈਸੇਜ ਸਾਡੇ ਕੋਲ ਆਇਆ ਜੀ, ਗਾਣਾ ਲਿਖਤਾ ਇਹਨਾਂ ਨੇ ਪਹਿਲੇ, ਛੋਟੀ ਸੀ ਕਹਾਣੀ ਸੇ, ਬਾਰੀ ਸੌਂ ਕੇ ਪਾਣੀ ਸੇ, ਫਿਲਮ ਇਜਾਜ਼ਤ ਆਵਾਜ਼, ਆਸ਼ਾ ਭੋਸਲੇ ਜੀ ਦੀ। ਪਵਨ ਲਿੰਬਾ ਅਮਰਪੁਰਾ ਫਾਜ਼ਿਲਕਾ ਤੋਂ ਬਹੁਤ ਦੂਰੋਂ ਮੈਸੇਜ ਕੀਤਾ ਹੈ ਜੀ, ਪਰ ਤੁਹਾਡਾ ਮੈਸੇਜ ਸਾਡੇ ਕੋਲ ਪਹੁੰਚ ਗਿਆ। ਇੱਕ ਇਹਨਾਂ ਨੇ ਇੱਕ ਹੋਰ ਛੋਟੀ ਸ਼ਾਇਰੀ ਲਿਖੀ ਹੈ, ਇਸ਼ਕ ਅਧੂਰਾ ਰਹਿ ਜਾਏ ਤੋ ਖੁਦ ਪਰ ਨਾਜ਼ ਕਰਨਾ, ਕਹਤੇ ਹੈ ਸੱਚੀ ਮੁਹੱਬਤ ਮੁਕੰਮਲ ਨਹੀਂ ਹੋਤੀ। ਵਾਹ ਜੀ ਵਾਹ, ਕਿਆ ਲਿਖਿਆ ਹੈ ਜੀ ਤੁਸੀਂ, ਬਹੁਤ ਵਧੀਆ ਲਿਖਿਆ ਜੀ। ਆਓ ਜੀ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਪਰ ਨਾਲ ਦੇ ਨਾਲ ਤੁਹਾਨੂੰ ਵੀ ਦੱਸ ਦਿੰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ 9855107 ਦੇ ਉੱਤੇ ਮੈਸੇਜ ਕਰਨਾ ਹੈ ਜੀ, ਔਰ ਮੈਸੇਜ ਦੇ ਵਿੱਚ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਜਿਹੜੀ ਆ ਫਰਮਾਇਸ਼ ਸਾਡੇ ਕੋਲ ਭੇਜਣੀ ਹੈ, ਪੁਰਾਣੇ ਜਿਹੜੇ ਗੀਤ ਹੈ। ਪਰ ਨਾਲ ਦੀ ਨਾਲ ਤੁਸੀਂ ਕੋਈ ਵੀ ਸਪੈਸ਼ਲ ਚੀਜ਼ ਇਸ ਵੇਲੇ ਕਰ ਰਹੇ ਹੋ, ਕਿਤੇ ਘੁੰਮਣ ਜਾ ਰਹੇ ਹੋ, ਜਾਂ ਡਿਨਰ ਕਰ ਰਹੇ ਹੋ, ਜਾਂ ਕੋਈ ਵਧੀਆ ਚੀਜ਼ ਬਣਾ ਰਹੇ ਹੋ, ਜਾਂ ਕੁਛ ਵੀ ਵਧੀਆ ਜਾਂ ਸਪੈਸ਼ਲ ਤੁਸੀਂ ਮੈਸੇਜ ਜਿਹੜਾ ਬਾਕੀਆਂ ਨੂੰ ਦੇਣਾ ਚਾਹੁੰਦੇ ਹੋ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ। ਸੋ ਤੁਹਾਡਾ ਦੋਸਤ ਕੁਲਦੀਪ, ਬਾਕੀਆਂ ਦੇ ਨਾਲ ਵੀ, ਯਾਨੀ ਜਿੰਨੇ ਵੀ ਲਿਸਨਰਸ ਨੇ, ਉਹਨਾਂ ਨਾਲ ਵੀ ਤੁਹਾਡਾ ਜਿਹੜਾ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਵੀ ਤੁਹਾਡਾ ਮੈਸੇਜ ਪਹੁੰਚਾਏਗਾ ਜੀ। ਆਓ ਸੁਣਦੇ ਹਾਂ ਫਰਮਾਇਸ਼।

FM 102.7 मेगाहर्ट्ज़ से आकाशवाणी जलंधर दा रेनबो चैनल और प्रोग्राम चल रहा है जी दिल चाहता है। ਤੁਹਾਡਾ ਦਿਲ ਕੀ ਚਾਹੁੰਦਾ ਹੈ ਜੀ, ਮੈਂ ਸਮਝ ਸਕਦਾ ਸਾਰਿਆਂ ਦੀ ਫਰਮਾਇਸ਼ਾਂ ਆ ਰਹੀਆਂ ਨੇ, ਪਰ ਜੋ ਮੈਂ ਕਿਹਾ ਸੀ ਉਹ ਮੈਸੇਜਸ ਨਹੀਂ ਆ ਰਹੇ, ਜਿਵੇਂ ਕਿ ਸਪੈਸ਼ਲ ਮੈਨੂੰ ਲੱਗਦਾ ਫਿਰ ਤੁਸੀਂ ਕੁਛ ਸਪੈਸ਼ਲ ਕਰ ਹੀ ਨਹੀਂ ਰਹੇ, ਇਕੱਲਾ FM ਹੀ ਸੁਣ ਰਹੇ ਹੋ, ਹੈ ਨਾ। ਜੇ ਤੁਸੀਂ ਆਰਾਮ ਨਾਲ FM ਹੀ ਸੁਣ ਰਹੇ ਹੋ ਤਾਂ ਵੀ ਤੁਸੀਂ ਲਿਖ ਕੇ ਭੇਜ ਸਕਦੇ ਹੋ, ਤੁਸੀਂ ਕਾਪੀ ਪੇਸਟ ਕਰਦੇ ਹੋ ਫਿਰ ਮਜ਼ਾ ਨਹੀਂ ਆਉਂਦਾ, ਫਿਰ ਥੋੜ੍ਹਾ ਜਿਹਾ ਨਾ ਥੋੜ੍ਹਾ ਇੰਟਰਸਟਿੰਗ ਬਣਾਉਣ ਦੇ ਲਈ ਮੈਂ ਇਹ ਕਰ ਰਿਹਾ ਕਿ ਚਲੋ ਆਪਣੇ, ਕਿਉਂਕਿ ਸੈਟਰਡੇ ਆ, ਬੰਦੇ ਲੇਟ ਹੀ ਸੁਣਦੇ ਆ, ਥੋੜ੍ਹਾ ਜਿਹਾ ਇੰਜੋਏ ਕਰਦੇ ਆ, ਥੋੜ੍ਹਾ ਘੁੰਮਣ ਜਾਂਦੇ ਆ। ਸੋ ਮੈਂ ਬਸ ਇਹੀ ਦੇਖ ਰਿਹਾ ਵੀ ਚਲੋ ਆਪਣੇ ਜਿਹੜੇ ਦੋਸਤ ਨੇ ਉਹ ਕੀ ਕਰਦੇ ਹੋਏ ਜਿਹੜੇ ਆ ਪ੍ਰੋਗਰਾਮ ਨੂੰ ਸੁਣਦੇ ਆ ਸਾਡੇ ਨੂੰ, ਜਿਵੇਂ ਕਿ ਡਰਾਈਵ ਕਰਦੇ ਹੋਏ ਜਾਂ ਡਿਨਰ ਕਰਦੇ ਹੋਏ ਜਾਂ ਫਿਰ ਕਿਤੇ ਘੁੰਮਣ ਗਏ ਹੋਵੋ, ਕਿਤੇ ਤੁਸੀਂ ਬੈਠੇ ਹੋਵੋ ਸਾਰੇ ਜਣੇ ਇਕੱਠੇ ਹੋ ਕੇ FM ਸੁਣਦੇ ਹੋਵੋ, ਕੁਛ ਵੀ ਤੁਸੀਂ ਸਪੈਸ਼ਲ ਕਰ ਰਹੇ ਹੋ ਤਾਂ ਉਹ ਸਾਡੇ ਨਾਲ ਸਾਂਝਾ ਜ਼ਰੂਰ ਕਰੋ ਜੀ। ਫਰਮਾਇਸ਼ ਬਾਕੀ ਵੀ ਪੂਰੀ ਕਰਵਾ ਸਕਦੇ ਹਾਂ, ਕਰਨਾ ਕੁਝ ਨਹੀਂ, 9855107 ਦੇ ਉੱਤੇ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਹੈ ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਕਰੇਗਾ। ਔਰ ਜਿਵੇਂ ਕਿ ਇਹ ਅਗਲੀ ਜਿਹੜੀ ਫਰਮਾਇਸ਼ ਭੇਜੀ ਹੈ ਸਾਡੇ ਕੋਲ ਫਿਲਮ ਜੀਨੇ ਕੀ ਰਹਾ ਆਨੇ ਸੇ ਉਸਕੇ ਆਏ ਬਹਾਰ ਪਿਆਰ ਭਰਾ ਨਮਸਕਾਰ, ਵਾਹ ਜੀ ਵਾਹ, ਇਹਨਾਂ ਨੇ ਤਾਂ ਸ਼ਾਇਰੀ ਬਣਾਤੀ। ਹਨੂਮਾਨਗੜ੍ਹ ਰਾਜਸਥਾਨ ਤੋਂ ਭੇਜ ਰਹੇ ਨੇ ਰਜ਼ਾਕ ਮੁਹੰਮਦ, ਸਾਮੀਨ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਜੀ ਨੇ ਫਰਮਾਇਸ਼ ਭੇਜੀ ਹੈ। ਆਓ ਜੀ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਫਰਮਾਇਸ਼ ਤੋਂ ਬਾਅਦ ਮਿਲਦੇ ਹਾਂ ਜੀ, ਔਰ ਤੁਸੀਂ ਵੀ ਆਪਣੀ ਫਰਮਾਇਸ਼ ਫਟਾਫਟ ਭੇਜੋ ਔਰ ਪਰ ਸਪੈਸ਼ਲ ਮੈਸੇਜ ਭੇਜਣਾ ਨਾ ਭੁੱਲਣਾ।

ਦੋਸਤੋ, ਮੈਸੇਜਿਸ ਅਤੇ ਮੈਸੇਜਿਸ ਸਾਡੇ ਕੋਲ ਆਈ ਜਾ ਰਹੇ ਨੇ ਜੀ। ਔਰ ਇੱਕ ਮੈਸੇਜ ਆਇਆ ਸਾਡੇ ਕੋਲ, ਪ੍ਰੋਗਰਾਮ ਦਿਲ ਚਾਹਤਾ ਹੈ, ਪ੍ਰਸਾਰਕ ਕੋ ਪਿਆਰ ਭਰੀ ਨਮਸਕਾਰ ਜੀ, ਨਮਸਕਾਰ। ਉਸ ਤੋਂ ਬਾਅਦ ਮੈਸੇਜ ਭੇਜੇ ਇਹਨਾਂ ਨੇ ਗਾਂਵ ਨਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਐਨੀ ਸੌਂਗ ਮੇ ਵੀ ਸ਼ਾਮਿਲ ਕਰ ਸਕਦੇ ਹੋ ਜੀ। ਖੁਸ਼ ਰਹੋ, ਆਬਾਦ ਰਹੋ ਜੀ, ਸੇਮ ਟੂ ਯੂ। ਔਰ ਕਹਿ ਰਹੇ ਨੇ 8:45 ਤੋਂ ਰੇਨਬੋ ਜਲੰਧਰ ਹੀ ਸੁਣ ਰਹੇ ਹਾਂ ਜੀ। ਵਾਹ ਜੀ ਵਾਹ, ਥੈਂਕ ਯੂ ਸੋ ਮੱਚ, ਤੁਸੀਂ ਸਾਡੇ ਰੇਨਬੋ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਕਹਿ ਰਹੇ ਨੇ ਕੋਈ ਵੀ ਗੀਤ ਮੈਂ ਸ਼ਾਮਿਲ ਕਰੇ। ਸਭ ਤੋਂ ਪਹਿਲਾਂ ਇਹਨਾਂ ਨੇ ਇਹੀ ਲਿਖਿਆ, ਉਸ ਤੋਂ ਬਾਅਦ ਲਿਖਿਆ ਜੀ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਜੀ ਨੇ ਮੈਸੇਜ ਕੀਤਾ ਹੈ ਸਾਨੂੰ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ, ਦਾਤਾਰ ਸਿੰਘ ਸ਼ੇਖਾਵਤ, ਸੰਗੀਤ ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਜੀ ਨੇ ਮੈਸੇਜ ਕੀਤਾ ਹੈ। ਉਹ ਸਾਹਿਬਜ਼ਾਦੇ ਜੀ ਦਾ ਇੱਕ ਗੀਤ ਸੁਣਨਾ ਚਾਹ ਰਹੇ ਸੀ, ਪਰ ਉਹ ਮੈਂ ਦੇਖ ਰਿਹਾ, ਜੇ ਮਿਲ ਜਾਂਦਾ ਮੈਂ ਜ਼ਰੂਰ ਪਲੇ ਕਰਾਂਗਾ। ਇਸ ਤੋਂ ਬਾਅਦ ਅਨਮੋਲ ਜੀ ਨੇ ਵੀ ਮੈਸੇਜ ਕੀਤਾ ਹੈ ਡਲਹੌਜੀ ਤੋਂ, ਡਲਹੌਜੀ ਤੋਂ ਬਹੁਤ ਦੂਰੋਂ ਇਹਨਾਂ ਨੇ ਮੈਸੇਜ ਕੀਤਾ ਸਾਡੇ ਕੋਲ, ਔਰ ਕਹਿ ਰਹੇ ਨੇ ਕਿ ਗੀਤ ਸੁਣਨਾ ਚਾਹ ਰਹੇ ਨੇ ਵੀ, ਇਹਨਾਂ ਦਾ ਮੈਂ ਗੀਤ ਦੇਖ ਲੈਣਾ, ਜੇ ਮਿਲ ਜਾਂਦਾ ਮੈਂ ਜ਼ਰੂਰ ਇਹਨਾਂ ਦਾ ਪਲੇ ਕਰਾਂਗਾ। ਉਸ ਤੋਂ ਬਾਅਦ ਇੱਕ ਹੋਰ ਸਾਡੇ ਕੋਲ ਮੈਸੇਜ ਆਇਆ ਜੀ, ਮੈਸੇਜ ਮੈਂ ਦੇਖ ਲੈਂਦਾ ਕਿਹਨਾਂ ਦਾ ਆਇਆ ਜੀ। ਹਾਂਜੀ, ਕੋਇਲ ਕੋਇਲ, ਗਾਣੇ ਕੇ ਬੋਲ ਮੈਂ ਤੇਰੇ ਪਿਆਰ ਮੈਂ ਪਾਗਲ। ਅੱਛਾ, ਕੋਇਲ ਕੋਇਲ ਕਾਹਤੇ ਲਿਖਿਆ, ਮੈਨੂੰ ਲੱਗਾ ਕੁਛ ਮੈਸੇਜ ਇੰਟਰਸਟਿੰਗ ਹੋਏਗਾ, ਚਲੋ ਨਹੀਂ। ਪ੍ਰੇਮ ਬੰਧਨ ਦਾ ਫਿਲਮ ਇਹ ਸੁਣ, ਪ੍ਰੇਮ ਬੰਧਨ ਫਿਲਮ ਦਾ ਇੱਕ ਗੀਤ ਸੁਣਨਾ ਚਾਹ ਰਹੇ ਨੇ, ਮੈਂ ਤੇਰੇ ਪਿਆਰ ਮੈਂ ਪਾਗਲ। ਔਰ ਇਹ ਵੀ ਲਿਖਿਆ ਜੀ ਕਿਸ਼ੋਰ ਜੀ ਦੀ ਔਰ ਲਤਾ ਜੀ ਦੀ ਆਵਾਜ਼ ਦੇ ਵਿੱਚ। ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਦੀਮਾਨ, ਸ਼੍ਰੀਮਤੀ ਕ੍ਰਿਸ਼ਨਾ ਦੀਮਾਨ, ਰਾਹੁਲ ਦੀਮਾਨ, ਕੋਮਲ ਦੀਮਾਨ, ਐਮ ਦੀਵਾਨ, ਪ੍ਰਿਯੰਕਾ ਦੀਮਾਨ, ਆਂਚਲ ਕੁੰਜ, ਔਰ ਉਸ ਤੋਂ ਬਾਅਦ ਪ੍ਰਵੀਨ ਦੀਮਾਨ, ਚਿਰਾਗ ਦੀਮਾਨ, ਰਜਤ ਦੀਮਾਨ, ਰਾਜੇਸ਼ ਦੀਮਾਨ, ਸਰ ਜੀ ਨਮਸਕਾਰ ਕੈਸੇ ਹੋ, ਆਜ ਆਕਾਸ਼ਵਾਣੀ ਜਲੰਧਰ ਕਾ ਸਥਾਪਨ ਦਿਵਸ ਹੈ ਜੀ। ਬਿਲਕੁਲ ਜੀ, ਔਰ ਤੁਸੀਂ ਇਹਨੂੰ ਯਾਦ ਕੀਤਾ ਔਰ ਇਹ ਮੈਸੇਜ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ, ਆਪਕੋ ਸ਼ੁਭਕਾਮਨਾਏ, ਵਧਾਈ ਹੋ ਜੀ। ਬਿਲਕੁਲ ਜੀ, ਆਪਕੋ ਵੀ ਸ਼ੁਭਕਾਮਨਾ, ਔਰ ਜਿੰਨੇ ਵੀ ਲਿਸਨਰਸ ਇਸ ਵੇਲੇ ਸੁਣ ਰਹੇ ਨੇ ਔਰ ਪੂਰੀ ਟੀਮ ਨੂੰ ਵੀ ਸ਼ੁਭਕਾਮਨਾਵਾਂ। 16 ਮਈ 1948 ਨੂੰ ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਹੋਈ ਸੀ, ਆਪਕੋ ਬਹੁਤ ਬਹੁਤ ਵਧਾਈ ਔਰ ਸ਼ੁਭਕਾਮਨਾ, ਪੂਰੇ ਆਕਾਸ਼ਵਾਣੀ ਪਰਿਵਾਰ ਕੋ ਸ਼ੁਭਕਾਮਨਾ। ਸਮੇਂ ਬਹੁਤ ਇਸ ਸਮੇਂ ਅੱਛਾ ਕਰ ਰਿਹਾ ਹੈ, ਹਮ ਆਕਾਸ਼ਵਾਣੀ ਰੇਨਬੋ ਸੁਰਿੰਦਰ ਸੁਣ ਰਹੇ ਹੈ, ਬਹੁਤ ਮਜ਼ਾ ਆ ਰਿਹਾ ਹੈ, ਬੱਚੇ ਖਾਣਾ ਖਾ ਰਹੇ ਹੈ ਔਰ ਮੈਂ ਖਾਣਾ ਖਾਣੇ ਕੀ ਤਿਆਰੀ ਮੈਂ ਹੂੰ, ਔਰ ਪ੍ਰੋਗਰਾਮ ਵੀ ਸਾਥ ਸੁਣਤਾ ਰਹੂੰਗਾ 1 ਵਜੇ ਤੱਕ, ਬਹੁਤ ਮਜ਼ਾ ਆਤਾ ਹੈ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਕੇ ਪ੍ਰੋਗਰਾਮ ਮੈਂ ਆਪਕਾ ਯੇ ਪ੍ਰੋਗਰਾਮ ਬਹੁਤ ਅੱਛਾ ਹੈ, ਆਪਕੀ ਆਵਾਜ਼ ਵੀ ਬਹੁਤ ਅੱਛੀ ਲੱਗਤੀ ਹੈ, ਕਿਰਪਿਆ ਐਸੇ ਹੀ ਪ੍ਰੋਗਰਾਮ ਦੇਤੇ ਰਹੇ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਸਾਨੂੰ ਕਰਨ ਦੇ ਲਈ। ਸਾਡੀ ਸਾਰੀ ਟੀਮ, ਸਾਡੇ ਸਾਰੇ ਜਿਹੜੇ ਮੈਂਬਰਸ ਨੇ, ਸਾਡੇ ਸਾਰੇ ਜਿੰਨੇ ਵੀ ਆਰਜਿਸ ਨੇ ਬਹੁਤ ਹੀ ਐਕਸਪੀਰੀਅੰਸ ਨੇ ਔਰ ਤੁਹਾਡਾ ਮਨੋਰੰਜਨ ਕਰਨ ਦੇ ਲਈ ਉਹ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਨੇ, ਔਰ ਸਥਾਪਨ ਦਿਵਸ ਜਿਹੜਾ ਹੈ ਉਸਦੀ ਵੀ ਦੁਬਾਰਾ ਇੱਕ ਵਾਰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਵੈਸੇ ਸਵੇਰੇ ਸਵੇਰੇ ਸਾਡੇ ਆਰਜੀ ਨੇ ਉਹ ਉਸਦੇ ਬਾਰੇ ਸਾਨੂੰ ਜਾਣ

ਕਰੀ ਦੇ ਦਿੱਤੀ ਹੋਣੀ ਔਰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹੋਣੀਆਂ, ਫਿਰ ਇੱਕ ਵਾਰੀ ਮੈਂ ਵੀ ਜਾਂਦੇ ਜਾਂਦੇ ਕਰ ਦਿੰਦਾ। ਉਹ ਇਹਨਾਂ ਦੀ ਜਿਹੜੀ ਫਰਮਾਇਸ਼ ਇਹਨਾਂ ਨੇ ਕੀਤੀ ਸੀ ਉਹ ਪੂਰੀ ਕਰਦੇ ਹਾਂ, ਪਰ ਨਾਲ ਹੀ 9855 9852107 ਇਹ ਵਟਸਐਪ ਨੰਬਰ ਹੈ ਜੀ, ਇਸ ਦੇ ਉੱਤੇ ਤੁਸੀਂ ਹਿੰਦੀ ਅਤੇ ਪੰਜਾਬੀ ਪੁਰਾਣੇ ਫਿਲਮੀ ਗੀਤਾਂ ਦੀ ਜਿਹੜੀ ਫਰਮਾਇਸ਼ ਸਾਡੇ ਕੋਲ ਭੇਜਣੀ ਹੈ, ਔਰ ਤੁਹਾਡਾ ਦੋਸਤ ਗੁੱਲੀ ਵਿਹੜੇ 'ਤੇ ਬੈਠੇ ਹੋਇਆ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰੇਗਾ ਜੀ। ਜਿਵੇਂ ਹੁਣ ਇਹ ਕਰਨ ਜਾ ਰਹੇ ਹਾਂ ਜੀ ਫਰਮਾਇਸ਼ ਪੂਰੀ, ਮਿਲਦੇ ਹਾਂ ਇਸ ਗੀਤ ਤੋਂ ਬਾਅਦ, ਜਾਣ ਕੇ ਤੁਸੀਂ ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

ਪ੍ਰੋਗਰਾਮ ਵੀ ਚਲਾਉਣਾ ਹੈ। ਦੋਸਤੋ ਮੈਸੇਜਿਸ ਕਾਫੀ ਸਾਰੇ ਆ ਰਹੇ ਨੇ ਜੀ, ਔਰ ਮੈਸੇਜਿਸ ਸ਼ੁਰੂਆਤ ਕਰਦੇ ਹਾਂ ਜੀ। ਮੈਸੇਜ ਆਇਆ ਜੀ, ਪਿੰਡ ਅਤੇ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰਨ ਲਈ ਇਹਨਾਂ ਨੇ ਕਿਹਾ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਜਿਸ ਦੇ ਵਿੱਚ ਇਹਨਾਂ ਨੇ ਕੋਂਗਰੈਚੁਲੇਸ਼ਨਸ ਕੀਤੀਆਂ ਸਾਨੂੰ, ਯਾਨੀ ਕਿ ਸਾਨੂੰ ਜਿਹੜੇ ਸਥਾਪਨਾ ਦਿਵਸ ਦੇ ਮੌਕੇ 'ਤੇ। ਔਰ ਆਦਰਨੀਆ ਮੇਜ਼ਬਾਨ ਜੀ ਨਮਸਕਾਰ ਜੀ, ਕੋਈ ਵੀ ਗੀਤ ਸੁਣਾ ਦੇ ਜੀ। ਥੈਂਕਸ। ਆਦਰਸ਼ ਨਗਰ ਮਲੋੜ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ, ਨਿਵਾਨ ਸ਼ਰਮਾ ਜੀ ਨੇ ਮੈਸੇਜ ਕੀਤਾ ਔਰ ਐਂਡ 'ਚ ਪਲੀਜ਼ ਲਿਖਿਆ ਜੀ ਮੈਸੇਜ ਤੁਹਾਡਾ ਸ਼ਾਮਿਲ ਕਰ ਲਿਆ ਜੀ। ਪਲੀਜ਼ ਲਿਖਣ ਦੀ ਲੋੜ ਨਹੀਂ ਹੈ ਜੀ, ਮੈਸੇਜ ਤੁਹਾਡਾ ਹਮੇਸ਼ਾ ਸ਼ਾਮਿਲ ਕੀਤਾ ਜਾਏਗਾ ਜੀ। ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਕਿ ਸਾਰਿਆਂ ਦੇ ਮੈਸੇਜ ਅਸੀਂ ਸ਼ਾਮਿਲ ਕਰ ਲਈਏ। ਇੱਕ ਹੋਰ ਮੈਸੇਜ ਕੀਤਾ ਹੈ ਜੀ ਸਾਡੇ ਕੋਲ, ਬਹੁਤ ਹੀ ਪਿਆਰਾ ਜਿਹਾ ਇਹਨਾਂ ਨੇ ਲਿਖਿਆ ਹੈ ਜੀ। ਕਹਿ ਰਹੇ ਨੇ ਕਿ ਭਾਈ ਸਾਹਿਬ ਹਮ ਖਾਣਾ ਖਾ ਰਹੇ ਔਰ ਸਾਥ ਮੇਂ ਪ੍ਰੋਗਰਾਮ ਦਿਲ ਚਾਹਤਾ ਹੈ ਔਰ ਆਪਕੀ ਖੂਬਸੂਰਤ ਆਵਾਜ਼ ਮੇਂ ਪ੍ਰੋਗਰਾਮ ਸੁਣ ਰਹੇ ਜੀ। ਵਾਹ ਜੀ ਵਾਹ, ਥੈਂਕ ਯੂ ਸੋ ਮਚ। ਔਰ ਲਿਖਿਆ ਕਿ ਇਹਨਾਂ ਨੇ ਇਹ ਵੀ ਦੱਸ ਦਿੰਦਾ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ, ਔਰ ਲਿਖਿਆ ਜੀ ਦੁਆਓਂ ਮੈਂ ਯਾਦ ਰੱਖਣਾ ਜੀ ਇਹ ਹਮੇਸ਼ਾ ਹਮੇਸ਼ਾ ਹਮੇਸ਼ਾ। ਨਾਰਕਲੀ ਬਾਜ਼ਾਰ ਜਗਰਾਉਂ ਤੋਂ ਇਹਨਾਂ ਨੇ ਮੈਸੇਜ ਕੀਤੇ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਜਿਹੜਾ ਇਹ ਗੀਤ ਸੁਣਨਾ ਚਾਹ ਰਹੇ ਉਹ ਫਿਲਮ ਹੈ ਨਾ ਛੁੱਟੇ ਸੰਸਾਰ, ਤੇਰੇ ਸੰਗ ਜੀਣਾ ਤੇਰੇ ਸੰਗ ਮਰਨਾ, ਰਫੀ ਸਾਹਿਬ ਔਰ ਮੰਗੇਸ਼ਕਰ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਪਿਆਰਾ ਜਿਹਾ ਮੈਸੇਜ ਕੀਤਾ। ਔਰ ਤੁਸੀਂ ਵੀ ਇੱਦਾਂ ਦਾ ਪਿਆਰਾ ਜਿਹਾ ਮੈਸੇਜ ਕਰੋ ਤਾਂ ਕਿ ਸਾਨੂੰ ਵੀ ਸ਼ਾਮਿਲ ਕਰਨ ਦੇ ਵਿੱਚ ਮਜ਼ਾ ਆਵੇ ਔਰ ਤੁਹਾਨੂੰ ਵੀ ਸੁਣਨ ਦੇ ਵਿੱਚ ਵੀ ਮਜ਼ਾ ਆਵੇ। ਤੁਸੀਂ ਵੀ ਆਪਣਾ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ, ਫਰਮਾਇਸ਼ ਪੂਰੀ ਕਰਵਾ ਸਕਦੇ ਹੋ। ਕਰਨਾ ਕੁਛ ਨਹੀਂ ਹੈ, 9855102798551010 10 27 ਦੇ ਉੱਤੇ ਪੁਰਾਣੇ ਹਿੰਦੀ ਅਤੇ ਫਿਲਮੀ ਗੀਤਾਂ ਦੀ, ਜਿਹੜੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਔਰ ਤੁਹਾਡਾ ਦੋਸਤ ਕੁਲਦੀਪ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੇਗਾ। ਆਓ ਸੁਣਦੇ ਹਾਂ ਇਹ ਫਰਮਾਇਸ਼, ਇਹ ਪਿਆਰਾ ਜਿਹਾ ਗੀਤ। ਮਿਲਦੇ ਇਸ ਗੀਤ ਤੋਂ ਬਾਅਦ।

ਦੋਸਤੋ ਜੀ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਕਹਿ ਰਹੇ ਨੇ ਜੀ ਨਮਸਕਾਰ ਜੀ, ਸਥਾਪਨਾ ਦਿਵਸ ਕੀ ਸ਼ੁਭਕਾਮਨਾਏ ਜੀ ਆਪਕੋ ਵੀ, ਔਰ ਕਹਿ ਰਹੇ ਨੇ ਫਿਲਮ ਐਨੀ ਸੌਂਗ, ਔਰ ਕਹਿ ਰਹੇ ਨੇ ਐਨੀ ਸੌਂਗ ਮਤਲਬ ਸੌਂਗ ਤਾਂ ਅਸੀਂ ਬਹੁਤ ਵਧੀਆ ਵਧੀਆ ਪਲੇ ਕਰ ਰਹੇ ਨੇ। ਗਾਂਵ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇ ਸ਼ਿਆਮ ਸ਼ਰਮਾ, ਇੰਦਰਾ ਸ਼ਰਮਾ ਅਤੇ ਸਾਰਥਕ ਸ਼ਰਮਾ ਜੀ ਨੇ ਸਾਨੂੰ ਮੈਸੇਜ ਕੀਤੇ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ, ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਮਨ ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਐਨੀ ਸੌਂਗ ਇਹਨਾਂ ਨੇ ਲਿਖਿਆ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇੱਕ ਹੋਰ ਮੈਸੇਜ ਸਾਡੇ ਕੋਲ, ਇਹਨਾਂ ਨੇ ਕਿੰਨੇ ਵੱਡੇ ਮੈਸੇਜ ਭੇਜੇ ਸੀ, ਕਿੰਨੀਆਂ ਫਰਮਾਇਸ਼ਾਂ ਇਹਨਾਂ ਨੇ ਕੀਤੀਆਂ, ਪਰ ਚਲੋ ਇੱਕ ਫਰਮਾਇਸ਼ ਇਹਨਾਂ ਦੀ ਪੂਰੀ ਕਰ ਦਿੰਦੇ ਹਾਂ। ਨਯਾ ਦੌਰ ਫਿਲਮ ਦਾ ਇਹ ਗੀਤ ਸੁਣਨਾ ਚਾਹੁੰਦੇ ਨੇ, ਮਾਂ ਕੇ ਸਾਥ ਤੁਮਾਰਾ, ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ, ਬਾਨੂ ਪ੍ਰਕਾਸ਼ ਜੀ ਨੇ ਮੈਸੇਜ ਕੀਤੇ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼, ਪਰ ਤੁਸੀਂ ਵੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ 98 55 10 10 27 99 55 10 10 27 ਦੇ ਉੱਤੇ, ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ। ਆਓ ਸੁਣਦੇ ਹਾਂ ਇਹ ਪਿਆਰੀ ਜੀ ਫਰਮਾਇਸ਼, ਇਹ ਪਿਆਰਾ ਜਿਹਾ ਗੀਤ।

ਹਾਂ ਜੀ ਦੋਸਤੋ, ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਦਿਲ ਚਾਹਤਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ, ਪਰ ਕੁਝ ਹੋਰ ਹੀ ਸਮਝ ਰਹੇ ਨੇ ਲੋਕ। ਮੈਨੂੰ ਮੈਸੇਜ ਆਇਆ ਜੀ, ਸਥਾਪਨਾ ਦਿਵਸ ਦੀ ਸ਼ੁਭਕਾਮਨਾ ਹੈ, ਔਰ ਮੈਸੇਜ

ਕੀਤਾ ਹੈ ਜੀ। ਸਾਗਰ ਅਰੋੜਾ ਗਾਂਧੀ ਸਾਗਰ ਡਿਸਟ੍ਰਿਕਟ ਮੰਦਸੌਰ ਮੱਧ ਪ੍ਰਦੇਸ਼ ਤੋਂ ਕੀਤਾ ਜੀ। ਲਿਖ ਰਹੇ ਨੇ ਹਰੀਸ਼ ਜੀ, ਸਤਿ ਸ਼੍ਰੀ ਅਕਾਲ ਸਰ ਜੀ, ਸੋਰੀ ਮੇਰਾ ਨਾਮ ਕੁਲਦੀਪ ਹੈ ਜੀ। ਵੈਸੇ ਹਰੀਸ਼ ਜੀ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਹੁੰਦੇ ਨੇ, ਬਹੁਤ ਮਜ਼ਾ ਆਉਂਦਾ ਉਹਨਾਂ ਨੂੰ ਪ੍ਰੋਗਰਾਮ ਸੁਣ ਕੇ, ਔਰ ਮੈਂ ਵੀ ਉਹਨਾਂ ਦੇ ਪ੍ਰੋਗਰਾਮ ਸੁਣਦਾ ਰਹਿੰਦਾ। ਔਰ ਵੈਸੇ ਮੇਰਾ ਨਾਮ ਕੁਲਦੀਪ ਹੈ, ਅਗਰ ਕੁਲਦੀਪ ਲਿਖ ਇੱਥੋਂ ਪਤਾ ਲੱਗਦਾ ਹੈ ਕਾਪੀ ਪੇਸਟ ਮਾਰ ਰਹੇ ਨੇ। ਨਹੀਂ ਨਹੀਂ ਮਜ਼ਾਕ ਕਰ ਰਹੇ। ਚਲੋ ਆਮਰਪਾਲੀ ਮੂਵੀ ਸੌਂਗ ਦਾ ਇਹਨਾਂ ਨੇ ਕਿਹਾ, ਸੌਂਗ ਕਿਹਾ ਸੁਮੇ ਯਾਦ ਕਰਤੇ ਕਰਤੇ ਜਿਹੜਾ ਉਹ ਸੁਣਾ ਦਿੱਤਾ ਜਾਵੇ ਜੀ। ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇਗੀ, ਫਰਮਾਇਸ਼ ਰੇਡੀ ਹੈ ਜੀ, ਔਰ ਤੁਸੀਂ ਵੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ, ਕਰਨਾ ਕੁਝ ਨਹੀਂ ਹੈ। 9855100207985 ਦੇ ਉੱਤੇ ਸਾਨੂੰ ਇੱਕ ਮੈਸੇਜ ਕਰਨਾ ਪਿਆਰਾ ਜਿਹਾ, ਔਰ ਤੁਹਾਡੀ ਜਿਹੜੀ ਫਰਮਾਇਸ਼ ਆ, ਯਾਨੀ ਕਿ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਜਿਹੜੀ ਹੈ, ਤੁਹਾਡੇ ਦੋਸਤ ਕੁਲਦੀਪ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।

ਕਰਨ ਦੇ ਲਈ ਔਰ ਇੰਨੀ ਜਿਹੜੀ ਕਲੈਕਸ਼ਨ ਆਪਣੇ ਕੋਲ ਰੱਖਣ ਦੇ ਲਈ। ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ, ਔਰ ਪਰ ਜਾਣਾ ਕਿਤੇ ਨਹੀਂ ਹੈ, ਤੁਸੀਂ ਵੀ ਆਪਣੀ ਫਰਮਾਇਸ਼ ਲਾਸਟ ਜਿਹੜੇ 8 ਮਿੰਟ ਦੇ ਵਿੱਚ ਪੂਰੀ ਕਰਵਾ ਸਕਦੇ ਹੋ 98 55 10 10 27 9855 1017 ਦੇ ਉੱਤੇ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਤੁਹਾਡਾ ਦੋਸਤ ਪੂਰੀ ਕਰੇਗਾ ਜੀ। ਔਰ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਕੀਤਾ ਹੋਇਆ ਗੀਤ।

ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ, ਇਹਨਾਂ ਨੇ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਬਾਅਦ ਜਾਕਿਰ ਮੁਲਾਨੀ, ਸੁਮੇਆ ਮੁਲਾਨੀ, ਸੁਬਾਨ ਮੁਲਾਨੀ, ਸਮੀਰ ਮੁਲਾਨੀ, ਸਲਮਾ ਮੁਲਾਨੀ, ਮੁਮਤਾਜ਼ ਮੁਲਾਨੀ, ਦਿਲਸ਼ਾਦ ਮੁਲਾਨੀ, ਨਸੀਰ ਮੁਲਾਨੀ, ਚਾਚਾ ਔਰ ਚਾਚੀ ਔਰ ਪੂਰਾ ਮੁਲਾਨੀ ਪਰਿਵਾਰ। ਔਰ ਮੈਸੇਜ ਕੀਤਾ ਜੀ ਸਾਡੇ ਕੋਲ, ਸਾਡੇ ਕੋਲ ਇੱਕ ਹੋਰ ਮੈਸੇਜ ਆਇਆ ਜੀ, ਸੰਦੀਪ ਧਾਲੀਵਾਲ ਜੀ ਨੇ ਵੀ ਮੈਸੇਜ ਕੀਤੇ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਹੋਰ ਜਿਹੜਾ ਮੈਸੇਜ ਆਇਆ ਜੀ ਸਾਡੇ ਕੋਲ, ਪੀ ਐੱਸ ਨਨਵਾਕਰ, ਨਿਰਮਲਾ ਨਨਵਾਕਰ, ਵਿਸ਼ਾਲ ਨਨਵਾਕਰ, ਨਰਾਇਣ, ਰਾਜਕੁਮਾਰ, ਅਰਸ਼ਿਦ, ਇਹਨਾਂ ਨੇ ਵੀ ਮੈਸੇਜ ਕੀਤਾ, ਸਾਨੂੰ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਹੋਰ ਬਹੁਤ ਮੈਸੇਜਿਸ ਨੇ, ਮੈਂ ਸਾਰੇ ਮੈਸੇਜਿਸ ਨਹੀਂ ਲੈ ਪਾਵਾਂਗਾ, ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਲਵਾਂਗੇ। ਔਰ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਜਿਹੜੀ ਉਹ ਆਪਾਂ ਪਲੇ ਕਰ ਦਿੰਦੇ ਹਾਂ, ਜਾਣਾ ਕਿਤੇ ਨਹੀਂ ਹੈ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ 'ਚ ਸ਼ੁਰੂ ਹੋ ਜਾਏਗਾ ਜੀ, ਸ਼ਾਮੇ ਗਜ਼ਲ, ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼।

ਅਸੀਂ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਹੋਰ ਜਿਹੜਾ ਮੈਸੇਜ ਆਇਆ ਜੀ ਸਾਡੇ ਕੋਲ, PS ਨਨਵਾਕਰ, ਨਿਰਮਲਾ ਨਨਵਾਕਰ, ਵਿਸ਼ਾਲ ਨਨਵਾਕਰ, ਨਰਾਇਣ, ਰਾਜਕੁਮਾਰ, ਅਰਸ਼ਿਦ, ਇਹਨਾਂ ਨੇ ਵੀ ਮੈਸੇਜ ਕੀਤਾ, ਸਾਨੂੰ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਹੋਰ ਬਹੁਤ ਮੈਸੇਜਿਸ ਨੇ, ਮੈਂ ਸਾਰੇ ਮੈਸੇਜਿਸ ਨਹੀਂ ਲੈ ਪਾਵਾਂਗਾ, ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਲਵਾਂਗੇ। ਔਰ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਜਿਹੜੀ ਉਹ ਆਪਾਂ ਪਲੇ ਕਰ ਦਿੰਦੇ ਹਾਂ, ਜਾਣਾ ਕਿਤੇ ਨਹੀਂ ਹੈ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ 'ਚ ਸ਼ੁਰੂ ਹੋ ਜਾਏਗਾ ਜੀ, ਸ਼ਾਮੇ ਗਜ਼ਲ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦੀ ਆਖਰੀ ਫਰਮਾਇਸ਼।

FM बैंड 102.7 मेगाहर्ट्ज़ से है आकाशवाणी जलंधर ਦਾ ਰੇਨਬੋ ਚੈਨਲ। ਰਾਤ ਦੇ 10 ਵੱਜ ਚੁੱਕੇ ਨੇ ਅਤੇ ਹੁਣ ਸਮਾਂ ਹੋ ਚੁੱਕਿਆ ਹੈ ਜੀ ਪ੍ਰੋਗਰਾਮ ਸ਼ਾਮੀ ਗਜ਼ਲ ਨੂੰ ਸ਼ੁਰੂ ਕਰਨ ਦਾ। ਜੀ ਬਿਲਕੁਲ, ਤੁਹਾਡਾ ਦੋਸਤ ਕੁਲਦੀਪ ਤੁਹਾਡੇ ਨਾਲ ਹੈ ਔਰ ਸ਼ਾਮੀ ਗਜ਼ਲ ਯਾਨੀ ਗਜ਼ਲਾਂ ਦਾ ਉਹ ਪ੍ਰੋਗਰਾਮ ਜਿਸ ਵਿੱਚ ਗਜ਼ਲ ਦੇ ਰੂਪ ਵਿੱਚ ਔਰ ਸ਼ਾਇਰੀ ਦੇ ਰੂਪ ਵਿੱਚ ਸਾਰੇ ਅਹਿਸਾਸਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ, ਕਰਨਾ ਤੁਸੀਂ ਕੁਝ ਨਹੀਂ ਹੈ। ਵਟਸਐਪ ਨੰਬਰ ਹੈ ਸਾਡਾ 98 55 10 10 27। ਤੁਹਾਡੀ ਲਿਖੀ ਹੋਈ ਸ਼ਾਇਰੀ ਜਾਂ ਲਿਖੇ ਹੋਏ ਕੋਈ ਵੀ ਬੋਲ ਜਾਂ ਸ਼ਾਇਰੀ ਹੈ ਜਾਂ ਪੋਈਮ ਹੈ, ਕੁਛ ਵੀ ਹੈ, ਤੁਸੀਂ ਵਧੀਆ ਜੀ ਸ਼ਾਇਰੀ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਤੁਸੀਂ ਭੇਜ ਸਕਦੇ ਹੋ। ਤੁਹਾਡਾ ਦੋਸਤ ਕੁਲਦੀਪ ਇਸ ਤੁਹਾਡੀ ਸ਼ਾਇਰੀ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗਾ। ਕੋਸ਼ਿਸ਼ ਕਰਿਓ ਆਪਣੀ ਹੀ ਸ਼ਾਇਰੀ ਸਾਡੇ ਨਾਲ ਸਾਂਝੀ ਕਰਿਓ। ਜਿਵੇਂ ਕਿ ਇੱਕ ਸ਼ਾਇਰੀ ਹੈ ਜੀ, ਸੁਬੋਧ ਕੁਮਾਰ ਜੀ ਨੇ ਲਿਖੀ ਹੈ। ਤੇਰੀ ਸੋਚ ਸੇ ਪਰੇ ਇੱਕ ਜਹਾਨ ਔਰ ਵੀ ਹੈ, ਤੇਰੀ ਸੋਚ ਸੇ ਪਰੇ ਇੱਕ ਜਹਾਂ ਔਰ ਵੀ ਹੈ, ਹਰ ਰੋਜ਼ ਜਹਾਂ ਮੈਂ ਖੁਦ ਕੋ ਪਾਤਾ ਹੂੰ, ਤੇਰੀ ਯਾਦੋਂ ਕੋ ਰੱਖ ਕਰ ਸੀਨੇ ਮੇਂ ਦਿਲ ਕੇ ਅਹਿਸਾਸੋਂ ਕੋ ਲਿਖਤੇ ਜਾਤਾ ਹੂੰ, ਤੂੰ ਨਹੀਂ ਤੋ ਤੇਰੀ ਯਾਦੇ ਸਹੀ, ਤੂੰ ਨਹੀਂ ਤੋ ਤੇਰੀ ਯਾਦੇ ਸਹੀ, ਤੇਰੀ ਯਾਦੋਂ ਸੇ ਮਿਲ ਕੇ ਮੁਸਕੁਰਾਤਾ ਹੂੰ, ਤੂੰ ਕਿਸੀ ਰੇਲ ਸੀ ਗੁਜ਼ਰਤੀ ਹੈ, ਮੈਂ ਕਿਸੀ ਪੁਲ ਸਾ ਥਰ ਥਰ ਆਤਾ ਹੂੰ, ਕੀਆ ਤੁਮਸੇ ਹੀ ਕਿਉਂ ਮੈਨੇ ਇੱਕ ਤਰਫਾ ਮੁਹੱਬਤ, ਕੀਆ ਤੁਮਸੇ ਹੀ ਕਿਉਂ ਮੈਨੇ ਇੱਕ ਤਰਫਾ ਮੁਹੱਬਤ, ਬਸ ਯਹੀ ਸੋਚ ਪਛਤਾਤਾ ਹੂੰ, ਔਰ ਤੂੰ ਮੇਰੀ ਮਾਯੂਸੀ ਕੋ ਦੇਖ ਹੱਸਣੇ ਨਾ ਲਗੇ, ਇਸ ਲਈ ਸਾਰੇ ਦਰਦੋ ਗਮ ਹੱਸ ਕਰ ਛੁਪਾਤਾ ਹੂੰ। ਬਹੁਤ ਹੀ ਪਿਆਰੀ ਜੀ ਗਜ਼ਲ ਔਰ ਉਸੇ ਤਰ੍ਹਾਂ ਦੇ ਪਿਆਰੀ ਥੋੜ੍ਹੀ ਬਹੁਤ ਹੀ ਪਿਆਰੀ ਜੀ ਕਵਿਤਾ ਔਰ ਉਸੇ ਤਰ੍ਹਾਂ ਦੀ ਪਿਆਰੀ ਜੀ ਗਜ਼ਲ ਜਿਹੜੀ ਹੈ ਤੁਹਾਡੇ ਕੋਲ ਤੁਹਾਡੇ ਰੇਡੀਓ ਸੈੱਟ ਦੇ ਉੱਤੇ ਪੇਸ਼ ਕਰਨ ਜਾ ਰਹੇ ਹਾਂ। ਜਾਣਾ ਕਿਤੇ ਨਹੀਂ, ਸੁਣਦੇ ਰਹਿਣਾ ਐਫ ਐਮ ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ ਆਓ ਸੁਣਦੇ ਹਾਂ ਪਿਆਰੀ ਜੀ ਗਜ਼ਲ ਜਗਜੀਤ ਸਿੰਘ ਜੀ ਦੀ ਆਵਾਜ਼ ਵਿੱਚ। ਤੇਰੇ ਬਾਰੇ ਮੈਂ ਜਬ ਸੋਚਾਂ ਨਹੀਂ ਤਾਂ

ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਹੀ ਇੱਕ ਮਨਪਸੰਦੀਦਾ ਪ੍ਰੋਗਰਾਮ ਸ਼ਾਮ ਹੈ ਗਜ਼ਲ ਦੇ ਵਿੱਚ ਜੀ। ਬਿਲਕੁਲ ਗਜ਼ਲਾਂ ਦਾ ਸਿਲਸਿਲਾ ਜਾਰੀ ਰਹੇਗਾ, ਨਾਲ ਹੀ ਸ਼ਾਇਰੀ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਅਮੇਂਦਰ ਤਿਵਾਰੀ ਜੀ ਦੀ ਇੱਕ ਸ਼ਾਇਰੀ ਹੈ, ਕੁਝ ਲਾਈਨਾਂ ਹੈ ਉਹਨਾਂ ਦੀਆਂ। ਕਹਿੰਦੇ ਨੇ ਕਿ ਉਸਕੇ ਬਿਨਾਂ ਤੋਂ ਹਮਨੇ ਹੱਸਣਾ ਹੀ ਭੁਲਾ ਦਿਆ, ਉਸਕੇ ਬਿਨਾਂ ਤੋਂ ਹਮਨੇ ਹੱਸਣਾ ਹੀ ਭੁਲਾ ਦਿਆ, ਪਰ ਉਨਕੀ ਯਾਦੋਂ ਨੇ ਹਮਕੋ ਹੱਸਣਾ ਔਰ ਰੋਣਾ ਸਿਖਾ ਦਿਆ। ਉਨਕੇ ਬਿਨਾਂ ਤੋਂ ਇਹ ਜ਼ਿੰਦਗੀ ਹੋ ਗਈ ਥੀ ਅਧੂਰੀ, ਉਨਕੇ ਬਿਨਾਂ ਤੋਂ ਇਹ ਜ਼ਿੰਦਗੀ ਹੋ ਗਈ ਥੀ ਅਧੂਰੀ, ਪਰ ਉਨਕੀ ਯਾਦੋਂ ਨੇ ਕਰਦੀ ਹੈ ਉਨਕੀ ਕਮੀ ਪੂਰੀ। ਤੁਸੀਂ ਵੀ ਆਪਣੀ ਲਿਖੀ ਹੋਈ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। 9855102027 ਦੇ ਉੱਤੇ ਆਪਣੀ ਲਿਖੀ ਹੋਈ ਸ਼ਾਇਰੀ ਸਾਡੇ ਨਾਲ ਸਾਂਝੀ ਕਰੋ ਔਰ ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਾਇਰੀ ਨੂੰ ਸ਼ਾਮਿਲ ਕਰਾਂਗਾ ਔਰ ਤੁਹਾਨੂੰ ਸੁਣਾਵਾਂਗਾ। ਬਾਕੀ ਸ਼ਰੋਤਾਵਾਂ ਨੂੰ ਜਿਹੜੇ ਸ਼ਰੋਤਾ ਜਿਹੜੇ ਸੁਣ ਰਹੇ ਨੇ, ਲਿਸਨਰਸ ਨੇ, ਉਹਨਾਂ ਨੂੰ ਸੁਣਾਵਾਂਗਾ। ਆਓ ਸੁਣਦੇ ਹਾਂ ਅਗਲੀ ਗਜ਼ਲ ਤੁਹਾਡੇ ਰੇਡੀਓ ਸੈੱਟ ਦੇ ਉੱਤੇ। ਜਾਣਾ ਕਿਤੇ ਨਹੀਂ ਹੈ, ਸੁਣਦੇ ਰਹਿਣਾ FM ਰੇਨਬੋ ਜਲੰਧਰ, ਦਿਲ ਤੋਂ ਦਿਲ ਤੱਕ।

102.6 MHz ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਸ਼ਾਮੇ ਗਜ਼ਲ। ਹੁਣ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਤੁਹਾਡੇ ਤੋਂ ਲੈਣੀ ਪੈਣੀ ਹੈ ਇਜਾਜ਼ਤ, ਪਰ ਜਾਣਾ ਕਿਤੇ ਨਹੀਂ ਹੈ, 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ 'ਚ ਸ਼ੁਰੂ ਹੋ ਜਾਏਗਾ, ਜਿਸਦਾ ਨਾਂ ਹੈ ਜੀ ਇੱਕ ਪਿਆਰ ਕਾ ਨਗਮਾ ਹੈ। ਸੋ ਜਾਣਾ ਕਿਤੇ ਨਹੀਂ ਹੈ, 11 ਵਜੇ ਤੱਕ ਸਾਡੇ ਨਾਲ ਜੁੜੇ ਰਹਿਣਾ।

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ, ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 10:59 ਹੋ ਚੁੱਕੇ ਨੇ ਔਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਸਮਾਂ ਵੀ ਹੋ ਚੁੱਕਿਆ ਹੈ। ਅੱਜ ਬਹੁਤ ਸਾਰਾ ਇੰਜੋਏ ਕੀਤਾ ਤੁਹਾਡੇ ਨਾਲ, ਬਹੁਤ ਮਜ਼ਾ ਵੀ।

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ, ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 10:59 ਹੋ ਚੁੱਕੇ ਨੇ ਔਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਸਮਾਂ ਵੀ ਹੋ ਚੁੱਕਿਆ ਹੈ। ਅੱਜ ਬਹੁਤ ਸਾਰਾ ਇੰਜੋਏ ਕੀਤਾ ਤੁਹਾਡੇ ਨਾਲ, ਬਹੁਤ ਮਜ਼ਾ ਵੀ ਆਇਆ। ਉਮੀਦ ਕਰਦਾ ਹਾਂ ਤੁਹਾਨੂੰ ਵੀ ਉਨਾ ਹੀ ਮਜ਼ਾ ਆਇਆ ਹੋਏਗਾ, ਇੰਜੋਏ ਕੀਤਾ ਹੋਏਗਾ ਤੁਸੀਂ ਬਹੁਤ ਪਿਆਰੇ ਪਿਆਰੇ ਗੀਤਾਂ ਦੇ ਨਾਲ। ਸੋ ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਫਿਰ ਕਿਸੇ ਦਿਨ ਮਿਲਾਂਗੇ ਨਵੇਂ ਪ੍ਰੋਗਰਾਮਾਂ ਦੇ ਨਾਲ, ਨਵੇਂ ਗਾਣਿਆਂ ਦੇ ਨਾਲ। ਤਦ ਤੱਕ ਲਈ ਮੈਨੂੰ ਇੱਥੇ ਦਿਓ ਇਜਾਜ਼ਤ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ।

ਐਫ ਐਮ ਬੈਂਡ 102.7 ਮੈਗਾਹਰਟਸ ਸੇ, ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 11 ਵੱਜ ਚੁੱਕੇ ਨੇ ਅਤੇ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦੇ ਨੇ। ਸਵੇਰੇ 5:55 'ਤੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਨਵੇਂ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸ਼ੁਭਰਾਤਰੀ, ਜੈ ਹਿੰਦ।